ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਜੀ। जी हाँ, ये मुलाकात है खास क्योंकि आकाशवाणी पूरे कर रहा है अपने 90 साल। ਵਲ ਜੀ, ਤੁਸੀਂ ਸੁਣ ਰਹੇ ਹੋ ਆਪਣਾ ਮਨ ਪਸੰਦੀਦਾ ਪ੍ਰੋਗਰਾਮ ਦਿਲ ਸੋ ਦਿਲ ਤੱਕ ਦਾ ਇੱਕ ਪਿਆਰਾ ਜਿਹਾ ਇੱਕ ਸਫ਼ਰ, ਅਤੇ ਮੈਂ ਹਾਂ ਤੁਹਾਡੇ ਨਾਲ ਤੁਹਾਡੀ ਆਪਣੀ ਦੋਸਤ ਨਿਸ਼ਾ। ਅੱਜ ਦੀ ਇਹ ਸਵੇਰ ਸਿਰਫ ਇੱਕ ਨਵੀਂ ਸਵੇਰ ਨਹੀਂ, ਇਹ ਉਹ ਸੁਹਾਣਾ ਪਲ ਹੈ, ਉਹ ਖੂਬਸੂਰਤ ਪਲ ਹੈ ਜਿੱਥੇ ਅਸੀਂ ਮਨਾਉਣ ਜਾ ਰਹੇ ਹਾਂ ਇੱਕ ਅਜਿਹਾ ਸਫ਼ਰ, ਅਜਿਹੇ ਸਫ਼ਰ ਦੀ ਖੁਸ਼ੀ ਜਿਸਨੇ ਸਾਨੂੰ ਪੀੜ੍ਹੀਆਂ ਦੇ ਨਾਲ ਜੋੜਿਆ। ਬਿਲਕੁਲ ਜੀ, ਜਿਸਨੇ ਪੀੜ੍ਹੀਆਂ ਨੂੰ ਜੋੜਿਆ, ਦਿਲਾਂ ਨੂੰ ਮਿਲਾਇਆ ਅਤੇ ਆਵਾਜ਼ ਨੂੰ ਇੱਕ ਖੂਬਸੂਰਤ ਪਹਿਚਾਣ ਵੀ ਦਿੱਤੀ। ਬਿਲਕੁਲ ਜੀ, ਸਹੀ ਸਹੀ ਸੁਣ ਰਹੇ ਹੋ। ਅੱਜ ਅਸੀਂ ਮਨਾ ਰਹੇ ਹਾਂ, ਅੱਜ ਅਸੀਂ ਮਾਣ ਕਰ ਰਹੇ ਹਾਂ ਕਿ ਆਕਾਸ਼ਵਾਣੀ ਨੇ ਆਪਣੇ 90 ਸ਼ਾਨਦਾਰ ਸਾਲ ਜਿਹੜੇ ਆ ਉਹ ਪੂਰੇ ਕਰ ਲਏ ਨੇ। ਲਓ ਜੀ, ਇੱਕ ਇਹੋ ਜਿਹੀ ਯਾਤਰਾ ਹੈ, ਇਹੋ ਜਿਹਾ ਸਫ਼ਰ ਹੈ ਜਿਸ ਨੂੰ ਬਹੁਤ ਸਮਾਂ ਜਿਹੜਾ ਆ ਬੀਤ ਚੁੱਕਿਆ। ਔਰ ਅੱਜ ਅਸੀਂ ਆਕਾਸ਼ਵਾਣੀ ਦੇ ਵਿਹੜੇ ਤੋਂ ਇਸ ਵੇਲੇ ਸਾਡੀ ਸ਼ੁਰੂ ਹੋ ਰਹੀ ਹੈ ਇੱਕ ਖਾਸ ਵਾਕਥੋਨ। ਜੀ ਹਾਂ, ਖਾਸ ਵਾਕਥੋਨ ਜਿਹੜੀ ਹੈ ਉਹ ਸ਼ੁਰੂ ਹੋ ਰਹੀ ਹੈ, ਇੱਕ ਇਹੋ ਜਿਹੀ ਯਾਤਰਾ ਜਿੱਥੇ ਅਸੀਂ ਸਿਰਫ ਮੀਲ ਜਿਹੜੀਆਂ ਆ ਉਹ ਨਹੀਂ ਤੈਅ ਕਰਾਂਗੇ, ਸਗੋਂ ਸਿਹਤ, ਏਕਤਾ ਔਰ ਇੱਕ ਪੋਜ਼ਿਟਿਵ ਸੋਚ ਦਾ ਸੰਦੇਸ਼ ਵੀ ਹਰ ਦਿਲ ਤੱਕ ਪਹੁੰਚਾਵਾਂਗੇ। ਵੱਲ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਅੱਗੇ ਵਧਣਾ ਹੋਵੇ ਨਾ ਤਾਂ ਪਹਿਲਾ ਕਦਮ ਚੁੱਕਣਾ ਪੈਂਦਾ, ਅਤੇ ਅੱਜ ਉਹ ਪਹਿਲਾ ਕਦਮ ਅਸੀਂ ਸਭ ਇਕੱਠੇ ਜਿਹੜੇ ਆ ਚੁੱਕਣ ਜਾ ਰਹੇ ਹਾਂ। ਔਰ ਇਹ ਹਰ ਕਦਮ ਇਹੀ ਦੱਸੇਗਾ ਕਿ ਹੌਸਲੇ ਦੀ ਰਫ਼ਤਾਰ ਅਤੇ ਉਮਰ ਆ ਜਿਹੜੀਆਂ ਆ ਉਹ ਨਹੀਂ ਵੇਖਦੀ, ਜੇ ਜਜ਼ਬੇ ਦੀ ਉਡਾਨ ਨੂੰ ਕੋਈ ਮੰਜ਼ਿਲ ਨਹੀਂ ਰੋਕ ਸਕਦੀ। ਅਤੇ ਆਓ ਫਿਰ ਸਵੇਰ ਦੀ ਤਾਜ਼ਗੀ, ਦਿਲਾਂ ਦੀ ਗਰਮੀ ਅਤੇ ਉਤਸ਼ਾਹ ਦੀ ਰੌਸ਼ਨੀ ਦੇ ਨਾਲ ਇਸ ਵਾਕਥੋਨ ਨੂੰ ਬਣਾਈਏ ਖੂਬਸੂਰਤ ਅਤੇ ਯਾਦਗਾਰ, ਕਿਉਂਕਿ ਅੱਜ ਅਸੀਂ ਸਿਰਫ ਤੁਰ ਨਹੀਂ ਰਹੇ, ਅਸੀਂ 90 ਸਾਲ ਦੇ ਵਿਸ਼ਵਾਸ, ਪਿਆਰ ਅਤੇ ਲੋਕਾਂ ਨਾਲ ਜੁੜ ਉਸ ਅਟੁੱਟ ਰਿਸ਼ਤੇ ਨੂੰ ਸਲਾਮ ਕਰ ਰਹੇ ਹਾਂ ਜਿਸਦਾ ਨਾਮ ਹੈ ਆਕਾਸ਼ਵਾਣੀ। ਆਕਾਸ਼ਵਾਣੀ ਦੇ ਇਸ ਸਫ਼ਰ ਦੇ ਵਿੱਚ ਨਿਸ਼ਾ ਤੁਹਾਡੇ ਨਾਲ ਸਟੂਡੀਓ ਤੋਂ ਖੂਬ ਸਾਰੀਆਂ ਗੱਲਾਂ ਕਰੇਗੀ, ਔਰ ਮੇਰੇ ਨਾਲ ਆਕਾਸ਼ਵਾਣੀ ਦੀ ਪੂਰੀ ਟੀਮ, ਪੂਰਾ ਪਰਿਵਾਰ ਜਿਹੜਾ ਆ ਉਹ ਨਾਲ ਹੋਏਗਾ। ਔਨ ਰੋਡ ਸਟੂਡੀਓ ਜਿਹੜਾ ਆ ਅੱਜ ਸਾਡਾ ਤੁਹਾਡੇ ਨਾਲ ਹੋਏਗਾ, ਔਰ ਮੇਰੇ ਨਾਲ ਰਹਿਣਗੇ ਆਰਜੇ ਵਿਪਿਨ, ਔਰ ਪੂਰੀ ਟੀਮ ਜਿਹੜੀ ਹੈ ਨਾ ਆਕਾਸ਼ਵਾਣੀ ਦੀ ਨਾਲ ਹੋਏਗੀ। ਅਤੇ ਗੱਲਾਂ ਬਾਤਾਂ ਵੀ ਕਰਾਂਗੇ, ਖੂਬ ਸਾਰੀ ਜਾਣਕਾਰੀ ਉਹਨਾਂ ਤੋਂ ਵੀ ਲਵਾਂਗੇ, ਔਰ ਨਾਲ ਦੇ ਨਾਲ ਅਸੀਂ ਵੀ ਸਾਂਝੀ ਕਰਾਂਗੇ। ਅਤੇ ਫਿਰ ਅੱਜ ਇਸ ਖੂਬਸੂਰਤ ਜਿਹੇ ਸਫ਼ਰ ਦਾ ਆਗਾਜ਼ ਜਿਹੜਾ ਹੈ ਨਾ, ਬਸ ਉਹਨਾਂ ਖੂਬਸੂਰਤ ਗੀਤਾਂ ਦੇ ਨਾਲ ਕਰਾਂਗੇ ਜਿਹੜਾ ਕਿ ਤੁਹਾਡੇ ਸਫ਼ਰ ਨੂੰ ਖੂਬਸੂਰਤ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਤੁਹਾਡੀ ਹੈਲਪ ਕਰਦਾ ਰਿਹਾ ਹੋਵੇ, ਤੁਹਾਡੇ ਕੰਨਾਂ ਨੂੰ ਇੱਕ ਟ੍ਰੀਟ ਦਿੰਦਾ ਰਿਹਾ ਹੋਵੇ। ਔਰ ਆਕਾਸ਼ਵਾਣੀ ਦੇ 90 ਸਾਲ ਤੁਸੀਂ ਮਨਾਓਗੇ ਸਾਡੇ ਨਾਲ, ਅਤੇ ਫਿਰ ਕਰੀਏ ਸਫ਼ਰ ਦਾ ਖੂਬਸੂਰਤ ਜਿਹਾ ਆਗਾਜ਼। ਔਰ ਇਸ ਤੋਂ ਬਾਅਦ ਨਾ ਮੈਂ ਬਿਪਿਨ ਦੇ ਨਾਲ ਜੁੜ ਕੇ ਇਹ ਦੇਖਣਾ ਕਿ ਉਹ ਹੁਣ ਆਕਾਸ਼ਵਾਣੀ ਦੇ ਇਸ ਵਿਹੜੇ ਤੋਂ ਤੁਰ ਪਏ ਨੇ ਕਿ ਨਹੀਂ ਤੁਰੇ, ਕਿਹੋ ਜਿਹੀ ਐਕਸਾਈਟਮੈਂਟ ਹੈ, ਕੀ ਕੁਛ ਵੀਅਰ ਕੀਤਾ ਸਪੈਸ਼ਲ ਤੋਂ। ਸੋ ਇਹ ਸਾਰੀ ਜਾਣਕਾਰੀ ਮੈਂ ਬਿਪਿਨ ਤੋਂ ਲੈਣੀ ਆ, ਲੇਕਿਨ ਓਨੀ ਦੇਰ ਤੱਕ ਤੁਸੀਂ ਸੁਣੋ ਇਸ ਖੂਬਸੂਰਤ ਜਿਹੇ ਗੀਤ ਨੂੰ ਜਿਹੜਾ ਤੁਹਾਡੇ ਦਿਲ ਨੂੰ ਕਰ ਦੇਗਾ ਖੁਸ਼ ਔਰ ਕੰਨਾਂ ਨੂੰ ਦੇ ਦੇਗਾ ਇੱਕ ਅੱਛੀ ਜਿਹੀ ਟ੍ਰੀਟ।

0: ਲਓ ਜੀ ਲਓ, ਬਿਲਕੁਲ ਇਸ ਵੇਲੇ ਸਾਡੀ ਜਿਹੜੀ ਵਾਕਥੋਨ ਹੈ ਉਸ ਦੇ ਵਿੱਚ ਮੇਰੇ ਨਾਲ ਆਰਜੇ ਵਿਪਿਨ ਨੇ, ਔਰ ਵਿਪਿਨ ਦੇ ਕੋਲੋਂ ਜਾਣਦੇ ਹਾਂ ਕਿ ਉਹ ਆਕਾਸ਼ਵਾਣੀ ਦੇ ਵਿਹੜੇ ਵਿੱਚੋਂ ਨਿਕਲ ਚੁੱਕੇ ਨੇ ਨਾ। ਹੈਲੋ ਵਿਪਿਨ। ਹਾਂਜੀ ਹਾਂਜੀ ਹਾਂਜੀ ਵਿਪਿਨ ਜੀ, ਕਿੱਥੇ ਪਹੁੰਚ ਗਏ?
1: ਨਿਸ਼ਾ ਜੀ, ਸਭ ਤੋਂ ਪਹਿਲਾਂ ਤੇ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਤੇ ਸੁਣਨ ਵਾਲੇ ਸਾਡੇ ਸਾਰੇ ਸਰੋਤਿਆਂ ਨੂੰ। ਅੱਜ 90 ਵਰੇ ਹੋ ਚੁੱਕੇ ਨੇ ਆਕਾਸ਼ਵਾਣੀ ਨੂੰ ਆਪਣੇ 90 ਸਾਲ ਸੈਲੀਬ੍ਰੇਟ ਕਰ ਰਿਹਾ, ਪਰ ਮੈਂ ਦੇਖ ਰਿਹਾ ਇਸ ਵੇਲੇ ਬੀਐਮਸੀ ਚੌਂਕ ਦੇ ਵਿੱਚ ਜਿਹੜਾ ਜੋਸ਼ ਹੈ ਨਾ, ਉਹ ਕਿਸੇ ਨੌਜਵਾਨ ਦੇ ਨਾਲੋਂ ਘੱਟ ਨਹੀਂ ਹੈ।
0: ਅਰੇ ਵਾਹ, ਯਾਨੀ ਕਿ ਪੂਰਾ ਇੱਕ ਐਕਸਾਈਟਮੈਂਟ ਜਿਹੜੀ ਹੈ ਬਣੀ ਹੋਈ ਹੈ ਨਾ।
1: ਜੀ ਜੀ ਜੀ ਬਿਲਕੁਲ ਬਿਲਕੁਲ, ਔਰ ਇਸੇ ਵਿਸ਼ੇ ਦੇ ਵਿੱਚ ਆਪਾਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਆਕਾਸ਼ਵਾਣੀ ਜਲੰਧਰ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਸਰ ਦੇ ਨਾਲ, ਕਿ ਸਭ ਤੋਂ ਪਹਿਲਾਂ ਉਹਨਾਂ ਦੇ ਕੋਲੋਂ ਜਾਣਾਂਗੇ ਅੱਜ ਦੇ ਦਿਨ ਦੇ ਬਾਰੇ, ਤੇ ਉਹ ਸਾਨੂੰ ਇਸੇ ਬਾਰੇ ਜਾਣਕਾਰੀ ਵੀ ਦੇਣਗੇ ਤੇ ਸਾਨੂੰ ਦੱਸਣਗੇ ਕਿ ਕਿੰਨਾ ਕੁ ਉਤਸ਼ਾਹ ਹੈ ਅੱਜ ਦੇ ਜੋ ਸਾਡੇ ਨਾਲ ਪੂਰਾ ਇੱਕ ਹਜੂਮ ਤੁਰ ਰਿਹਾ, ਸਾਡੇ ਨਾਲ ਦੇ ਜਿਹੜੇ ਦੋਸਤ ਅੱਜ ਦੇ ਇਸ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ। ਮੇਰੇ ਤੋਂ ਬਾਅਦ ਅਗਲੀ ਆਵਾਜ਼ ਹੈ ਪ੍ਰੋਗਰਾਮ ਮੁਖੀ ਸਰ ਪਰਮਜੀਤ ਸਿੰਘ ਜੀ ਦੀ।
2: ਵਿਪਿਨ, ਬਹੁਤ ਬਹੁਤ ਸ਼ੁਕਰੀਆ। ਨਿਸ਼ਾ, ਤੁਸੀਂ ਸੁਣਾਓ, ਕੀ ਹਾਲ ਚਾਲ ਹੈ ਤੁਹਾਡਾ?
0: ਠੀਕ ਹੋ? ਠੀਕ ਠਾਕ ਹੋ ਸਰ? ਅੱਜ ਤੁਸੀਂ
2: ਬਹੁਤ ਬਹੁਤ ਮੁਬਾਰਕਾਂ ਆਪ ਸਭ ਨੂੰ, ਔਰ ਆਕਾਸ਼ਵਾਣੀ ਦੇ ਨਾਲ ਸੰਬੰਧਿਤ ਸਮੂਹ ਸਟਾਫ ਨੂੰ, ਔਰ ਜਿੰਨੇ ਵੀ ਸਾਡੇ ਇੰਪਲੋਈਜ਼ ਨੇ, ਔਰ ਸਾਡੇ ਨਾਲ ਇਸ ਵਾਕਾਥੋਨ 'ਚ ਹਿੱਸਾ ਲੈ

0: ਸਾਡੇ ਪਰਿਵਾਰ ਦੇ ਹੀ ਸਾਰੇ ਸਾਰੇ ਮੈਂਬਰ
1: ਜੀ ਸਰ,
0: ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ, ਕਿਉਂਕਿ ਆਕਾਸ਼ਵਾਣੀ 90 ਸਾਲ ਪੂਰੇ ਹੋ ਕਰ ਰਹੇ ਹਨ।
1: ਬਿਲਕੁਲ,
0: ਯਾਨੀ 1936 ਦੇ ਵਿੱਚ ਜਿਹੜਾ ਪ੍ਰਸਾਰਣ ਇੰਡੀਅਨ ਬ੍ਰੌਡਕਾਸਟਿੰਗ ਕੰਪਨੀ ਦੇ ਤਹਿਤ ਸ਼ੁਰੂ ਹੋਇਆ ਸੀ
1: ਜੀ,
0: ਉਹ ਇਸ ਸਾਲ 90 ਵਰੇ ਪੂਰੇ ਕਰ ਰਿਹਾ
1: ਜੀ।
0: ਔਰ ਇਸ ਸਿਲਸਿਲੇ ਵਿੱਚ 2025 ਜੂਨ ਤੋਂ ਲੈ ਕੇ ਜੂਨ 2026 ਤੱਕ ਇੱਕ ਪੂਰਾ ਸਾਲ ਜਿਹੜਾ ਹੈ ਉਹ ਸੈਲੀਬ੍ਰੇਸ਼ਨ ਦਾ ਚੱਲੇਗਾ
1: ਜੀ। ਬਿਲਕੁਲ,
0: ਔਰ ਇਸੇ ਸੈਲੀਬ੍ਰੇਸ਼ਨ ਦੇ ਤਹਿਤ ਬੀਤੇ ਕੱਲ ਔਰ ਅੱਜ ਸਮੁੱਚੇ ਭਾਰਤ ਦੇ ਵਿੱਚ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਨੇ ਵਾਕਾਥੋਨ, ਮੈਰਾਥੋਨ ਆਦਿ ਇਵੈਂਟਸ ਦਾ ਅਰੇਂਜਮੈਂਟ ਕੀਤਾ ਹੈ, ਔਰ ਇਸ ਸਿਲਸਿਲੇ 'ਚ ਅੱਜ ਆਕਾਸ਼ਵਾਣੀ ਜਲੰਧਰ ਵੀ ਇਸ ਇਵੈਂਟ ਨੂੰ ਆਰਗਨਾਈਜ਼ ਕਰ ਰਿਹਾ ਹੈ। ਮੈਨੂੰ ਖੁਸ਼ੀ ਹੈ ਅੱਜ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਸਾਥੀ ਸਾਡੇ ਨਾਲ ਜਲੰਧਰ ਦੀਆਂ ਵੱਖ ਵੱਖ ਸੜਕਾਂ ਤੇ ਚੱਲਣਗੇ, ਚੱਲ ਰਹੇ ਨੇ ਬੜੇ ਜੋਸ਼ ਨਾਲ, ਉਤਸ਼ਾਹ ਦੇ ਨਾਲ, ਔਰ ਮਜ਼ਾ ਆ ਰਿਹਾ ਦੇਖ ਕੇ। ਕਾਸ਼ ਨਿਸ਼ਾ ਤੁਸੀਂ ਵੀ ਇੱਥੇ ਹੁੰਦੇ, ਕੈਮਰੇ ਦੇ ਥਰੂ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਇਹ ਦੱਸ ਸਕਦੇ ਇੱਥੇ ਕਿੰਨਾ ਜੁਬਲੈਂਟ, ਕਿੰਨਾ ਖੁਸ਼ਨੁਮਾ ਔਰ ਵਧੀਆ ਮਾਹੌਲ ਹੈ।
1: ਸਰ, ਤੁਹਾਡੀ ਆਵਾਜ਼ ਨੇ ਮੈਨੂੰ ਮਜਬੂਰ ਕਰ ਦਿੱਤਾ, ਸ਼ਾਇਦ ਮੈਂ ਵੀ ਵਾਕਈ ਉੱਥੇ ਹੁੰਦੀ, ਪਰ ਲੇਕਿਨ ਸਟੂਡੀਓ ਦੇ ਵਿੱਚ ਵੀ ਜਿਹੜਾ ਇੱਕ ਉਤਸ਼ਾਹ ਆ ਉਹ ਉਸ ਉਤਸ਼ਾਹ ਨੂੰ ਬਰਕਰਾਰ ਰੱਖਣ ਵਾਸਤੇ ਮੈਂ ਬਿਲਕੁਲ ਤੁਹਾਡੇ ਨਾਲ ਹੀ ਰਹਾਂਗੀ
0: ਜੀ। ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ ਸਮੁੱਚੇ ਆਕਾਸ਼ਵਾਣੀ ਪਰਿਵਾਰ ਨੂੰ, ਔਰ ਮੈਂ ਵਾਪਸ ਬਿਪਿਨ ਨੂੰ ਮਾਈਕ ਦੇ
1: ਜੀ। ਹੈਲੋ ਜੀ ਬਿਪਿਨ, ਐਕਸਾਈਟਮੈਂਟ ਜਿਹੜੀ ਹੈ ਫੁੱਲ ਔਨ ਨਜ਼ਰ ਆ ਰਹੀ ਹੈ, ਨਜ਼ਰ ਇਸ ਕਰਕੇ ਆ ਰਹੀ ਹੈ ਕਿਉਂਕਿ ਤੁਹਾਡੀ ਆਵਾਜ਼ ਔਰ ਜਿਹੜੀ ਉੱਥੇ ਦੀ ਚਹਿਲ ਪਹਿਲ ਹੈ ਉਹ ਮੈਨੂੰ ਵਧੋ ਵਧੀ ਇਹੀ ਕਹਿ ਰਹੀ ਹੈ ਕਿ ਉੱਥੇ ਸੁਪਰ ਐਕਸਾਈਟਮੈਂਟ ਜਿਹੜੀ ਹੈ ਉੱਥੇ ਦੇ ਇੱਕ ਮਾਹੌਲ ਦੇ ਵਿੱਚ ਬਣੀ ਹੋਈ ਹੈ। ਔਰ ਮੈਂ ਜੀ, ਅਤੇ ਮੈਨੂੰ ਹੁਣ ਸਭ ਤੋਂ ਪਹਿਲਾਂ ਨਾ ਤੁਸੀਂ ਇਹ ਦੱਸੋ ਕਿ ਤੁਸੀਂ ਕਿੱਥੇ ਪਹੁੰਚ ਗਏ ਹੋ, ਔਰ ਤੁਹਾਡੇ ਮਤਲਬ ਇੱਕ ਜੁੱਟ ਜਿਹੜਾ ਸਾਡਾ ਆਕਾਸ਼ਵਾਣੀ ਪਰਿਵਾਰ ਦਾ ਹੈ ਇਕੱਠਾ ਹੋਇਆ, ਉਹਨਾਂ ਨੇ ਵੀਅਰ ਕੀ ਕੀਤਾ ਹੋਇਆ, ਕਿਹੜੀ ਇੱਕ ਸੁਪਰ ਚੀਜ਼ ਜਿਹੜੀ ਹੈ ਥੋੜੀ ਯੂਨੀਕ ਲੱਗ ਰਹੀ ਹੈ ਕਿ ਅਸੀਂ ਆਕਾਸ਼ਵਾਣੀ ਪਰਿਵਾਰ ਦੇ ਹੀ ਮੈਂਬਰਸ ਹਾਂ?
2: ਤੁਸੀਂ ਦੇਖੋ ਕਿ ਇਸ ਵੇਲੇ ਸਫੇਦ ਰੰਗ ਦੀਆਂ ਜਿਹੜੀਆਂ ਟੀ-ਸ਼ਰਟ ਉਹ ਪਾਈਆਂ ਹੋਈਆਂ ਨੇ, ਐਂਡ ਉਹਦੇ ਵਿੱਚ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਲੋਗੋ ਜਿਹੜਾ ਹੈ ਉਹ ਲੱਗਿਆ ਹੋਇਆ ਹੈ, ਐਂਡ ਟੀ-ਸ਼ਰਟ ਦੇ ਉੱਪਰ ਜਿਹੜਾ ਹੈ ਉਹ ਆਕਾਸ਼ਵਾਣੀ ਮੈਰਾਥੋਨ 2026 ਫਿਟ ਇੰਡੀਆ ਜਿਹੜਾ ਹੈ ਉਹ ਉਹਦੇ ਉੱਤੇ ਲਿਖਿਆ ਹੋਇਆ। ਤੇ ਜੇਕਰ ਮੈਂ ਟੀ-ਸ਼ਰਟ ਦੇ ਪਿੱਛੇ ਦੀ ਗੱਲ ਕਰਾਂ ਤਾਂ ਉਹਦੇ ਉੱਪਰ ਆਕਾਸ਼ਵਾਣੀ 90 ਈਅਰ ਵੋਇਸ ਆਫ ਦਾ ਨੇਸ਼ਨ 1936 ਤੋਂ 2026 ਤੱਕ ਦਾ ਜਿਹੜਾ 90 ਸਾਲ ਦਾ ਇਹ ਸਫ਼ਰ ਹੈ ਉਹ ਸਾਡੇ ਨਾਲ ਅੱਜ ਇੱਥੇ ਸਾਂਝਾ ਕੀਤਾ ਜਾ ਰਿਹਾ, ਐਂਡ ਬਹੁਤ ਖੂਬਸੂਰਤ ਜਿਹੜਾ ਮਾਹੌਲ ਹੈ ਉਹ ਇਸ ਵੇਲੇ ਲੱਗ ਰਿਹਾ, ਤੇ ਮਤਲਬ ਕਿ ਸ਼ਬਦਾਂ ਦੇ ਜ਼ਰੀਏ ਬਿਆਨ ਨਹੀਂ ਕੀਤਾ ਜਾ ਸਕਦਾ।
1: ਬਿਲਕੁਲ, ਔਰ ਤੁਹਾਡੇ ਸ਼ਬਦ ਜਿਹੜੇ ਹੈ ਨਾ ਉਹ ਦੱਸ ਰਹੇ ਨੇ ਕਿ ਸ਼ਬਦ ਇੱਧਰ ਉੱਧਰ ਹੋ ਰਹੇ ਨੇ ਤੇ ਉਹਨੂੰ ਅਸੀਂ ਬਿਆਨ ਵੀ ਨਹੀਂ ਕਰ ਪਾ ਰਹੇ। ਓਕੇ ਵਿਪਿਨ, ਮੈਨੂੰ ਇਹ ਦੱਸੋ ਕਿ ਜਿਹੜੇ ਸਾਡੇ ਨਾਲ ਜੁੜੇ ਨੇ ਸਾਡੇ ਆਕਾਸ਼ਵਾਣੀ ਪਰਿਵਾਰ ਤੋਂ ਅਲੈਦਾ ਵੀ ਬਹੁਤ ਸਾਰੇ ਲੋਕ ਸਾਡੇ ਨਾਲ ਜੁੜ ਰਹੇ ਨੇ ਇਸ ਵੇਲੇ। ਹੈਲੋ ਵਿਪਿਨ, ਮੇਰੇ ਨਾਲ ਜੀ
2: ਜੀ ਜੀ ਜੀ ਇਸ ਵੇਲੇ ਦੂਰਦਰਸ਼ਨ ਤੋਂ ਵੀ ਸਾਡੇ ਸੀਨੀਅਰ ਸਾਡੇ ਨਾਲ ਮੌਜੂਦ ਨੇ, ਉਹ ਵੀ ਸਾਡੇ ਨਾਲ ਅੱਜ ਇਸ ਵਿਸ਼ੇ ਦੇ ਉੱਪਰ ਅੱਜ ਝਾਤ ਪਾਣਗੇ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ
1: ਜੀ। ਔਰ ਉਹਨਾਂ ਦੇ ਵਿਚਾਰ ਵੀ ਉਨੇ ਹੀ ਮਾਇਨੇ ਰੱਖਦੇ ਨੇ ਕਿਉਂਕਿ ਉਹ ਵੀ ਸਾਡੇ ਹੀ ਉਸ ਪਰਿਵਾਰ ਦਾ ਉਹ ਹਿੱਸਾ ਨੇ ਜਿਹੜੇ ਕਿ ਸਾਡੇ ਨਾਲ ਜੁੜ ਕੇ ਇਸ ਪਰਿਵਾਰ ਦੇ ਵਿੱਚ ਰੌਣਕਾਂ ਲਗਾ। ਜੀ ਹਾਂ ਜੀ,
3: ਇਤਨੀ ਮਾਤਰਾ ਮੇਂ ਪਧਾਰੇ, ਆਪ ਸਭੀ ਕੋ ਧੰਨਵਾਦ
1: ਜੀ,
3: ਔਰ ਆਪ ਮੈਰਾਥਨ ਕਾ ਆਰਾਮ ਸੇ ਆਨੰਦ ਲੀਜੀਏ
1: ਜੀ,
3: ਔਰ ਆਰਾਮ ਸੇ ਚਲੀਏ
1: ਜੀ, ਆਰਾਮ ਸੇ ਚਲੀਏ। ਔਰ ਆਪ ਆਕਾਸ਼ਵਾਣੀ ਕੇ ਇਸ 90 ਵਰਸ ਪੂਰੇ ਹੋਣੇ ਕੇ ਮੌਕੇ ਪਰ ਕਿਆ ਕਹਿਣਾ ਚਾਹੇਂਗੇ?
3: ਮੈਂ ਬਤਾਏ ਦੇਤਾ ਹੂੰ, ਆਪ ਇਤਨੀ ਮਾਤਰਾ ਮੇਂ ਪਧਾਰੇ, ਥੈਂਕ ਯੂ
1: ਜੀ।
2: ਸੁਨਿਸ਼ਾ ਜੀ,
1: ਬਿਲਕੁਲ, ਤੁਹਾਡੀ ਜਿਹੜੀ ਐਕਸਾਈਟਮੈਂਟ ਹੈ ਸਾਰਿਆਂ ਦੀ ਉਹ ਮੈਨੂੰ ਨਜ਼ਰ ਵੀ ਆ ਰਹੀ ਹੈ
2: ਜੀ ਜੀ ਬਿਲਕੁਲ। ਤੁਹਾਡੇ ਸ਼ਬਦਾਂ ਦੇ ਜ਼ਰੀਏ ਉਪ ਮਹਾਨਿਰਦੇਸ਼ਕ ਰਣਜੀਤ ਮੀਨਾ ਜੀ ਨੇ ਅੱਜ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਔਰ ਦੱਸਿਆ ਕਿ ਅੱਜ ਦੀ ਜੋ ਇਹ ਵਾਕਾਥੋਨ ਹੈ, ਜੋ ਪਦ ਯਾਤਰਾ ਹੈ, ਜੋ 90 ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਮਨਾਈ ਜਾ ਰਹੀ ਹੈ, ਉਸ ਦਾ ਉਤਸ਼ਾਹ ਜਿਹੜਾ ਇਹ ਸਾਨੂੰ ਸਾਹਮਣੇ ਦੇਖਣ ਨੂੰ ਮਿਲ ਰਿਹਾ
1: ਜੀ। ਔਰ ਇਸ ਵੇਲੇ ਕੋਈ ਇਹੋ ਜਿਹੇ ਲੋਕ ਨੇ ਜਿਹੜੇ ਸਾਡੇ ਨਾਲ ਜੁੜੇ ਨੇ, ਕਹਿਣ ਦਾ ਮਤਲਬ ਕਿ ਯੰਗ ਜਨਰੇਸ਼ਨ ਸਾਡੇ ਨਾਲ ਜ਼ਿਆਦਾ ਜੁੜੀ ਹੈ ਜਾਂ ਥੋੜ੍ਹੀ ਵੱਧ ਉਮਰ ਦੇ ਲੋਕ ਨੇ ਜਾਂ ਜਿਹੜੇ ਬੱਚੇ ਨੇ ਉਹ ਵੀ ਜੁੜੇ ਨੇ ਇਸ ਵੇਲੇ
2: ਜੀ ਜੀ ਜੀ ਬਿਲਕੁਲ। ਮੈਨੂੰ ਲੱਗਦਾ ਹੈ ਕਿ ਨਿਸ਼ਾ ਜੀ ਆਪਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਸਾਂਝੀ ਕਰਦੇ ਹਾਂ, ਸੋ ਦੈਟ ਕਿ ਐਨਰਜੀ ਜਿਹੜੀ ਹੈ ਇਸ ਤੋਂ ਵੀ ਹੋਰ ਦੁੱਗਣੀ ਤਿੱਗਣੀ ਹੋ ਜਾਏਗੀ। ਉਸ ਤੋਂ ਬਾਅਦ ਦੇ ਵਿੱਚ ਇਹ ਵਾਕਾਥੋਨ ਕਿੱਥੇ ਪਹੁੰਚ ਚੁੱਕੀ ਹੈ ਤੇ ਕਿੰਨਾ ਕੁਛ ਆ ਨਜ਼ਰ ਆ ਰਿਹਾ ਹੈ, ਉਸ ਸੰਬੰਧੀ ਵੀ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਾਂਗੇ।
1: ਬਿਲਕੁਲ ਜੀ, ਓਕੇ ਵਿਪਿਨ, ਮੈਂ ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਤੋਂ ਰਾਬਤਾ ਕਾਇਮ ਕਰਾਂਗੀ। ਫਿਲਹਾਲ ਦੇ ਲਈ ਇੱਕ ਬਹੁਤ ਹੀ ਖੂਬਸੂਰਤ ਗੀਤ ਜਿਹੜਾ ਜ਼ਿੰਦਗੀ ਨੂੰ ਖੂਬਸੂਰਤ ਬਣਾਉਣ ਲਈ, ਤੁਹਾਡੇ ਸਫ਼ਰ ਨੂੰ ਖੂਬਸੂਰਤ ਬਣਾਉਣ ਲਈ ਨਾਲ ਚੱਲੇਗਾ।

0: ਸਿਲਸਿਲਾ ਹੈ ਬਹੁਤ ਹੀ ਖੂਬਸੂਰਤ 90 ਸਾਲ ਦੀ ਖੁਸ਼ੀ ਔਰ ਵਾਕਥੋਨ ਜਿਹੜਾ ਆ ਇਸ ਵੇਲੇ ਸੜਕਾਂ ਦੇ ਉੱਤੇ, ਯਾਨੀ ਕਿ ਕਦਮਾਂ ਦੀ ਇਹ ਗੂੰਜ ਸਿਰਫ ਸੜਕਾਂ ਤੱਕ ਹੀ ਨਹੀਂ ਦਿਲਾਂ ਤੱਕ ਪਹੁੰਚ ਰਹੀ ਹੈ। 90 ਸਾਲ ਦੀ ਆਵਾਜ਼ ਨਾਲ ਅੱਜ ਪੂਰਾ ਸ਼ਹਿਰ ਇਕੱਠੇ ਹੋ ਕੇ ਕਦਮ ਮਿਲਾ ਰਿਹਾ ਹੈ। ਸੁਬੇਰ ਦੀ ਇਹ ਤਾਜ਼ਗੀ ਆਕਾਸ਼ਵਾਣੀ ਦੇ ਸੁਹਾਣੇ ਜਿਹੇ ਸਫ਼ਰ ਦੇ ਨਾਲ ਹੋਰ ਵੀ ਖਾਸ ਬਣ ਰਹੀ ਹੈ। ਵਈ ਇਸ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਮੈਂ ਸੋਚਿਆ ਕਿਉਂ ਨਾ ਵਿਪਿਨ ਦੇ ਨਾਲ ਫਿਰ ਤੋਂ ਗੱਲਬਾਤ ਕੀਤੀ ਜਾਏ ਅਤੇ ਵੇਖਦੇ ਹਾਂ ਕਿ ਉਹ ਸਾਡੇ ਨਾਲ ਕਿਸ ਨੂੰ ਜੋੜਦੇ ਨੇ ਅਤੇ ਕਿਹੜੇ ਨੇ ਜਿਹੜੇ ਅੱਜ ਇਸ ਖਾਸ ਮੌਕੇ 'ਤੇ ਮੁਬਾਰਕਾਂ ਦੇਣਗੇ। ਹੈਲੋ,
1: ਹੈਲੋ,
0: ਹਾਂਜੀ ਵਿਪਿਨ
1: ਜੀ, ਇਸ ਵੇਲੇ ਜਿਹੜੀ ਸਾਡੀ ਪਦਯਾਤਰਾ ਹੈ ਵਾਕਾਥੋਨ ਹੈ, ਉਹ

0: ਕਿਲੇ ਭਗਤ ਨਾਮਦੇਵ ਚੌਂਕ ਦੇ ਵਿੱਚ ਪਹੁੰਚ ਚੁੱਕੇ ਹਾਂ ਤੇ ਉਸ ਤੋਂ ਬਾਅਦ ਅਸੀਂ ਅੱਗੇ ਦਾ ਆਪਣਾ ਸਫ਼ਰ ਜਿਹੜਾ ਸੀ ਉਹ ਸ਼ੁਰੂ ਕਰ ਚੁੱਕੇ ਹਾਂ ਜੀ ਔਰ ਇਸ ਵੇਲੇ ਅਸੀਂ ਸਕਾਈਲਾਰਕ ਚੌਂਕ ਦੀ ਤਰਫ ਵਾਕ ਕਰਦੇ ਜਾ ਰਹੇ ਹਾਂ ਐਂਡ ਉਤਸ਼ਾਹ ਜਿਹੜਾ ਇੱਥੇ ਉਹ ਦੇਖਿਆ ਹੀ ਬਣਦਾ
1: ਸਾਡੇ
0: ਨਾਲ ਜੋ ਇਸ ਵੇਲੇ ਉਤਸ਼ਾਹ ਉਹ ਮੈਨੂੰ ਲੱਗਦਾ ਹੈ ਕਿ ਜੇਕਰ ਇੱਥੇ ਮੌਕੇ ਤੇ ਮੌਜੂਦ ਹੋ ਕੇ ਦੇਖਿਆ ਜਾਵੇ ਉਸ ਨੂੰ ਆਵਾਜ਼ ਜਿਹੜੀ ਹੈ ਜਦੋਂ ਅਸੀਂ ਬਿਆਨ ਕਰਦੇ ਹਾਂ ਤਾਂ ਦਿਲਾਂ ਦੇ ਅੰਦਰ ਤੱਕ ਅੱਜ ਦੇ ਦਿਨ ਦਾ ਜੋ ਜੋਸ਼ ਹੈ ਉਹ ਮਹਿਸੂਸ ਕੀਤਾ ਜਾ
1: ਰਿਹਾ
0: ਅਸੀਂ ਹੀ ਮੌਕੇ ਇਸੇ ਹੀ ਮੌਕੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਡੇ ਪ੍ਰੋਗਰਾਮ ਅਧਿਕਾਰੀ ਸ੍ਰੀ ਸੋਹਣ ਕੁਮਾਰ ਜੀ ਵੀ ਮੌਕੇ ਤੇ ਮੌਜੂਦ ਨੇ ਜੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਤੇ ਅੱਜ ਦੇ ਇਸ ਖਾਸ ਮੌਕਾ ਤੋਂ ਦੇ ਨਾਲ ਜੁੜੀ ਹੋਈ ਯਾਦ ਸਰ ਸਾਡੇ ਨਾਲ ਸਾਂਝੀ ਕਰਨਗੇ
1: ਜੀ ਪ੍ਰੋਗਰਾਮ
2: ਜੀ ਨਿਸ਼ਾ ਗੁੱਡ ਮਾਰਨਿੰਗ
1: ਜੀ ਗੁੱਡ ਮਾਰਨਿੰਗ ਸਰ ਅੱਜ ਪੂਰੀ ਐਕਸਾਈਟਮੈਂਟ ਜਿਹੜੀ ਹੈ ਉਸ ਵਾਕਾਥੋਨ ਦੇ ਵਿੱਚ ਨਜ਼ਰ ਆ ਰਹੀ ਹੈ ਔਰ 90 ਸਾਲ ਪੂਰੇ ਹੋਣ ਤੇ ਸਰ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ
2: ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਤੁਹਾਡੇ ਜ਼ਰੀਏ ਸਾਰੇ ਸੁਣਨ ਵਾਲਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹਾਂਗਾ
1: ਜੀ ਸਰ ਸਰ ਤੁਹਾਡੇ ਤੋਂ ਇਹ ਜਾਣਨਾ ਚਾਹਾਂਗੇ ਕਿ ਆਕਾਸ਼ਵਾਣੀ ਦੇ ਇਸ ਪਰਿਵਾਰ ਦੇ ਨਾਲ ਜੁੜੇ ਹੋਏ ਤੁਹਾਨੂੰ ਕਿੰਨੇ ਵਰੇ ਹੋ ਗਏ ਨੇ
2: ਮੈਨੂੰ ਨਿਸ਼ਾ ਜੀ ਇਸ ਵੇਲੇ 25 ਸਾਲ ਤਕਰੀਬਨ ਕੰਪਲੀਟ ਹੋ ਚੁੱਕੇ ਨੇ
1: ਜੀ ਔਰ ਸਰ
2: ਔਰ ਸੇਵਾ ਕਰਦਿਆਂ ਨੂੰ ਬੜੇ ਤਰ੍ਹਾਂ ਦੇ ਅਲੱਗ ਅਲੱਗ ਤਰ੍ਹਾਂ ਦੇ ਤਜਰਬਾਤ ਹੋਏ ਨੇ
1: ਜੀ ਸਰ ਤਜਰਬਾ ਜਿਹੜਾ ਹੈ ਨਾ ਉਹ ਬਹੁਤ ਕੁਝ ਸਿਖਾਉਂਦਾ ਹੈ ਤੇ ਮੈਂ ਚਾਹਾਂਗੀ ਕਿ ਤੁਸੀਂ ਬਿਲਕੁਲ ਆਪਣਾ ਕੋਈ ਇਹੋ ਜਿਹਾ ਐਕਸਪੀਰੀਅੰਸ ਸਾਡੇ ਲਿਸਨਰਸ ਦੇ ਨਾਲ ਸਾਡੀ ਜਿਹੜੀ ਯੂਥ ਇਸ ਵੇਲੇ ਸਾਡੇ ਨਾਲ ਜੁੜੀ ਹੋਈ ਹੈ ਉਹਨਾਂ ਨਾਲ ਸਾਂਝਾ ਕਰੋ ਤਾਂ ਕਿ ਉਹਨਾਂ ਨੂੰ ਇੱਕ ਬਹੁਤ ਅੱਛਾ ਮੈਸੇਜ ਜਾ ਸਕੇ
2: ਜੀ ਜੀ ਇਸ ਤਰ੍ਹਾਂ ਸੀ ਨਿਸ਼ਾ ਦੇਖੋ 25 ਸਾਲ ਹੋ ਗਏ ਜਦੋਂ ਇਸ ਆਕਾਸ਼ਵਾਣੀ ਦੇ ਨਾਲ ਜੁੜਿਆ ਨੂੰ ਔਰ ਕਈ ਤਰ੍ਹਾਂ ਦੇ ਤਜਰਬੇ ਹੋਏ ਨੇ ਔਰ ਅਲੱਗ ਅਲੱਗ ਤਰ੍ਹਾਂ ਦੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਔਰ ਜਿੱਥੋਂ ਤੱਕ ਆਕਾਸ਼ਵਾਣੀ ਦੇ ਯੋਗਦਾਨ ਦਾ ਸੰਬੰਧ ਹੈ ਆਕਾਸ਼ਵਾਣੀ ਨੇ ਹਿੰਦੁਸਤਾਨੀ ਮਿਊਜ਼ਿਕ ਨੂੰ ਸੰਗੀਤ ਨੂੰ ਲੋਕ ਸੰਗੀਤ ਨੂੰ ਪ੍ਰਫੁੱਲਿਤ ਕਰਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਜੇ ਆਪਣਾ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਆਕਾਸ਼ਵਾਣੀ ਦਾ ਬਹੁਤ ਵੱਡਾ ਯੋਗਦਾਨ ਹੈ ਹਰੀ ਕ੍ਰਾਂਤੀ ਦੇ ਵਿੱਚ ਤੁਹਾਨੂੰ ਪਤਾ ਕਿ ਜਦੋਂ ਆਜ਼ਾਦੀ ਦੇਸ਼ ਨੂੰ ਮਿਲੀ ਸਭ ਤੋਂ ਵੱਡਾ ਜਿਹੜਾ ਸੰਕਟ ਸੀਗਾ ਉਹ ਸੀਗਾ ਫੂਡ ਕ੍ਰਾਈਸਿਸ ਹੈ ਨਾ ਉਸ ਵਕਤ ਸਾਡਾ ਦੇਸ਼ ਦੇ ਵਿੱਚ ਇੰਨੀਆਂ ਵੀ ਸਹੂਲਤਾਂ ਨਹੀਂ ਸਨ ਕਿ ਅਸੀਂ ਆਪਣੀ ਪੂਰੀ ਆਬਾਦੀ ਨੂੰ ਅਨਾਜ ਦੇ ਸਕੀਏ ਸੋ ਆਕਾਸ਼ਵਾਣੀ ਨੇ ਹਰ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਲੋਕਾਂ ਨੂੰ ਚੰਗਾ ਜੀਵਨ ਜੀਣ ਦੀ ਸੇਧ
1: ਜੀ ਔਰ ਸਰ ਇਸ ਇਸ ਦੇ ਨਾਲ ਨਾਲ ਜਿਹੜੀ ਚੀਜ਼ ਤੁਸੀਂ ਬਹੁਤ ਅੱਛੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਔਰ ਜਾਣਨਾ ਚਾਹਾਂਗੇ ਕਿ ਤੁਹਾਡਾ ਕੋਈ ਇੱਕ ਇਹੋ ਜਿਹਾ ਪਲ ਜਿਹੜਾ ਕਿ ਤੁਹਾਨੂੰ ਅੱਜ ਵੀ ਯਾਦ ਕਰਾ ਦਿੰਦਾ ਕਿ ਜਦੋਂ ਮੈਂ ਆਕਾਸ਼ਵਾਣੀ ਦੇ ਵਿਹੜੇ ਆਇਆ ਸੀ ਜਾਂ ਆਕਾਸ਼ਵਾਣੀ ਨਾਲ ਜੁੜਿਆ ਸੀ ਅਤੇ ਉਹ ਪਲ ਹਮੇਸ਼ਾ ਤਰੋ ਤਾਜ਼ਾ ਹੋ ਜਾਂਦਾ ਜਦੋਂ ਤੁਹਾਡੇ ਜ਼ਹਿਨ ਦੇ ਵਿੱਚ ਆਉਂਦਾ ਕਿ ਸਾਂਝਾ ਕਰਨਾ ਚਾਹੋਗੇ ਸਰ
2: ਪੂਰੇ ਦਾ ਪੂਰਾ ਜਿਹੜਾ ਕਰੀਅਰ ਹੈ ਉਹ ਹੀ ਯਾਦਾਂ ਦੇ ਨਾਲ ਭਰਪੂਰ ਹੈ ਦੇਖੋ ਆਕਾਸ਼ਵਾਣੀ ਇਸ ਤਰ੍ਹਾਂ ਦਾ ਅਦਾਰਾ ਹੈ ਜਿਹੜਾ ਕਿ ਸੂਚਨਾ ਮਨੋਰੰਜਨ ਤੇ ਗਿਆਨ ਦਾ ਭੰਡਾਰ ਹੈ ਔਰ ਸਾਰੇ ਵੀ ਜਿਹੜੇ ਲੋਕ ਇਹਦੇ ਨਾਲ ਜੁੜਦੇ ਨੇ ਜਿਹੜੇ ਪੇਸ਼ਕਾਰ ਜੁੜਦੇ ਨੇ ਸਾਰੇ ਹੀ ਬੜੇ ਹੀ ਵਧੀਆ ਤਰੀਕੇ ਨਾਲ ਸਲੈਕਟ ਕੀਤੇ ਜਾਂਦੇ ਨੇ ਔਰ ਜਿਹੜੀ ਨਵੀਂ ਤਾਜ਼ਾ ਤਰੀਨ ਜਾਣਕਾਰੀ ਹੁੰਦੀ ਹੈ ਸੰਗੀਤ ਹੁੰਦਾ ਹੈ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਮਨੋਰੰਜਨ ਕਰਦੇ ਨੇ
1: ਸਰ ਇੱਕ ਚੀਜ਼ ਹੋਰ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਰੇਡੀਓ ਅੱਜ ਵੀ ਲੋਕਾਂ ਦਾ ਸਭ ਤੋਂ ਭਰੋਸੇਮੰਦ ਸਾਥੀ ਹੈ
2: ਜੀ ਜੀ ਬਿਲਕੁਲ ਰੇਡੀਓ ਦਾ ਆਪਣਾ ਇੱਕ ਮੁਕਾਮ ਹੈ ਆਪਣੇ ਇੱਕ ਸਥਾਨ ਹੈ ਆਮ ਜਨ ਜੀਵਨ ਦੇ ਵਿੱਚ ਬਹੁਤ ਸਾਰੇ ਸਾਇਲੈਂਟ ਲਿਸਨਰ ਜਿਹੜੇ ਚੁੱਪ ਕੀਤੇ ਰੇਡੀਓ ਦੇ ਪ੍ਰੋਗਰਾਮ ਸੁਣਦੇ ਨੇ ਇਸ ਤੋਂ ਸੇਧ ਮਿਲ ਜਾਂਦੇ ਨੇ
1: ਜੀ
2: ਸ਼ੁਕਰੀਆ ਜੀ
1: ਜੀ ਬਹੁਤ ਬਹੁਤ ਸ਼ੁਕਰੀਆ ਸਰ ਇਸ ਵੇਲੇ ਸੀ ਸਾਡੇ ਨਾਲ ਔਰ ਹੌਲੀ ਤੇ ਤੇਜ਼ ਚੱਲਣ ਦਾ ਇਹ ਜਿਹੜਾ ਸਫ਼ਰ ਹੈ ਨਾ ਵਾਕਈ ਬਹੁਤ ਖੂਬਸੂਰਤ ਲੱਗ ਰਿਹਾ ਹੈ ਔਰ ਨਾਲ ਦੇ ਨਾਲ ਪ੍ਰੋਗਰਾਮ ਦੇ ਵਿੱਚ ਵਿਪਿਨ ਜੀ ਵਿਪਿਨ ਤੁਸੀਂ ਬਹੁਤ ਵਧੀਆ ਸੋਹਨ ਸਰ ਨੇ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਸਾਡੇ ਨਾਲ ਇਸ ਵੇਲੇ ਸਾਂਝੀ ਕੀਤੀ ਔਰ ਬਹੁਤ ਅੱਛਾ ਲੱਗ ਰਿਹਾ ਹੈ ਕਿ ਤੁਹਾਡੀ ਐਕਸਾਈਟਮੈਂਟ ਜਿਹੜੀ ਹੈ ਉੱਥੇ ਫੁੱਲ ਔਨ ਹੈ ਕਦਮਾਂ ਦੀ ਜਿਹੜੀ ਆਹਟ ਹੈ ਸ਼ਾਇਦ ਮੈਂ ਸੁਣ ਪਾ ਰਹੀ ਹਾਂ
0: ਜੀ ਜੀ ਜੀ ਬਿਲਕੁਲ ਕਦਮਾਂ ਦੇ ਨਾਲ ਨਾਲ ਤੁਹਾਨੂੰ ਦਿਲ ਦੀ ਧੜਕਣ ਵੀ ਇਸ ਵੇਲੇ ਸੁਣਾਈ ਦੇ ਰਹੀ ਹੋਏਗੀ
1: ਬਿਲਕੁਲ ਜੀ
0: ਇਸ ਵੇਲੇ ਜਿਹੜੀ ਵਾਕਾਥੋਨ ਹੈ ਉਹ ਸਕਾਈਲਾਕ ਚੌਂਕ ਦੇ ਵਿੱਚ ਪਹੁੰਚ ਚੁੱਕੀ ਹੈ ਜੀ ਔਰ ਚਿਹਰਿਆਂ ਦੇ ਉੱਪਰ ਨੂਰ ਜਿਹੜਾ ਹੈ ਉਹ ਇੰਨਾ ਹੈ ਕਿ ਬਸ ਕਿ ਦਿਲ ਮੇਰਾ ਇੰਨਾ ਤੱਕ ਤੱਕ ਕਰ ਰਿਹਾ ਹੈ ਔਰ ਸਾਡੇ ਜਿਹੜੇ ਦੋਸਤ ਨੇ ਹਰ ਜਗ੍ਹਾ ਦੇ ਉੱਪਰ ਸੈਲਫੀ ਪੁਆਇੰਟ ਸਾਡੇ ਕੋਲ ਬਣੇ ਹੋਏ ਨੇ ਉੱਥੇ ਰੁਕ ਰੁਕ ਕੇ ਤਸਵੀਰਾਂ ਖਿਚਵਾ ਰਹੇ ਨੇ ਅੱਜ ਦੇ ਦਿਨ ਦੀਆਂ ਯਾਦਾਂ ਨੂੰ ਹਮੇਸ਼ਾ ਦੇ ਲਈ ਕੈਦ ਕਰ ਰਹੇ ਨੇ ਔਰ ਇਸ ਮੌਕੇ ਦੇ ਉੱਪਰ ਬਹੁਤ ਸਾਰੀਆਂ ਖਾਸ ਸ਼ਖਸੀਅਤਾਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਨੇ ਪੰਜਾਬੀ ਮਾਂ ਬੋਲੀ ਦੇ ਸੇਵਕ ਸਾਡੇ ਮਾਣਮੱਤੇ ਗਾਇਕ ਦਵਿੰਦਰ ਦਿਆਲਪੁਰੀ ਜੀ ਵੀ ਸਾਡੇ ਨਾਲ ਨੇ ਉਹ ਵੀ ਅੱਜ ਦੇ ਇਸ ਦਿਨ ਨੂੰ ਲੈ ਕੇ ਕੁਛ ਖਾਸ ਗੱਲਬਾਤ ਸਾਡੇ ਨਾਲ ਸਾਂਝੀ ਕਰਨਗੇ ਮੇਰੇ ਤੋਂ ਬਾਅਦ ਅਗਲੀ ਆਵਾਜ਼ ਹੋਏਗੀ ਸਾਡੇ ਪੰਜਾਬੀ ਮਾਂ ਬੋਲੀ ਦੇ ਸੇਵਕ ਦਵਿੰਦਰ ਦਿਆਲਪੁਰੀ ਜੀ ਦੀ
1: ਜੀ ਦਵਿੰਦਰ ਦਿਆਲਪੁਰੀ ਜੀ ਪ੍ਰੋਗਰਾਮ
2: ਜਿਹੜਾ
1: ਜੀ 90 ਸਾਲ ਆਕਾਸ਼ਵਾਣੀ ਨੇ ਆਪਣੇ ਪੂਰੇ ਕੀਤੇ ਨੇ ਇਸ ਮੌਕੇ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਕਿਉਂਕਿ ਤੁਹਾਡਾ ਸਾਥ ਤੇ ਸਹਿਯੋਗ

0: ਹੀ ਹੈ ਜਿਹੜਾ ਸਾਡੀ ਮਾਂ ਬੋਲੀ ਨੂੰ ਇੱਕ ਬਹੁਤ ਅੱਛਾ ਸਾਥ ਵੀ ਦਿੰਦਾ ਹੈ ਅਤੇ ਨਾਲ ਦੇ ਨਾਲ ਉਸ ਮਾਂ ਬੋਲੀ ਨੂੰ ਅੱਗੇ ਵੀ ਲੈ ਕੇ ਜਾਂਦਾ। ਇਸ ਖਾਸ ਮੌਕੇ 'ਤੇ ਤੁਸੀਂ ਕੀ ਕਹਿਣਾ ਚਾਹੋਗੇ?
1: ਸਭ ਤੋਂ ਪਹਿਲਾਂ ਤੇ ਆਕਾਸ਼ਵਾਣੀ ਰੇਡੀਓ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਹੈ, ਪੂਰੇ ਸਟਾਫ ਨੂੰ ਇਸ ਗੱਲ ਦੀ ਵਧਾਈ ਹੈ
0: ਜੀ
1: ਕਿ 90 ਸਾਲ ਆਕਾਸ਼ਵਾਣੀ ਦੇ ਨਾਲ
0: ਜੀ,
1: ਕਿਉਂਕਿ ਸਰ ਸਰ ਇਹੀ ਗੱਲ ਕਹਿ ਸਕਦੇ ਆ
0: ਜੀ
1: ਕਿ ਮੁੰਡਿਓ ਡੰਡ ਬੈਠਕਾਂ ਮਾਰੋ, ਕੁੜੀਓ ਆਪਣਾ ਰੂਪ ਸ਼ਿੰਗਾਰੋ, ਸਿਰ ਤੋਂ ਸੁਸਤੀ ਪਰਾਂ ਉਤਾਰੋ, ਤੁਹਾਨੂੰ ਕੀ ਮਜਬੂਰੀ ਆ, ਬਾਕੀ ਦਾ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ।
0: ਸਿਹਤ ਜ਼ਰੂਰੀ ਆ, ਬਿਲਕੁਲ ਜੀ,
1: ਕਿਉਂਕਿ ਗੋਗੜ ਘੋਗੜ ਧੋਗੜ ਤਿੰਨੇ ਅੰਨ ਦੇ ਵੈਰੀ ਨੇ, ਗੋਗੜ ਘੋਗੜ ਧੋਗੜ ਤਿੰਨੇ ਅੰਨ ਦੇ ਵੈਰੀ ਨੇ
0: ਜੀ।
1: ਰੋਣੀ ਸੂਰਤ ਵਾਲਿਆਂ ਤੋਂ ਮੈਨੂੰ ਬੜੀ ਕਹਿਰੀ ਏ, ਕਈਆਂ ਦੇ ਤਾਂ ਮੂੰਹ ਤੇ ਲਿਖਿਆ ਹੁੰਦਾ ਵੈਰੀ ਵੈਰੀ ਸੌਰੀ ਆ, ਪਰ ਬਾਕੀ ਦਾ ਕੰਮ ਬਾਅਦ ਚ, ਪਹਿਲਾਂ ਸਿਹਤ ਜ਼ਰੂਰੀ ਹੈ।
0: ਪੂਰਾ
1: ਆਕਾਸ਼ਬਾਣੀ ਅੱਜ ਜਲੰਧਰ ਦੀਆਂ ਸੜਕਾਂ ਤੇ ਨਾਲੇ ਮਿਲ ਰਹੇ ਨੇ ਇੱਕ ਨੂੰ, ਨਾਲੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇੱਕ ਦੂਜੇ ਨੂੰ ਵਧਾਈਆਂ ਦੇ ਰਹੇ ਨੇ।
0: ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਵਿਪਿਨ, ਬਹੁਤ ਅੱਛੀ ਜਿਹੜੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਡੀ ਸਿਹਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੈ, ਜੇ ਤਨ ਤੰਦਰੁਸਤ ਹੋਊਗਾ ਤਾਂ ਮਨ ਆਪ ਮੁਹਾਰੇ ਤੰਦਰੁਸਤ ਹੀ ਰਹੇਗਾ। ਅਤੇ ਜੇ ਵਿਪਿਨ, ਹੈਲੋ
1: ਜੀ ਨਿਸ਼ਾ ਜੀ,
0: ਬਿਲਕੁਲ ਵਿਪਿਨ, ਮੈਂ ਕਹਿ ਰਹੀ ਹਾਂ ਕਿ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਇਸ ਵੇਲੇ ਸਾਨੂੰ ਮਿਲੀ ਹੈ, ਔਰ ਸਿਹਤ ਜਿਹੜੀ ਹੈ ਬਹੁਤ ਜ਼ਰੂਰੀ ਹੈ। ਉਹਨਾਂ ਨੇ ਕਿਹਾ ਹੈ ਕਿ ਸਿਹਤ ਹੀ ਜੇ ਅਸੀਂ ਤੰਦਰੁਸਤ ਹੋਵਾਂਗੇ ਤਾਂ ਸਾਡਾ ਮਨ ਵੀ ਜਿਹੜਾ ਹੈ ਉਹ ਤੰਦਰੁਸਤ ਹੀ ਰਹੇਗਾ। ਸੋ ਹੋਰ ਕਿਸੇ ਦੇ ਨਾਲ ਮੇਰੀ ਗੱਲ ਕਰਾਉਂਗੇ, ਕਿਉਂਕਿ ਆਵਾਜ਼ਾਂ ਤਾਂ ਜਿਹੜੀਆਂ ਮੈਨੂੰ ਬਹੁਤ ਸੁਣਾਈ ਦੇ ਰਹੀਆਂ ਨੇ।
1: ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਕਿ ਸਾਡੀ ਵੋਕਾਥੋਨ ਕੰਪਲੀਟ ਹੋ ਜਾਏਗੀ, ਲੇਕਿਨ ਸਾਡੇ ਨਾਲ ਜਿਹੜੀਆਂ ਸ਼ਖਸੀਅਤਾਂ ਜੁੜੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਿਹੜਾ ਹੈ ਉਹ ਨਿਰੰਤਰ ਚੱਲਦਾ ਰਹੇਗਾ। ਅਗਲੀ ਜਿਹੜੀ ਆਵਾਜ਼ ਤੁਸੀਂ ਸੁਣੋਗੇ ਸਾਡੇ ਰੀਜਨਲ ਨਿਊਜ਼ ਹੈੱਡ ਪੰਜਾਬ ਸ਼੍ਰੀ ਰਾਜੇਸ਼ ਬਾਲੀ ਜੀ ਦੀ ਸੁਣੋਗੇ, ਉਹ ਵੀ ਅੱਜ ਦੇ ਦਿਨ ਦੇ ਉੱਪਰ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ।
0: ਜੀ ਰਾਜੇਸ਼ ਬਾਲੀ ਜੀ, ਔਰ ਆਕਾਸ਼ਵਾਣੀ ਦੇ ਇਸ ਵਿਹੜੇ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਔਰ ਨਾਲ ਦੇ ਨਾਲ 90 ਵਰੇ ਕੰਪਲੀਟ ਹੋਣ 'ਤੇ, 90 ਵਰੇ ਪੂਰੇ ਹੋਣ 'ਤੇ ਤੁਹਾਨੂੰ ਸਭ ਤੋਂ ਪਹਿਲਾਂ ਮੁਬਾਰਕਾਂ ਦਿੰਦੇ ਹਾਂ।
1: ਬਹੁਤ ਬਹੁਤ ਸ਼ੁਕਰੀਆ ਨਿਸ਼ਾ, ਮੁਬਾਰਕਾਂ ਸਾਰੇ ਸੁਣਨ ਵਾਲਿਆਂ ਨੂੰ ਵੀ, ਸਾਡੇ ਸਾਰੇ ਸਰੋਤਿਆਂ ਨੂੰ ਵੀ।
0: ਜੀ
1: ਅਸੀਂ ਜਿਸ ਤਰ੍ਹਾਂ ਸੁਣਦੇ ਆ ਰਹੇ ਹਾਂ ਕਿ ਜੋ ਆਕਾਸ਼ਵਾਣੀ ਹੈ
0: ਜੀ,
1: ਮੇਰੀ ਆਵਾਜ਼ ਹੀ ਮੇਰੀ ਪਹਿਚਾਣ ਹੈ,
0: ਬਿਲਕੁਲ
1: ਉਹ ਆਕਾਸ਼ਵਾਣੀ ਹੈ
0: ਜੀ,
1: ਤੇ ਅਸੀਂ ਸਾਰੇ ਜਿਹੜੇ ਇੰਨੇ ਸਾਲਾਂ ਤੋਂ ਜੁੜੇ ਹੋਏ ਹਾਂ, ਸਾਡੀ ਸਾਰਿਆਂ ਦੀ ਸਰਵਿਸਿਸ ਜਿਹੜੀਆਂ ਆਕਾਸ਼ਵਾਣੀ ਵਾਸਤੇ ਹੈਗੀਆਂ, ਜਿਹੜਾ ਸਾਡਾ ਨੈਸ਼ਨਲ ਬ੍ਰੌਡਕਾਸਟਰ ਹੈ
0: ਜੀ,
1: ਉਹ ਇੱਕ ਅਲੱਗ ਖੁਸ਼ੀ ਦੀ ਗੱਲ ਹੈ। ਜਿੰਨੇ ਵੀ ਇੱਥੇ ਅਸੀਂ ਇਸ ਵੇਲੇ ਵੋਕਾਥੋਨ 'ਚ ਹੈਗੇ ਹਾਂ
0: ਜੀ,
1: ਚਾਹੇ ਉਹ ਜਿਸ ਵੀ ਉਮਰ ਦੇ ਹੋਣ, ਬਟ ਉਹ ਕਿਉਂਕਿ ਜੁੜੇ ਹੋਏ ਨੇ ਆਕਾਸ਼ਵਾਣੀ ਨਾਲ, ਇੱਕ ਐਸੇ ਵੱਡੀ ਇੰਸਟੀਟਿਊਸ਼ਨ ਨਾਲ ਜਿਹਨੇ ਸਾਨੂੰ ਬਹੁਤ ਕੁਛ ਸਿਖਾਇਆ ਹੈ ਇੰਨੇ ਸਾਲਾਂ ਦੇ ਵਿੱਚ, ਜਿਹਨੇ ਹਰ ਤਰ੍ਹਾਂ ਸਾਡੀ ਸਹਾਇਤਾ ਕੀਤੀ ਹੈ, ਭਾਵੇਂ ਉਹ ਕਿਸੇ ਤਰ੍ਹਾਂ ਦੀ ਆਪਦਾ ਹੋਵੇ, ਭਾਵੇਂ ਉਹ ਖੁਸ਼ੀਆਂ ਹੋਣ, ਭਾਵੇਂ ਉਹ ਐਂਟਰਟੇਨਮੈਂਟ ਹੋਵੇ, ਭਾਵੇਂ ਐਜੂਕੇਸ਼ਨ ਹੋਵੇ, ਔਰ ਭਾਵੇਂ ਖਬਰਾਂ ਹੋਣ, ਹਰ ਤਰ੍ਹਾਂ ਨਾਲ ਅਸੀਂ ਸਾਰੇ ਆਕਾਸ਼ਵਾਣੀ ਦਾ ਜਿਹੜਾ ਬਹੁਤ ਵੱਡਾ ਪਰਿਵਾਰ ਹੈ ਸਾਡਾ, ਅਸੀਂ ਦੁਨੀਆ ਭਰ ਨੂੰ ਆਪਣੇ ਆਵਾਜ਼ਾਂ ਨਾਲ, ਆਪਣੀਆਂ ਪ੍ਰੋਗਰਾਮਸ ਨਾਲ ਸਭ ਨੂੰ ਦੱਸਦੇ ਹਾਂ ਕਿ ਕਿੱਥੇ ਕੀ ਹੋ ਰਿਹਾ ਹੈ, ਕਿਹੜਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਹੈ, ਕਿਸ ਤਰ੍ਹਾਂ ਦੇ ਗੀਤ ਹੈ, ਜਿਹੜੇ ਪੁਰਾਣੇ ਗੀਤ ਸੁਣਨ ਵਾਲੇ ਨੇ ਉਹ ਸਾਰੇ ਗੀਤਾਂ ਦਾ ਪੂਰਾ ਮਾਹੌਲ ਬਣਾਉਂਦੇ ਨੇ, ਤੇ ਉਹ ਆਕਾਸ਼ਵਾਣੀ ਦਾ ਪਰਿਵਾਰ ਜੋ ਹੈ ਇਹ ਸਾਰਿਆਂ ਵਾਸਤੇ ਇੱਕ ਐਸਾ ਵੱਡਾ ਪਰਿਵਾਰ ਹੈ ਕਿ ਕੋਈ ਵੀ ਆਪਣੇ ਆਪ ਨੂੰ ਇਸ ਤੋਂ ਵੱਖਰਾ ਨਹੀਂ ਕਰ ਸਕਦਾ।
0: ਜੀ ਬਿਲਕੁਲ ਜੀ ਬਿਲਕੁਲ ਸਰ, ਬਿਲਕੁਲ ਸਰ। ਖਬਰਾਂ ਦੀ ਗੱਲ ਕਰੀਏ, ਸਮਾਚਾਰ ਦੀ ਗੱਲ ਕਰੀਏ, ਤਾਂ ਸਮਾਚਾਰ ਔਰ ਖਬਰਾਂ ਜਿਹੜੀਆਂ ਆ, ਇੱਕ ਔਥੈਂਟਿਸਿਟੀ ਜਿਹਦੀ ਅਸੀਂ ਗੱਲ ਕਰੀਏ, ਉਹ ਆਕਾਸ਼ਵਾਣੀ ਦੇ ਪਰਿਵਾਰ ਤੋਂ ਹੀ ਲੋਕਾਂ ਤੱਕ ਪਹੁੰਚਦੀਆਂ ਆਈਆਂ ਨੇ। ਬਹੁਤ ਪੁਰਾਣਾ ਸਮਾਂ ਜਿਹੜਾ ਹੈ ਉਹ ਇਸ ਦੇ ਨਾਲ, ਬਹੁਤ ਪੁਰਾਣੇ ਸਮੇਂ ਤੋਂ ਜਿਹੜਾ ਹੈ ਆਕਾਸ਼ਵਾਣੀ ਦਾ ਪਰਿਵਾਰ ਹੈ ਉਹ ਇਸ ਖਬਰਾਂ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹੈ, ਚਾਹੇ ਉਹ ਆਜ਼ਾਦੀ ਦਾ ਸਮਾਂ ਰਿਹਾ ਹੋਵੇ, ਚਾਹੇ ਉਹ ਹੁਣ ਦਾ ਸਮਾਂ ਰਿਹਾ ਹੋਵੇ। ਇੱਕ ਖਬਰਾਂ ਔਰ ਸਮਾਚਾਰ ਦੇ ਜ਼ਰੀਏ ਵਾਕਈ ਦੇ ਵਿੱਚ ਸਾਡੇ ਲੋਕਾਂ ਤੱਕ ਇੱਕ ਸਹੀ ਸੁਨੇਹਾ ਜਿਹੜਾ ਆ ਪਹੁੰਚਦਾ ਹੈ। ਬਹੁਤ ਬਹੁਤ
1: ਬਿਲਕੁਲ
0: ਸ਼ੁਕਰੀਆ
1: ਜੀ, ਗੱਲ ਕਹੀ ਹੈ ਤੁਸੀਂ ਨਿਸ਼ਾ ਜੀ, ਜੋ ਖਬਰਾਂ ਦੀ ਔਥੈਂਟਿਸਿਟੀ ਆਕਾਸ਼ਵਾਣੀ ਦੀ ਹੈ
0: ਜੀ,
1: ਉਹ ਕਿੱਥੇ ਵੀ ਨਹੀਂ ਹੈਗੀ ਹੈ
0: ਜੀ। ਬਿਲਕੁਲ,
1: ਅੱਜ ਵੀ ਇੱਕ ਔਥੈਂਟਿਸਿਟੀ ਜਾਣਨ ਵਾਸਤੇ ਖਬਰਾਂ ਦੇ ਚੈਨਲ ਜਿੰਨੇ ਮਰਜ਼ੀ ਹੋਣ
0: ਜੀ ਜੀ,
1: ਹਰ ਕੋਈ ਸੋਚਦਾ ਕਿ ਆਕਾਸ਼ਵਾਣੀ ਦੀ ਖਬਰ ਆ ਗਈ, ਇਹਦਾ ਮਤਲਬ ਇਹ ਸੱਚ ਹੈਗਾ।
0: ਬਿਲਕੁਲ,
1: ਉਹ ਔਥੈਂਟਿਸਿਟੀ ਸਭ ਨੇ, ਅਸੀਂ ਪੂਰੇ ਪਰਿਵਾਰ ਨੇ ਬਣਾ ਕੇ ਰੱਖੀ ਹੋਈ ਹੈ
0: ਜੀ,
1: ਔਰ ਸ਼ੁਕਰੀਆ ਹੈ ਸਾਡੇ ਸਰੋਤਾਵਾਂ ਦਾ
0: ਜੀ, ਬਿਲਕੁਲ,
1: ਜਿਹੜੇ ਸਾਡੇ ਵੀ ਇੰਨਾ ਵਿਸ਼ਵਾਸ ਦਿਖਾਉਂਦੇ ਨੇ ਕਿ ਜੋ ਅਗਰ ਆਕਾਸ਼ਵਾਣੀ ਦੇ ਚੀਜ਼ ਬੋਲ ਦਿੱਤੀ ਗਈ ਹੈ ਉਹ ਸੱਚ ਹੀ ਹੋਏਗੀ
0: ਜੀ। ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਲੱਗਾ ਕਿ ਸਾਡੇ ਲਿਸਨਰਸ ਆ ਵੀ ਤੁਸੀਂ ਨਾਲ ਦੇ ਨਾਲ ਤਹਿ ਦਿਲੋਂ ਧੰਨਵਾਦ ਕਰ ਰਹੇ ਹੋ, ਕਿਉਂਕਿ ਜੇ ਲਿਸਨਰ ਸਾਡੇ ਨਾਲ ਨੇ ਤਾਂ ਹਰ ਚੀਜ਼ ਜਿਹੜੀ ਹੈ ਉਹ

0: ਮਲ ਹੋ ਸਕਦੀ ਹੈ।
1: ਬਿਲਕੁਲ
0: ਜੀ, ਬਹੁਤ ਬਹੁਤ ਸ਼ੁਕਰੀਆ ਸਰ ਪ੍ਰੋਗਰਾਮ ਦੇ ਵਿੱਚ ਇਸ ਦੇ ਨਾਲ ਦੇ ਨਾਲ ਨਾਲ ਜੁੜਨ ਦੇ ਲਈ। ਜੀ ਵਿਪਿਨ ਜੀ, ਵਿਪਿਨ ਹੁਣ ਮੈਨੂੰ ਲੱਗਦਾ ਕਿ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਹੋ ਜਾਵੇ।
1: ਜੀ ਜੀ ਜੀ ਬਿਲਕੁਲ
0: ਬਿਲਕੁਲ ਜੀ, ਇੱਕ ਮਿਊਜ਼ੀਕਲ ਬ੍ਰੇਕ, ਔਰ ਮੈਨੂੰ ਲੱਗਦਾ ਕਿ ਇਹ ਗੀਤ ਜਦੋਂ ਤੁਸੀਂ ਸੁਣਦੇ ਹੋਵੋਗੇ ਨਾ ਉੱਥੇ ਨਾਲ ਸੁਣ ਰਹੇ ਹੋਵੋਗੇ ਤਾਂ ਤੁਹਾਡਾ ਵੀ ਦਿਲ ਕਰੇਗਾ ਕਿ ਕੁਛ ਮਸਤੀ ਹੋਣੀ ਚਾਹੀਦੀ ਆ। ਅਤੇ ਇਸੇ ਤਰ੍ਹਾਂ ਅਸੀਂ ਬਣੇ ਰਹਾਂਗੇ ਨਾਲ ਫਿਲਹਾਲ ਦੇ ਲਈ ਇੱਕ ਮਿਊਜ਼ੀਕਲ ਬ੍ਰੇਕ।

0: बिल्कुल जी बिल्कुल, मेरा जूता है जापानी। वल गल करिए कि कदमा दी ये गूंद सिर्फ सड़क तक नहीं है, दिलां तक पहुंची है, क्योंकि आकाशवाणी दे नाल जिहड़ा एक कनैक्शन है ना, वह दिल तो दिल तक का कनैक्शन है। और दिल तो दिल तक दे इस कनैक्शन दे विच असीं इस वेले वॉकथॉन जिहड़ी है वह साड़ी कित्थे पहुंच गई है। वॉकथॉन यानी कि साड़ी पद यात्रा जिहड़ी कि 90 वरे पूरे होण ते आकाशवाणी का पूरा परिवार जिहड़ा आ मना रहा है। सिर्फ वॉकथॉन नहीं है, आकाशवाणी नाल लोकां दे प्यार दा एक जशन है। ਤੇ ਚਲਦੇ ਹਾਂ ਬਿਪਿਨ ਦੇ ਕੋਲੋਂ। ਹੈਲੋ
1: ਹੈਲੋ,
0: ਹਾਂਜੀ ਬਿਪਿਨ, ਕਹਿ ਰਹੇ ਨੇ ਕਹਿੰਦੇ ਨੇ ਕਿ ਅੱਜ ਜਿਹੜੀ ਅਸੀਂ ਵੋਕਥੋਨ ਜਿਹੜੀ ਸਾਡੀ 90 ਵਰੇ ਪੂਰੇ ਹੋਣ 'ਤੇ ਅਸੀਂ ਚਲ ਰਹੇ ਹਾਂ, ਇਹ ਵੋਕਥੋਨ ਨਹੀਂ ਹੈ, ਸਿਰਫ ਕਹਿ ਸਕਦੇ ਹਾਂ ਕਿ ਆਕਾਸ਼ਵਾਣੀ ਨਾਲ ਲੋਕਾਂ ਦਾ ਇਹ ਪਿਆਰ ਦਾ ਇੱਕ ਜਸ਼ਨ ਹੈ
1: ਜੀ,
0: ਜਿਹੜਾ ਕਿ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਮਨਾ ਰਹੇ ਹਾਂ। ਔਰ ਇਸ ਵੇਲੇ ਇਸ ਵੋਕਥੋਨ ਦੇ ਵਿੱਚ ਪੂਰੀ ਐਕਸਾਈਟਮੈਂਟ ਜਿਹੜੀ ਹੈ ਉਹ ਮੈਨੂੰ ਮਹਿਸੂਸ ਹੋ ਰਹੀ ਹੈ, ਕਿਉਂਕਿ ਕਦਮਾਂ ਦੀ ਇਹ ਗੂੰਜ ਜਿਹੜੀ ਹੈ ਨਾ ਸਿਰਫ ਸੜਕਾਂ ਤੱਕ ਨਹੀਂ, ਇਹ ਦਿਲ ਤੋਂ ਦਿਲ ਤੱਕ ਦੇ ਕਨੈਕਸ਼ਨ ਜਿਹੜੇ ਆ ਉਹਦੇ ਨਾਲ ਜੁੜ ਰਹੀ ਹੈ। ਅਤੇ ਇਸ ਦੇ ਲਈ ਕਿਸ ਦੇ ਨਾਲ ਤੁਸੀਂ ਮੇਰੀ ਗੱਲਬਾਤ ਕਰਾਓਗੇ?
1: ਜੀ ਜੀ ਬਿਲਕੁਲ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ ਕਿ ਗ੍ਰਾਮੋਫੋਨ ਤੋਂ, ਅਗਰ ਮੈਨੂੰ ਜਿੰਨਾ ਯਾਦ ਹੈ ਕਿ ਅਗਰ ਆਡੀਓ ਸੋਰਸ ਸੀ ਕੋਈ ਐਂਟਰਟੇਨਮੈਂਟ ਦਾ
0: ਤਾਂ
1: ਗ੍ਰਾਮੋਫੋਨ ਤੋਂ ਚੀਜ਼ਾਂ ਸ਼ੁਰੂ ਹੁੰਦੀਆਂ ਸੀ। ਉਸ ਤੋਂ ਬਾਅਦ ਫਿਰ ਰਿਕਾਰਡ ਚੱਲੇ ਆ, ਉਸ ਤੋਂ ਬਾਅਦ ਫਿਰ ਟੇਪ ਰਿਕਾਰਡਰ ਆਏ ਆ, ਫਿਰ ਡੀਵੀਡੀ ਜਾਂ ਸੀਡੀ ਪਲੇਅਰ, ਫਿਰ MP3 ਪਲੇਅਰ, ਉਸ ਤੋਂ ਬਾਅਦ ਫਿਰ ਮੋਬਾਈਲ ਦੇ ਜ਼ਰੀਏ ਜਿਹੜਾ ਇਹ ਆਡੀਓ ਨੇ ਕਾਫੀ ਲੰਬਾ ਸਫ਼ਰ ਤੈਅ ਕੀਤਾ। ਪਰ ਰੇਡੀਓ ਇਸ ਸਭ ਦੇ ਦੌਰਾਨ ਆਪਣੀ ਇੱਕ ਅਲੱਗ ਪਹਿਚਾਣ ਬਣਾ ਕੇ ਰੱਖਿਆ ਹੋਇਆ ਸੀ,
0: ਤੇ
1: ਇਸੇ ਹੀ ਪਹਿਚਾਣ ਦੇ ਵਿੱਚ ਜਿਹੜਾ ਹੈ ਇੱਕ ਖਾਸ ਨਾਮ ਹੈ ਵਰਿੰਦਰ ਸਰ, ਤੋਂ ਸਾਡੇ ਸੀਨੀਅਰ ਅਨਾਊਂਸਰ ਨੇ ਵਰਿੰਦਰ ਸਿੰਘ ਜੀ, ਤੋਂ ਉਹਨਾਂ ਦੇ ਨਾਲ

0: ਆਪਾਂ ਗੱਲਬਾਤ ਕਰਾਂਗੇ ਆਵਾਜ਼ ਦੇ ਜ਼ਰੀਏ, ਉਹਨਾਂ ਨੇ ਵੀ ਰੇਡੀਓ ਨੂੰ ਇੱਕ ਕਾਫੀ ਵੱਡੀ ਪਹਿਚਾਣ ਦਵਾਈ ਹੈ। ਤਾਂ ਸਭ ਤੋਂ ਪਹਿਲਾਂ ਸਰ ਦੇ ਕੋਲ ਜਾਵਾਂਗੇ ਅੱਜ ਦੇ ਦਿਨ ਦੇ ਬਾਰੇ ਦੇ ਵਿੱਚ, ਕੀ ਉਹਨਾਂ ਦੇ ਖਾਸ ਵਿਚਾਰ ਨੇ, ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਸਵਾਲ ਹੋਣਗੇ ਸਰ ਦੇ ਜਵਾਬ।
1: ਜੀ ਸਰ, ਸਭ ਤੋਂ ਪਹਿਲਾਂ ਤਾਂ ਸਰ ਤੁਹਾਨੂੰ ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ।
2: ਤੁਹਾਨੂੰ ਵੀ ਨਿਸ਼ਾ, ਔਰ ਆਕਾਸ਼ਵਾਣੀ ਨੂੰ, ਆਕਾਸ਼ਵਾਣੀ ਜਲੰਧਰ ਨੂੰ, ਪੂਰੇ ਆਕਾਸ਼ਵਾਣੀ ਪਰਿਵਾਰ ਨੂੰ 90 ਸਾਲ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕ। 90 ਸਾਲ ਦਾ ਜਿਹੜਾ ਸਫ਼ਰ ਹੈ, ਬੜੇ ਅਸੀਂ ਫਖਰ ਨਾਲ, ਬੜੇ ਜੋਸ਼ ਨਾਲ, ਬੜੇ ਉਤਸ਼ਾਹ ਨਾਲ ਔਰ ਬੜੀ ਸਮਝਦਾਰੀ ਦੇ ਨਾਲ ਪੂਰਾ ਕੀਤਾ ਹੈ।
1: ਜੀ ਸਰ, ਸਰ ਬਿਲਕੁਲ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਅੱਜ ਦੇ ਇਸ ਖਾਸ ਦਿਨ ਦੇ ਉੱਤੇ ਕਿਸ ਚੀਜ਼ ਦਾ, ਕਿਸ ਗੱਲ ਦਾ, ਜਿਹੜਾ ਅਸੀਂ ਕਹਿ ਸਕਦੇ ਹਾਂ ਇੱਕ ਮਾਣ ਮਹਿਸੂਸ ਕਰ ਰਹੇ ਹੁੰਦੇ ਹਾਂ, ਇਹਨਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਜ਼ਰੂਰ ਬਿਆਨ ਕਰੋ।
2: ਨਿਸ਼ਾ, ਸਿਆਣੇ ਕਹਿੰਦੇ ਨੇ ਕਿ ਦੋ ਪੈਰ ਘੱਟ ਤੁਰੀਏ ਪਰ ਤੁਰੀਏ ਮੜਕ ਦੇ ਨਾਲ।
1: ਬਿਲਕੁਲ।
2: ਸੋ ਆਕਾਸ਼ਵਾਣੀ ਨੂੰ ਇਸ ਗੱਲ ਦਾ ਫਖਰ ਹੈ ਕਿ ਆਕਾਸ਼ਵਾਣੀ 90 ਸਾਲਾਂ ਤੋਂ ਮੜਕ ਦੇ ਨਾਲ ਲੋਕਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ, ਦੇਸ਼ ਦੇ ਹਾਲਾਤ ਦੇ ਮੁਤਾਬਕ, ਦੇਸ਼ ਦੀਆਂ ਜ਼ਰੂਰਤਾਂ ਦੇ ਮੁਤਾਬਕ ਆਪਣਾ ਪ੍ਰਸਾਰਣ ਕਰਦਾ ਰਿਹਾ। ਔਰ ਆਕਾਸ਼ਵਾਣੀ ਹੀ ਇੱਕ ਐਸਾ ਪ੍ਰਸਾਰਕ ਹੈ ਸਾਡੇ ਦੇਸ਼ ਦਾ ਕਿ ਜਿਸ ਨੇ ਹਰ ਤਬਕੇ ਦੀ, ਹਰ ਕੁਨਬੇ ਦੀ ਜ਼ਰੂਰਤ ਦਾ ਖਿਆਲ ਰੱਖਿਆ, ਭਾਵੇਂ ਉਹ ਬੱਚੇ ਹੋਣ, ਭਾਵੇਂ ਉਹ ਕਿਸਾਨ ਹੋਣ, ਭਾਵੇਂ ਉਹ ਖਿਡਾਰੀ ਹੋਣ, ਭਾਵੇਂ ਉਹ ਕਲਾਕਾਰ ਹੋਣ, ਹਰ ਖੇਤਰ ਵਿੱਚ ਪ੍ਰਸਾਰਣ ਦੇ ਜ਼ਰੀਏ ਆਕਾਸ਼ਵਾਣੀ ਨੇ ਆਪਣੀ ਮਾਣ ਮੱਤੀ ਭੂਮਿਕਾ ਅਦਾ ਕੀਤੀ ਹੈ।
1: ਜੀ ਬਿਲਕੁਲ ਸਰ, ਜਿਵੇਂ ਕਿ ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜੀ ਇਸ ਵੇਲੇ ਸਾਡੀ ਭੂਮਿਕਾ ਹੈ ਉਹਦੀ ਗੱਲ ਕੀਤੀ ਹੈ ਕਿ ਸਰ ਅੱਜ ਦੇ ਇਸ ਡਿਜੀਟਲ ਸਮੇਂ ਦੇ ਵਿੱਚ ਰੇਡੀਓ ਦੀ ਕੀ ਅਹਿਮੀਅਤ ਹੈ, ਇਸ ਦੇ ਬਾਰੇ ਵੀ ਸਾਨੂੰ ਜ਼ਰੂਰ ਦੱਸੋ।
2: ਰੇਡੀਓ ਅੱਜ ਕੱਲ ਬਹੁਤ ਸਾਰੇ ਲੋਕਾਂ ਦਾ, ਮੈਂ ਕਹੂੰਗਾ ਕਿ ਆਸਰਾ ਹੈ। ਕੋਈ ਬਜ਼ੁਰਗ ਹੈ ਜਿਹੜਾ ਘਰ ਵਿੱਚ ਇਕੱਲਾ ਬੈਠਾ ਹੈ, ਜਿਹਦੇ ਬੱਚੇ ਬਾਹਰ ਵਿਦੇਸ਼ 'ਚ ਨੇ ਜਾਂ ਪਰਿਵਾਰ ਬਾਹਰ ਕੰਮ 'ਤੇ ਹੈ, ਉਸ ਬਜ਼ੁਰਗ ਦਾ ਇੱਕ ਬਹੁਤ ਅੱਛਾ ਹਮਸਫ਼ਰ ਹੈ। ਕੋਈ ਸਟੂਡੈਂਟ ਹੈ, ਕੋਈ ਵਿਦਿਆਰਥੀ ਹੈ ਜੋ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ ਹੈ, ਵੱਖ ਵੱਖ ਰਾਹਾਂ 'ਤੇ ਤੁਰਨਾ ਚਾਹੁੰਦਾ ਹੈ, ਉਹ ਰਾਹਾਂ ਕਿਹੜੀਆਂ ਨੇ, ਕਿਹੜੇ ਮੋੜ ਤੋਂ ਕਿਸ ਤਰੀਕੇ ਦੇ ਨਾਲ ਮੁੜਨਾ ਹੈ, ਉਹਦੀ ਜਾਣਕਾਰੀ, ਉਹਦਾ ਅਹਿਸਾਸ ਜਿਹੜਾ ਆਕਾਸ਼ਵਾਣੀ ਉਹਨੂੰ ਕਰਾਉਂਦਾ ਹੈ। ਕਿਸਾਨਾਂ ਦੇ ਨਾਲ ਜੁੜੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਸਮੱਸਿਆਵਾਂ ਨੇ ਜਿਨ੍ਹਾਂ ਦਾ ਹੱਲ ਆਕਾਸ਼ਵਾਣੀ ਉਹਨਾਂ ਤੱਕ ਪਹੁੰਚਾਉਂਦਾ ਹੈ। ਮੈਨੂੰ ਚੇਤਾ ਹੈ ਕਿ ਇੱਕ ਕਿਸਾਨ ਮੇਲਾ ਹੋਇਆ ਜਿੱਥੇ ਇੱਕ ਕਿਸਾਨ ਨੂੰ ਬਿਹਤਰ ਕਿਸਾਨ ਹੋਣ ਤੇ ਸਨਮਾਨਿਤ ਕੀਤਾ ਗਿਆ, ਤੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਉਹਦੀ ਕਾਮਯਾਬੀ ਦਾ ਰਾਜ਼ ਕੀ ਹੈ, ਤੇ ਉਹਨੇ ਇਹ ਕਿਹਾ ਸੀ ਕਿ ਮੈਂ ਆਕਾਸ਼ਵਾਣੀ ਦਾ ਖੇਤੀਬਾੜੀ ਪ੍ਰੋਗਰਾਮ ਤੇ ਦਿਹਾਤੀ ਪ੍ਰੋਗਰਾਮ ਰੋਜ਼ਾਨਾ ਸੁਣਦਾ, ਜੋ ਮੈਨੂੰ ਜਾਣਕਾਰੀ ਦਿੰਦਾ, ਮੈਨੂੰ ਰਾਹ ਦੱਸਦਾ ਕਿ ਕਿਸ ਤਰੀਕੇ ਨਾਲ ਮੈਂ ਤੁਰਾਂ ਕਿ ਕਿਸਾਨੀ 'ਚ ਕਾਮਯਾਬ ਹੋ ਸਕਾਂ। ਸੋ ਇਹ ਜਿਹੜੀਆਂ ਮਿਸਾਲਾਂ ਨੇ ਦੱਸਦੀਆਂ ਨੇ ਕਿ ਆਕਾਸ਼ਵਾਣੀ ਕਿਸ ਤਰੀਕੇ ਦੇ ਨਾਲ ਹਰ ਕਿਸੇ ਦੀ ਜ਼ਿੰਦਗੀ 'ਚ ਆਪਣੀ ਯੋਗਦਾਨ ਦੇ ਰਹੀ ਹੈ।
1: ਸਰ, ਇੱਕ ਚੀਜ਼ ਹੋਰ ਜ਼ਰੂਰ ਜਾਣਨਾ ਚਾਹਾਂਗੀ ਕਿ ਸਾਡੇ ਜਿਹੜੇ ਸਰੋਤੇ ਨੇ, ਸਾਡੇ ਜਿਹੜੇ ਲਿਸਨਰਸ ਨੇ, ਉਹਨਾਂ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਬਿਲਕੁਲ 90 ਸਾਲਾਂ ਤੋਂ ਕਹਿ ਸਕਦੇ ਹਾਂ ਕਿ ਸਾਡੇ ਨਾਲ ਹਮਸਫ਼ਰ ਬਣ ਕੇ ਜੁੜੇ ਹੋਏ ਨੇ?
2: ਲਿਸਨਰ ਆਕਾਸ਼ਵਾਣੀ ਦੀ ਧੜਕਣ ਨੇ ਔਰ ਆਕਾਸ਼ਵਾਣੀ ਉਹਨਾਂ ਦੀ ਧੜਕਣ ਹੈ। ਅਸੀਂ ਜਿਹੜਾ ਵੀ ਕੋਈ ਪ੍ਰੋਗਰਾਮ ਸ਼ੁਰੂ ਕਰ ਦਈਏ, ਸਾਨੂੰ ਇਹ ਬੜੀ ਸਾਡੇ ਲਈ ਬੜੀ ਖੁਸ਼ੀ ਦੀ, ਬੜੇ ਮਾਣ ਦੀ, ਬੜੇ ਫਖਰ ਦੀ ਗੱਲ ਹੈ ਕਿ ਲਿਸਨਰਸ ਸਾਡੇ ਹਰ ਪ੍ਰੋਗਰਾਮ 'ਚ ਸਾਡਾ ਸਹਿਯੋਗ ਦਿੰਦੇ ਨੇ। ਕੋਈ ਵੀ ਪ੍ਰਸਾਰਣ ਹੋਵੇ, ਜੇ ਆਪਾਂ ਫੋਨ ਦੇ ਜ਼ਰੀਏ, ਮੈਸੇਜਸ ਦੇ ਜ਼ਰੀਏ, ਚਿੱਠੀਆਂ ਦੇ ਜ਼ਰੀਏ ਆਪਾਂ ਸ਼ੁਰੂ ਕਰਦੇ ਹਾਂ, ਤੇ ਉਹਨਾਂ ਦਾ ਪੂਰਾ ਪੂਰਾ ਸਹਿਯੋਗ ਸਾਨੂੰ ਮਿਲਦਾ ਔਰ ਸਾਨੂੰ ਆਸ ਹੈ ਕਿ ਆਉਣ ਵਾਲੇ ਸਾਲਾਂ ਦਹਾਕਿਆਂ 'ਚ ਇਸੇ ਤਰ੍ਹਾਂ ਇਹ ਸਹਿਯੋਗ,
1: ਜੀ ਸਰ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਵੀ ਦਿੱਤੀ ਔਰ ਨਾਲ ਦੇ ਨਾਲ ਗੱਲਬਾਤ ਵੀ ਕੀਤੀ, ਔਰ ਮੁੜਤੇ ਵਿਪਨ ਦੇ ਕੋਲ ਜਾਣਾ ਚਾਹਾਂਗੇ। ਹੈਲੋ
0: ਜੀ ਨਿਸ਼ਾ ਜੀ।
1: ਵਿਪਿਨ, ਬਹੁਤ ਵਧੀਆ ਇਨਫੋਰਮੇਸ਼ਨ ਵੀ ਮਿਲ ਰਹੀ ਹੈ ਨਾਲ ਦੇ ਨਾਲ, ਔਰ ਸਾਡੇ ਜਿਹੜੇ ਆਕਾਸ਼ਵਾਣੀ ਪਰਿਵਾਰ ਦੇ ਜਿਹੜੇ ਸਾਡੇ ਸੀਨੀਅਰਸ ਨੇ, ਉਹਨਾਂ ਦੇ ਕੋਲੋਂ ਪਿਆਰ ਵੀ ਮਿਲ ਰਿਹਾ ਹੈ, ਦੁਆਵਾਂ ਵੀ ਮਿਲ ਰਹੀਆਂ ਨੇ। ਕੌਣ ਨੇ ਜਿਹੜੇ ਤੁਹਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ, ਜਿਹੜੇ ਕਿ ਆਪਣੇ ਵਿਚਾਰ ਵੀ ਸਾਂਝੇ ਕਰਨਾ ਚਾਹੁੰਦੇ ਨੇ ਤੇ ਆਪਣਾ ਪਿਆਰ ਵੀ ਦਿਖਾਉਣਾ ਚਾਹੁੰਦੇ ਨੇ?
0: ਜੀ, ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਸ ਵੇਲੇ ਗੱਲਬਾਤ ਕਰਦੇ ਸਮੇਂ ਅਸੀਂ ਗੁਰੂ ਨਾਨਕ ਮਿਸ਼ਨ ਚੌਂਕ ਜਿਹੜਾ ਉਸਨੂੰ ਕ੍ਰੋਸ ਕਰ ਰਹੇ ਹਾਂ ਪੂਰੇ ਇੱਕ ਤਰਤੀਬਵਾਰ ਲੜੀ ਦੇ ਵਿੱਚ। ਇੱਕ ਅਸੀਂ ਕਹਿ ਸਕਦੇ ਹਾਂ ਕਿ ਪ੍ਰੋਪਰ ਤਰੀਕੇ ਦੇ ਵਿੱਚ ਅਸੀਂ ਅੱਜ ਦੇ ਇਸ ਵਾਕਾਥੋਨ ਨੂੰ ਜਿਹੜਾ ਹੈ ਉਹ ਸੰਪੂਰਨ ਕਰਨ ਦੇ ਵੱਲ ਜਾ ਰਹੇ ਹਾਂ, ਤੇ ਰਸਤੇ ਦੇ ਵਿੱਚ ਸਾਡੇ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਨੇ ਸਾਨੂੰ ਇੱਥੇ ਮਿਲਦੀਆਂ ਨੇ, ਔਰ ਸਾਡੇ ਸੀਨੀਅਰ ਅਨਾਊਂਸਰ ਰਿਟਾਇਰਡ ਮੈਡਮ ਕਮਲੇਸ਼ ਸ਼ਰਮਾ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ। ਉਹ ਵੀ ਅੱਜ ਦੇ ਦਿਨ ਦੇ ਉੱਪਰ ਆਪਣੇ ਜਿਹੜੇ ਖਾਸ ਵਿਚਾਰ ਨੇ, ਉਹਨਾਂ ਦੀ ਜੋ ਯਾਦ ਹੈ ਉਹ ਸਾਨੂੰ ਅੱਜ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰਨਗੇ। ਮੇਰੇ ਤੋਂ ਬਾਅਦ ਜਿਹੜੀ ਅਗਲੀ ਆਵਾਜ਼ ਹੋਏਗੀ ਸਾਡੇ ਰੇਡੀਓ ਦੇ ਸੀਨੀਅਰ ਰਿਟਾਇਰਡ ਅਨਾਊਂਸਰ ਮੈਡਮ ਕਮਲੇਸ਼ ਜੀ ਦੀ ਹੋਏਗੀ।
1: ਜੀ ਜੀ ਕਮਲੇਸ਼ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ।
3: ਇੱਕ ਵਾਰ ਫੇਰ ਤੋਂ ਸਵਾਗਤ ਜੀ, ਆਕਾਸ਼ਵਾਣੀ ਪਰਿਵਾਰ, ਆਕਾਸ਼ਵਾਣੀ ਜਲੰਧਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
1: ਜੀ।
3: ਔਰ ਅਸੀਂ ਆਪਣੇ ਆਪ ਨੂੰ ਬੜਾ ਜਿਹੜਾ ਕਿ ਲੱਕੀ ਸਮਝਦੇ ਆ ਕਿ ਅਸੀਂ ਇਸ ਪਰਿਵਾਰ ਦੇ ਪਾਰਟ ਹੈਗੇ ਆ
1: ਜੀ ਮੈਮ।

0: ਤਕਰੀਬਨ 30 ਸਾਲ ਦੀ ਜੌਬ ਜਿਹੜੀ ਆ ਉਹਦੇ ਚ ਜੋ ਆਨੰਦ ਅਸੀਂ ਲਿਆ ਸ਼ਾਇਦ ਉਹ ਦੁਨੀਆਂ ਦੇ ਕਰੋੜਾਂ ਪਤੀ ਲੋਕ ਜਾਂ ਅਰਬਾਂ ਪਤੀ ਲੋਕ ਵੀ ਨਹੀਂ ਲੈ ਸਕਦੇ।
1: ਹਮੇਸ਼ਾ
0: ਹਾਈ ਸਪਿਰਿਟ ਚ ਰਹਿਣਾ ਔਰ ਪੋਜ਼ਿਟਿਵ ਰਹਿਣਾ
1: ਜੀ ਮੈਮ।
0: ਔਰ ਅੱਜ ਜਿਸ ਤਰ੍ਹਾਂ 90 ਸਾਲ ਪੂਰੇ ਹੋ ਰਹੇ ਆਕਾਸ਼ਵਾਣੀ ਜਲੰਧਰ ਨੂੰ, ਪ੍ਰਾਊਡ ਮੂਮੈਂਟ ਹੈ ਸਾਡੇ ਲਈ।
1: ਔਰ
0: ਇਹਦੇ ਵਿੱਚ ਹੁਣ ਅਸੀਂ ਇਸ ਵੇਲੇ ਬਹੁਤ ਸਾਰੇ ਜਿਹੜੇ ਸਾਡੇ ਬੱਚੇ ਨਵੇਂ ਜੁੜੇ ਆ ਰੇਡੀਓ ਨਾਲ ਉਹ ਵੀ ਨੇ, ਪੁਰਾਣੇ ਲੋਕ ਵੀ ਮਿਲੇ ਨੇ, ਬਹੁਤ ਖੁਸ਼ੀ ਹੋਈ ਹੈ। ਔਰ ਇਹ ਪਾਏ ਧਰਤੀ ਆਕਾਸ਼ਵਾਣੀ ਜਲੰਧਰ ਦੀ ਜਿੱਥੇ ਸਾਨੂੰ ਜੀਵਨ ਮਿਲਿਆ
1: ਜੀ, ਬਿਲਕੁਲ
0: ਜੀਵਨ ਹੈ ਰੇਡੀਓ,
1: ਬਿਲਕੁਲ ਮੈਮ।
0: ਆਲ ਇੰਡੀਆ ਰੇਡੀਓ ਜਲੰਧਰ
1: ਦੀ ਆਵਾਜ਼ ਨੂੰ ਸੁਣ ਕੇ ਮੈਨੂੰ ਲੱਗਦਾ ਇਸ ਵੇਲੇ ਜਿਹੜੇ ਤੁਹਾਡੇ ਚਾਹਣ ਵਾਲੇ ਸਰੋਤੇ ਹੋਣੇ ਨੇ ਨਾ ਉਹ ਬਹੁਤ ਖੁਸ਼ ਹੋ ਗਏ ਹੋਣੇ ਇਸ ਵੇਲੇ।
0: ਸਾਨੂੰ ਵੀ ਦੇਖੋ, ਤੁਹਾਨੂੰ ਮੇਰੀ ਆਵਾਜ਼ ਤੋਂ ਪਤਾ ਲੱਗ ਰਿਹਾ ਹੋਣਾ ਕਿ ਕਿੰਨਾ ਚਾਅ ਚੜਿਆ ਹੋਇਆ ਸਾਨੂੰ।
1: ਬਿਲਕੁਲ ਮੈਮ, ਬਿਲਕੁਲ ਮੈਮ। ਤੁਸੀਂ ਕੋਈ ਆਪਣਾ ਇੱਕ ਐਕਸਪੀਰੀਅੰਸ ਜਿਹੜਾ ਆ, ਕੋਈ ਇੱਕ ਮਿੱਠੀ ਜੀ ਯਾਦ ਹੈ ਉਹ ਅਗਰ ਸਾਂਝੀ ਕਰਨਾ ਚਾਹੋਗੇ ਪ੍ਰੋਗਰਾਮ ਦੇ ਇਸ ਦੇ ਦੌਰਾਨ, ਵਾਕਥਾਨ ਦੇ ਦੌਰਾਨ?
0: ਬਿਲਕੁਲ, ਦੇਖੋ ਰੇਡੀਓ ਤੇ ਅਸੀਂ 30 ਸਾਲ ਦੀ ਜੌਬ ਕੀਤੀ, ਬਹੁਤ ਸਾਰੇ ਸਾਡੇ ਕੋਲ ਇਸ ਤਰ੍ਹਾਂ ਦੇ ਤਜਰਬੇ ਹੈਗੇ ਆ
1: ਜੀ,
0: ਜਿਹੜੇ ਸਾਨੂੰ ਜੀਵਨ ਕਲਾ ਜਿਨ੍ਹਾਂ ਨੇ ਸਿਖਾਈ
1: ਜੀ ਜੀ,
0: ਹੈ ਨਾ। ਔਰ ਮੈਂ ਬਹੁਤ ਸਾਰੇ ਪ੍ਰੋਗਰਾਮ ਕੀਤੇ ਜਿਹੜੇ ਕਿ ਬੜੇ ਪਾਪੂਲਰ ਹੋਏ, ਔਰ ਜਿਨ੍ਹਾਂ ਵਿੱਚ ਪਬਲਿਕ ਗ੍ਰੀਵੈਂਸਿਸ ਦਾ ਪ੍ਰੋਗਰਾਮ ਬਾਕੀ ਸਭ ਠੀਕ ਹੈ ਜਿਹੜਾ ਚੱਲਦਾ ਸੀ
1: ਜੀ,
0: ਉਹਦੇ 'ਚ ਮੈਨੂੰ ਯਾਦ ਹੈ ਕਿ ਇੱਕ ਵਾਰ DC ਹੁਸ਼ਿਆਰਪੁਰ ਅਸੀਂ ਕਾਲ ਕੀਤੇ ਸੀ
1: ਜੀ,
0: ਉਹਨਾਂ ਉਹ ਗਲਤੀ ਨਾਲ ਰੇਡੀਓ ਦੀ ਬਜਾਏ ਦੂਰਦਰਸ਼ਨ ਚਲੇ ਗਏ, ਔਰ ਇੱਕ ਘੰਟੇ ਦਾ ਪ੍ਰੋਗਰਾਮ ਸੀ। ਤੁਸੀਂ ਮੰਨ ਸਕਦੇ ਹੋ ਕਿ ਮਾਈਕ ਤੇ ਨਿਸ਼ਾ, ਤੁਸੀਂ ਜਾਣਦੇ ਹੋ ਕਿ ਜਦੋਂ ਆਪਾਂ ਮਾਈਕ ਤੇ ਬੈਠ ਜਾਂਦੇ ਹਾਂ ਉਹਦੇ 'ਚ ਪੌਜ਼ ਨਹੀਂ ਦੇਣਾ
1: ਜੀ, ਬਿਲਕੁਲ,
0: ਔਰ ਲਿਸਨਰ ਜੁੜਿਆ ਹੁੰਦਾ ਹੈ, ਨਹੀਂ ਤਾਂ ਲਿਸਨਰ ਦੂਸਰਾ ਰੇਡੀਓ ਟਿਊਨ ਕਰ ਲੇਗਾ ਜੇ ਅਸੀਂ 10 ਸੈਕਿੰਡ ਦੇ ਪੌਜ਼ ਤੋਂ ਬਾਅਦ ਅਸੀਂ ਨਹੀਂ ਦੇ ਸਕਦੇ।
1: ਬਿਲਕੁਲ,
0: DC ਸਾਹਿਬ ਪਹੁੰਚੇ 20 ਮਿੰਟ ਬਾਅਦ, ਦੂਰਦਰਸ਼ਨ ਪਹਿਲਾਂ ਪਹੁੰਚੇ, ਉੱਥੋਂ ਗਲਤੀ ਨਾਲ ਪਹੁੰਚੇ ਸੀ, ਉਸ ਤੋਂ ਬਾਅਦ ਉਹ ਰੇਡੀਓ ਤੇ ਆਏ।
1: ਓਕੇ,
0: ਤੁਸੀਂ ਦੇਖੋ ਕਿ ਉਹ 20 ਮਿੰਟ ਦਾ ਐਕਸਪੀਰੀਅੰਸ ਜਿਹੜਾ ਮੇਰੇ ਅੱਜ ਵੀ ਲੂੰ ਕੰਨੇ ਖੜੇ ਕਰ ਦਿੰਦਾ ਹੈ ਕਿ 20 ਮਿੰਟ ਦਾ ਪ੍ਰੋਗਰਾਮ ਜਿਹੜਾ ਲਾਈਵ ਮੈਂ ਇਕੱਲਿਆਂ ਕੀਤਾ, ਔਰ ਮੇਰੇ ਸਾਹਮਣੇ ਨਵੇਂ ਬੱਚੇ ਆਏ ਸੀ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ, ਉਹਨਾਂ ਨੂੰ ਇਹ ਕਹਿ ਰਿਹਾ ਸੀ ਕਿ ਮਾਈਕ ਤੇ ਔਰ ਆਪਣੇ ਆਪ ਨੂੰ ਪੋਜ਼ਿਟਿਵ ਰੱਖ ਕੇ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਸਿਚੁਏਸ਼ਨ ਨੂੰ।
1: ਬਿਲਕੁਲ,
0: ਮੈਨੂੰ ਲੱਗਦਾ ਕਿ ਮੇਰਾ ਸਭ ਤੋਂ ਵਧੀਆ ਐਕਸਪੀਰੀਅੰਸ ਜੀਵਨ ਦਾ ਉਹ ਸੀਗਾ ਜਿਹਦੇ 'ਚ ਮੈਨੂੰ ਇੰਨੇ ਬੱਚਿਆਂ ਨੇ ਵਾਚ ਕੀਤਾ, ਔਰ ਮੈਨੂੰ ਲੱਗਦਾ ਇਹ ਚੀਜ਼ਾਂ ਉਹਨਾਂ ਦੇ ਲਾਈਫ 'ਚ ਜ਼ਰੂਰ ਕੰਮ ਆਈਆਂ ਹੋਣੀਆਂ।
1: ਬਿਲਕੁਲ,
0: ਲੱਕੀਐਸਟ ਪਰਸਨ ਕਿ ਲੋਕ ਇਸ ਤਰ੍ਹਾਂ ਸਾਡੇ ਨਾਲ ਜੁੜੇ। ਔਰ ਬਹੁਤ ਬਹੁਤ ਨਮਸਕਾਰ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਕਮਲੇਸ਼ ਨੂੰ ਚੰਗੀ ਤਰ੍ਹਾਂ ਜਾਣਦੇ ਨੇ
1: ਜੀ, ਬਹੁਤ
0: ਕਮਲੇਸ਼ ਵੀ ਉਹਨਾਂ ਦੇ ਨਾਲ ਜੁੜੀ ਹੋਈ ਹੈ, ਅੱਜ ਵੀ ਦਿਲੋਂ ਜੁੜੀ ਹੋਈ ਹੈ। ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ, ਬਹੁਤ
1: ਬਹੁਤ ਬਹੁਤ ਸ਼ੁਕਰੀਆ ਮੈਮ ਆਪਣੀਆਂ ਦੁਆਵਾਂ ਦੇਣ ਦੇ ਲਈ ਔਰ ਆਪਣਾ ਪਿਆਰ ਦੇਣ ਦੇ ਲਈ। ਤੇ ਵਿਪਿਨ, ਸੁਪਰ ਐਕਸਾਈਟਮੈਂਟ ਜਿਹੜੀ ਹੈ ਮੈਨੂੰ ਉੱਥੇ ਫੀਲ ਹੋ ਰਹੀ ਹੈ, ਆਵਾਜ਼ ਜਿਹੜੀ ਹੈ, ਸ਼ੋਰ ਜਿਹੜਾ ਹੈ ਉਹ ਮੈਨੂੰ ਸੁਣਾਈ ਦੇ ਰਿਹਾ ਸਟੂਡੀਓ 'ਚ, ਔਰ ਮੇਰਾ ਦਿਲ ਕਰਦਾ ਕਿਤੇ ਮੈਂ ਭੱਜ ਕੇ ਮੈਂ ਵੀ ਆ ਜਾਵਾਂ ਫਿਰ।
2: ਬਿਲਕੁਲ ਜੀ, ਮੇਰਾ ਵੀ ਦਿਲ ਕਰਦਾ ਹੈ ਕਿ ਤੁਸੀਂ ਵੀ ਸਾਡਾ ਇਸ ਪ੍ਰੋਗਰਾਮ ਦੇ ਵਿੱਚ ਸਾਥ ਬਣੋ, ਇਸ ਵਾਕਾਥੋਨ ਦੇ ਵਿੱਚ, ਇਸ ਪਦ ਯਾਤਰਾ ਦੇ ਵਿੱਚ ਅਸੀਂ ਸਭ ਮਿਲ ਕੇ ਬਰਾਬਰ ਦੀ ਭਾਗੀਦਾਰੀ ਪਾਈਏ। ਜਿੱਥੇ ਅਸੀਂ ਅੱਜ ਦੇ ਇਸ 90 ਸਾਲਾਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਉੱਥੇ ਹੀ ਅਸੀਂ ਇੱਕ ਸਿਹਤ ਪ੍ਰਤੀ ਇੱਕ ਜਾਗਰੂਕਤਾ ਦਾ ਮੈਸੇਜ ਵੀ ਦੇ ਰਹੇ ਹਾਂ ਕਿ ਵਾਕ ਜਿਹੜੀ ਹੈ ਉਹ ਸਿਰਫ ਤੇ ਸਿਰਫ ਕਿਸੇ ਚੀਜ਼ ਦੀ ਸੈਲੀਬ੍ਰੇਸ਼ਨ ਨਹੀਂ ਹੁੰਦੀ, ਬਲਕਿ ਸਿਹਤ ਦੇ ਉੱਪਰ ਧਿਆਨ ਕੇਂਦਰਿਤ ਕਰਨ ਦਾ ਇੱਕ ਜਿਹੜਾ ਇਹ ਰੂਪ ਹੁੰਦਾ। ਸੋ ਦੈਟ ਕਿ ਅਸੀਂ ਅੱਜ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹਨਾਂ ਦੇ ਨਾਲ ਜੂਝ ਰਹੇ ਹਾਂ, ਤੇ ਉਹਨਾਂ ਤੋਂ ਜੇਕਰ ਬਚਾਅ ਕਰਨਾ ਹੈ ਤਾਂ ਵਾਕ ਜਿਹੜੀ ਹੈ ਉਹ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ ਨਿਜਾਤ ਦਿਵਾ ਸਕਦੀ ਹੈ।
1: ਜੀ ਬਿਲਕੁਲ, ਯਾਨੀ ਕਿ ਸਾਡੇ ਆਕਾਸ਼ਵਾਣੀ ਵਾਲੇ ਪਰਿਵਾਰ ਤੋਂ ਬਹੁਤ ਵਧੀਆ ਵਧੀਆ ਸੁਨੇਹੇ ਜਿਹੜੇ ਹੈ ਸਾਡੇ ਲਿਸਨਰਸ ਤੱਕ ਇਸ ਵੇਲੇ ਪਹੁੰਚ ਰਹੇ ਨੇ, ਨਿਊਜ਼ ਔਨ ਯੋਰ ਐਪ ਦੇ ਜ਼ਰੀਏ ਔਰ 102.7 FM ਦੇ ਜ਼ਰੀਏ। ਸਾਡੇ ਦੋਸਤ ਇਸ ਵਾਕਥੋਨ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ, ਔਰ ਮੈਨੂੰ ਲੱਗਦਾ ਕਿ ਮਿਊਜ਼ੀਕਲ ਬ੍ਰੇਕ ਹੋ ਜਾਵੇ ਫਿਰ।
2: ਜੀ ਠੀਕ ਹੈ, ਮੈਂ ਚਾਹੁੰਦਾ ਕਿ ਉਸ ਤੋਂ ਪਹਿਲਾਂ ਵੱਖ ਵੱਖ ਸੰਸਥਾਵਾਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਨੇ ਇਸ ਵੇਲੇ। ਰੈਡ ਕ੍ਰੋਸ ਦੇ ਸੈਕਟਰੀ ਨੇ ਸਾਡੇ ਨਾਲ, ਸੈਕਟਰੀ ਸਾਹਿਬ ਜੁੜੇ ਹੋਏ ਨੇ ਜੀ, ਉਹ ਵੀ ਸਾਡੇ ਨਾਲ ਗੱਲਬਾਤ ਕਰਨਗੇ
1: ਜੀ। ਜੀ
2: ਡਾਕਟਰ ਸੁਰਜੀਤ ਲਾਲ ਸਹੋਤਾ ਜੀ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਜੀ, ਅਗਲੀ ਆਵਾਜ਼ ਉਹਨਾਂ ਦੀ
1: ਜੀ। ਡਾਕਟਰ ਸੁਰਜੀਤ ਜੀ, ਸਭ ਤੋਂ ਪਹਿਲਾਂ
3: ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਆਲ ਇੰਡੀਆ ਰੇਡੀਓ ਆਕਾਸ਼ਵਾਣੀ ਦੇ ਸਿੱਧੇ ਤੇ ਅਸਿੱਧੇ ਰੂਪ ਵਿੱਚ ਜੁੜੇ ਹੋਏ ਸਾਰੇ ਸਰੋਤਿਆਂ ਨੂੰ। 90 ਸਾਲ ਦਾ ਸਮਾਂ ਜਿਹੜਾ ਆ ਬਹੁਤ ਵਧੀਆ ਬੀਤਿਆ, 1936 ਤੋਂ ਲੈ ਕੇ 2026 ਤੱਕ ਆਉਣ ਵਾਲੇ ਸਮੇਂ ਵਿੱਚ ਵੀ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਹੀ ਆਕਾਸ਼ਵਾਣੀ ਜਿਹੜਾ ਆ ਪਬਲਿਕ ਨੂੰ, ਸਰੋਤਿਆਂ ਨੂੰ ਜਿਹੜਾ ਆ ਇਨਫੋਰਮੇਸ਼ਨ ਦੇ ਨਾਲ ਨਾਲ ਸੰਗੀਤ ਪਰੋਸਦਾ ਹੋਇਆ ਵਧੀਆ ਜਿਹੜਾ ਆ ਇੰਟਰਟੇਨਮੈਂਟ ਤੇ ਇਨਫੋਰਮੇਸ਼ਨ ਦਾ ਸੋਰਸ ਬਣਦਾ ਰਹੂਗਾ। ਮੈਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਜੋ ਅੱਜ ਵਾਕਾਥੋਨ ਜਿਹੜੀ ਆ ਅਰੇਂਜ ਕੀਤੀ ਗਈ ਆ, ਇਸ ਦੇ ਨਾਲ ਦੋ ਤਰ੍ਹਾਂ ਦੇ ਸੰਦੇਸ਼ ਦਿੱਤੇ ਜਾ ਰਹੇ ਆ, ਇੱਕ ਤਾਂ ਆਕਾਸ਼ਵਾਣੀ ਦੇ ਸਫ਼ਰ ਨੂੰ ਦਾ ਵਿਖਿਆਨ ਕੀਤਾ ਜਾ ਰਿਹਾ, ਦੂਸਰਾ ਆ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਸਾਡੇ ਲਈ ਸੈਰ ਕਿੰਨੀ ਜ਼ਰੂਰੀ ਆ। ਇੱਕ ਵਾਰ ਫਿਰ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ, ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ।
1: ਬਿਲਕੁਲ ਜੀ, ਤੁਸੀਂ ਵੀ ਇਸ ਵਾਕਾਥੋਨ ਦਾ ਪਾਰਟ

ਸਾਡੇ ਲਈ ਵੀ ਇਹ ਮਾਣ ਵਾਲੀ ਗੱਲ ਹੈ, ਇਸਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਬਿਪਿਨ। ਇੱਕ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਫਿਰ ਤੋਂ ਰਾਬਤਾ ਕਾਇਮ ਕਰਦੇ ਹਾਂ, ਓਨੀ ਦੇਰ ਤੱਕ ਤੁਸੀਂ ਲਗੇ ਰਹੋ ਲਗੇ ਰਹੋ ਲਗੇ ਰਹੋ।

ਬਿਲਕੁਲ ਜੀ ਬਿਲਕੁਲ, ਦਿਲ ਸੇ ਦਿਲ ਤੱਕ ਦਾ ਸਟਰੋਂਗ ਕਨੈਕਸ਼ਨ ਜਿਹੜਾ ਆ ਇਸ ਵੇਲੇ ਬਣਿਆ ਹੋਇਆ ਦੇ ਪਰਿਵਾਰ ਦੇ ਨਾਲ। 6:22 ਔਰ ਪੂਰੇ ਦੇ ਪੂਰੇ 13-14 ਸੈਕਿੰਡ ਜਿਹੜੇ ਆ ਹੋ ਰਹੇ ਨੇ। ਯਾਨੀ ਕਿ ਰੇਡੀਓ ਦੇ ਉੱਤੇ ਅਸੀਂ ਗੱਲ ਕਰੀਏ ਤਾਂ ਸਾਨੂੰ ਪਰਫੈਕਸ਼ਨ ਜਿਹੜੀ ਹੈ ਉਹ ਬਿਲਕੁਲ ਮਿਲਦੀ ਹੈ, ਔਰ ਇਹ ਪਰਫੈਕਸ਼ਨ ਜਿਹੜੀ ਹੈ ਸਾਨੂੰ ਦੱਸਦੀ ਹੈ ਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਪਰਫੈਕਟ ਹੀ ਹੋ ਸਕਦੀ ਹੈ, ਫਿਰ ਚਾਹੇ ਉਹ ਸਮਾਂ ਹੋਵੇ, ਕੋਈ ਖਬਰ ਹੋਵੇ, ਕੋਈ ਗੱਲ ਹੋਵੇ, ਕੋਈ ਬਾਤ ਹੋਵੇ। ਸੋ ਇਸ ਪਰਫੈਕਸ਼ਨ ਨੂੰ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਲੈ ਕੇ ਜਾਂਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ

0: ਅਸੀਂ ਗੱਲਬਾਤ ਕਰਨੇ ਹਾਂ ਵਿਪਿਨ ਦੇ ਨਾਲ ਇੱਕ ਵਾਰ ਫਿਰ ਤੋਂ। ਵਾਕਥੋਨ ਜਿਹੜੀ ਹੈ ਸਾਡੀ ਜਿਹੜੀ ਚੱਲ ਰਹੀ ਹੈ, ਜਿਸ ਦਾ ਖਾਸ ਮਕਸਦ ਹੈ ਲੋਕਾਂ ਦੇ ਵਿੱਚ ਜਾਗਰੂਕਤਾ ਲੈ ਕੇ ਆਉਣਾ ਸਿਹਤ ਦੇ ਸੰਬੰਧੀ, ਸਿੱਖਿਆ ਦੇ ਸੰਬੰਧੀ, ਹੋਰ ਵੀ ਬਹੁਤ ਸਾਰੇ ਖੇਤਰ ਨੇ। ਔਰ ਵਿਪਿਨ ਦੇ ਨਾਲ ਜੁੜਨੇ ਹਾਂ। ਹੈਲੋ।
1: ਹੈਲੋ।
0: ਹਾਂਜੀ ਵਿਪਿਨ, ਇੱਕ ਵਾਰ ਫਿਰ ਤੋਂ ਮੈਂ ਤੁਹਾਡੇ ਕੋਲ ਆ ਗਈ ਹਾਂ ਔਰ ਕਦਮਾਂ ਦੀ ਆਹਟ ਨੂੰ ਫਿਰ ਤੋਂ ਮਹਿਸੂਸ ਕਰ ਰਹੀ ਹਾਂ ਕਿ ਤੁਸੀਂ ਤੇਜ਼ ਤੇਜ਼ ਵੀ ਚੱਲ ਰਹੇ ਹੋ ਅਤੇ ਹੌਲੀ ਹੌਲੀ ਵੀ ਚੱਲ ਰਹੇ ਹੋ।
1: ਜੀ ਬਿਲਕੁਲ, ਆਕਾਸ਼ਵਾਣੀ ਦਾ ਜਿਹੜਾ ਪੂਰਾ ਪਰਿਵਾਰ ਹੈ ਇਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਬਾਹਰ ਜਿਹੜਾ ਪਹੁੰਚ ਚੁੱਕਾ ਹੈ ਵਾਟਰ ਬ੍ਰੇਕ ਦੇ ਲਈ। ਜਿਹੜੀ ਹੈ ਅਸੀਂ ਥੋੜਾ ਜਿਹਾ ਇੰਤਜ਼ਾਰ ਜਿਹੜਾ ਹੈ ਉਹ ਆਪਾਂ ਕਰ ਰਹੇ ਹਾਂ, ਤੇ ਇਸ ਦੌਰਾਨ ਹੀ ਸਾਡੇ ਨਾਲ ਪ੍ਰੋਗਰਾਮ ਅਧਿਕਾਰੀ ਗੁਰਵਿੰਦਰ ਸਿੰਘ ਜੀ ਜੁੜ ਚੁੱਕੇ ਨੇ, ਸੋ ਉਹਨਾਂ ਦੇ ਨਾਲ।
0: ਜੀ ਜੀ ਗੁਰਵਿੰਦਰ ਸਿੰਘ ਜੀ, ਪ੍ਰੋਗਰਾਮ ਦੇ ਵਿੱਚ ਇਸ ਵੇਲੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਪਰਿਵਾਰ ਦੇ ਨਾਲ ਔਰ 90 ਸਾਲ ਪੂਰੇ ਹੋਣ ਦੇ ਇਸ ਮੌਕੇ ਤੇ ਤੁਹਾਨੂੰ ਤਹਿ ਦਿਲੋਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ।
1: ਜੀ ਜੀ, ਅਗਲੀ ਆਵਾਜ਼ ਸਾਡੇ ਪ੍ਰੋਗਰਾਮ ਅਧਿਕਾਰੀ ਗੁਰਵਿੰਦਰ ਸਿੰਘ ਜੀ।
2: ਸਾਰੇ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਦੇ ਇਸ ਦਿਨ ਤੇ।
0: ਜੀ,
2: ਤੇ ਮੈਂ ਆਪਣੀ ਗੱਲਬਾਤ ਜਾਰੀ ਕਰਾਂ। ਇਸ ਤੋਂ ਪਹਿਲਾਂ ਇੱਕ ਖੂਬਸੂਰਤ
0: ਲੇਕਿਨ ਗੱਲਾਂ ਬਾਤਾਂ ਦਾ ਇਹ ਸਿਲਸਿਲਾ ਵੀ ਜਿਹੜਾ ਆ ਉਹ ਨਾਲ ਦੇ ਨਾਲ ਹੀ ਚੱਲਦਾ ਰਹੇਗਾ। ਔਰ ਗੱਲਾਂ ਬਾਤਾਂ ਦੇ ਇਸ ਸਿਲਸਿਲੇ ਵਿੱਚ ਅਗਰ ਅਸੀਂ ਆਕਾਸ਼ਵਾਣੀ ਦੇ ਨਾਲ ਜੁੜੀ ਹੋਈ ਜਾਣਕਾਰੀ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜੇ ਅਸੀਂ ਉਹਨਾਂ ਨੂੰ ਆਪਣੇ ਜ਼ਿਹਨ ਦੇ ਵਿੱਚ ਨਾਲ ਨਾਲ ਜੋੜਦੇ ਹੋਏ ਅੱਗੇ ਇਸ ਚੀਜ਼ ਨੂੰ ਦੱਸੀਏ ਕਿ ਆਕਾਸ਼ਵਾਣੀ ਦਾ ਜਿਹੜਾ ਪਰਿਵਾਰ ਹੈ, ਤਕਨੀਕੀ ਕ੍ਰਾਂਤੀ ਦੀ ਅਗਰ ਗੱਲ ਕਰੀਏ ਤਾਂ ਤਕਨੀਕੀ ਕ੍ਰਾਂਤੀ ਜਿਹੜੀ ਹੈ ਮੀਡੀਅਮ ਵੇਵ ਤੋਂ ਲੈ ਕੇ FM DTH ਤੋਂ ਮੋਬਾਈਲ ਤੱਕ 1960 ਵਿਵਿਧ ਭਾਰਤੀ ਜਿਹੜਾ ਆ ਸ਼ੁਰੂ ਹੋਇਆ ਸੀ। ਫਿਲਮੀ ਗੀਤਾਂ ਨੇ ਰੇਡੀਓ ਨੂੰ ਘਰ ਘਰ ਪਹੁੰਚਾਇਆ, ਬਿਨਾਕਾ ਗੀਤ ਮਾਲਾ। ਔਰ ਇਹਦੀ ਗੱਲ ਕਰੀਏ ਤਾਂ ਅਮੀਨ ਸਿਆਨੀ ਦੀ ਆਵਾਜ਼ ਦੇ ਵਿੱਚ ਦੇਸ਼ ਦਾ ਪਹਿਲਾ ਕਾਊਂਟਡਾਊਨ ਜਿਹੜਾ ਆ ਸ਼ੋਅ ਸ਼ੁਰੂ ਜਿਹੜਾ ਆ ਉਹ ਬਣਿਆ ਸੀਗਾ। ਔਰ ਇਸ ਦੇ ਨਾਲ ਹੋਰ ਜੁੜੀ ਹੋਈ ਇਨਫੋਰਮੇਸ਼ਨ ਜਿਹੜੀ ਹੈ ਪ੍ਰੋਗਰਾਮ ਦੇ ਵਿੱਚ ਨਾਲ ਦੇ ਨਾਲ ਜਿਹੜੀ ਹੈ ਮੈਂ ਜ਼ਰੂਰ ਦਿੰਦੀ ਰਹਾਂਗੀ। ਲੇਕਿਨ ਫਿਲਹਾਲ ਮੈਂ ਕਿਹਾ ਇੱਕ ਹੋਰ ਸੋਹਣਾ ਜਿਹਾ ਗੀਤ ਹੋ ਜਾਵੇ, ਦੇਸ਼ ਭਗਤੀ ਦਾ ਅਹਿਸਾਸ ਵੀ ਜਿਹੜਾ ਆ ਉਹ ਸਾਨੂੰ ਆਕਾਸ਼ਵਾਣੀ ਪਰਿਵਾਰ ਦੇ ਨਾਲ ਜੁੜ ਕੇ ਰਹਿ ਕੇ ਹੀ ਮਿਲਦਾ ਰਿਹਾ ਆ।

ਹਰ ਤਰ੍ਹਾਂ ਦੇ ਅਹਿਸਾਸ ਜਿਹੜੇ ਹੈ ਆਕਾਸ਼ਵਾਣੀ ਦੇ ਨਾਲ ਰਹਿ ਕੇ ਸਾਨੂੰ ਮਿਲਦੇ ਰਹੇ ਨੇ ਔਰ ਮਿਲਦੇ ਰਹਿਣਗੇ। ਲੇਕਿਨ ਫਿਲਹਾਲ ਦੇ ਲਈ ਇੱਕ ਫੁੱਟ ਟ੍ਰੈਪਿੰਗ ਨੰਬਰਸ ਜਿਹੜੇ ਹੈ ਤੁਹਾਡੇ ਸਾਰਿਆਂ ਲਈ ਆ ਰਹੇ ਹੈ ਔਰ ਇਹਨਾਂ ਫੁੱਟ ਟ੍ਰੈਪਿੰਗ ਨੰਬਰਸ 'ਤੇ ਉਮੀਦ ਕਰਦੀ ਹਾਂ ਕਿ ਤੁਸੀਂ ਜ਼ਰੂਰ ਭੰਗੜਾ ਪਾਓਗੇ ਔਰ ਸਾਡੀ ਵਾਕਥੋਨ ਦੀ ਟੀਮ ਜਿਹੜੀ ਹੈ ਆਕਾਸ਼ਵਾਣੀ ਦੀ ਟੀਮ ਹੈ ਉਹ ਵੀ

ਠਾਕੁਰ ਜੀ, ਤੁਹਾਡੀ ਐਨਰਜੀ ਜਿਹੜੀ ਹੈ ਬਿਲਕੁਲ ਘੱਟ ਨਹੀਂ ਹੋਣੀ ਚਾਹੀਦੀ ਇਸ ਦੇ ਲਈ। ਨੱਚਦੇ ਰਹੋ, ਟੱਪਦੇ ਰਹੋ ਔਰ ਇਸ ਵਾਕ ਤੁਹਾਨੂੰ ਇੰਜੋਏ ਕਰਦੇ ਰਹੋ। ਮੈਂ ਕਿਹਾ ਜਿਹਦੇ ਕੋਲ ਕਾਲਾ ਚਸ਼ਮਾ ਹੈ ਨਾ, ਇਸ ਵੇਲੇ ਚਸ਼ਮਾ ਜਿਹੜਾ ਕੋਲ ਹੈ ਨਾ, ਉਹ ਸਾਰੇ ਜਣੇ ਕੱਢ ਲਓ ਅਤੇ ਫਿਰ ਹੋ ਜਾਓ ਤਿਆਰ।

0: ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦਾ ਜਿਹੜਾ ਜਸ਼ਨ ਹੈ ਲਗਭਗ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਚੁੱਕਾ ਹੈ। ਸੋ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਮੈਨੂੰ ਲੱਗਦਾ ਮੁੜ ਸਾਡੀ ਟੀਮ ਜਿਹੜੀ ਹੈ ਪਹੁੰਚ ਗਈ ਹੈ ਅਤੇ ਕਰਦੇ ਹਾਂ ਉਹਨਾਂ ਨਾਲ ਇੱਕ ਵਾਰ ਫਿਰ ਤੋਂ ਗੱਲ, ਔਰ ਬਿਪਿਨ ਤੋਂ ਜਾਣਦੇ ਹਾਂ ਕਿ ਕਿਹੋ ਜਿਹਾ ਰਿਹਾ ਉਹਨਾਂ ਦਾ ਇਹ ਸਫ਼ਰ। ਹੈਲੋ,
1: ਹੈਲੋ,
0: ਹਾਂਜੀ ਬਿਪਿਨ, ਮੈਨੂੰ ਲੱਗਦਾ ਹੈ ਕਿ ਆਕਾਸ਼ਵਾਣੀ ਦਾ ਇਹ ਸਫ਼ਰ ਜਿਹੜੇ ਯਾਨੀ ਕਿ 90 ਸਾਲ ਦੀ ਜਿਹੜੀ ਇੱਕ ਸੈਲੀਬ੍ਰੇਸ਼ਨ ਹੈ ਅਸੀਂ ਮਨਾ ਰਹੇ ਹਾਂ, ਔਨ ਰੋਡ ਸਟੂਡੀਓ ਤੋਂ ਸਟੂਡੀਓ ਦੇ ਅੰਦਰ ਤੱਕ ਪਹੁੰਚ ਚੁੱਕੀ ਹੈ। ਮੈਨੂੰ ਲੱਗ ਰਿਹਾ ਕਿ ਤੁਸੀਂ ਸਾਰੇ ਜਣੇ ਵਾਪਸ ਪਹੁੰਚ ਗਏ ਹੋ।
1: ਜੀ ਜੀ ਜੀ ਬਿਲਕੁਲ ਜੀ, ਅਸੀਂ ਇਸ ਵੇਲੇ ਇਸ ਪਦ ਯਾਤਰਾ ਨੂੰ ਪੂਰੀ ਕਰਕੇ ਵਾਪਸ ਆਪਣੇ ਆਕਾਸ਼ਵਾਣੀ ਦੇ ਵਿਹੜੇ 'ਚ ਪਹੁੰਚ ਚੁੱਕੇ ਹਾਂ ਜੀ। ਸੋ ਸਾਡੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਜੀ ਆਪਣੇ ਇਸ ਮੌਕਾ ਤੋਂ ਆਉਂਦੇ ਪੂਰਾ ਹੋਣ ਦੇ ਸੰਬੰਧ ਵਿੱਚ ਇੱਕ ਥੈਂਕਸ ਨੋਟ ਸਾਡੇ ਨਾਲ ਸਾਂਝਾ ਕਰਨਗੇ
0: ਜੀ।
2: ਜੀ ਜੀ ਨਿਸ਼ਾ ਔਰ ਪਿਆਰੇ ਪ੍ਰੋਗਰਾਮ ਸੁਣਨ ਵਾਲੇ ਦੋਸਤ, ਅੱਜ ਇਹ ਵਾਕਥੋਨ ਜਿਹੜੀ ਸ਼ੁਰੂ ਹੋਈ ਸੀ ਸਵੇਰੇ ਤਕਰੀਬਨ 5:30 ਆਕਾਸ਼ਵਾਣੀ ਦੇ ਵਿਹੜੇ ਤੋਂ, ਇਹ ਇੱਕ ਲੰਬਾ ਰੂਟ ਤੈਅ ਕਰਕੇ ਜਲੰਧਰ ਦਾ ਇਹ ਜਿਹੜਾ ਰੂਟ ਸੀ, ਇੱਥੋਂ BMC ਚੌਕ, ਫਿਰ ਭਗਤ ਨਾਮਦੇਵ ਚੌਕ, ਔਰ ਉਸ ਤੋਂ ਬਾਅਦ ਚ ਗੁਰੂ ਨਾਨਕ ਮਿਸ਼ਨ ਚੌਕ ਔਰ ਮੋਲ ਟਾਊਨ ਚੌਕ ਤੋਂ ਹੁੰਦੀ ਹੋਈ ਵਾਪਸ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਵਿੱਚ ਆ ਚੁੱਕੀ ਹੈ, ਜਿਹਦੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਆਕਾਸ਼ਵਾਣੀ ਪਰਿਵਾਰ ਦੇ ਜਿਹੜੇ ਮੈਂਬਰਸ ਨੇ ਉਹਨਾਂ ਨੇ ਹਿੱਸਾ ਲਿਆ ਬੜੇ ਜੋਸ਼ ਖਰੋਸ਼ ਦੇ ਨਾਲ। ਔਰ ਇਸ ਵੇਲੇ ਇਹ ਵਾਕਥੋਨ ਜਿਹੜੀ ਹੈ ਆਕਾਸ਼ਵਾਣੀ ਜਲੰਧਰ ਦੇ ਵਿਹੜੇ 'ਚ ਪਹੁੰਚ ਚੁੱਕੀ ਹੈ, ਔਰ ਆਕਾਸ਼ਵਾਣੀ ਜਲੰਧਰ ਦੇ ਵਿਹੜੇ ਦੇ ਵਿੱਚ ਸਟੇਜ ਦੇ ਉੱਪਰ ਇਸ ਵੇਲੇ ਇੱਕ ਛੋਟਾ ਜਿਹਾ ਰੰਗਾਰੰਗ ਪ੍ਰੋਗਰਾਮ ਉਹਦਾ ਆਯੋਜਨ ਕੀਤਾ ਗਿਆ, ਔਰ ਇਸ ਪ੍ਰੋਗਰਾਮ ਤੋਂ ਬਾਅਦ 'ਚ ਫਿਰ ਖਾਣ ਪੀਣ ਦਾ ਹੈ। ਸਾਰੇ ਸਾਡੇ ਸਾਥੀ ਜਿਨ੍ਹਾਂ ਨੇ ਹਿੱਸਾ ਲਿਆ ਵਾਕਥੋਨ ਦੇ ਵਿੱਚ ਉਹ ਇਹਦੇ ਵਿੱਚ ਹਿੱਸਾ ਲੈਣਗੇ, ਔਰ ਇਹਦੇ ਨਾਲ ਹੀ ਅੱਜ ਦਾ ਜਿਹੜਾ ਇਵੈਂਟ ਹੈ ਆਪਣੀ ਸਮਾਪਤੀ ਤੇ ਪਹੁੰਚੇਗਾ। ਰੇਡੀਓ ਦੇ ਜ਼ਰੀਏ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਨਾ ਸਿਰਫ ਆਕਾਸ਼ਵਾਣੀ ਪਰਿਵਾਰ ਦੇ ਉਹਨਾਂ ਮੈਂਬਰਾਂ ਦਾ ਜਿਨ੍ਹਾਂ ਨੇ ਇਹਦੇ ਵਿੱਚ ਹਿੱਸਾ ਲਿਆ, ਨਿਸ਼ਾ ਜੀ ਤੁਹਾਡਾ ਵੀ,
0: ਔਰ
2: ਜਿੰਨੇ ਸਾਡੇ ਲਿਸਨਰਸ ਸਰੋਤੇ ਰੇਡੀਓ ਦੇ ਜ਼ਰੀਏ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ ਔਰ ਸਵੇਰ ਤੋਂ ਆਪਣੇ ਰੇਡੀਓ ਸੈੱਟ ਆਨ ਕਰਕੇ ਸੁਣ ਰਹੇ ਨੇ ਕੀ ਵਾਪਰਿਆ, ਕਿਸ ਤਰ੍ਹਾਂ ਨਾਲ ਵਾਪਰਿਆ, ਬੜੇ ਹੀ ਜੋਸ਼ੋ ਖਰੋਸ਼ ਦੇ ਨਾਲ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਔਰ ਬਹੁਤ ਮਿਹਰਬਾਨੀ। ਔਰ ਅਸੀਂ ਉਮੀਦ ਕਰਦੇ ਹਾਂ ਕਿ ਅੱਗੋਂ ਵੀ ਆਕਾਸ਼ਵਾਣੀ ਇਸ ਤਰ੍ਹਾਂ ਦੇ ਜਿੰਨੇ ਵੀ ਪ੍ਰੋਗਰਾਮਸ ਆਰਗੇਨਾਈਜ਼ ਕਰੇਗਾ ਉਹਨਾਂ ਪ੍ਰੋਗਰਾਮਾਂ 'ਚ ਆਪ ਸਭ ਚੜ ਕੇ ਹਿੱਸਾ ਲਓਗੇ। ਇਸ ਸਿਲਸਿਲੇ ਤਹਿਤ 15 ਮਈ ਨੂੰ ਆਕਾਸ਼ਵਾਣੀ ਜਲੰਧਰ ਵੱਲੋਂ ਇੱਕ ਸੰਗੀਤ ਕੰਸਰਟ ਦਾ ਆਯੋਜਨ ਵੀ ਕੀਤਾ ਜਾ ਰਿਹਾ, ਮਿਊਜ਼ਿਕ ਕੰਸਰਟ ਦਾ ਆਯੋਜਨ ਕੀਤਾ ਜਾ ਰਿਹਾ, ਜਿਹਦੇ ਬਾਰੇ 'ਚ ਡਿਟੇਲ ਜਾਣਕਾਰੀ ਅਸੀਂ ਬਾਅਦ ਵਿੱਚ ਸਾਂਝੀ ਕਰਾਂਗੇ। ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ, ਆਕਾਸ਼ਵਾਣੀ ਦੇ ਜ਼ਰੀਏ ਤਮਾਮ ਉਹਨਾਂ ਦੋਸਤਾਂ ਦਾ ਜਿਹੜੇ

0: ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ, ਇਸ ਪ੍ਰੋਗਰਾਮ ਚ ਹਿੱਸਾ ਲੈਣ ਵਾਸਤੇ ਔਰ ਸਾਡੀ ਹੌਸਲਾ ਅਫਜ਼ਾਈ ਕਰਨ ਵਾਸਤੇ।
1: ਜੀ ਸਰ, ਬਹੁਤ ਬਹੁਤ ਸ਼ੁਕਰੀਆ, ਤੁਸੀਂ ਵਾਕਥਨ ਦੇ ਜ਼ਰੀਏ ਇੱਕ ਸੁਨੇਹਾ ਜਿਹੜਾ ਲੋਕਾਂ ਤੱਕ ਪਹੁੰਚਾਇਆ ਕਿ ਉਹ ਵਾਕਈ ਦੇ ਵਿੱਚ ਸਾਡੇ ਲਿਸਨਰ ਜਿਹੜੇ ਇਸ ਵੇਲੇ ਸਾਡੇ ਨਾਲ ਜੁੜੇ ਔਰ ਜਿਹਨੇ ਸਾਡੀ ਟੀਮ ਨੇ ਵੀ ਬਹੁਤ ਵੱਡਾ ਸਹਿਯੋਗ ਜਿਹੜਾ ਦਿੱਤਾ, ਉਹਨਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹੋਏ ਪ੍ਰੋਗਰਾਮ ਨੂੰ ਇੱਥੇ ਵਿਸ਼ਰਾਮ ਤਾਂ ਨਹੀਂ ਦੇਵਾਂਗੇ, ਲੇਕਿਨ ਜਿਹੜਾ ਰੰਗਾਰੰਗ ਪ੍ਰੋਗਰਾਮ ਜਿਸ ਦੇ ਬਾਰੇ ਤੁਸੀਂ ਅਸੀਂ ਗੱਲ ਕੀਤੀ ਹੈ, ਅਸੀਂ ਵੀ ਉਸ ਸਿਲਸਿਲੇ ਦਾ ਹਿੱਸਾ ਜ਼ਰੂਰ ਬਣਾਂਗੇ। ਬਹੁਤ ਬਹੁਤ ਸ਼ੁਕਰੀਆ ਸਰ। ਲਓ ਜੀ, ਇਸ ਸਿਲਸਿਲੇ ਦੇ ਵਿੱਚ ਗੱਲਬਾਤ ਨੂੰ ਤਾਂ ਅਸੀਂ ਪੂਰੀ ਕਰ ਲਿਆ, ਲੇਕਿਨ ਸਿਲਸਿਲਾ ਜਿਹੜਾ ਆ ਇਸੇ ਤਰ੍ਹਾਂ ਚੱਲਦਾ ਰਹੇਗਾ, ਕਾਇਮ ਰਹੇਗਾ। ਤੁਸੀਂ ਕਿੱਥੇ ਜਾਣਾ, ਕਿਤੇ ਨਹੀਂ ਜਾਣਾ। ਗੁੱਡ ਮਾਰਨਿੰਗ ਜਲੰਧਰ ਦਾ ਸਿਲਸਿਲਾ ਜਿਹੜਾ ਆ ਉਹ ਫਿਰ ਤੁਹਾਡੇ ਨਾਲ ਰਹੇਗਾ ਨਾ, ਕਿਉਂਕਿ ਅੱਜ 90 ਸਾਲ ਦੀ ਖਾਸ ਦਿਨ ਨੂੰ ਅਸੀਂ ਮਨਾ ਰਹੇ ਹਾਂ ਔਰ ਉਮੀਦ ਕਰਦੀ ਹਾਂ ਕਿ ਅੱਜ ਦੇ ਇਸ ਵਾਕਥੋਨ ਦੇ ਇਸ ਖੂਬਸੂਰਤ ਸਿਲਸਿਲੇ ਨੂੰ ਤੁਸੀਂ ਸਭ ਨੇ ਵੀ ਇੰਜੋਏ ਕੀਤਾ ਹੋਏਗਾ ਔਰ ਜਿਨ੍ਹਾਂ ਨੇ ਆਪਣੇ ਅੱਛੇ ਅੱਛੇ ਐਕਸਪੀਰੀਅੰਸ ਜਿਹੜੇ ਆ ਸਾਡੇ ਨਾਲ ਵੰਡੇ, ਸਾਡੇ ਜ਼ਰੂਰ ਕੰਮ ਆਉਣਗੇ। ਸੋ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ ਤੋਂ ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦੇ ਰਹੇਗਾ। ਦਿਲ ਸੇ ਦਿਲ ਤੱਕ ਬਣੇ ਰਹੋ ਆਕਾਸ਼ਵਾਣੀ ਦੀ 102.7 MHz 'ਤੇ।

ਬਿਲਕੁਲ ਜੀ, ਗੁੱਡ ਮਾਰਨਿੰਗ ਜਲੰਧਰ ਦਾ ਸਫ਼ਰ ਲੈ ਕੇ ਇੱਕ ਵਾਰ ਤੋਂ ਫਿਰ ਨਿਸ਼ਾ ਤੁਹਾਡੇ ਨਾਲ ਜੁੜ ਗਈ ਹੈ ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ, ਔਰ ਮੈਨੂੰ ਪਤਾ ਹੈ ਕਿ ਤੁਸੀਂ ਇੰਤਜ਼ਾਰ ਕਰ ਰਹੇ ਹੋਵੋਗੇ ਕਿ ਕਦੋਂ ਗੁੱਡ ਮਾਰਨਿੰਗ ਜਲੰਧਰ ਦਾ ਇਹ ਸਿਲਸਿਲਾ ਜਿਹੜਾ ਸ਼ੁਰੂ ਹੋ ਜਾਏ ਔਰ ਅਸੀਂ ਵੀ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਆ ਪਹੁੰਚਾ ਸਕੀਏ। ਤੁਹਾਡੇ ਦਿਲ ਦੀਆਂ ਗੱਲਾਂ ਜਿਹੜੀਆਂ ਆ ਇਸ ਸਿਲਸਿਲੇ ਦੇ ਵਿੱਚ ਬਿਲਕੁਲ ਹੋਣਗੀਆਂ, ਤੁਹਾਡੇ ਇਕੱਲੇ ਹੋਏ ਮੈਸੇਜਸ ਹੋਣਗੇ, ਤੁਹਾਡੀ ਇਕੱਲੀਆਂ ਹੋਈਆਂ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰਾ ਪਿਆਰ ਜਿਹੜਾ ਆ ਸਾਨੂੰ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਮੈਸੇਜਸ ਦੇ ਜ਼ਰੀਏ ਮਿਲੇਗਾ। ਫਿਰ ਅੱਜ ਦੇ ਇਸ ਵਾਕਥੋਨ ਦੇ ਵਿੱਚ ਤੁਸੀਂ ਸਾਡਾ ਸਾਥ ਦਿੱਤਾ, 90 ਸਾਲ ਜਿਹੜੇ ਅਸੀਂ ਆਕਾਸ਼ਵਾਣੀ ਦੇ ਵਰ੍ਹੇਗੰਢ ਦੇ ਮਨਾਏ ਨੇ ਉਹਦੇ ਵਿੱਚ ਤੁਸੀਂ ਸਾਨੂੰ ਆਪਣਾ ਪਿਆਰ, ਆਪਣੀਆਂ ਦੁਆਵਾਂ ਜਿਹੜੀਆਂ ਦਿੱਤੀਆਂ ਨੇ ਉਹਦੇ ਲਈ ਤਹੇ ਦਿਲੋਂ ਸ਼ੁਕਰੀਆ ਅਦਾ ਕਰਨੇ ਆ। 90 ਸਾਲ ਦੇ ਸਫ਼ਰ ਦੀ ਕਹਾਣੀ ਨੂੰ ਅਗਰ ਮੈਂ ਬਿਆਨ ਕਰਨਾ ਹੋਵੇ ਜਾਂ ਮੈਂ ਆਪਣੇ ਇਸ ਸਫ਼ਰ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਪਿਆਰ ਮਹਿਸੂਸ ਕੀਤਾ ਹੈ, ਅਗਰ ਮੈਂ ਉਹ ਦੱਸਾਂ, 90 ਸਾਲ ਦਾ ਸਫ਼ਰ ਇਹ ਸਿਰਫ ਗਿਣਤੀ ਨਹੀਂ, ਕਹਾਣੀ ਹੈ। ਹਰ ਦਿਲ ਦੀ ਧੜਕਣ ਵਿੱਚ ਵੱਸਦੀ ਇਹ ਆਕਾਸ਼ਵਾਣੀ ਹੈ। ਜਦੋਂ ਨਾ ਸਕਰੀਨ ਸੀ ਨਾ ਰੀਲਾਂ ਦਾ ਰੰਗ ਸੀ, ਉਦੋਂ ਹਰ ਘਰ ਦੇ ਵਿੱਚ ਰੇਡੀਓ ਦਾ ਸੰਗ ਸੀ। ਆਲ ਇੰਡੀਆ ਰੇਡੀਓ ਦੀ ਇਹ ਮਿੱਠੀ ਜਿਹੀ ਆਵਾਜ਼ ਸਵੇਰ ਦੀ ਵੰਦਨਾ ਨਾਲ ਜੋ ਦਿਨ ਨੂੰ ਰੋਸ਼ਨ ਕਰ ਜਾਂਦੀ ਹੈ ਤੇ ਸ਼ਾਮ ਦੇ ਗੀਤਾਂ ਨਾਲ ਥੱਕੀ ਰੂਹ ਨੂੰ ਸਕੂਨ ਵੀ ਦੇ ਜਾਂਦੀ ਹੈ। ਕੀ ਤੁਸੀਂ ਜਾਣਦੇ ਹੋ ਆਵਾਜ਼ ਨੂੰ ਕਦੇ ਮਹਿਸੂਸ ਕੀਤਾ ਜੇ? ਇੱਕ ਐਸੀ ਆਵਾਜ਼ ਜੋ ਸਿਰਫ ਸੁਣੀ ਨਹੀਂ ਜਾਂਦੀ, ਦਿਲ ਵਿੱਚ ਵੱਸ ਜਾਂਦੀ ਹੈ। ਇਹ ਹੈ ਆਕਾਸ਼ਵਾਣੀ। ਸਮਾਂ ਬਦਲਿਆ, ਟੈਕਨੋਲੋਜੀ ਆਈ, ਦੁਨੀਆ ਤੇਜ਼ ਹੋ ਗਈ, ਪਰ ਇਹ ਆਵਾਜ਼ ਹਰ ਵੇਲੇ ਖੜੀ ਰਹੀ ਸਾਡੇ ਨਾਲ। 90 ਸਾਲ ਸਿਰਫ ਇੱਕ ਗਿਣਤੀ ਨਹੀਂ, ਇਹ ਲੱਖਾਂ ਦਿਲਾਂ ਦੀ ਧੜਕਣ ਹੈ, ਇਹ ਆਕਾਸ਼ਵਾਣੀ ਹੈ। ਅਤੇ ਅੱਜ ਦੇ ਇਸ ਖੂਬਸੂਰਤ ਜਿਹੇ ਸਫ਼ਰ ਦਾ ਆਗਾਜ਼ ਜਿਹੜਾ ਆ ਇਸ ਖੂਬਸੂਰਤ ਜਿਹੀ ਗੱਲਬਾਤ ਦੇ ਨਾਲ ਕਰਦੇ ਇੱਕ ਪਿਆਰਾ ਜਿਹਾ ਮਿਊਜ਼ੀਕਲ ਬ੍ਰੇਕ ਜਿਹੜਾ ਆ ਨਾ ਉਹ ਨਾਲ ਦੇ ਨਾਲ ਲੈਂਦੀ ਜਾਵਾਂਗੀ ਔਰ ਪ੍ਰੋਗਰਾਮ ਨੂੰ ਖੂਬਸੂਰਤ ਬਣਾਉਣਗੇ ਕੌਣ? ਅਰੇ ਤੁਸੀਂ ਸਾਰੇ ਜਣੇ ਖੂਬਸੂਰਤ ਬਣਾਓਗੇ ਨਾ। ਉਮੀਦ ਕਰਦੀ ਹਾਂ ਕਿ ਅੱਜ ਦੀ ਸਵੇਰ ਜਿਹੜੀ ਹੈ ਥੋੜ੍ਹੀ ਜਲਦੀ ਹੋ ਗਈ ਹੋਏਗੀ, ਹੈ ਨਾ। ਫਿਰ ਇਸ ਸਵੇਰ ਨੂੰ ਹੋਰ ਵੀ ਸੋਹਣਾ ਅਤੇ ਖੂਬਸੂਰਤ ਬਣਾਉਣੇ ਹੈ ਇਸ ਗੀਤ ਦੇ ਨਾਲ।

0: ਉੱਠ ਗਈ ਆ, ਮੈਂ ਤੇ ਉੱਠ ਗਈ ਆ, ਤੁਸੀਂ ਉੱਠੇ ਆ ਕਿ ਨਹੀਂ ਉੱਠੇ? ਗੁੱਡ ਮਾਰਨਿੰਗ,
1: ਗੁੱਡ ਮਾਰਨਿੰਗ ਜਲੰਧਰ।
2: ਆਵਾਜ਼ ਜਾਣੀ ਪਛਾਣੀ ਲੱਗਦੀ ਮੈਂ ਕੋਈ,
0: ਮੈਂ ਤੁਹਾਨੂੰ ਵੀ ਗੁੱਡ ਮਾਰਨਿੰਗ ਕਹਿ ਰਹੀ ਹਾਂ ਵੈਸੇ ਨਿਸ਼ਾ।
2: ਮੈਨੂੰ ਸੁਣ ਗਿਆ ਕਿ ਤੁਸੀਂ ਮੈਨੂੰ ਗੁੱਡ ਮਾਰਨਿੰਗ ਕਹਿ ਰਹੇ ਹੋ। ਮੇਰੇ ਵੱਲੋਂ ਮਾਰਨਿੰਗ ਗੁੱਡ ਉਦੋਂ ਹੋ ਗਈ ਸੀ ਜਦੋਂ ਤੁਸੀਂ ਸਵੇਰੇ ਮੇਰੇ ਕੋਲ 5:30 ਆ ਕੇ ਬਹਿ ਗਏ ਸੀਗੇ।
0: ਇਹ ਤਾਂ ਠੀਕ ਹੈ, ਲੇਕਿਨ ਇਹ ਜਿਹੜੀ ਮਾਰਨਿੰਗ ਹੈ ਗੁੱਡ, ਪਤਾ ਕਿੱਦਾਂ ਹੋ ਰਹੀ ਹੈ? ਅੱਜ ਜਿਹੜਾ ਮੈਨੂੰ ਤੁਹਾਡੇ ਚਿਹਰੇ ਤੇ ਗਲੋ ਨਜ਼ਰ ਆ ਰਿਹਾ ਨਾ,
2: ਓ ਮਾਈ ਗਾਡ,
0: ਉਹ ਕਿਉਂ ਆ ਰਿਹਾ?
2: ਕਿਉਂ ਆ ਰਿਹਾ?
0: ਉਹ ਇਸੇ ਵਜ੍ਹਾ ਕਰਕੇ ਆ ਰਿਹਾ ਕਿਉਂਕਿ ਆਪਣੇ ਦੋਨਾਂ ਦੇ ਗਲੋ ਦਾ ਕਾਰਨ ਹੀ ਇੱਕ ਹੈ।
2: ਹਾਂ,
0: ਕਿਉਂਕਿ ਵੀ ਆਰ ਸੈਲੀਬ੍ਰੇਟਿੰਗ 90 ਇਅਰਸ ਵਿਦ ਆਕਾਸ਼ਵਾਣੀ।
2: ਬਿਲਕੁਲ ਜੀ, 90 ਸਾਲ ਆਕਾਸ਼ਵਾਣੀ ਨੇ ਆਪਣੇ ਜਿਹੜੇ ਆ ਪੂਰੇ ਕਰ ਲੈਣੇ। ਔਰ ਕੇਕ ਲੈ ਕੇ ਆਉਂਦਾ?
0: ਕੇਕ ਨੂੰ ਛੱਡੋ, ਤੁਸੀਂ ਪਹਿਲਾਂ ਗਲੇ ਮਿਲ ਕੇ ਮੁਬਾਰਕਾਂ ਲਓ ਤੇ ਮੁਬਾਰਕਾਂ ਦਿਓ ਆਪਣੇ ਲਿਸਨਰਸ ਨੂੰ।
2: ਬਿਲਕੁਲ ਜੀ, ਔਰ ਇਹ ਮੁਬਾਰਕਾਂ ਦਾ ਦੌਰ ਜਿਹੜਾ ਆ ਅੱਜ ਦੇ ਸਿਲਸਿਲੇ ਦੇ ਵਿੱਚ ਇਸੇ ਤਰ੍ਹਾਂ ਬਰਕਰਾਰ ਰਹੇਗਾ। ਵੈਸੇ ਮੈਂ ਦੱਸ ਦਿੰਦੀ ਹਾਂ, ਤੁਸੀਂ ਆਵਾਜ਼ ਤੋਂ ਵੈਸੇ ਗੈਸ ਲਗਾ ਲਿਆ ਹੋਣਾ, ਪੂਜਾ ਟੋਹਾਨੀ ਜਿਹੜੇ ਆ ਨਾ ਇਸ ਵੇਲੇ ਮੇਰੇ ਨਾਲ ਬੈਠੇ ਹੋਏ ਨੇ। ਔਰ ਪੂਜਾ, ਤੁਸੀਂ ਮੈਨੂੰ ਦੱਸੋ, ਜਿਹੜੀ ਤੁਹਾਡੇ ਇਚਰੇ ਤੇ ਜਿਹੜੀ ਐਕਸਾਈਟਮੈਂਟ ਆ ਉਹ ਤਾਂ ਮੈਨੂੰ ਨਜ਼ਰ ਆ ਰਹੀ ਆ। ਅੱਜ ਤੁਸੀਂ ਵਾਕਥੋਨ ਦੇ ਵਿੱਚ ਗਏ ਹੈ ਨਾ, ਔਰ ਉਹਦਾ ਹਿੱਸਾ ਸੀ, ਮੈਂ ਤਾਂ ਸਟੂਡੀਓ ਦੇ ਵਿੱਚ ਵੀ ਦੱਸਦੀ ਤੁਹਾਡੇ ਕਦਮਾਂ ਦੀ ਆਹਟ ਹੀ ਮਹਿਸੂਸ ਕਰ ਰਹੀ ਸੀ।
0: ਨਹੀਂ, ਤੁਸੀਂ ਮੇਰੇ ਦਿਲ 'ਚ ਸੀ, ਮੇਰੇ ਨਾਲ ਸੀ।
2: ਓਕੇ, ਮੈਨੂੰ ਦਿਲ 'ਚ ਰੱਖਿਆ ਕਿਉਂਕਿ ਕਨੈਕਸ਼ਨ ਹੈ ਨਾ
0: ਦਿਲ ਸੇ ਦਿਲ ਤੱਕ।
2: ਸਿਲਸਿਲਾ ਸੀ ਕੰਟੀਨਿਊ ਰੱਖਣਾ। ਮੈਨੂੰ ਹੁਣ ਤੁਸੀਂ ਦੱਸੋ, ਮੈਨੂੰ ਜਿਹੜਾ ਤੁਸੀਂ ਮਿਸ ਕੀਤਾ ਉਸ ਵਾਕਥੋਨ ਦੇ ਵਿੱਚ, ਤੁਸੀਂ ਆਪਣੀ ਅੱਖਾਂ ਦੇ ਨਾਲ ਜੋ ਵੇਖਿਆ, ਜੋ ਮਹਿਸੂਸ ਕੀਤਾ, ਉਹ ਸਾਡੇ ਲਿਸਨਰਸ ਦੇ ਨਾਲ ਜ਼ਰੂਰ ਸਾਂਝਾ ਕਰੋ, ਕਿਉਂਕਿ ਲਿਸਨਰਸ ਹੀ ਨੇ ਜਿਹੜੇ ਸਾਡੇ ਇਸ 90 ਸਾਲ ਦੇ ਸਫ਼ਰ ਨੂੰ ਨਾ ਬਹੁਤ ਹੀ ਖੂਬਸੂਰਤ ਬਣਾਉਂਦੇ ਨੇ।
0: ਬਈ, ਮੈਂ ਤਾਂ ਹਮੇਸ਼ਾ ਕਹਿੰਦੀ ਹਾਂ ਕਿ ਲਿਸਨਰਸ ਹੈਗੇ ਨੇ ਤਾਂ ਹੀ ਅਸੀਂ ਹਾਂ। ਸੋ ਜੀ, ਇੱਕ ਵਾਰੀ ਫਿਰ ਤੋਂ ਅ ਵੈਰੀ ਵੈਰੀ ਰਿਫਰੈਸ਼ਿੰਗ ਐਂਡ ਗੁੱਡ ਮਾਰਨਿੰਗ ਅੱਜ ਦੀ ਬਲੈਸਡ ਜੀ ਮਾਰਨਿੰਗ ਤੁਹਾਡੀ ਦੋਸਤ ਆਰ ਜੇ ਪੂਜਾ ਟੋਹਾਨੀ ਵੱਲੋਂ, ਕਿਉਂਕਿ ਅੱਜ ਦਾ ਦਿਨ ਬਹੁਤ ਸਪੈਸ਼ਲ ਹੈ। ਅੱਜ ਦਾ ਦਿਨ ਵੈਸੇ ਤਾਂ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਜਰਨੀ 90 ਈਅਰਸ ਆਕਾਸ਼ਵਾਣੀ ਦੇ ਨਾਲ, ਪਰ ਮੈਨੂੰ ਲੱਗਦਾ ਹੈ ਕਿ ਆਕਾਸ਼ਵਾਣੀ ਦੇ ਨਾਲ ਜਿਹੜਾ ਹਰ ਦਿਨ ਔਰ ਹਰ ਪਲ ਹੈ ਨਾ ਉਹ ਹੀ ਸਪੈਸ਼ਲ ਹੈ, ਕਿਉਂਕਿ ਇਟਸ ਆਲ ਬਿਕੋਜ਼ ਆਫ ਸਾਡੇ ਪਿਆਰੇ ਪਿਆਰੇ ਲਿਸਨਰ। ਸੋ ਅੱਜ ਦਿਲ ਤੋਂ ਇੱਕ ਵੱਡਾ ਵਾਲਾ ਗ੍ਰੇਟਫੁਲ ਵਾਲਾ ਥੈਂਕ ਯੂ ਟੂ ਆਲ ਆਫ ਯੂ। ਸੋ ਜਿਹਨਾਂ ਜਿਹਨਾਂ ਨੇ ਵੀ ਟਿਊਨ ਕੀਤਾ ਹੋਇਆ ਜੀ ਸਾਨੂੰ ਇਸ ਵੇਲੇ 102.7 ਤੇ 103.6 ਤੇ, ਔਰ ਨਾਲ ਦੀ ਨਾਲ ਨਿਊਜ਼ ਔਨ AIR ਐਪ ਤੇ, ਮੇਰੇ ਵੱਲੋਂ ਯਾਨੀ ਕਿ ਪੂਜਾ ਟੋਹਾਨੀ ਵੱਲੋਂ, ਔਰ
2: ਮੇਰੇ ਵੱਲੋਂ ਤਾਂ ਵੈਸੇ ਸਵੇਰ ਦੀਆਂ ਮੁਬਾਰਕਾਂ ਮਿਲ ਰਹੀਆਂ ਨੇ, ਔਰ ਮੇਰਾ ਅੱਜ ਮੁਬਾਰਕਾਂ ਦਾ ਇਹ ਜਿਹੜਾ ਸਿਲਸਿਲਾ ਹੈ ਨਾ, ਮੈਨੂੰ ਲੱਗਦਾ ਰਾਤ ਦੇ ਜਦ ਤੱਕ ਸਾਡੇ ਅੱਜ ਦੇ ਸਿਲਸਿਲੇ ਖਤਮ ਹੋ ਜਾਂਦੇ ਕੰਟੀਨਿਊ ਰਹੇਗਾ। ਕੰਟੀਨਿਊ ਰਹਿਣਾ ਵੀ ਚਾਹੀਦਾ, ਇਹ ਅਹਿਸਾਸ ਇਹ ਖੁਸ਼ੀ

0: ਤੱਕ ਅਸੀਂ ਜ਼ਾਹਰ ਨਹੀਂ ਕਰਾਂਗੇ ਤਾਂ ਕਿਵੇਂ ਪਤਾ ਚੱਲੂਗਾ ਸਾਡੇ ਲਿਸਨਰਸ ਨੂੰ ਕਿ ਅਸੀਂ ਸੁਪਰ ਐਕਸਾਈਟਿਡ ਰਹੇ ਹਾਂ।
1: ਮੈਨੂੰ ਪਤਾ ਤੁਸੀਂ ਮੇਰਾ ਸਫ਼ਰ ਜਾਣਨ ਦੇ ਲਈ ਉਤਸੁਕ ਹੋ ਔਰ ਮੈਂ ਵੀ ਆਪਣਾ ਸਫ਼ਰ ਜਾਣ ਸ਼ੇਅਰ ਕਰਨ ਦੇ ਲਈ ਉਤਸੁਕ ਹਾਂ, ਲੇਕਿਨ ਮੈਂ ਇੱਕ ਵੱਡਾ ਵਾਲਾ ਥੈਂਕ ਯੂ ਨਾ ਦਿਲ ਤੋਂ ਕਰਨਾ ਚਾਹੁੰਦੀ ਹਾਂ ਸਾਰੇ ਲਿਸਨਰਸ ਨੂੰ, ਖਾਸ ਕਰਕੇ ਆਕਾਸ਼ਵਾਣੀ ਨੂੰ, ਜਿਹਦੇ ਨਾਲ ਜੁੜਨ ਦਾ ਮੈਨੂੰ ਮੌਕਾ ਮਿਲਿਆ ਔਰ
0: ਜਿਹਨਾਂ ਦੇ ਸਦਕੇ ਅਸੀਂ ਐਕਚੁਅਲੀ ਹਾਂ
1: ਐਗਜੈਕਟਲੀ। ਮੈਂ ਨਾ ਹਮੇਸ਼ਾ ਨਿਸ਼ਾ ਮੈਮ ਇਹ ਨਾ ਗੱਲ ਕਰਦੀ ਹੁੰਦੀ ਹਾਂ ਕਿ ਤੁਹਾਡੇ ਨਾਲ ਤਾਂ ਹਮੇਸ਼ਾ ਨਾ ਮੈਂ ਗੱਲ ਕਰਦੀ ਹਾਂ ਕਿ ਜਦੋਂ ਨਾ ਮੈਨੂੰ ਲੱਗਦਾ ਕਿ ਬੰਦੇ ਦਾ ਕੋਈ ਨਾ ਕੋਈ ਏਦਾਂ ਦਾ ਇੱਕ ਪੁੰਨੇ ਕਰਮ ਹੁੰਦਾ ਜਿਹਨੂੰ ਨਾ ਪਰਮਾਤਮਾ ਰਿਵਾਰਡ ਕਰਨਾ ਚਾਹੁੰਦਾ, ਕਿਸੇ 10 ਨਹੀਂ 100 ਨਹੀਂ 1000 ਗਲਤੀਆਂ ਸ਼ਾਇਦ ਪਾਪਾਂ ਤੋਂ ਬਾਅਦ ਅਗਰ ਇੱਕ ਗਲਤੀ ਦੇ ਨਾਲ
0: ਭਾਵੁਕ ਹੋ ਰਹੀ ਹੈ ਸਾਡੀ ਕੁੜੀ, ਬਿਲਕੁਲ ਥੋੜੀ ਭਾਵੁਕ ਹੋ ਰਹੀ ਆ, ਸੋ ਇਹਨੂੰ ਇਹਦੀ ਫੀਲਿੰਗਸ ਜਿਹੜੀਆਂ ਨਾ ਉਹ ਅੰਦਰੋਂ ਜਿਹੜੀਆਂ ਬਾਹਰ ਨਿਕਲੀਆਂ ਉਹਨੂੰ ਅਸੀਂ ਸਮਝ ਸਕਦੇ ਹਾਂ ਕਿ ਵਾਕਈ ਦੇ ਵਿੱਚ ਆਕਾਸ਼ਵਾਣੀ ਪਰਿਵਾਰ ਦੇ ਨਾਲ
1: ਮੇਰਾ ਉਹੀ ਗਿਫਟ ਹੈ।
0: ਬਿਲਕੁਲ
1: ਆਕਾਸ਼ਵਾਣੀ ਉਹੀ ਗਿਫਟ ਹੈ ਔਰ ਇਸੇ ਵਜ੍ਹਾ ਕਰਕੇ ਮੇਰੇ ਲਿਸਨਰਸ ਨੂੰ ਤਾਂ ਪਤਾ ਜਦੋਂ ਵੀ ਮੈਨੂੰ ਮੌਕਾ ਮਿਲਦਾ ਨਾ ਹਰ ਵਾਰ ਹਮੇਸ਼ਾ ਇੱਕ ਵਾਰ ਤਾਂ ਜ਼ਰੂਰ ਇਹਨਾਂ ਨੂੰ ਮੈਂ ਥੈਂਕ ਯੂ ਜ਼ਰੂਰ ਕਹਿੰਦੀ ਹੁੰਦੀ ਹਾਂ ਪਰਮਾਤਮਾ ਨੂੰ ਵੀ। ਗ੍ਰੈਟੀਟਿਊਡ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ।
0: ਬਿਲਕੁਲ ਔਰ ਫਿਲਹਾਲ ਮੈਨੂੰ ਲੱਗਦਾ ਕਿ ਇੱਕ
1: ਗਾਣਾ ਵੀ ਜ਼ਰੂਰੀ ਹੈ ਕਿਉਂਕਿ ਗੱਲਾਂ ਬਾਤਾਂ ਤੇ ਇਨਫੋਰਮੇਸ਼ਨ ਦਾ ਸਿਲਸਿਲਾ ਤੇ ਚੱਲਦਾ ਹੀ ਹੈ ਪਰ ਐਂਟਰਟੇਨਮੈਂਟ ਦਾ ਸਿਲਸਿਲਾ ਨਹੀਂ ਰੁਕਣਾ ਚਾਹੀਦਾ।

ਜ਼ਿੰਦਗੀ ਜ਼ਿੰਦਗੀ ਤਾਂ ਵੈਸੇ ਛੋਟੀ ਛੋਟੀ ਖੁਸ਼ੀਆਂ ਦੇ ਨਾਲ ਭਰੀ ਹੋਈ ਹੈ, ਲੇਕਿਨ ਇਹ ਸਾਰੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਕਿੱਦਾਂ ਭਰਦੀਆਂ ਨੇ ਜ਼ਿੰਦਗੀ ਦੇ ਵਿੱਚ? ਛੋਟੇ ਛੋਟੇ ਪਿਆਰੇ ਪਿਆਰੇ ਲਮਹਿਆਂ ਦੇ ਨਾਲ ਭਰਦੀਆਂ ਨੇ, ਔਰ ਇਹ ਲਮਹੇ ਇੱਦਾਂ ਨਹੀਂ ਬਣਦੇ, ਹਰ ਰੋਜ਼ ਇੱਕ ਇੱਕ ਪਲ ਜਦੋਂ ਜੁੜਦਾ ਹੈ ਸਾਡੇ ਨਾਲ ਜ਼ਿੰਦਗੀ ਦੇ ਵਿੱਚ, ਖੱਟੇ ਮਿੱਠੇ ਪਿਆਰੇ ਨਮਕੀਨ ਕਦੀ ਕਦੀ ਸਪਾਈਸੀ, ਇਹ ਸਾਰੇ ਲਮਹੇ ਮਿਲਾ ਕੇ ਬਣਦੀ ਹੈ ਜੀ ਜ਼ਿੰਦਗੀ। ਔਰ ਇਸ ਜ਼ਿੰਦਗੀ ਦੇ ਵਿੱਚ ਸਾਰੇ ਹੀ ਤਰ੍ਹਾਂ ਦੇ ਰੰਗ ਹੋਣੇ ਜ਼ਰੂਰੀ ਨੇ, ਇੱਕੋ ਹੀ ਰੰਗ ਜ਼ਿੰਦਗੀ ਨੂੰ ਵੀ ਕਰ ਦਿੰਦਾ ਨਾ ਬੋਰ। ਔਰ ਇਹ ਸਾਰੇ ਹੀ ਰੰਗ ਜਿਵੇਂ ਕਿ ਇੰਦਰ ਧਨੁਸ਼ ਦੇ ਰੰਗ ਹੁੰਦੇ ਨੇ, ਇਹ ਸਾਰੇ ਰੰਗ ਆਕਾਸ਼ਵਾਣੀ ਦਾ FM ਰੇਨਬੋ ਨਾਮ ਦੀ ਤਰ੍ਹਾਂ ਪਤਾ ਚੱਲ ਰਿਹਾ ਨਾ ਭਰਦਾ ਹੈ ਤੁਹਾਡੀ ਅਤੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਸਾਰੇ ਹੀ ਰੰਗ। ਸੋ ਵੈਲਕਮ ਬੈਕ ਆਫਟਰ ਦਿਸ ਬਿਊਟੀਫੁਲ ਟਰੈਕ, ਪੂਜਾ ਟੋਹਾਨੀ ਤੁਹਾਡੇ ਨਾਲ, ਔਰ 90 ਇਅਰਸ ਵਿਦ ਆਕਾਸ਼ਵਾਣੀ, 90 ਸਾਲ ਆਕਾਸ਼ਵਾਣੀ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ, ਮੈਂ ਤਾਂ ਕਰ ਰਹੀ ਹਾਂ ਤੁਹਾਡੇ ਨਾਲ। ਔਰ ਜਿਵੇਂ ਨਿਸ਼ਾ ਜੀ ਨੇ ਮੇਰੇ ਤੋਂ ਪੁੱਛਿਆ ਸੀ ਕਿ ਕਿੱਦਾਂ ਦਾ ਰਿਹਾ ਮੇਰਾ ਐਕਸਪੀਰੀਅੰਸ ਔਨ ਰੋਡ, ਜਿਹੜਾ ਸਾਡੇ ਲਿਸਨਰਸ ਨੂੰ ਤਾਂ ਪਤਾ ਹੀ ਹੈ ਕਿ ਅਸੀਂ ਅੱਜ ਵਾਕਿਥੋਨ 'ਤੇ ਗਏ ਸੀ, ਆਕਾਸ਼ਵਾਣੀ ਤੋਂ ਸ਼ੁਰੂ ਹੋ ਕੇ ਆਕਾਸ਼ਵਾਣੀ ਜਲੰਧਰ ਦੇ ਪ੍ਰੈਮਿਸਿਸ ਤੋਂ ਇੱਕ ਬੜਾ ਅੱਛਾ ਜਿਹਾ ਰੂਟ ਅਸੀਂ ਪੂਰਾ ਕੀਤਾ, ਔਰ ਫਿਨਿਸ਼ਿੰਗ ਲਾਈਨ ਤੱਕ ਆ ਕੇ ਵਾਪਸ ਜੁਆਇਨ ਕੀਤਾ। ਸੈਲੀਬ੍ਰੇਸ਼ਨ ਦਾ ਦੌਰ ਚੱਲ ਰਿਹਾ ਹੈ ਸਟੂਡੀਓ ਦੇ ਅੰਦਰ ਵੀ, ਸਟੂਡੀਓ ਦੇ ਬਾਹਰ ਵੀ, ਔਰ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ ਇਸ ਸਫ਼ਰ ਨੂੰ। ਔਰ ਜਿਵੇਂ ਇਸ ਮਿਊਜ਼ੀਕਲ ਬ੍ਰੇਕ ਤੋਂ ਪਹਿਲਾਂ ਤੁਸੀਂ ਪੁੱਛਿਆ ਸੀ ਜਾਂ ਤੁਹਾਡੇ ਅੰਦਰ ਐਕਸਾਈਟਮੈਂਟ ਸੀ ਕਿ ਕਿੱਦਾਂ ਦਾ ਰਿਹਾ ਮੇਰਾ ਸਫ਼ਰ, ਮੇਰਾ ਸਫ਼ਰ ਤਾਂ ਬਹੁਤ ਹੀ ਬਲੈਸਡ ਰਿਹਾ, ਮੈਂ ਬਹੁਤ ਗ੍ਰੇਟਫੁੱਲ ਹਾਂ ਆਪਣੇ ਸਫ਼ਰ ਦੇ ਲਈ, ਅਤੇ ਇਨ ਸ਼ੋਰਟ ਸ਼ੇਅਰ ਕਰਾਂ ਕਿੱਦਾਂ ਦਾ ਰਿਹਾ ਸਫ਼ਰ। ਬਈ ਇੱਕ ਦਹਾਕਾ ਤਾਂ ਮੈਂ ਵੀ ਕੰਪਲੀਟ ਕਰ ਲਿਆ ਹੈ, ਅ ਹੋਲ ਡੈਕਡ, 10 ਸਾਲ ਤਾਂ ਮੈਨੂੰ ਵੀ ਹੋ ਗਏ ਨੇ, 26 ਚੱਲ ਰਿਹਾ, 16 ਦੇ ਵਿੱਚ ਆਈ ਸੀ, ਔਰ ਜਦੋਂ ਆਈ ਸੀ ਬਹੁਤ ਸਾਰੀਆਂ ਮਤਲਬ ਇੱਕ ਨਾ ਮਨ ਦੇ ਵਿੱਚ ਉਹ ਸ਼ੰਕਾ ਸ਼ੁਭਾ ਲੈ ਕੇ ਆਈ ਸੀ ਕਿ ਨਹੀਂ ਕਰ ਨਹੀਂ ਪਾਊਂਗੀ। ਲਿਸਨਰਸ ਨੂੰ ਤਾਂ ਪਤਾ ਹੈ ਪਹਿਲਾਂ ਸ਼ੁਰੂਆਤੀ ਸਫ਼ਰ ਦੇ ਵਿੱਚ ਉਦੋਂ ਤਰੀਕਾ ਕੁਝ ਹੋਰ ਹੁੰਦਾ ਹੈ, ਡਰ ਵੀ ਲੱਗਦਾ ਹੈ, ਉਹ ਸਮੂਥਨੈਸ ਨਹੀਂ ਹੁੰਦੀ ਬੋਲਣ ਦੇ ਵਿੱਚ, ਲੇਕਿਨ ਜਿੱਦਾਂ ਜਿੱਦਾਂ ਤੁਹਾਡੇ ਵੱਲੋਂ ਮੈਨੂੰ ਪਿਆਰ ਮਿਲਦਾ ਰਿਹਾ, ਤੁਸੀਂ ਫੀਡਬੈਕ ਦਿੰਦੇ ਰਹੇ, ਇੰਨਾ ਜ਼ਿਆਦਾ ਦਿਲ ਖੋਲ੍ਹ ਕੇ ਅਨਕੰਡੀਸ਼ਨਲ ਲਵ ਐਂਡ ਸਪੋਰਟ ਤੁਸੀਂ ਦਿੱਤਾ, ਆਈ ਐਮ ਸਪੀਚਲੈਸ, ਸ਼ਬਦ ਨਹੀਂ ਹੈ ਜੀ। ਬਾਕੀ ਜਦੋਂ ਇਮੋਸ਼ਨਸ ਬੋਲਦੇ ਨੇ ਤਾਂ ਤੁਸੀਂ ਤਾਂ ਸਮਝ ਹੀ ਜਾਂਦੇ ਹੋ, ਕਿਉਂਕਿ ਵੈਸੇ ਵੀ ਗੱਲ ਆਪਣੀ ਹਮੇਸ਼ਾ ਦਿਲ ਤੋਂ ਹੁੰਦੀ ਹੈ, ਤੁਹਾਨੂੰ ਪਤਾ ਪੂਜਾ ਟੋਹਾਨੀ ਬੋਲਦੀ ਹੈ ਦਿਲ ਤੋਂ, ਅਤੇ ਇਸੇ ਵਜ੍ਹਾ ਕਰਕੇ ਤੁਹਾਡੇ ਦਿਲ ਤੱਕ ਗੱਲ ਪਹੁੰਚਦੀ ਹੈ, ਅਤੇ ਉਮੀਦ ਕਰਦੀ ਹਾਂ ਤੁਸੀਂ ਵੀ ਇਹਨਾਂ ਫੀਲਿੰਗਸ ਨੂੰ ਸਮਝ ਪਾ ਰਹੇ ਹੋਵੋਗੇ। FM ਰੇਨਬੋ ਤੋਂ ਸ਼ੁਰੂਆਤ ਕੀਤੀ ਸਫ਼ਰ ਦੀ, ਔਰ ਵਿੱਚ ਵਿੱਚ ਮੌਕਾ ਮਿਲਿਆ ਜੀ ਬਾਕੀ ਆਕਾਸ਼ਵਾਣੀ ਦੇ ਦੂਸਰੇ ਚੈਨਲ 'ਤੇ, DTH 'ਤੇ ਪ੍ਰੋਗਰਾਮ ਕੀਤੇ, ਪ੍ਰਾਈਮ ਰੀਚ ਚੈਨਲ 'ਤੇ ਵੀ ਪ੍ਰੋਗਰਾਮ ਕੀਤੇ, ਵਿਵਿਧ ਭਾਰਤੀ 'ਤੇ ਵੀ ਪ੍ਰੋਗਰਾਮ ਕੀਤੇ, ਸੋ ਓਵਰਆਲ ਵਾਪਸ ਬੈਕ ਟੂ ਦਾ ਪਵੇਲੀਅਨ ਐਂਡ ਬੈਕ ਟੂ ਦਾ ਹੋਮ FM 'ਤੇ ਫਿਰ ਆ ਗਏ ਹਾਂ ਜੀ ਤੁਹਾਡੇ ਨਾਲ ਗੱਲਾਂ ਕਰਨ। ਔਰ ਇਹ ਜਿਹੜੇ ਗੱਲਾਂ ਦਾ ਸਿਲਸਿਲਾ ਹੈ ਇਹ ਤਾਂ ਚੱਲਦਾ ਹੀ ਰਹੇਗਾ, ਔਰ ਅੱਜ ਅਲੱਗ ਅਲੱਗ ਤਰ੍ਹਾਂ ਦੀਆਂ ਗੱਲਾਂ, ਅਲੱਗ ਅਲੱਗ ਇਮੋਸ਼ਨਸ ਨੂੰ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਨੰਬਰ ਤਾਂ ਤੁਹਾਨੂੰ ਪਤਾ ਹੀ ਹੈ ਜੀ, 9855101027 ਫਿਲਹਾਲ। ਗੁੱਡ ਮਾਰਨਿੰਗ ਜਲੰਧਰ, ਇੰਜੋਏ ਕਰ ਰਹੇ ਹੋ FM ਰੇਨਬੋ 102.7, 103.6 ਐਂਡ ਨਾਲ ਦੀ ਨਾਲ ਸਾਡੀ ਐਪ 'ਤੇ ਬਿਲਕੁਲ ਲਾਈਵ ਚੱਲ ਰਿਹਾ ਹੈ ਜੀ ਪ੍ਰੋਗਰਾਮ ਨਿਊਜ਼ ਔਨ EIR 'ਤੇ, ਕਿਉਂਕਿ ਮੈਂ ਔਨਰ ਬੈਠੀ ਹਾਂ ਫਿਲਹਾਲ ਤੁਹਾਡੇ ਨਾਲ, ਔਰ ਹਰ ਕਿਸੇ ਨੂੰ ਬ੍ਰੇਕ ਦੀ ਜ਼ਰੂਰਤ ਹੁੰਦੀ ਹੈ ਬਈ, ਬ੍ਰੇਕ ਜ਼ਿੰਦਗੀ ਦੇ ਵਿੱਚ ਵੀ ਜ਼ਰੂਰੀ ਹੁੰਦੀ ਹੈ ਅਤੇ ਗੱਲਾਂ ਬਾਤਾਂ ਦੇ ਵਿੱਚ ਵੀ ਜ਼ਰੂਰੀ ਹੁੰਦੀ ਹੈ, ਔਰ ਬ੍ਰੇਕ ਦੇ ਵਿੱਚ ਅਗਰ ਐਂਟਰਟੇਨਮੈਂਟ ਆ ਜਾਵੇ ਤਾਂ ਉਹਦਾ ਤਾਂ ਫਿਰ ਕੋਈ ਮਤਲਬ ਤੋੜ ਹੈ ਹੀ ਨਹੀਂ ਹੈ, ਅਤੇ ਇੱਦਾਂ ਕਰਦੇ ਆ, ਸਮਝ ਗਿਆ ਨਾ ਤੁਸੀਂ? ਹਾਂਜੀ, ਟਾਈਮ ਹੋ ਗਿਆ ਬ੍ਰੇਕ ਦਾ, ਲੇਕਿਨ ਰੇਡੀਓ ਦੀ ਗੱਲ ਹੋ ਰਹੀ ਹੈ, ਆਕਾਸ਼ਵਾਣੀ ਦੀ ਗੱਲ ਹੋ ਰਹੀ ਹੈ, ਅਤੇ ਫਿਰ ਇੱਦਾਂ ਦਾ ਹੀ ਇੱਕ ਗੀਤ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ, ਸਟੇ ਟਿਊਨ ਐਂਡ ਕੀਪ ਲਿਸਨਿੰਗ, ਕੀਪ ਇੰਜੋਇੰਗ FM ਰੇਨਬੋ 'ਤੇ। ਗੁੱਡ ਮਾਰਨਿੰਗ ਜਲੰਧਰ।

ਬਸ ਇਹੀ ਤੇ ਸਾਰਾ ਫੰਡ ਹੈ ਜੀ ਕਿ ਗਮ ਬਿਲਕੁਲ ਵੀ ਆਪਾਂ ਕੋਲ ਨਹੀਂ ਆਉਣ ਦੇਣਾ ਜਦੋਂ ਗੱਲ ਹੋ ਰਹੀ ਹੋਵੇ ਆਕਾਸ਼ਵਾਣੀ ਦੇ ਐਫ ਐਮ ਰੇਨਬੋ ਚੈਨਲ ਦੀ, ਕਿਉਂਕਿ ਆਕਾਸ਼ਵਾਣੀ ਦਾ ਐਫ ਐਮ ਰੇਨਬੋ ਚੈਨਲ ਵੈਸੇ ਵੀ ਹਰ ਤਰ੍ਹਾਂ ਦੀ ਜ਼ਿੰਦਗੀ 'ਚ ਪੜਦਾ ਹੈ ਰੰਗ। ਇਸੇ ਵਜ੍ਹਾ ਕਰਕੇ ਤਾਂ ਕਹਿੰਦੇ ਕਿ ਇੰਦਰ ਧਨੁਸ਼ ਦੇ ਸਾਰੇ ਰੰਗਾਂ ਦਾ ਸੁਮੇਲ ਹੈ ਜੀ ਤੁਹਾਡੇ ਆਪਣੇ ਇਸ ਚੈਨਲ 'ਤੇ। ਫਿਲਹਾਲ ਟਾਈਮ ਹੋ ਗਿਆ ਹੈ 7:27 ਔਰ ਪੂਰੇ 9 ਸੈਕਿੰਡ, ਔਰ ਤੁਹਾਡਾ ਅਤੇ ਮੇਰਾ ਫੇਵਰੇਟ ਵਾਲਾ ਸ਼ੋਅ ਚੱਲ ਰਿਹਾ ਹੈ ਜੀ ਗੁੱਡ ਮਾਰਨਿੰਗ ਜਲੰਧਰ, ਤੁਹਾਡੇ ਅਤੇ ਮੇਰੇ ਫੇਵਰੇਟ ਵਾਲੇ ਚੈਨਲ 'ਤੇ। ਔਰ ਜਿਹਨਾਂ ਜਿਹਨਾਂ ਨੇ ਟਿਊਨ ਕੀਤਾ ਹੋਇਆ ਜੀ ਸਾਡੇ ਇਸ ਚੈਨਲ ਨੂੰ, ਥੈਂਕ ਯੂ ਜੀ ਅਗੇਨ ਵਾਂਸ ਅਗੇਨ ਦਿਲ ਤੋਂ। ਔਰ ਗੱਲ ਹੋ ਰਹੀ ਹੈ ਜੀ ਰੇਡੀਓ ਦੀ, ਰੇਡੀਓ 'ਤੇ ਮੈਨੂੰ ਪਤਾ ਕਿ ਤੁਹਾਡਾ ਵੀ ਬਹੁਤ ਸਾਲਾਂ ਦਾ ਜਿਹੜਾ ਸਫ਼ਰ ਹੈ ਉਹ ਚੱਲ ਰਿਹਾ ਹੋਏਗਾ, ਔਰ ਇਹ ਤੁਸੀਂ ਆਪਣੇ ਬਚਪਨ ਤੋਂ ਸ਼ੁਰੂ ਕੀਤਾ ਹੋਏਗਾ, ਔਰ ਬਚਪਨ ਤੋਂ ਇਲਾਵਾ ਮੈਨੂੰ ਪਤਾ ਤੁਸੀਂ ਦਾਦਾ ਦਾਦੀ ਨਾਨਾ ਨਾਨੀ ਦੇ ਨਾਲ ਬਹੁਤ ਸਾਰੇ ਮਤਲਬ ਇੱਦਾਂ ਦੇ ਕਿੱਸੇ ਹੋਣਗੇ ਜਿਹੜੇ ਤੁਸੀਂ ਯਾਦ ਕਰ ਰਹੇ ਹੋਵੋਗੇ ਫਿਲਹਾਲ, ਕਿਉਂਕਿ ਬੇਸ਼ੱਕ ਮੈਂ ਗੱਲ ਕਰ ਰਹੀ ਹਾਂ ਆਕਾਸ਼ਵਾਣੀ ਦੇ 90 ਸਾਲਾਂ ਦੀ, ਲੇਕਿਨ ਤੁਹਾਨੂੰ ਆਪਣੇ ਬਚਪਨ ਦੇ ਬਹੁਤ ਸਾਰੇ ਸਾਲਾਂ ਦਾ ਸਫ਼ਰ ਯਾਦ ਆ ਰਿਹਾ ਹੋਏਗਾ। ਅੱਛਾ, ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਹੈ, ਗ੍ਰੈਟੀਟਿਊਡ ਦਾ ਸਿਲਸਿਲਾ ਮੇਰੇ ਵੱਲੋਂ ਚੱਲ ਰਿਹਾ, ਲੇਕਿਨ ਤੁਹਾਨੂੰ ਪਤਾ ਕਿ ਮੇਰੇ ਕੋਲ ਸਰਪ੍ਰਾਈਜ਼ ਦਾ ਸਿਲਸਿਲਾ ਵੀ ਮੈਂ ਖਤਮ ਨਹੀਂ ਹੋਣ ਦੇਣਾ, ਮੇਰੇ ਕੋਲ ਸਰਪ੍ਰਾਈਜ਼ ਦਾ ਸਿਲਸਿਲਾ ਵੀ ਹੈ, ਔਰ ਹੁਣ ਅਗਲਾ ਸਰਪ੍ਰਾਈਜ਼ ਰਿਵੀਲ ਕਰਨ ਜਾ ਰਹੀ ਹਾਂ ਮੈਂ, ਨਹੀਂ ਉਹ ਆਵਾਜ਼ ਹੀ ਤੁਹਾਨੂੰ ਰਿਵੀਲ ਕਰੇਗੀ, ਲੇਕਿਨ ਥੋੜ੍ਹੇ ਜਿਹੇ ਆਪਣੇ

0: ਰੈਡੀ ਹੋ ਨਾ, 1 2 ਐਂਡ
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਜਿੰਨੇ ਵੀ ਰੇਡੀਓ ਸੁਣ ਰਹੇ ਨੇ, ਅੱਜ 90 ਸਾਲ ਆਕਾਸ਼ਬਾਣੀ ਦੇ ਨਾਲ ਸਾਡੀ ਜਿੰਦਾਨ ਆਕਾਸ਼ਬਾਣੀ ਔਰ ਜਲੰਧਰ ਦੂਰਦਰਸ਼ਨ। ਕਿਉਂਕਿ ਮੈਂ ਤਾਂ ਇਹੀ ਗੱਲ ਕਰਦਾ ਕਿ ਬਦਾਮ ਖਾਧੇ ਆ, ਜੇ ਕਿਸੇ ਨੂੰ ਅਕਲ ਆਉਂਦੀ ਤਾਂ ਇੱਥੇ ਹਰ ਕੋਈ ਅਕਲਮੰਦ ਹੁੰਦਾ। ਸੁਰਖੀ ਪਾਊਡਰ ਲਾ ਕੇ ਜੇ ਰੂਪ ਨਿਖਰ ਜਾਂਦਾ ਇੱਥੇ ਜਣਾ ਖਾਣਾ ਚੌਧਮੀ ਦਾ ਚੰਦ ਹੁੰਦਾ। ਪਰ ਦਿਆਲਪੁਰੀ ਮੰਜ਼ਲਾਂ ਉਹੀ ਪਾਉਂਦੇ ਨੇ ਜਿਹਨਾਂ ਦਾ ਹੌਸਲਾ ਚੱਤੋ ਪੈਰ ਬੁਲੰਦ ਹੁੰਦਾ। ਰੇਡੀਓ ਦਾ ਹੌਸਲਾ ਚੱਤੋ ਪੈਰ ਬੁਲੰਦ ਹੈ। 90 ਸਾਲ, 90 ਸਾਲ ਤੋਂ ਬਾਅਦ 100 ਸਾਲ, 100 ਸਾਲ ਤੋਂ ਬਾਅਦ 150 ਸਾਲ, ਫਿਰ 200 ਸਾਲ, ਉਦੋਂ ਤੱਕ ਬੜੇ ਟੈਕਨੀ ਗੱਲਾਂ ਆ ਜਾਣੀਆਂ, ਨਵੀਆਂ ਨਵੀਆਂ ਆਉਣੀਆਂ। ਮੈਡਮ ਬਹੁਤ ਸਾਰੀਆਂ ਤੁਹਾਨੂੰ ਵਧਾਈਆਂ ਜੀ, ਔਰ ਪੂਰੀ ਰੇਡੀਓ ਦੀ ਟੀਮ ਨੂੰ, ਸਰ ਮੀਨਾ ਸਰ। ਅੱਜ ਸਵੇਰ ਦੇ ਅਸੀਂ ਤਕਰੀਬਨ ਅਸੀਂ 3:30 ਵਜੇ ਦਾ ਅਲਾਰਮ ਲਾਇਆ ਹੋਇਆ ਸੀਗਾ, ਔਰ 5 ਵਜੇ ਤੋਂ ਲੈ ਕੇ ਪੂਰਾ ਜਲੰਧਰ ਵਾਕ ਕੀਤਾ। ਔਰ ਸਾਡੇ ਇੰਜੀਨੀਅਰ ਜਿਹੜੇ ਜਨਾਰਦਲ ਜੀ, ਰੇਡੀਓ ਦੂਰਦਰਸ਼ਨ ਕੇਂਦਰ ਤੋਂ ਸਾਡੇ ਸੋਹਣ ਜੀ ਪ੍ਰੋਡਿਊਸਰ ਸਾਹਿਬ, ਜਿਹਨਾਂ ਨੇ ਸਾਨੂੰ ਅੱਜ ਬੁਲਾਇਆ, ਅਤੇ ਸਾਰੇ ਮੇਰੇ ਦੋਸਤ ਆਰਟਿਸਟ ਭਰਾਵਾਂ ਨੂੰ, ਸਿੰਗਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਜ਼ਰੂਰ ਆਕਾਸ਼ਬਾਣੀ ਦੇ ਨਾਲ ਵੱਧ ਤੋਂ ਵੱਧ ਪਿਆਰ ਕਰੋ, ਚਾਹੇ ਦੁਨੀਆਂ 'ਚ ਜਿੰਨੇ ਮਰਜ਼ੀ ਰੇਡੀਓ ਆ ਜਾਣ, ਪਰ ਜਿਹੜਾ ਆਕਾਸ਼ਬਾਣੀ ਆ, ਕਿਉਂਕਿ ਬੇਹਿਮਤੇ ਨੇ ਉਹ ਲੋਕ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਜੰਮਣ ਵਾਲੇ ਤਾਂ ਜੰਮ ਪੈਂਦੇ ਸੀਨਾ ਪਾੜ ਕੇ ਪੱਥਰਾਂ ਦਾ। ਮੈਡਮ ਜੀ, ਮੱਥੇ 'ਤੇ ਤਖਤੀ ਲੱਗਦੀ ਉਹਨਾਂ ਲੋਕਾਂ ਦੇ ਜਿਹੜੇ ਘਰੋਂ ਬਣਾ ਕੇ ਨਿਕਲਦੇ ਨਕਸ਼ਾ ਆਪਣੇ ਸਫ਼ਰਾਂ ਦਾ। ਜਿਹੜਾ ਰੇਡੀਓ ਸਾਡਾ ਆਕਾਸ਼ਬਾਣੀ, ਜਿੱਥੋਂ ਸਾਨੂੰ ਗਿਆਨ ਵੀ ਮਿਲਦਾ, ਨਿਊਜ਼ ਵੀ ਮਿਲਦੀ ਹੈ, ਔਰ ਦਿਹਾਤੀ ਪ੍ਰੋਗਰਾਮ 2:30 ਵਜੇ ਦੇ ਗਾਣੇ, ਐਂਡ ਮਨੋਰੰਜਨ ਵੀ ਬਹੁਤ ਸਾਰੀਆਂ, ਔਰ ਨਵੇਂ ਨਵੇਂ ਹੋਸਟਾਂ ਦੇ ਟਾਕਿੰਗ ਮਿਲਦੀ ਹੈ।
0: ਅਤੇ ਵੈਸੇ ਸਰ, ਇੱਕ ਚੀਜ਼ ਹੈ ਕਿ ਜਿਹੜਾ ਤੁਸੀਂ ਆਪਣਾ ਐਕਸਪੀਰੀਅੰਸ ਜਦੋਂ ਸ਼ੇਅਰ ਕਰ ਰਹੇ ਸੀ ਨਾ, ਮੈਂ ਤੁਹਾਡਾ ਐਕਸਪੀਰੀਅੰਸ ਔਰ ਤੁਹਾਡਾ ਐਂਥੂਜ਼ੀਆਜ਼ਮ ਨਾ ਸੜਕ 'ਤੇ ਦੇਖ ਰਹੀ ਸੀ। ਤੁਸੀਂ ਸ਼ਾਇਦ ਦੇਖਿਆ ਹੋਊਗਾ ਕਿ ਮੈਂ ਤੁਹਾਡੇ ਨਾਲ ਹੀ ਸੀ ਉੱਥੇ ਸਟੂਡੀਓ 'ਚ ਜੁਆਇਨ ਕਰਨ ਤੋਂ ਪਹਿਲਾਂ, ਅਤੇ ਉਹ ਜਿਹੜਾ ਅਸਲੀ ਤੁਹਾਡਾ ਜਜ਼ਬਾ ਸੀ, ਉਹ ਇਹ ਨਾ ਸਰ ਚਿਹਰੇ ਤੋਂ ਨਜ਼ਰ ਆਉਂਦਾ ਹੁੰਦਾ ਹੈ, ਕਿਉਂਕਿ ਚਿਹਰੇ 'ਤੇ ਉਹੀ ਚੀਜ਼ ਨਜ਼ਰ ਆਉਂਦੀ ਹੈ ਜੋ ਬੰਦੇ ਦੇ ਦਿਲ ਦੇ ਅੰਦਰ ਹੁੰਦੀ ਹੈ, ਅਤੇ ਉਹ ਜੋ ਤੁਹਾਡਾ ਆਕਾਸ਼ਬਾਣੀ ਦੇ ਪ੍ਰਤੀ ਪਿਆਰ ਹੈ ਨਾ, ਉਹ ਜਜ਼ਬਾ ਤੁਹਾਡੇ ਚਿਹਰੇ 'ਤੇ ਨਜ਼ਰ ਆ ਰਿਹਾ ਸੀ।
1: ਅੱਜ ਨਾ ਮੈਂ, ਮੇਰਾ ਦਿਲ ਕਰਦਾ ਸੀ ਕਿ ਮੈਂ ਇੱਕ ਗੱਲ ਸ਼ੇਅਰ ਕਰਾਂ, ਉਹ ਜੇ ਤੁਹਾਡੀ ਇਜਾਜ਼ਤ ਮੈਂ ਸ਼ੇਅਰ ਕਰ ਲਵਾਂ ਜੀ। ਮੈਂ ਆਪਣੇ ਪ੍ਰੋਡਿਊਸਰ, ਜਦੋਂ ਮੈਨੂੰ ਜਿਹਨਾਂ ਨੇ ਆਕਾਸ਼ਬਾਣੀ 'ਤੇ ਪਹਿਲੀ ਵਾਰੀ ਲੈ ਕੇ ਆਉਂਦਾ ਬਾਲਵਾੜੀ ਪ੍ਰੋਗਰਾਮ ਦੇ ਵਿੱਚ
0: ਜੀ,
1: 90-91 ਦੇ ਵਿੱਚ, ਅਤੇ ਉਹ ਮੈਡਮ ਸੁਖਜਿੰਦਰ ਚੂੜਾਮਣੀ ਜੀ
0: ਜੀ,
1: ਹਾਂ, ਉਹਨਾਂ ਨੂੰ ਮੈਂ ਸਲੂਟ ਕਰਦਾ। ਉਸ ਤੋਂ ਬਾਅਦ ਜਿਹਨਾਂ ਨੇ ਮੈਨੂੰ ਜਵਾਨੀ ਪ੍ਰੋਗਰਾਮ 'ਚ ਗਵਾਇਆ, ਸਰ ਮੈਂ ਉਸਤਾਦ ਬਲਦੇਵ ਸਿੰਘ ਕਲਸੀ ਸਾਹਿਬ ਪ੍ਰੋਡਿਊਸਰ ਸੀ। ਉਸ ਤੋਂ ਬਾਅਦ ਟਰਨ ਬਾਈ ਟਰਨ ਮੈਂ ਉਹਨਾਂ ਨੂੰ ਸਲੂਟ ਕਰਦਾ, ਕਿਉਂਕਿ ਉਸਤਾਦ ਲੋਕ ਸੀ, ਸਾਨੂੰ ਬੋਲਣਾ ਸਿਖਾਇਆ, ਸਾਨੂੰ ਮਾਇੰਡ ਲੈਂਗੁਏਜ, ਬੋਡੀ ਲੈਂਗੁਏਜ, ਮਾਈਕ ਦੀ ਕਿੰਨੀ ਸੈਂਸ ਹੈ, ਉਹ ਸਾਰਾ ਕੁਝ ਸਾਨੂੰ ਸਿਖਾਇਆ। ਉਹਨਾਂ ਪ੍ਰੋਡਿਊਸਰਾਂ ਨੂੰ ਮੈਂ ਸਲੂਟ ਕਰਦਾ ਕਿ ਜਿਹਨਾਂ ਨੇ ਸਾਨੂੰ ਦੂਰਦਰਸ਼ਨ ਦੇ ਵਿੱਚ, ਔਰ ਜਦੋਂ ਇੱਥੇ ਰਿਕਾਰਡਿੰਗ ਹੋਣੀ ਸਾਨੂੰ ਚਾਅ ਵਾਲਾ ਹੋਣਾ ਜੀ। ਹਾਂ, ਮੈਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨੀ ਚਾਹੁੰਦਾ ਗੱਲ ਕਿ ਪਹਿਲੀ ਵਾਰੀ ਮੈਨੂੰ 34 ਰੁਪਏ ਦਾ ਚੈੱਕ ਮਿਲਿਆ ਸੀ, 34 ਰੁਪਏ ਦਾ ਚੈੱਕ, ਇੱਦਾਂ ਲੱਗਦਾ ਸੀ ਕਿ ਮੇਰੇ ਵਾਸਤੇ 3400 ਰੁਪਈਆ
0: ਆਕਾਸ਼ਬਾਣੀ ਦਾ 34 ਰੁਪਏ ਦਾ ਚੈੱਕ ਵੀ ਨਾ, ਮਤਲਬ ਉਹ ਲੱਖਾਂ ਵਾਲੀ ਫੀਲਿੰਗ ਦਿੰਦਾ ਹੈ।
1: ਲੱਖਾਂ ਲਈ ਮੈਨੂੰ, ਮੇਰਾ ਅਕਾਊਂਟ ਵੀ ਨਹੀਂ ਹੁੰਦਾ ਸੀਗਾ, ਉਹ 34 ਰੁਪਈਆ ਕਰਕੇ ਮੈਨੂੰ ਅਕਾਊਂਟ ਖੁਲਾਉਣਾ ਪਿਆ ਜਿਹੜਾ ਅੱਜ ਤੱਕ ਚੱਲਦਾ ਆ ਬੱਚਿਆਂ ਦੇ ਪ੍ਰੋਗਰਾਮ 'ਚ, ਮੇਰਾ ਤਾਂ ਅਕਾਊਂਟ ਵੀ ਨਹੀਂ ਹੁੰਦਾ ਸੀਗਾ।
0: ਮੈਂ ਸਰ ਇਹੀ ਗੱਲ ਕਰਦੀ ਹੁੰਦੀ ਕਿ ਜਿਹੜਾ ਨਾ ਪ੍ਰਸਾਦ ਹੈ, ਉਹਦਾ ਇੱਕ ਦਾਣਾ ਵੀ ਜਿਹੜਾ ਆ, ਮਤਲਬ ਉਹ ਬੜੀ ਬਰਕਤ ਪਾਉਂਦਾ
1: ਜੀ ਜੀ,
0: ਆਪਾਂ ਇਹ ਕਹਿ ਸਕਦੇ
1: ਹਾਂ। ਮੈਂ ਨਾ ਪੂਰੇ ਜਿੰਨੇ ਵੀ ਰੇਡੀਓ ਨੇ, ਚਾਹੇ ਉਹ ਦਿੱਲੀ ਹੈ, ਚਾਹੇ ਭੁਪੇਸ਼ਵਰ ਹੈ, ਚਾਹੇ ਜੈਪੁਰ ਹੈ, ਚਾਹੇ ਗ੍ਰਾਇਆ ਟਾਵਰ ਹੈ, ਠੀਕ ਨਹੀਂ, ਉਹ ਵੀ ਸੁਣਦੇ ਹੋਣਗੇ, ਸਤਿਕਾਰਯੋਗ ਸਾਰੇ, ਸਾਰਿਆਂ ਨੂੰ ਇਹ 90 ਸਾਲ ਆਕਾਸ਼ਬਾਣੀ ਦੇ ਨਾਲ, ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ, ਛਾਲਾ ਇਹ ਹੋਰ ਤਰੱਕੀਆਂ ਕਰੇ।
0: ਇੱਦਾਂ ਨਹੀਂ ਸਰ, ਮੈਂ ਜਾਣ ਦਊਂਗੀ ਤੁਹਾਨੂੰ, ਕਿਉਂਕਿ ਇਸ ਵੇਲੇ ਜਿਹੜੇ ਲਿਸਨਰ ਸੁਣ ਰਹੇ ਨੇ ਨਾ, ਅਤੇ ਉਹ ਬੜੇ ਮਤਲਬ ਬੇਸਬਰੀ ਦੇ ਨਾਲ ਇੰਤਜ਼ਾਰ ਦੇ ਵਿੱਚ ਸੀ ਕਦੋਂ ਗੱਲਾਂ ਖਤਮ ਹੋਣ, ਕਦੋਂ ਗੱਲਾਂ ਤੋਂ ਬਾਅਦ ਸੁਰ ਤਾਲ ਦੇ ਵਿੱਚ ਉਹਨਾਂ ਨੂੰ ਤੁਹਾਡੇ ਤਰੀਕੇ ਦੇ ਨਾਲ ਮੁਬਾਰਕਾਂ ਮਿਲਣ। 2 ਲਾਈਨ ਆਪਾਂ ਮੈਂ 4 ਲਾਈਨਾਂ, ਤੁਸੀਂ ਆਪਣੇ ਫੇਵਰੇਟ ਗਾਣੇ ਦੀਆਂ ਜਾਂ ਲਿਸਨਰ ਦੇ ਫੇਵਰੇਟ ਗਾਣੇ ਦੀਆਂ ਸੁਣਾ ਕੇ ਹੀ ਜਾਣਾ ਸਰ।
1: ਹਾਂ, ਲੋਕਾਂ ਦਾ ਗਾਣਾ ਜਿਹੜਾ ਕਿ ਉਹ ਲੋਕ ਗੀਤ ਬਣਿਆ
0: ਜੀ,
1: ਹੋ ਮਿਰਜੇ ਦੇ ਵਾਂਗੂ ਮੈਂ ਨਹੀਂ ਸੋਣਾ ਜੰਡ ਥੱਲੇ, ਜੱਗੇ ਜੱਟ ਵਾਂਗੂ ਨਹੀਂ ਕਰਾਉਣੀ ਬੱਲੇ ਬੱਲੇ, ਮੇਰੇ ਨਾਲ ਜੇ ਕਰੇਗੀ ਹੇਰਾ ਫੇਰੀਆਂ ਮੈਂ ਲਾਉਣੀਆਂ ਨਹੀਂ ਦੇਰੀਆਂ, ਨੇਰੀਆਂ ਲਿਆਤੀਆਂ ਜੋ ਆਕਾਸ਼ਬਾਣੀ ਜਲੰਧਰ ਨੇ, FM ਰੇਡੀਓ ਨੇ ਨੇਰੀਆਂ, ਨੇਰੀਆਂ ਲਿਆ ਤੂੰ ਬਿੱਲੋ ਨੇਰੀਆਂ।
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਥੈਂਕ ਯੂ,
1: ਥੈਂਕ ਯੂ ਮੈਮ। ਰੇਡੀਓ ਦਾ ਪੂਰੀ ਸਟਾਫ ਦਾ, ਇੰਜੀਨੀਅਰ ਸਟਾਫ ਦਾ ਵੀ, ਅਤੇ ਖਾਸ ਕਰਕੇ ਪ੍ਰੋਡਿਊਸਰ ਸਾਹਿਬਾਨਾਂ ਦਾ, ਹੋਸਟਾਂ ਦਾ ਬਹੁਤ ਬਹੁਤ ਧੰਨਵਾਦ, ਔਰ ਮਾਲ ਕਰੇ ਕਿ ਤੁਸੀਂ ਚੜ੍ਹਦੇ ਕਲਾ ਰਹੋ। ਇੱਕ ਗੱਲ ਹੋਰ ਛੋਟੀ ਜੀ ਮੇਰੀ ਲਾਸਟ ਜਾਂਦੇ ਜਾਂਦੇ, 15 ਮਈ ਨੂੰ ਜਾਣੀ ਕਿ 1 ਜੇਠ
0: ਜੀ,
1: ਮੇਰਾ ਜਨਮਦਿਨ ਹੈ
0: ਜੀ,
1: ਅਤੇ ਮੈਨੂੰ ਮੈਂ ਚਾਹੁੰਦਾ ਕਿ ਮੇਰੀ ਫੇਸਬੁੱਕ 'ਤੇ ਜਾ ਕੇ ਔਰ ਮੇਰੇ ਇੰਸਟਾਗ੍ਰਾਮ 'ਤੇ ਜਾ ਕੇ ਮੈਨੂੰ ਜ਼ਰੂਰ ਕਮੈਂਟ ਕਰਿਓ।
0: ਡੈਫੀਨੇਟਲੀ ਸਰ,
1: 15 ਮਈ 2026 ਆ ਜਿਹੜਾ ਹੁਣ
0: ਮੁਬਾਰਕਾਂ ਤੁਹਾਨੂੰ ਪਹਿਲਾਂ ਹੀ ਐਡਵਾਂਸ ਦੇ ਦਿੰਦੇ ਹਾਂ, ਲੇਕਿਨ ਅਸਲੀ ਮੁਬਾਰਕਾਂ ਤੁਹਾਨੂੰ ਉਦਣ ਜ਼ਰੂਰ ਮਿਲਣਗੀਆਂ ਸਾਡੇ ਵੱਲੋਂ ਵੀ, ਸਾਡੇ ਲਿਸਨਰ ਵੱਲੋਂ ਵੀ। ਥੈਂਕ ਯੂ ਸੋ

ਔਰ ਸਬਜ਼ਾ ਸੀਡਸ ਦੇ ਵਿੱਚ ਡਿਫਰੈਂਸ ਜ਼ਰੂਰ ਦੱਸੂੰਗੀ। ਉਸ ਦਿਨ ਵੈਸੇ ਮੈਂ ਤੁਹਾਨੂੰ ਆਪਣੇ ਵੱਲੋਂ ਰੈਕਮੈਂਡ ਕਰਕੇ ਗਈ ਸੀ ਕਿ ਆਹ ਹੁਣ ਗਰਮੀਆਂ ਦੇ ਸੀਜ਼ਨ ਦੇ ਵਿੱਚ ਨਾ ਬੈਟਰ ਇਹ ਹੈ ਕਿ ਤੁਸੀਂ ਸਬਜ਼ਾ ਸੀਡਸ ਯਾਨੀ ਕਿ ਤੁਲਸੀ ਦੇ ਬੀਜ ਉਹ ਸਬਸਟੀਟਿਊਟ ਕਰ ਦਿਓ ਚੀਆ ਸੀਡਸ ਦੀ ਜਗ੍ਹਾ 'ਤੇ, ਰਿਮੈਂਬਰ? ਹਾਂਜੀ, ਉਸ ਦਿਨ ਸਮੂਦੀ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਬਜ਼ਾ ਸੀਡਸ ਇਸਤੇਮਾਲ ਕਰਨੇ ਆ, ਅਤੇ ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ ਕਿ ਕਿਹਨਾਂ ਕਿਹਨਾਂ ਨੂੰ ਕਿਹੜਾ ਜਿਹੜਾ ਸਬਸਟੀਟਿਊਟ ਹੈ ਯੂਜ਼ ਕਰਨਾ ਚਾਹੀਦਾ। ਚੀਆ ਸੀਡਸ ਐਂਡ ਸਬਜ਼ਾ ਸੀਡਸ, ਸਬਜ਼ਾ ਯਾਨੀ ਕਿ ਬੇਜ਼ਿਲ ਸੀਡਸ, ਤੁਲਸੀ ਦੇ ਬੀਜ, ਇਹਨਾਂ ਦੋਨਾਂ ਦੇ ਵਿੱਚ ਥੋੜ੍ਹਾ ਜਿਹਾ ਨਿਊਟ੍ਰੀਐਂਟ ਵੈਲਿਊਜ਼ ਦੀ ਅਲੱਗ ਅਲੱਗ ਮਤਲਬ ਹੈਗੇ ਨੇ ਗੱਲਬਾਤ, ਆਪਾਂ ਉਹ ਗੱਲਬਾਤ ਹੁਣ ਦੇਖਦੇ ਹਾਂ ਕਿ ਕਿਹੜਾ ਕੀ ਗੱਲ ਕਰ ਰਿਹਾ। ਚੀਆ ਸੀਡਸ ਅਗਰ ਆਪਾਂ ਲੌਂਗ ਟਰਮ ਹੈਲਥ ਦੇ ਲਈ ਦੇਖਣਾ ਬੈਨੀਫਿਟ, ਉਹਦੇ ਨਾਲ ਜਾ ਸਕਦੇ ਨੇ ਕਿਉਂਕਿ ਇਸ ਦੇ ਵਿੱਚ ਹਾਈ ਓਮੇਗਾ 3 ਹੁੰਦਾ ਹੈ ਜੋ ਕਿ ਤੁਹਾਡੀ ਬੋਡੀ ਵਿੱਚ ਐਨਰਜੀ ਨੂੰ ਸਸਟੇਨ ਰੱਖਦਾ ਹੈ। ਅਗਰ ਤੁਸੀਂ ਮਤਲਬ ਕਿ ਵਰਕਆਊਟ ਵਗੈਰਾ ਕਰਦੇ ਹੋ, ਜਿਮ ਵਗੈਰਾ ਕਰਦੇ ਹੋ, ਅਤੇ ਇਹ ਤੁਸੀਂ ਲੌਂਗ ਟਰਮ ਜਿਹੜੀ ਹੈਲਥ ਹੈ ਉਸਨੂੰ ਬੈਨੀਫਿਟ ਅਗਰ ਦੇਖਣਾ ਹੈ ਤਾਂ ਓਮੇਗਾ 3 ਲੈਣ ਦੇ ਲਈ ਚੀਆ ਸੀਡ ਜ਼ਿਆਦਾ ਬੈਸਟ, ਜਦਕਿ ਸਬਜ਼ਾ ਸੀਡਸ ਕਾਹਦੇ ਲਈ ਸੁਪੀਰੀਅਰ ਮੰਨੇ ਜਾਂਦੇ ਕਿ ਇਮੀਜੀਏਟ ਸਮਰ ਕੂਲਿੰਗ ਦੇ ਲਈ, ਜਿਵੇਂ ਕਿ ਹੁਣ ਗਰਮੀਆਂ ਹੈ, ਇਸੇ ਵਜ੍ਹਾ ਕਰਕੇ ਉਸ ਦਿਨ ਮੈਂ ਤੁਹਾਨੂੰ ਕਿਹਾ ਸੀ ਕਿ ਹੁਣ ਤੁਸੀਂ ਚੀਆ ਸੀਡਸ ਦੀ ਜਗ੍ਹਾ 'ਤੇ ਸਬਜ਼ਾ ਸੀਡਸ ਯਾਨੀ ਕਿ ਤੁਲਸੀ ਦੇ ਬੀਜ ਇਸਤੇਮਾਲ ਕਰਨੇ ਨੇ ਕਿਉਂਕਿ ਗਰਮੀਆਂ ਆ ਚੁੱਕੀਆਂ ਨੇ, ਅੱਤ ਦੀ ਗਰਮੀ ਪੈ ਰਹੀ ਹੈ ਔਰ ਇੱਦਾਂ ਦੇ ਵਿੱਚ ਸਾਨੂੰ ਇਮੀਜੀਏਟ ਸਮਰ ਕੂਲਿੰਗ ਕੋਈ ਇੱਦਾਂ ਦੀ ਚੀਜ਼ ਚਾਹੀਦੀ ਹੈ ਜੇ ਇਮੀਜੀਏਟਲੀ ਸਾਡੀ ਬੋਡੀ ਨੂੰ ਠੰਡਕ ਪ੍ਰਦਾਨ ਕਰੇ, ਰੈਪਿਡ ਹਾਈਡਰੇਸ਼ਨ ਦੇਵੇ। ਮਤਲਬ ਇੰਸਟੈਂਟਲੀ ਤੁਹਾਨੂੰ ਹਾਈਡਰੇਸ਼ਨ ਦੀ ਜ਼ਰੂਰਤ ਹੁੰਦੀ ਹੈ, ਤੁਹਾਡੀ ਬੋਡੀ ਨੂੰ ਉਹ ਹਾਈਡਰੇਸ਼ਨ ਮਿਲੇ ਔਰ ਤੁਹਾਡੇ ਡਾਈਜੈਸਟਿਵ ਸਿਸਟਮ 'ਤੇ ਬਜਾਏ ਲੋਡ ਪਾਉਣ ਦੇ ਸਾਨੂੰ ਈਜ਼ੀਲੀ ਡਾਈਜੈਸਟ ਵੀ ਹੋਵੇ। ਸੋ ਅਗਰ ਇਹਨਾਂ ਹੈਲਥ ਬੈਨੀਫਿਟਸ ਦੀ ਆਪਾਂ ਗੱਲ ਕਰੀਏ ਤਾਂ ਇਹ ਤੁਸੀਂ ਦੇਖੋ, ਅਗਰ ਤੁਸੀਂ ਹਾਈਡਰੇਸ਼ਨ ਆਪਣੀ ਬੋਡੀ ਦਾ ਪੂਰਾ ਰੱਖਦੇ ਹੋ, ਹੈ ਨਾ, ਤੁਸੀਂ ਪਾਣੀ ਦੀ ਕਮੀ ਨਹੀਂ ਆਪਣੇ ਬੋਡੀ ਦੇ ਅੰਦਰ ਹੋਣ ਦਿੰਦੇ, ਦੈਨ ਯੂ ਕੈਨ ਗੋ ਫੋਰ ਚੀਆ ਸੀਡਸ। ਲੇਕਿਨ ਅਗਰ ਤੁਸੀਂ ਮਤਲਬ ਪ੍ਰੋਪਰ ਵਰਕਆਊਟ ਵਗੈਰਾ ਨਹੀਂ ਕਰਦੇ ਹੋ ਔਰ ਔਨ ਐਂਡ ਆਫ ਕਦੀ ਪਾਣੀ ਜ਼ਿਆਦਾ ਪੀ ਲਿਆ, ਕਦੀ ਠੀਕ ਠਾਕ ਪੀ ਲਿਆ, ਤਾਂ ਦੈਨ ਆਈ ਥਿੰਕ ਆਪਣੀ ਬੋਡੀ ਨੂੰ ਕੂਲਿੰਗ ਇਫੈਕਟ ਦੇਣ ਦੇ ਲਈ, ਹਾਈਡਰੇਸ਼ਨ ਦੇਣ ਦੇ ਲਈ ਗੋਂਦ ਕਤੀਰਾ ਐਂਡ ਸਬਜ਼ਾ ਸੀਡਸ ਇਹਨਾਂ ਦਾ ਇਸਤੇਮਾਲ ਕਰੋ। ਚੀਆ ਸੀਡਸ ਦੇ ਵਿੱਚ ਹਾਇਰ ਅਮਾਊਂਟ ਆਫ ਪ੍ਰੋਟੀਨ ਹੁੰਦੀ ਹੈ, ਫੈਟ ਹੁੰਦਾ ਹੈ, ਓਮੇਗਾ 3 ਫੈਟੀ ਐਸਿਡਸ ਹੁੰਦੇ ਨੇ ਜਿਹੜੇ ਕਿ ਇਹਨਾਂ ਨੂੰ ਬੈਟਰ ਬਣਾਉਂਦੇ ਨੇ ਹਾਰਟ ਹੈਲਥ ਦੇ ਲਈ। ਵੇਟ ਲੋਸ ਅਗਰ ਕਰਨਾ ਚਾਹੁੰਦੇ ਹੋ, ਓਵਰਆਲ ਨਿਊਟ੍ਰੀਸ਼ਨ, ਦੈਨ ਇਹ ਚੀਆ ਸੀਡਸ ਜਿਹੜੇ ਬੈਟਰ ਨੇ। ਲੇਕਿਨ ਅਗਰ ਸਬਜ਼ਾ ਸੀਡਸ ਦੀ ਆਪਾਂ ਗੱਲ ਕਰੀਏ ਤਾਂ ਤੁਹਾਡੀ ਬੋਡੀ ਨੂੰ ਕੂਲਿੰਗ ਐਂਡ ਡਾਈਜੈਸ਼ਨ ਦਿੰਦੇ ਨੇ ਸਬਜ਼ਾ ਸੀਡਸ, ਸਵੀਟ ਬੇਜ਼ਿਲ ਸੀਡਸ ਵੀ ਕਿਹਾ ਜਾਂਦਾ ਹੈ ਉਹਨਾਂ ਨੂੰ, ਔਰ ਬੋਡੀ ਨੂੰ ਨੈਚੁਰਲੀ ਕੂਲੈਂਟ ਇਫੈਕਟ ਦਿੰਦੇ ਨੇ, ਇਸ ਕਰਕੇ ਆਈਡੀਅਲੀ ਮੰਨੇ ਜਾਂਦੇ ਨੇ ਗਰਮੀਆਂ ਦੇ ਲਈ ਯਾਨੀ ਕਿ ਸਮਰ ਦੇ ਲਈ, ਕਿਉਂਕਿ ਸੁਪੀਰੀਅਰ ਮੰਨੇ ਜਾਂਦੇ ਨੇ ਚੀਆ ਸੀਡਸ ਦੇ ਤੁਲਨਾ ਦੇ ਵਿੱਚ ਇਹ ਕੁਇਕ ਰਿਲੀਫ ਦੇਣ ਦੇ ਲਈ ਅਗਰ ਬੋਡੀ ਐਸਿਡਿਕ ਹੈਗੀ ਹੈ ਤਾਂ। ਔਰ ਗਰਮੀਆਂ ਦੇ ਵਿੱਚ ਐਸੀਡਿਟੀ ਫੀਲ ਹੁੰਦੀ ਹੈ ਨਾ, ਸੀਨੇ 'ਚ ਜਲਨ ਜਿਹੀ ਫੀਲ ਹੁੰਦੀ ਹੈ ਨਾ, ਬਲੋਟਿੰਗ ਜਿਹਾ, ਅਫਾਰਾ ਫਾਰਾ ਜਿਹਾ ਫੀਲ ਹੁੰਦਾ ਹੈ, ਔਰ ਕੌਨਸਟੀਪੇਸ਼ਨ ਵਗੈਰਾ ਇੱਦਾਂ ਦੀਆਂ ਜੋ ਵੀ ਚੀਜ਼ਾਂ ਹੈਗੀਆਂ ਨੇ ਅਗਰ ਫੀਲ ਹੁੰਦੀਆਂ ਤਾਂ ਸਬਜ਼ਾ ਸੀਡਸ ਆਰ ਦਾ ਬੈਸਟ, ਕਿਉਂਕਿ ਹਾਈ ਸੋਲੂਬਲ ਫਾਈਬਰ ਹੁੰਦਾ ਹੈ ਇਹਦੇ ਵਿੱਚ ਔਰ ਇਹਦੇ ਵਿੱਚ ਇੱਕ ਲਾਰਜਲ ਜੈਲ ਕੋਟਿੰਗ ਹੁੰਦੀ ਹੈ। ਇਹੀ ਫਰਕ ਹੈ ਚੀਆ ਸੀਡਸ ਦੇ ਵਿੱਚ ਔਰ ਸਬਜ਼ਾ ਸੀਡਸ ਦੇ ਵਿੱਚ। ਸਬਜ਼ਾ ਸੀਡਸ ਨੂੰ ਤੁਹਾਨੂੰ ਰਾਤ ਭਰ ਭਿਗੋਣਾ ਨਹੀਂ ਪਏਗਾ, 3-4 ਘੰਟੇ ਦੇ ਵਿੱਚ ਵੀ ਉਦਾਂ ਦਾ ਹੀ ਇਫੈਕਟ ਦਿੰਦਾ ਹੈ ਜੋ ਰਾਤ ਭਰ ਭਿਗੋ ਕੇ ਚੀਆ ਸੀਡਸ ਦਿੰਦੇ ਨੇ। ਵੈਸੇ ਮੈਂ ਤੁਹਾਨੂੰ ਦੱਸਾਂ, ਅੱਧੇ ਜਾਂ 1 ਘੰਟੇ ਦੇ ਵਿੱਚ ਵੀ ਪ੍ਰੋਪਰ ਪੂਰੀ ਨਵੀਂ ਸੋਖ ਲੈਂਦੇ ਨੇ ਜਾਂ ਫੁੱਲ ਜਾਂਦੇ ਨੇ ਜਿੰਨਾ ਕਿ ਸਾਨੂੰ ਜ਼ਰੂਰੀ ਹੁੰਦਾ ਆ। ਸੋ ਇਹ ਹੋ ਗਈਆਂ ਗੱਲਾਂ ਬਾਤਾਂ ਆਰ ਜੇ ਪੂਜਾ ਟੋਹਾਨੀ ਤੁਹਾਡੇ ਨਾਲ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਚੱਲ ਰਿਹਾ ਹੈ ਜੀ ਔਰ 90 ਇਅਰਸ ਵਿਦ ਆਕਾਸ਼ਵਾਣੀ ਦੇ ਨਾਲ, ਔਰ ਫਿਲਹਾਲ ਆ ਰਿਹਾ ਹੈ ਅਗਲਾ ਟਰੈਕ।

0: ਨਹੀਂ, ਮੈਂ ਤੇ ਉਦੀ ਬੋਲਦੀ ਰਹਿੰਦੀ ਹਾਂ, ਤੁਹਾਨੂੰ ਬੁਲਾਉਣ ਦੀ ਜ਼ਰੂਰਤ ਥੋੜ੍ਹੀ ਹੈ, ਵੈਸੇ ਤੇ ਕਹਿਣ ਦੀ ਲੋੜ ਤੋਂ ਪਹਿਲੇ ਹੀ ਸ਼ੁਰੂ ਹੋ ਜਾਂਦੀ ਹਾਂ ਮੈਂ, ਹੈਨਾ। ਸੋ ਵੈਲਕਮ ਬੈਕ ਆਫਟਰ ਦਿਸ। ਦਿਲ ਗਾਉਂਦਾ ਫਿਰਦਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੁਸੀਂ ਸੁਣਿਆ, ਅਤੇ ਹੁਣ ਤੁਸੀਂ ਸੁਣ ਰਹੇ ਹੋ ਮੇਰੀ ਆਵਾਜ਼, ਯਾਨੀ ਕਿ ਆਰ ਜੇ ਪੂਜਾ ਟੋਹਾਨੀ ਦੀ। ਲੇਕਿਨ ਪ੍ਰੋਮਿਸ ਕੀਤਾ ਸੀ ਨਾ ਕਿ ਸਰਪ੍ਰਾਈਜ਼ ਮਿਲਦੇ ਰਹਿਣਗੇ ਅੱਜ ਦੇ ਦਿਨ, ਇਨਫੋਰਮੇਸ਼ਨ ਵੀ ਮਿਲਦੀ ਰਹੇਗੀ, ਸਰਪ੍ਰਾਈਜ਼ ਵੀ ਮਿਲਦੇ ਰਹਿਣਗੇ, ਔਰ ਇੱਦਾਂ ਦਾ ਹੀ ਇੱਕ ਅਗਲਾ ਸਰਪ੍ਰਾਈਜ਼ ਪਤਾ ਕੀ ਹੈ ਬਈ, ਦੇਖੋ ਅੱਜ ਸੈਲੀਬ੍ਰੇਸ਼ਨ ਹੈ, ਔਰ ਸੈਲੀਬ੍ਰੇਸ਼ਨ ਦੇ ਵਿੱਚ ਹਰ ਕੋਈ ਬਹੁਤ ਖਾਸ ਹੁੰਦਾ, ਖਾਸ ਕਰਕੇ ਉਦੋਂ ਜਦੋਂ ਉਹਦੇ ਅਹਿਸਾਸ ਖਾਸ ਹੁੰਦੇ ਨੇ। ਸੋ ਇੱਦਾਂ ਦੇ ਹੀ ਖਾਸ ਅਹਿਸਾਸ ਸਾਡੇ ਨਾਲ ਸ਼ੇਅਰ ਕਰਨ ਦੇ ਲਈ ਆ ਗਈ ਹੈ ਜੀ ਅਗਲੀ ਆਵਾਜ਼। ਵੈਲਕਮ ਜੀ
1: ਸਾਰੇ ਹੀ ਸਰੋਤਿਆਂ ਨੂੰ, ਚਿਹਰੇ ਤੇ ਮਿੱਠੀ ਜੀ ਮੁਸਕਾਨ, ਤੇ ਦੋਵੇਂ ਹੱਥ ਜੋੜ ਕੇ ਸਵੇਰ ਦੀ ਗੁੱਡ ਵਾਲੀ ਮੋਰਨਿੰਗ ਹੈ ਜੀ, ਤੇ ਤੁਹਾਡੀ ਦੋਸਤ ਆਸ਼ਾ ਨੇ ਹਰਲਨ ਅੱਜ ਪੂਜਾ ਜੀ ਦੇ ਨਾਲ ਹਾਜ਼ਰ ਹੈ ਸਟੂਡੀਓ ਦੇ ਵਿੱਚ
0: ਜੀ, ਦੋਵੇਂ ਹੱਥ ਜੋੜ ਕੇ। ਮੈਂ ਕਹਿੰਦੀ ਹਾਂ ਕਿ ਬਿਨਾਂ ਹੱਥ ਜੋੜੇ ਹੀ ਮੈਂ ਤੇ ਇਹਨਾਂ ਦੀ ਗੁੱਡ ਮੋਰਨਿੰਗ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਸਭ ਕੁਛ ਵਧੀਆ ਕਰਵਾ ਦਿੰਦੀ ਹਾਂ, ਔਰ ਅੱਜ ਤੇ ਮੈਂ ਬਸ ਦੋਵੇਂ ਹੱਥ ਜੋੜਨੀ ਹੈ, ਉੱਪਰ ਹੱਥ ਕਰਕੇ ਆਪਾਂ ਨੱਚੇ ਹੀ ਹਾਂ, ਹੈ ਨਾ।
1: ਬਿਲਕੁਲ,
0: ਕਿੱਦਾਂ ਦਾ ਰਿਹਾ ਜੀ ਤੁਹਾਡਾ ਅੱਜ ਵਾਕੇਥੋਨ ਦਾ ਐਕਸਪੀਰੀਅ੸?
1: ਦੇਖੋ, ਆਕਾਸ਼ਵਾਣੀ ਦੇ ਅੱਜ 90 ਸਾਲਾਂ ਦਾ ਜਸ਼ਨ ਮਨਾਇਆ, ਆਪਣੇ ਆਪ 'ਚ ਬੜੇ ਮਾਣ ਵਾਲੀ ਗੱਲ ਹੈ ਕਿ 90 ਸਾਲ। ਅੱਜ ਅਸੀਂ ਤਾਂ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਰਹਿ ਰਹੇ, ਬਹੁਤ ਸਾਰੀਆਂ ਚੀਜ਼ਾਂ ਨੇ ਸਾਡੇ ਵਾਸਤੇ ਮਨੋਰੰਜਨ ਵਾਸਤੇ, ਪਰ ਦਾਦੇ ਪੜਦਾਦਿਆਂ ਤੋਂ ਜੋ ਅਸੀਂ ਸੁਣਦੇ ਆਏ ਹਾਂ, ਜਿਹੜੇ ਇੱਕ ਮਾਧਿਅਮ ਸੀਗਾ, ਸਿਰਫ ਇਕੱਲਾ ਮਾਧਿਅਮ ਸੀਗਾ ਉਹਨਾਂ

0: ਐਂਟਰਟੇਨਮੈਂਟ ਦਾ, ਮਨੋਰੰਜਨ ਦਾ ਤੇ ਇਨਫੋਰਮੇਸ਼ਨ ਦਾ ਆਕਾਸ਼ਵਾਣੀ। ਤੇ ਅੱਜ ਆਕਾਸ਼ਵਾਣੀ ਦੇ ਸਟੂਡੀਓ ਤੇ 90 ਸਾਲ ਦਾ ਸਪੈਸ਼ਲੀ ਵਾਕਥਨ ਕਰਕੇ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਕਿ ਇਸ ਪਰਿਵਾਰ ਦਾ ਹਿੱਸਾ ਹੈਗੇ ਆ
1: ਜੀ। ਇਹਨੂੰ ਕਹਿੰਦੇ ਆ ਕਿ ਬਲੈਸਡ ਹੋਣਾ, ਗ੍ਰੇਟਫੁਲ ਹੋਣਾ। ਔਰ ਮੈਨੂੰ ਲੱਗਦਾ ਕਿ ਇਸ ਸਫ਼ਰ ਦੇ ਵਿੱਚ ਨਾ ਆਪਣੇ ਆਪ ਦੇ ਨਾਲ, ਮੈਂ ਹਮੇਸ਼ਾ ਨੇਹਾ ਆਪਣੇ ਆਪ ਦੇ ਨਾਲ ਨਾ ਇੱਕ ਵਾਅਦਾ ਕਰਦੀ ਆਉਂਦੀ ਹਾਂ ਜਦੋਂ ਦਾ ਮਤਲਬ ਮੈਂ ਆਕਾਸ਼ਵਾਣੀ ਦੇ ਨਾਲ ਜੁੜੀ ਹਾਂ ਕਿ ਹਰ ਪਰਫੋਰਮੈਂਸ ਹਰ ਵਾਰ ਆਪਣੇ ਆਪ ਤੋਂ ਬਿਹਤਰ ਕਰਨੀ ਹੈ।
0: ਬਿਲਕੁਲ।
1: ਤੇ ਜਿਵੇਂ ਵੈਸੇ ਮੈਂ ਤੁਹਾਨੂੰ ਦੱਸਾਂ, ਇਹ ਪਿਆਰੀ ਜਿਹੀ ਕੁੜੀ ਦੀ ਪਿਆਰੀ ਜਿਹੀ ਆਵਾਜ਼ ਹੈ, ਲੇਕਿਨ ਕੁੜੀ ਹੈ ਵੀ ਬੜੀ ਪਿਆਰੀ। ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਤੁਹਾਡੇ ਨਾਲ ਨਾ ਕਦੀ ਔਨ ਏਅਰ ਜਾਣਾ, ਤੇ ਲਓ ਜੀ ਮੈਨੂੰ ਲੱਗਾ ਕਿ ਅੱਜ ਦੇ ਦਿਨ ਤੋਂ ਬੈਟਰ ਨਾ ਇਹਦੇ ਲਈ ਕੋਈ ਵਧੀਆ ਸਰਪ੍ਰਾਈਜ਼ ਹੋ ਸਕਦਾ ਹੈ, ਨਾ ਇਹਦੇ ਲਈ ਕੋਈ ਗਿਫਟ ਹੋ ਸਕਦਾ ਹੈ। ਦੇਖੋ ਅੱਜ ਆਕਾਸ਼ਵਾਣੀ ਵੀ ਹੈ, ਐਫਐਮ ਰੇਨਬੋ ਵੀ ਹੈ।
0: ਇੱਥੇ ਮੈਂ ਇਹ ਵੀ ਐਡ ਆਨ ਕਰਨਾ ਚਾਹੁੰਦੀ, ਜਿਹੜੀ ਅਸੀਂ ਮੈਨੀਫੈਸਟੇਸ਼ਨ ਸੁਣਦੇ ਹਾਂ, ਠੀਕ ਹੈ, ਛੋਟੇ ਹੁੰਦੇ ਜਦੋਂ ਘਰ ਰੇਡੀਓ ਸੁਣਦੇ ਹੁੰਦੇ ਸੀਗੇ
1: ਜੀ,
0: ਤੇ ਉਹ ਰੇਡੀਓ ਸੁਣ ਕੇ ਮੈਨੂੰ ਹੁੰਦਾ ਸੀ ਕਿ ਹਾਂ ਇੱਕ ਦਿਨ ਉਹ ਆਵਾਜ਼ ਜਿਹੜੀ ਹੈ, ਆਵਾਜ਼ ਕੌਣ ਬੋਲਦੇ, ਮੈਨੂੰ ਪਹਿਲਾਂ ਛੋਟੇ ਹੁੰਦੇ ਲੱਗਦਾ ਸੀ ਰੇਡੀਓ ਦੇ ਵਿੱਚ ਨਾ ਬੰਦੇ ਬੈਠੇ ਆ, ਉਹ ਪ੍ਰੋਗਰਾਮ ਕਰ ਰਹੇ ਆ, ਤੇ ਬੜਾ ਚਾਅ ਸੀਗਾ ਵੇਖਣ ਦਾ ਉਹ ਆਵਾਜ਼ਾਂ ਨੂੰ ਮਿਲਣ ਦਾ। ਤੇ ਉਹ ਚੀਜ਼ ਸੱਚ ਹੋਈ, ਇੱਕ ਸੁਪਨਾ। ਤੇ ਉਸ ਤੋਂ ਬਾਅਦ ਜਦੋਂ ਇੱਥੇ ਆਉਣ ਦਾ ਮੌਕਾ ਮਿਲਿਆ, ਇੱਕ ਹੋਰ ਸੁਪਨਾ ਸੀਗਾ ਕਿ ਆਰਜੇ ਪੂਜਾ ਦੇ ਨਾਲ ਪ੍ਰੋਗਰਾਮ ਕਰਨਾ, ਤੇ ਜੋ ਕਿ ਸੁਪਨਾ ਸੱਚ ਹੋ ਗਿਆ। ਮਤਲਬ ਸੁਪਨੇ ਵੇਖੋ ਤੇ ਹਰ ਇੱਕ ਸੁਪਨਾ ਸੱਚ ਹੁੰਦਾ, ਸਮਾਂ ਥੋੜਾ ਲੱਗਦਾ ਪਰ ਬਹੁਤ ਖੂਬਸੂਰਤੀ ਦੇ ਨਾਲ ਸੱਚ ਹੁੰਦਾ।
1: ਬਹੁਤ ਖੂਬਸੂਰਤ ਥਾਟ ਤੁਸੀਂ ਵੀ ਸਾਡੇ ਨਾਲ ਸ਼ੇਅਰ ਕੀਤਾ। ਇੱਕ ਜਿਹੜਾ ਤੁਸੀਂ ਸਟਾਰਟਿੰਗ 'ਚ ਕਿਹਾ ਸੀ ਨਾ ਕਿ ਮੈਨੀਫੈਸਟੇਸ਼ਨ ਨੇਹਾ ਸੀਰੀਅਸਲੀ, ਜਦੋਂ ਕਦੀ ਮੈਨੂੰ ਲੱਗਦਾ ਹੁੰਦਾ ਨਾ ਕਦੀ ਡਾਊਟ ਹੋ ਜਾਂਦਾ ਕਿ ਮੈਨੀਫੈਸਟੇਸ਼ਨਸ ਡਜ਼ਨਟ ਵਰਕ, ਮੈਨੀਫੈਸਟੇਸ਼ਨ ਡਜ਼ਨਟ ਵਰਕ, ਮੈਨੂੰ ਲੱਗਦਾ ਕਿ ਕਦੀ ਨਾ ਕਦੀ ਕਿਸੇ ਨਾ ਕਿਸੇ ਤਰੀਕੇ 'ਚ ਅਗਰ ਮੇਰੇ ਮਨ ਦੇ ਵਿੱਚ ਥੋੜ੍ਹੀ ਜਿਹੀ ਇੱਦਾਂ ਦੀ ਦਚਿੱਤੀ ਜੀ ਆਉਂਦੀ ਹੈ, ਪਰਮਾਤਮਾ ਉਸ ਸ਼ੰਕਾ ਸ਼ੁਭਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੂਰ ਕਰਨ ਦਾ ਜਿਹੜਾ ਤਰੀਕਾ ਲੱਭ ਲੈਂਦਾ। ਸੋ ਅੱਜ ਦਾ ਤਰੀਕਾ ਦੇਖੋ ਤੁਹਾਡੇ ਬਹਾਨੇ ਮੈਨੂੰ ਮਿਲ ਗਿਆ। ਥੈਂਕ ਯੂ ਸੋ ਮੱਚ। ਔਰ ਮੈਂ ਇਹੀ ਤੁਹਾਨੂੰ ਆਪਣੇ ਵੱਲੋਂ ਵੀ ਕਹਿਣਾ ਚਾਹੂੰਗੀ, ਜਿਹੜਾ ਤੁਹਾਡਾ ਸੁਪਨਾ ਪੂਰਾ ਹੋਇਆ ਮੇਰੇ ਨਾਲ ਅਗਰ ਕਰਨ ਦਾ ਸੀ, ਤੇ ਹੁਣ ਮੈਨੂੰ ਡਰ ਲੱਗ ਰਿਹਾ, ਪਤਾ ਨਹੀਂ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਹੋਊਗਾ।
0: ਡਰਨ ਵਾਲੀ ਗੱਲ ਕੋਈ ਨਹੀਂ ਹੈ, ਤੇ ਬਹੁਤ ਮਜ਼ਾ ਆਇਆ ਵਾਕਥਨ ਕਰਕੇ। ਆਪਾਂ ਪੂਰੇ ਸ਼ਹਿਰ ਦਾ ਇੱਕ ਤਰ੍ਹਾਂ ਚੱਕਰ ਲਗਾ ਕੇ ਆਏ, ਤੇ ਉੱਥੇ ਸਾਰੇ ਜਦੋਂ ਮਿਲ ਕੇ ਇੱਕ ਅਲੱਗ ਹੀ ਐਨਰਜੀ ਸੀ, ਇੱਕ ਅਲੱਗ ਹੀ ਮਾਹੌਲ ਸੀਗਾ। ਤੇ ਉਮੀਦ ਕਰਦੇ ਜਿੱਦਾਂ 90 ਸਾਲ ਦਾ ਅੱਜ ਅਸੀਂ ਜਸ਼ਨ ਮਨਾਇਆ, ਤੇ ਬਹੁਤ ਜਲਦ ਆਉਣ ਵਾਲੇ ਸਾਲਾਂ ਵਿੱਚ 100 ਸਾਲ ਦਾ ਵੀ ਗ੍ਰੈਂਡ ਜਸ਼ਨ ਮਨਾਵਾਂਗੇ।
1: ਐਗਜੈਕਟਲੀ। ਸੋ ਉਸ ਗ੍ਰੈਂਡ ਜਸ਼ਨ ਦੇ ਲਈ ਤੁਹਾਡਾ ਸਾਥ ਬਹੁਤ ਜ਼ਰੂਰੀ ਹੈ, ਤੁਹਾਡਾ ਸਾਥ ਜ਼ਰੂਰੀ ਹੈ, ਔਰ ਸਾਡੀ ਮਿਹਨਤ ਜ਼ਰੂਰੀ ਹੈ। ਮਿਹਨਤ ਦੇ ਵਿੱਚ ਰੰਗ ਲਗਾਉਣ ਦੇ ਲਈ ਮੈਨੂੰ ਇਹ ਲੱਗਦਾ ਕਿ ਆਪਣੇ ਐਫਰਟਸ ਕੰਸਿਸਟੈਂਟ ਰੱਖਣੇ ਚਾਹੀਦੇ ਨੇ। ਕੀਪ ਔਨ ਵਰਕਿੰਗ ਹਾਰਡ ਔਨ ਆਰ ਸੈਲਫ। ਮੈਨੂੰ ਲੱਗਦਾ ਕੰਪੀਟੀਸ਼ਨ ਹਮੇਸ਼ਾ ਸਾਡਾ ਦੂਸਰੇ ਦੇ ਨਾਲ ਨਹੀਂ, ਆਪਣੇ ਦੇ ਨਾਲ ਹੋਣਾ ਚਾਹੀਦਾ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ, ਮੇਰੀ ਕੋਸ਼ਿਸ਼ ਇਹ ਹੁੰਦੀ ਕਿ ਹਰ ਵਾਰ ਪਿਛਲੀ ਵਾਰ ਤੋਂ ਬਿਹਤਰ ਕਰਾਂ, ਕੁਝ ਅੱਛਾ ਕਰਕੇ ਜਾਵਾਂ। ਅਤੇ ਮੈਨੂੰ ਲੱਗਦਾ ਕਿ ਲਾਈਵ ਪ੍ਰੋਗਰਾਮ ਦੇ ਵਿੱਚ ਲਾਈਵ ਫੀਡਬੈਕ ਤੋਂ ਜ਼ਿਆਦਾ ਵਧੀਆ ਕੁਝ ਵੀ ਨਹੀਂ ਹੋ ਸਕਦਾ। ਸਾਡੇ ਲਿਸਨਰਸ ਹਮੇਸ਼ਾ ਸਾਨੂੰ ਇੱਦਾਂ ਦਾ ਜਿਹੜਾ ਫੀਡਬੈਕ ਦਿੰਦੇ ਆ, ਸੋ ਉਸਦੇ ਲਈ ਇੱਕ ਵਾਰੀ ਫਿਰ ਤੋਂ ਦਿਲ ਤੋਂ ਥੈਂਕ ਯੂ। ਹਾਂਜੀ, ਤੁਸੀਂ ਕੀ ਕਹਿਣਾ ਚਾਹੋਗੇ?
0: ਬਿਲਕੁਲ, ਇੱਥੇ ਮੈਂ ਇੱਕ ਚੀਜ਼ ਐਡ ਆਨ ਕਰਨਾ ਚਾਹੂੰਗੀ। ਤੁਹਾਡੀ ਇਹ ਜਿਹੜੀ ਚੀਜ਼ ਹੈ ਨਾ ਕਿ ਕੰਪੀਟੀਸ਼ਨ ਜਿਹੜਾ ਖੁਦ ਦੇ ਨਾਲ ਹੈ, ਬਾਕੀਆਂ ਦੇ ਨਾਲ, ਇਹ ਜਿਹੜੀ ਚੀਜ਼ ਨਾ ਸਭ ਤੋਂ ਜ਼ਿਆਦਾ ਮੋਟੀਵੇਟ ਕਰਦੀ ਹੈ। ਅਤੇ ਇਹੀ ਸ਼ਾਇਦ ਕਾਰਨ ਸੀਗਾ ਕਿ ਮੇਰਾ ਇੰਨੇ ਸਮੇਂ ਤੋਂ ਟਾਈਮ, ਮਤਲਬ ਇਹ ਚਾਹਤ ਸੀਗੀ, ਖੁਆਇਸ਼ ਸੀਗੀ ਕਿ ਤੁਹਾਡੇ ਨਾਲ ਡਿਊਟੀ ਲੱਗੇ। ਅਤੇ ਅੱਜ ਦੇਖੋ ਮੁਬਾਰਕ ਦਿਨ 9 ਮਈ ਦਾ, ਅਤੇ ਸਵੇਰ ਦਾ ਪ੍ਰੋਗਰਾਮ, ਅਤੇ ਬਹੁਤ ਬਹੁਤ ਸ਼ੁਕਰੀਆ। ਅਤੇ ਉਮੀਦ ਕਰਦੇ ਹਾਂ ਸਾਰੇ ਹੀ ਸਰੋਤੇ ਇੰਝ ਹੀ ਆਪਣਾ ਜਿਹੜਾ ਪਿਆਰ ਹੈ ਆਕਾਸ਼ਵਾਣੀ ਦੇ ਨਾਲ, ਐਫਐਮ ਰੇਨਬੋ, ਦਿਲ ਸੇ ਦਿਲ ਤੱਕ ਦੇ ਨਾਲ ਬਣਾਏ ਰੱਖਣਗੇ।
1: ਥੈਂਕ ਯੂ ਸੋ ਮੱਚ ਲਿਸਨਿੰਗ ਐਂਡ ਸਾਨੂੰ ਅਨਕੰਡੀਸ਼ਨਲ ਪਿਆਰ ਦੇਣ ਦੇ ਲਈ। ਗੱਲਾਂ ਹੋ ਗਈਆਂ, ਇਨਫੋਰਮੇਸ਼ਨ ਤੁਹਾਨੂੰ ਦੇ ਦਿੱਤੀ ਸੀ, ਅਤੇ ਹੁਣ ਟਾਈਮ ਹੋ ਗਿਆ ਐਂਟਰਟੇਨਮੈਂਟ ਦਾ। ਸੋ ਸਟੇ ਟਿਊਨ ਓਨਲੀ ਔਨ ਐਫਐਮ ਰੇਨਬੋ, ਆਰਜੇ ਪੂਜਾ ਤੁਹਾਨੀ, ਨੇਹਾ, ਔਰ ਇਸ ਤੋਂ ਬਾਅਦ ਇੱਕ ਹੋਰ ਪਿਆਰੀ ਦੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਨਾਲ।
2: ਬਿਲਕੁਲ ਬਿਲਕੁਲ, ਮੈਂ ਇੱਥੇ ਸੀਗੀ, ਮੈਂ ਤੁਹਾਨੂੰ ਦੋਨਾਂ ਨੂੰ ਸੁਣ ਰਹੀ ਸੀ, ਕਿੰਨੇ ਪਿਆਰ ਨਾਲ ਲੱਗੀਆਂ ਹੋਈਆਂ ਨੇ, ਪਿਆਰ ਭਰੇ ਅਹਿਸਾਸਾਂ ਨੂੰ ਜੋੜਨ ਦੇ ਨਾਲ। ਸੋ ਦਿਲ ਸੇ ਦਿਲ ਤੱਕ ਦਾ ਇੱਕ ਕਨੈਕਸ਼ਨ ਜਿਹੜਾ ਆ ਹੋਰ ਵੀ ਜ਼ਿਆਦਾ ਸਟਰੋਂਗ ਹੋਏ। ਫਿਲਹਾਲ ਇੱਕ ਮਿਊਜ਼ੀਕਲ ਬ੍ਰੇਕ ਹੋ ਜਾਵੇ।
1: ਡੈਫੀਨੇਟਲੀ।

0: ਹਾਂਜੀ ਖੰਡ ਵੀ ਲੱਗਦੀ ਆ ਤੇ ਵੈਸੇ ਖੰਡ ਹੈ ਨਹੀਂ ਹੈ, ਮੈਂ ਤੁਹਾਨੂੰ ਬਹੁਤ ਵਾਰੀ ਕਿਹਾ ਮੈਂ ਕੁੜੀ ਬਹੁਤ ਖਰਾਬ ਆ ਤੇ ਮੈਂ ਕੁੜੀ ਹੈਗੀ ਏਦਾਂ ਹੀ ਖਰਾਬ, ਲੜਾਕੀ ਬਹੁਤ, ਮੇਰੀ ਲੜਾਈ ਹੋ ਜਾਂਦੀ ਹੈ ਝੱਟ।
1: ਦੇਖਿਆ ਤਾਂ ਹੀ ਤਾਂ ਨਮਕੀਨ ਵੀ ਆ ਥੋੜੀ। ਕੋਈ ਗੱਲ ਨਹੀਂ, ਖੰਡ ਤੇ ਨਮਕ ਦਾ ਜਿਹੜਾ ਮਿਸ਼ਰਨ ਆ ਨਾ ਉਹ ਬਾਡੀ ਨੂੰ ਵੀ ਬੈਲੈਂਸ ਕਰਕੇ ਰੱਖਦਾ ਤੇ ਲੱਗਦਾ ਕਿ ਸਾਨੂੰ ਖੁਦ ਨੂੰ ਵੀ ਬੈਲੈਂਸ ਕਰਕੇ ਰੱਖਦਾ। ਕਦੇ ਕਦੇ ਕਿਸੇ ਚੀਜ਼ ਦੇ ਵਿੱਚ ਹਲੀਮੀ ਹੋਣੀ ਚਾਹੀਦੀ ਆ, ਜੇ ਕਿਤੇ ਲੱਗੇ ਕਿ ਗੱਲ ਦੇ ਵਿੱਚ ਥੋੜਾ ਡਾਂਟਣਾ ਵੀ ਆ ਤੇ ਫਿਰ ਉਹ ਵੀ ਬਣ ਜਾਣਾ ਚਾਹੀਦਾ। ਕਿਉਂ ਸਹੀ ਹੈ ਨਾ? ਫਿਰ
0: ਮੈਨੂੰ ਪਤਾ ਕੀ ਲੱਗਦਾ, ਤੁਸੀਂ ਇਨਡਾਇਰੈਕਟਲੀ ਇਹ ਮੈਨੂੰ ਪਤਾ ਕੀ ਕਹਿਣਾ ਚਾਹੁੰਦੇ ਆ, ਜਿਹੜੀ ਤੂੰ ਸਵੇਰ ਦੀ ਵਾਕੇਥਨ ਤੇ ਨਿਕਲੀ ਹੋਈ ਸੀ ਤੈਨੂੰ ਨਿੰਬੂ ਤੋਂ ਬਿਨਾਂ ਲੂਣ ਤੇ ਚੀਨੀ ਦੇ ਘੋਲ ਦੀ ਲੋੜ ਆ, ਹਨਾ? ਇਦਾਂ ਦੇ ਨਹੀਂ ਕਹੇ?
1: ਨਹੀਂ ਨਹੀਂ ਨਹੀਂ ਨਹੀਂ, ਨਿੰਬੂ ਜਿਹੜਾ ਸੀ ਨਾ ਉਹ ਪਿਆਰੇ ਪਿਆਰੇ ਗਾਣੇ ਸੀਗੇ, ਖੱਟਾ ਖੱਟਾ ਅਹਿਸਾਸ ਸੀਗਾ ਅੱਜ, ਹਨਾ? ਕਿਉਂਕਿ ਹਵਾ ਜੋ ਠੰਡੀ ਸੀਗੀ ਬਾਹਰ, ਮਤਲਬ ਫਰੈਸ਼ਨੈਸ ਫੀਲ ਕਰਾਉਣ ਵਾਸਤੇ ਨਿੰਬੂ ਪਾਣੀ ਦੀ ਗੱਲ ਕੀਤੀ ਹੁਣ ਤੁਸੀਂ।
0: ਹਾਂ,
1: ਇਹਦਾ ਦਿਲ ਕਰਦਾ ਮੱਲਾ ਦਾ,
0: ਮੈਨੂੰ ਦਿਲ ਤੇ ਮੇਰਾ ਕਰ ਹੀ ਰਿਹਾ ਸੀ, ਤੁਸੀਂ ਸ਼ਾਇਦ ਮੇਰਾ ਕਰਵਾ ਰਹੇ ਹੋ ਕਿ ਜਾਂ ਤਾਂ ਮੈਂ ਲੈ ਕੇ ਆਵਾਂ ਜਾਂ ਤੁਸੀਂ ਲੈ ਕੇ ਆਓ, ਤੇ ਮੈਨੂੰ ਸੱਚੀ ਮਿਲ ਜਾਂਦਾ ਨਾ ਮਜ਼ਾ।
1: ਵੈਸੇ ਨਿੰਬੂ ਤੋਂ ਗੱਲ ਯਾਦ ਆਈ ਕਿ ਅਰਲੀ ਮਾਰਨਿੰਗ ਉੱਠ ਕੇ ਨਾ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਗਰਮ ਪਾਣੀ ਦੇ ਵਿੱਚ ਨਾ ਨਿੰਬੂ ਪਾ ਕੇ ਪੀ ਲਓ ਤੇ ਤੁਹਾਡੀ ਫੈਟ ਬਰਨ ਹੋ ਜਾਂਦੀ ਆ। ਗਰਮ ਪਾਣੀ 'ਚ ਪਾਉਣਾ ਚਾਹੀਦਾ ਕਿ
0: ਲਿਊਕ ਵਾਰਮ ਵਾਟਰ 'ਚ? ਵੈਰੀ ਗੁੱਡ, ਗਿਵ ਮੀ ਅ ਹਾਈ ਫਾਈਵ, ਗਿਵ ਮੀ ਅ ਹਾਈ ਫਾਈਵ ਮੈਂ। ਅੱਛਾ ਲਿਸਨਰਸ ਨਾ ਹੁਣ ਫਟਾਫਟ ਦੇਖੋ ਦੇਖੋ ਕਿੰਨੀ ਵੱਡੀ ਸਮਾਈਲ ਆ ਗਈ ਨੇ ਇਹਨਾਂ ਚਿਹਰੇ ਤੇ,
1: ਕਿਆ ਪੁੱਛੀ ਨਾ, ਮਤਲਬ ਮੈਨੂੰ ਦੇਖ ਗਈ ਜਿੰਨੀ ਸਾਡੇ ਚਿਹਰੇ ਤੇ ਮੁਸਕਰਾਹਟ ਆ।
0: ਐਗਜੈਕਟਲੀ,
1: ਉਹ ਤੋਂ 2 ਗੁਣਾ 3 ਗੁਣਾ ਜ਼ਿਆਦਾ।
0: ਆਹ ਜਿਹੜਾ ਹੁਣ ਲਾਊਡ ਸਮਾਈਲ ਤੁਸੀਂ ਦਿੱਤੀ ਹੈ ਨਾ, ਹੱਸ ਰਿਹਾ, ਮਤਲਬ ਉਹ ਪਤਾ ਕੀ ਕਹਿ ਰਿਹਾ? ਉਹ ਇਹ ਕਹਿ ਰਿਹਾ ਕਿ ਇਹੀ ਗੱਲ ਇਹ ਵੀ ਬੋਲ ਕੇ ਜਾਂਦੀ ਹੈ ਦੀਦੀ, ਮੈਂ ਹਮੇਸ਼ਾ ਬੋਲਦੀ ਹਾਂ ਗਰਮ ਪਾਣੀ ਨਹੀਂ
1: ਜੀ,
0: ਲਿਊਕ ਵਾਰਮ ਵਾਟਰ,
1: ਜਿਹਨੂੰ ਅਸੀਂ ਨਾ ਕੋਸਾ ਜਿਹਾ ਪਾਣੀ ਕਹਿ ਦਿੰਦੇ ਪੰਜਾਬੀ ਦੇ, ਥੋੜਾ ਕੋਸਾ ਕਰ ਲਓ, ਠਾਰ ਭੱਜਿਆ ਪਾਣੀ।
0: ਬਿਲਕੁਲ। ਅੱਛਾ ਇੱਕ ਚੀਜ਼ ਹੋਰ ਹੈ ਨਿਸ਼ਾ ਜੀ, ਇਹ ਜਿਹੜਾ ਤੁਸੀਂ ਸਵੇਰੇ ਉੱਠ ਕੇ ਨਾ ਗਰਮ ਪਾਣੀ ਦੇ ਵਿੱਚ ਸ਼ਹਿਦ ਪਾਉਂਦੇ ਆ, ਮੈਂ ਬਹੁਤ ਵਾਰੀ ਦੱਸਿਆ ਟੌਕਸਿਕ ਹੁੰਦਾ ਹੈ, ਟੌਕਸਿਕ ਇਹ ਬਜਾਏ ਤੁਹਾਨੂੰ ਫਾਇਦਾ ਦੇਣ ਦੇ।
1: ਦੱਸਿਆ ਕਹਿੰਦੇ ਮੈਂ ਪਾਉਂਦੀ ਹਾਂ, ਮੈਂ ਤਾਂ ਪਾਉਂਦੀ ਨਹੀਂ।
0: ਅੱਛਾ ਨਹੀਂ ਪਾਉਂਦੇ?
1: ਨਾ ਨਾ ਨਾ ਨਾ, ਇਦਾਂ ਦਾ ਕੰਮ ਮੈਂ ਕਰਦੀ ਨਹੀਂ ਹਾਂ।
0: ਮੈਂ ਤੁੱਕਾ ਜਿਹਾ ਮਾਰਿਆ ਸੀ, ਮੈਨੂੰ ਲੱਗਿਆ ਜਿਹੜਾ ਇੰਨਾ ਗਲੋ ਕਰ ਰਹੇ ਹੋ।
1: ਐਕਚੁਅਲੀ ਪਤਾ ਕੀ ਆ, ਜਿਹੜੀ ਚੀਜ਼ ਖੁਦ ਤੇ ਲਾਗੂ ਨਾ ਕੀਤੀ ਹੋਵੇ ਉਹ ਲਿਸਨਰਸ ਨੂੰ ਵੀ ਨਹੀਂ ਦੱਸਣੀ ਚਾਹੀਦੀ।
0: ਇਹ ਤਾਂ ਤੁਸੀਂ ਮੇਰੀ ਡਿੱਟੋ ਵਾਲੀ ਗੱਲ ਕਰਦੀ ਸੀ, ਕਾਰਬਨ ਕਾਪੀ ਐਂਡ ਪੇਸਟ।
1: ਕਾਪੀ ਕਰ ਲਿਆ, ਪੇਸਟ ਆਪਾਂ ਕਰ ਦਿੰਦੇ ਹਾਂ ਨਾਲ ਨਾਲ।
0: ਗਾਣਾ ਕਿਹੜਾ ਪੇਸਟ ਕਰ? ਅੱਛਾ ਮੈਨੂੰ ਇੱਕ ਚੀਜ਼ ਹੋਰ ਯਾਦ ਆ ਰਹੀ ਸੀ।
1: ਕਿਹੜੀ ਕਿਹੜੀ?
0: ਇਹ ਜਿਹੜਾ ਗਰਮੀਆਂ ਦਾ, ਮੈਂ ਨਾ ਤੁਹਾਡੇ ਆਉਣ ਤੋਂ ਪਹਿਲਾਂ ਇੱਕ ਡਿਫਰੈਂਸ ਦੱਸ ਕੇ ਹਟੇ ਸੀ, ਚੀਆ ਸੀਡਸ ਐਂਡ ਸਬਜ਼ਾ ਸੀਡਸ ਦੇ ਵਿੱਚ, ਤੇ ਗੋਂਦ ਵੀ 2 ਤਰ੍ਹਾਂ ਦਾ ਹੁੰਦਾ ਹੈ।
1: ਇੱਕ ਗੋਂਦ ਹੁੰਦਾ ਜਿਹੜਾ ਅਸੀਂ ਸਰਦੀਆਂ ਦੇ ਵਿੱਚ ਸ਼ਹਿਦ ਵਰਤਦੇ ਹਾਂ, ਔਰ ਦੂਸਰਾ ਗੋਂਦ ਹੁੰਦਾ ਜਿਹਨੂੰ ਅਸੀਂ ਗੋਂਦ ਕਤੀਰਾ ਕਹਿ ਦਿੰਦੇ ਹਾਂ।
0: ਗਰਮੀਆਂ 'ਚ ਕਿਹੜਾ ਖਾਣਾ ਚਾਹੀਦਾ?
1: ਗੋਂਦ ਕਤੀਰਾ ਜਿਹੜਾ ਹੈ ਨਾ ਉਹ ਖਾਣਾ ਚਾਹੀਦਾ, ਉਹਨੂੰ ਤੁਸੀਂ ਪਾਣੀ ਦੇ ਵਿੱਚ ਰਾਤ ਨੂੰ ਭਿਓ ਕੇ ਰੱਖ ਦਿਓ, ਔਰ ਥੋੜ੍ਹੀ ਕੁਆਂਟਿਟੀ 'ਚ ਰੱਖਣਾ ਹੈ ਨਾ, ਔਰ ਥੋੜ੍ਹੀ ਕੁਆਂਟਿਟੀ 'ਚ ਰੱਖੋਗੇ ਤਾਂ ਉਹ ਆਪੇ ਵੱਡਾ ਵੱਡਾ ਵੱਡਾ ਮੋਟੂ ਮੋਟੂ ਜਿਹਾ ਹੋ ਜਾਂਦਾ ਫਿਰ।
0: ਅਤੇ ਤੁਹਾਨੂੰ ਇੰਨਾ ਪਤਾ ਹੈ ਕਿ ਉਹ ਜਿਹੜਾ ਮੋਟੂ ਮੋਟੂ ਹੋ ਜਾਂਦਾ ਨਾ, ਜਿਹੜਾ ਕੌਲੀਆਂ ਭਰ ਭਰ ਖਾਂਦੇ ਆ, ਉਹ ਬਿਲਕੁਲ ਰੋਂਗ ਹੈ। ਡਾਕਟਰ ਪਤਾ ਕੀ ਕਹਿੰਦਾ ਕਿ ਉਹਦਾ ਜਿੱਦਾਂ ਇੱਕ ਛੋਟਾ ਜਿਹਾ ਸਾਈਜ਼ ਹੁੰਦਾ ਨਾ, ਜਿੰਨਾ ਕਿ ਆਪਣਾ ਪੋਟੇ ਦਾ ਸਾਈਜ਼ ਹੁੰਦਾ, ਜਿੰਨੇ ਘਰ ਦੇ ਵਿੱਚ ਮੈਂਬਰ ਹੈ ਉਹਨਾਂ ਦੇ ਲਈ ਇੱਕ ਇੱਕ ਜਿਹੜਾ ਦਾਣਾ ਹੈ ਸੁੱਕਾ, ਮਤਲਬ ਸਿਰਫ ਉਹ ਹੋਣਾ ਚਾਹੀਦਾ ਹੈ। ਏਦਾਂ ਨਹੀਂ ਕਿ ਤੁਸੀਂ ਮਤਲਬ ਪੂਰਾ
1: ਟੱਬ ਭਰ ਕੇ ਜਾਂ ਕਟੋਰੀ ਭਰ ਕੇ ਨਹੀਂ ਖਾਣਾ ਚਾਹੀਦਾ। ਐਕਚੁਅਲੀ ਇਹਦੇ ਵਿੱਚ ਇਹਦੀ ਜਿਹੜੀ ਤਸੀਰ ਹੈ ਨਾ ਬਹੁਤ ਜ਼ਿਆਦਾ ਠੰਡੀ ਹੁੰਦੀ ਆ, ਇਸ ਕਰਕੇ ਠੰਡੀ ਤਸੀਰ ਹੋਣ ਕਰਕੇ ਨਾ ਇਹਨੂੰ ਤੁਸੀਂ ਅਗਰ ਥੋੜੀ ਕੁਆਂਟਿਟੀ ਚ ਲਓਗੇ ਤੇ ਜਿਹੜੇ ਕਈ ਵਾਰੀ ਆਪਾਂ ਕਹਿ ਦਿੰਦੇ ਨਾ ਗਰਮੀਆਂ ਦੇ ਮੌਸਮ ਦੇ ਵਿੱਚ ਵੀ ਸਾਡੇ ਹੱਡ ਪੈਰ ਦੁਖਦੇ ਆ, ਉਹਦਾ ਰੀਜ਼ਨ ਇਹੀ ਹੁੰਦਾ ਕਿ ਜਦੋਂ ਅਸੀਂ ਓਵਰਡੋਜ਼ ਕਿਸੇ ਵੀ ਚੀਜ਼ ਦਾ ਲੈ ਲੈਂਦੇ ਆ, ਗੜਬੜ ਘੁਟਾਲਾ ਹੋ ਜਾਂਦਾ ਹੈ।
0: ਮੈਂ ਇੱਕ ਕਹਾਵਤ ਮਾਰ ਦਵਾਂ ਜ਼ੋਰ ਦੇ ਨਾਲ ਆ ਗਈ ਹੈ,
1: ਕਹਾਵਤ ਦਿਓ ਦਿਓ ਦਿਓ ਜੀ ਦਿਓ ਦਿਓ,
0: ਕਹਿੰਦੇ ਅਤਿ ਹਰ ਚੀਜ਼ ਦੀ ਮਾੜੀ ਹੁੰਦੀ ਹੈ।
1: ਬਿਲਕੁਲ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
0: ਉਹਨਾਂ ਦੇ ਕੰਨ ਦੁਖਣ ਲੱਗ ਗਏ, ਕਹਿੰਦੇ ਇੰਨੀਆਂ ਗੱਲਾਂ ਇੰਨੀਆਂ ਗੱਲਾਂ।
1: ਠੀਕ ਹੈ ਠੀਕ ਹੈ, ਹੁਣ ਤੁਸੀਂ ਗੋਂਦ ਕਤੀਰਾ ਹਿਸਾਬ ਨਾਲ ਖਾਇਓ ਸਾਰੇ ਜਣੇ, ਠੀਕ ਹੈ ਨਾ?
0: ਤੇ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈਟ ਤੇ, ਸਟੇ ਟਿਊਨ ਓਨਲੀ ਔਨ ਐਫਐਮ ਰੇਨਬੋ ਆਰਜੇ ਪੂਜਾ ਤੁਹਾਨੀ ਐਂਡ
1: ਨਿਸ਼ਾ।
2: ਝਾਂਜਰੇ ਪੈਰਾਂ ਦੇ ਵਿੱਚ ਸ਼ੋਰ ਕਰੇ, ਫੇਲ ਕਰੇ, ਮੋਰ ਕਰੇ, ਤੇਰੀ ਕੁੜੇ ਤੋਰ ਕਰੇ, ਦੇਵੇ ਮੁੱਛਾਂ ਨੂੰ।

0: Rainbow FM! Rainbow FM!
1: ਬਿਲਕੁਲ ਜੀ, ਦਿਲ ਸੇ ਦਿਲ ਤੱਕ 102.7 ਮੈਗਾ ਹਰਟਸ ਤੇ ਤੁਸੀਂ ਬਣੇ ਹੋਏ ਹੋ। ਆਰਟ ਪ੍ਰੋਗਰਾਮ ਜਿਹੜਾ ਹੈ ਉਹ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ। ਔਰ ਗੁੱਡ ਮਾਰਨਿੰਗ ਜਲੰਧਰ ਦੇ ਇਸ ਸਿਲਸਿਲੇ ਦੇ ਵਿੱਚ ਨਾ ਗੱਲਾਂ ਬਾਤਾਂ ਜਿਹੜੀਆਂ ਹੈ ਉਹ ਨਾਲ ਦੇ ਨਾਲ ਨਾ ਜ਼ਰੂਰੀ ਤਾਂ ਹੈ, ਲੇਕਿਨ ਇਨਫੋਰਮੇਸ਼ਨ ਤਾਂ ਮੈਨੂੰ ਲੱਗਦਾ ਦੇਣੀ ਬਣਦੀ ਆ।
2: ਚੱਲਣ ਤੋਂ ਮੈਨੂੰ ਪਤਾ ਕੀ ਯਾਦ ਆਇਆ, ਆਪਾਂ ਜ਼ਿੰਦਗੀ ਤੱਕ ਸੜਕ ਤੇ ਚੱਲਦੇ ਹਾਂ ਉਹ ਤੇ ਠੀਕ ਹੈ, ਲੇਕਿਨ ਉਹ ਚੱਲਦੀ ਚੱਲਦੀ ਜਦੋਂ ਅਸੀਂ ਇਹ ਭੁੱਲ ਜਾਂਦੇ ਹਾਂ ਨਾ ਕਿ ਅਸੀਂ ਕਿੱਦਾਂ ਚੱਲਣਾ ਹੈ।
1: ਅੱਛਾ,
2: ਯਾਨੀ ਕਿ ਸਾਡਾ ਵਾਕੇਥੋਨ ਤਾਂ ਮੈਨੂੰ ਯਾਦ ਆਇਆ, ਸਾਡਾ ਵਾਕ ਬਿਹੇਵੀਅਰ ਕਿੱਦਾਂ ਦਾ ਹੋਣਾ ਚਾਹੀਦਾ, ਸੜਕ ਤੋਂ ਯਾਦ ਆਇਆ ਸਾਡਾ ਸੜਕ ਬਿਹੇਵੀਅਰ ਕਿੱਦਾਂ ਦਾ ਹੋਣਾ ਚਾਹੀਦਾ, ਤੇ ਯਾਨੀ ਕਿ ਟ੍ਰੈਫਿਕ ਰੂਲਸ ਫੋਲੋ ਕਰਨ ਦੇ ਲਈ ਬਣੇ ਹੁੰਦੇ ਨੇ।
1: ਮੈਂ ਸੋਚਦੀ ਪਈ ਸੀ ਹੁਣ ਫਟਾਫਟ ਤੋਂ ਬੋਲੇ, ਹੈ ਨਾ। ਅੱਛਾ ਪੂਜਾ, ਮੰਨ ਲਓ ਤੁਸੀਂ ਰੋਡ 'ਤੇ ਟੂ ਵੀਲਰ ਚਲਾ ਰਹੇ ਹੋ, ਹੈ ਨਾ, ਔਰ ਟੂ ਵੀਲਰ ਚਲਾਉਂਦੇ ਚਲਾਉਂਦੇ ਜਿਸ ਚੌਂਕ 'ਤੇ

0: ਤੁਸੀਂ ਆ ਕੇ ਖੜੇ ਹੋਏ ਹੋ ਉੱਥੇ ਸਿਗਨਲਸ ਜਾਂ ਜਿਹੜੀਆਂ ਲਾਈਟਸ ਆਫ ਨੇ, ਯਾਨੀ ਕਿ ਬਿਜਲੀ ਜਿਹਨੂੰ ਕਹਿੰਦੇ ਨਹੀਂ ਹੈ, ਹੈ ਨਾ, ਬੱਤੀ ਗੁੱਲ ਹੈ, ਔਰ ਜੇ ਬੱਤੀ ਗੁੱਲ ਹੈ ਤੇ ਉਸ ਟਾਈਮ ਤੇ ਤੁਹਾਨੂੰ ਲੱਗਦਾ ਕਿ ਸਾਰੇ ਇੱਦਾਂ ਕਰਦੇ ਹੋ, ਕੋੜਾ ਲਾਈਟਾਂ ਜਗਦੀਆਂ ਹਰੀਆਂ, ਆਪਾਂ ਚਲੀਏ ਆਪਣੀ ਰਫਤਾਰ ਦੇ ਨਾਲ, ਇਹਦਾ ਹੁੰਦਾ ਕਦੀ, ਯਾਰ ਕਦੀ ਦੇਖਿਆ ਇੱਦਾਂ ਹੁੰਦਿਆਂ?
1: ਹਮੇਸ਼ਾ ਹੀ ਹੁੰਦਾ, ਲੇਕਿਨ ਦਿਮਾਗ ਦੀ ਬੱਤੀ ਤੇ ਜਲਾਣੀ ਚਾਹੀਦੀ ਕਿ ਨਹੀਂ ਸਿਲਾਈ ਦੀ?
0: ਉਹ ਤਾਂ ਜਗਾਣੀ ਚਾਹੀਦੀ ਆ, ਉਹ ਦਿਮਾਗ ਦੀ ਜਿਹੜੀ ਬੱਤੀ ਹੈ ਨਾ, ਉਹ ਇੰਡੀਕੇਟ ਕਰ ਦਿੰਦੀ ਹੈ ਕਿ ਹੁਣ ਲਾਲ ਬੱਤੀ ਜਿਹੜੀ ਹੈ ਨਾ, ਉਹ ਹੋਈ ਹੋਈ ਆ,
1: ਯੈਸ,
0: ਹੈ ਨਾ, ਔਰ ਲਾਲ ਬੱਤੀ ਸਾਨੂੰ ਇਹ ਕਹਿ ਰਹੀ ਹੈ ਯਾਰ ਠਹਿਰ ਜਾ, ਹੁਣ ਖੜ ਜਾ, ਹੁਣ ਥੋੜ੍ਹੀ ਦੇਰ ਉਲਣ ਦੇ, ਅਗਲੇ ਨੂੰ ਜਾ ਲੈਂਦੇ। ਅੱਛਾ, ਕਈ ਵਾਰ ਇੱਕ ਚੀਜ਼ ਹੋਰ ਹੁੰਦੀ ਪੂਜਾ, ਕਈ ਵਾਰ ਇਹ ਹੁੰਦਾ ਕਿ ਜਿੱਦਾਂ ਹੀ ਸਿਗਨਲ ਆਨ ਹੁੰਦਾ ਨਾ, ਇੱਕ ਸਿਗਨਲ ਤੋਂ ਦੂਸਰੇ ਸਿਗਨਲ ਤੱਕ ਦੀ ਗੱਲ ਕਰੀਏ, ਮੰਨ ਲਓ ਕਿ ਤੁਹਾਨੂੰ ਯੈਲੋ ਸਿਗਨਲ ਮਿਲ ਗਿਆ ਆ, ਔਰ ਤੁਸੀਂ ਮਤਲਬ ਯੈਲੋ ਸਿਗਨਲ ਨੂੰ ਮਤਲਬ ਇੱਦਾਂ ਕਰ ਰਹੇ ਹੁੰਦੇ ਕਿ ਬਸ ਭੱਜ ਜਾਈਏ, ਔਰ ਇਸੇ ਚੱਕਰ ਦੇ ਵਿੱਚ ਨਾ, ਮੈਂ ਰੀਸੈਂਟ ਆਪਣੇ BMC ਚੌਂਕ ਦੀ ਹੀ ਜੇ ਮੈਂ ਗੱਲ ਕਰ ਲਾਂ, ਅਤੇ ਦੋ ਕੁੜੀਆਂ 2-wheeler ਚਲਾ ਰਹੀਆਂ ਸੀ, ਜਿਵੇਂ ਹੀ ਲਾਲ ਬੱਤੀ ਤੋਂ ਹਰੀ ਤੋਂ ਜਿੱਦਾਂ ਹੀ ਪੀਲੀ ਬੱਤੀ ਹੋਈ, ਮੈਂ ਕਿਹਾ ਗੱਡੀ ਦੌੜਾਉਣ ਦੀ, ਉਹਨੇ ਤਾਂ ਕੋਸ਼ਿਸ਼ ਕੀਤੀ ਨਹੀਂ, ਪਿੱਛੋਂ ਠਾ ਕਰਕੇ ਅੱਗੇ ਉਹਦੇ ਵਿੱਚ ਲੱਗੀ, ਉਹ ਧੜਮ ਕਰਕੇ ਗਿਰੀਆਂ, ਔਰ ਰੀਲੀ ਮੈਂ ਦੂਰ ਸੀਗੀ ਅਤੇ ਮੈਨੂੰ ਇੰਨਾ ਫੀਲ ਹੋ ਰਿਹਾ ਸੀਗਾ ਕਿ ਇੱਕ ਸੈਕਿੰਡ ਦਾ ਵੀ ਜਿਹੜਾ ਸਾਡੇ ਅੰਦਰ ਪੇਸ਼ੈਂਸ ਨਹੀਂ ਆ, ਹੈ ਨਾ, ਔਰ ਹੋਣਾ ਚਾਹੀਦਾ ਆ।
1: ਔਰ ਇਸੇ ਵਜ੍ਹਾ ਕਰਕੇ ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜਿਹੜਾ ਰੋਡ ਬਿਹੇਵੀਅਰ ਹੈ ਨਾ, ਮਤਲਬ ਰੋਡ 'ਤੇ ਤੁਸੀਂ ਜਾ ਰਹੇ ਹੋ, ਤੁਹਾਡੀ ਜ਼ਿੰਮੇਵਾਰੀ ਸਿਰਫ ਤੁਹਾਡੇ ਤੱਕ ਨਹੀਂ ਹੈ, ਤੁਹਾਡੇ ਆਸ ਪਾਸ ਵੀ ਹੈ, ਕਿਉਂਕਿ ਸੜਕ 'ਤੇ ਅਸੀਂ ਸਾਰੇ ਜਣੇ ਮਤਲਬ ਰਿਸਪੋਂਸੀਬਲ ਹੁੰਦੇ ਹਾਂ, ਸਿਰਫ ਆਪਣੇ ਲਈ ਨਹੀਂ ਬਲਕਿ ਆਸੇ ਪਾਸੇ ਦੇ ਜਿੰਨੇ ਵੀ ਸਾਡੇ ਨਾਲ ਵਹੀਕਲਸ ਜਾ ਰਹੇ ਹੁੰਦੇ ਨੇ, ਅਸੀਂ ਉਹਨਾਂ ਦਾ ਵੀ ਦੇਖਣਾ ਹੁੰਦਾ। ਮਤਲਬ ਮੈਨੂੰ ਕਾਲੀ ਹੈ ਲੇਕਿਨ ਉਹਦਾ ਖਮਿਆਜ਼ਾ ਤੁਸੀਂ ਮੇਰੇ ਨਾਲ ਕਿਉਂ ਭੁਗਤੋਗੇ?
0: ਬਿਲਕੁਲ ਸਹੀ
1: ਕਹਿ ਰਹੇ ਹੋ। ਮੈਂ 10 ਮਿੰਟ ਪਹਿਲਾਂ ਅਗਰ ਨਿਕਲਾਂ ਤੇ ਉਹ ਮੇਰੀ ਜ਼ਿੰਮੇਵਾਰੀ ਹੈ ਨਾ, ਉਹ ਸਾਰਾ ਜੋ ਮੈਂ ਪਿਛਲਾ ਲੇਟ ਹੈ ਆ ਕੇ ਮੈਂ ਸੜਕ ਤੇ ਕੱਢ ਦਵਾਂ, ਮੈਂ ਆਪਣੇ ਨਾਲ 4 ਹੋਰ ਨੂੰ ਖਰਾਬ ਕਰਾਂ?
0: ਬਿਲਕੁਲ ਸਹੀ ਗੱਲ ਹੈ।
1: ਇਹਨੂੰ ਰਿਸਪੋਂਸੀਬਲ ਸਿਟੀਜ਼ਨ ਤੇ ਮੈਨੂੰ ਨਹੀਂ ਲੱਗਦਾ ਕਿਸੇ ਪਾਸੇ ਕਿਹਾ ਜਾਏਗਾ।
0: ਆਕਾਸ਼ਵਾਣੀ ਨੇ ਨਾ ਸਾਨੂੰ ਇਹ ਚੀਜ਼ ਸਿਖਾਈ ਹੈ, ਸਮੇਂ ਦੀ ਕਦਰ ਕਰਨੀ ਸਿਖਾਈ ਹੈ। ਜੇ 4:53 ਨੇ ਨਾ, ਤੇ 4:53 ਦਾ ਹੀ ਸਮੇਂ ਜਿਹੜਾ ਆ ਉਹ ਐਗਜ਼ੈਕਟ ਹੈ, ਨਾ ਸੈਕਿੰਡ ਉੱਪਰ ਹੈ ਤੇ ਨਾ ਸੈਕਿੰਡ ਨੀਚੇ ਹੈ
1: ਜੀ, ਹੈ ਨਾ। ਔਰ ਇੱਥੇ ਤੇ ਨਿਸ਼ਾ ਜੀ ਆਪਾਂ ਮਾਈਕਰੋ ਸੈਕਿੰਡਸ ਕਾਊਂਟ ਕਰਦੇ ਹਾਂ।
0: ਬਿਲਕੁਲ ਬਿਲਕੁਲ,
1: ਸਾਡੀ ਘੜੀ ਸਾਨੂੰ ਮਾਈਕਰੋ ਸੈਕਿੰਡਸ ਵੀ ਕਾਊਂਟ ਕਰਵਾਉਂਦੀ ਹੈ।
0: ਔਰ 8:05 ਔਰ 48 ਹੋ ਗਏ ਨੇ, ਔਰ ਮੈਂ ਉਹ ਕਹਿ ਰਹੀ ਸੀ ਕਿ ਥੋੜਾ ਇੱਕ ਫੁੱਟ ਟ੍ਰੈਪਿੰਗ ਨੰਬਰ ਹੋਰ ਹੋ ਜਾਵੇ।
1: ਬਿਲਕੁਲ ਬਿਲਕੁਲ, ਜ਼ਬਰਦਸਤ ਹੋਣਾ ਚਾਹੀਦਾ, ਕਿਉਂਕਿ ਅੱਜ ਜਸ਼ਨ ਦਾ ਜਿਹੜਾ ਦੌਰ ਹੈ ਨਾ, ਰੁਕਣਾ ਨਹੀਂ ਚਾਹੀਦਾ, ਥੋੜਾ ਜਿਹਾ ਚੈੱਕ ਕੇ ਰੱਖੋ ਕੰਮ,
0: ਰੁਕਣਾ ਹੀ ਨਹੀਂ।

0: ਕੇ ਕੁੜੀਏ ਬਿਲਕੁਲ ਜੀ, ਅਸੀਂ ਵੀ ਪੂਰੀ ਨਾ ਐਕਸਾਈਟਮੈਂਟ ਦੇ ਨਾਲ ਕਹਿ ਸਕਦੇ ਹਾਂ, ਪੂਰੇ ਜੋਸ਼ ਦੇ ਨਾਲ ਨਾ ਅੰਦਰ ਨੱਚ ਰਹੀਆਂ ਅਸੀਂ ਦੋਨੋਂ ਜਣੀਆਂ, ਹੈ ਨਾ?
1: ਬਿਲਕੁਲ ਬਿਲਕੁਲ। ਓਹੋ ਇੱਕ ਸੈਕਿੰਡ, ਪੂਜਾ ਆ ਖਰਾਬ ਕਰ ਦਿੱਤਾ
0: ਕੀ ਆ, ਅਸ਼ਨੇ ਪਸ਼ਨੇ ਜੇ ਲਾਈ ਰੱਖੇ ਆ?
1: ਅਸ਼ਨੇ ਪਸ਼ਨੇ ਲਾਉਣੇ ਨੀ, ਮੈਂ ਅੱਜ ਇੰਨੀਆਂ ਲਾਲੀਆਂ ਸੁਰਖੀਆਂ ਮੇਕਅਪ ਜਿਹਾ ਕਰਕੇ ਆਈ ਹੋਈ ਆ, ਤੁਸੀਂ ਦੀਦੀ ਐਵੇਂ ਹੱਥ ਜੇ ਮਾਰੀ ਨਾ ਚੱਲੋ, ਮੇਰਾ ਬਲਸ਼ ਖਰਾਬ ਹੁੰਦਾ ਪਿਆ ਆ।
0: ਅੱਛਾ ਓਕੇ, ਤੇ ਅੱਛਾ ਅਸ਼ਨੇ ਪਸ਼ਨੇ ਲਾ ਕੇ ਇਦਾਂ ਲੱਗਦਾ ਕਿ ਬੜੀ ਸੋਹਣੀ ਲੱਗਦੀ ਆ ਮੈਂ, ਹੈ ਨਾ?
1: ਅਸ਼ਨੇ ਪਸ਼ਨੇ ਕੀ ਹੁੰਦਾ ਆ?
0: ਅਸ਼ਨੇ ਪਸ਼ਨੇ ਆਹੀ ਜੋ ਲੇਪਾ ਪੋਥੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ।
1: ਅੱਛਾ ਲੀਪਾ ਪੋਥੀ, ਮੈਂ ਤੈਨੂੰ ਪਲਾਸਟਰ ਆਫ ਪੈਰਿਸ ਕਹਿ ਦਿੰਦੀ ਹੁੰਦੀ। ਬਈ ਦੇਖੋ, ਅੱਜ ਸ਼ਹਿਰ ਦੇ ਵਿੱਚ ਵਾਕਥੋਂ ਤੇ ਜਾਣਾ ਸੀ, ਕੋਈ ਦੇਖ ਹੀ ਲੈਂਦਾ ਹੈ, ਸੋਹਣੇ ਬਣ ਕੇ ਆਉਣਾ ਸੀ ਸਟੂਡੀਓ ਦੇ ਵਿੱਚ, ਤੇ ਤੁਸੀਂ ਦੇਖਣਾ ਨਹੀਂ ਹੁੰਦਾ। ਹੁਣ ਪਹਿਲਾਂ ਮੈਂ ਬਾਹਰ ਵੀ ਅਸ਼ਨੇ ਪਸ਼ਨੇ ਨਾ ਕਰਾਂ?
0: ਸਾਰੇ ਪਾਸੇ ਕਰੋ, ਜਿੱਥੇ ਦਿਲ ਕਰਦਾ ਉੱਥੇ ਅਸ਼ਨੇ ਪਸ਼ਨੇ ਕਰੋ। ਲੇਕਿਨ ਤੁਹਾਨੂੰ ਲੱਗਦਾ ਕਿ ਕੋਈ ਇਹੋ ਜਿਹੇ ਪੰਜਾਬੀ ਦੇ ਅੱਖਰ ਹੁੰਦੇ ਨੇ ਜਿਨ੍ਹਾਂ ਦਾ ਸਾਨੂੰ ਮੀਨਿੰਗ ਪਤਾ ਹੀ ਨਹੀਂ ਹੁੰਦਾ? ਕਈ ਵਾਰੀ ਹੁੰਦਾ ਨਾ,
1: ਬਹੁਤ ਸਾਰੇ ਹੁੰਦੇ ਨੇ ਇੱਦਾਂ ਦੇ। ਵੈਸੇ ਇੱਕ ਚੀਜ਼ ਆ ਕਿ ਪੰਜਾਬੀ ਦੇ ਵਿੱਚ ਇੱਦਾਂ ਦੇ ਅੱਖਰ ਵੀ ਹੁੰਦੇ ਨੇ ਜਿੱਦਾਂ ਆਪਾਂ ਬੜੀਆਂ ਚੀਜ਼ਾਂ ਆਪਾਂ ਕਹਿ ਦਿੰਦੇ ਬੇਫਾਲਤੂ।
0: ਹਾਂ ਬੇਫਾਲਤੂ, ਮਤਲਬ ਬੇ ਵੀ ਤੇ ਫਾਲਤੂ।
1: ਐਗਜੈਕਟਲੀ, ਮੈਂ ਨਾ ਆਪਣੇ ਲਿਸਨਰ ਨੂੰ ਇੱਕ ਦਿਨ ਆਹੀ ਦੱਸ ਰਹੀ ਸੀ, ਮੈਂ ਕਿਹਾ ਦੇਖੋ ਪਹਿਲੀ ਚੀਜ਼ ਫਾਲਤੂ ਆ, ਅੱਗੇ ਬੇ ਲਾ ਕੇ ਉਹਨੂੰ ਤੇ ਅਸੀਂ ਮਤਲਬ ਵਾਲੀ ਬਣਾ ਦਿੱਤਾ, ਯਾਨੀ ਕਿ ਬੇਫਾਲਤੂ ਚੀਜ਼ ਫਾਲਤੂ ਨਹੀਂ ਨਾ ਰਹੀ, ਉਹ ਮਤਲਬ ਵਾਲੀ ਬਣ ਗਈ ਹੈ।
0: ਅੱਛਾ ਅਸ਼ਨੇ ਪਸ਼ਨੇ ਦੇ ਨਾਲ ਜੁੜਿਆ ਹੋਇਆ ਕੋਈ ਅੱਖਰ ਬਣਾ ਕੇ ਦੱਸੋ। ਚਲੋ
1: ਅਸ਼ਨੇ ਪਸ਼ਨੇ ਟਸ਼ਨੇ।
0: ਨਹੀਂ ਨਹੀਂ ਇਹ ਨਹੀਂ, ਇੱਦਾਂ ਨਹੀਂ। ਅਸ਼ਨੇ ਪਸ਼ਨੇ ਜਿੱਦਾਂ ਆਪਾਂ ਬੋਲਦੇ ਵੀ ਨਾ, ਅਸ਼ਨੇ ਪਸ਼ਨੇ ਆਪਣੇ ਪੁਰਾਣੇ ਨਵੇਂ ਪੁਰਾਣੇ, ਇੱਦਾਂ ਕੁਛ ਆਪਾਂ ਜੋੜੀਦਾਰ ਬਣਾ ਕੇ ਦਿਖਾਓ।
1: ਆਂਢੀ ਗੁਆਂਢੀ,
0: ਆਂਢੀ ਗੁਆਂਢੀ, ਯਾਨੀ ਕਿ ਸਾਡੀ ਮਾਂ ਬੋਲੀ ਦੇ ਵਿੱਚ ਨਾ ਬਹੁਤ ਸਾਰੇ ਇਹੋ ਜਿਹੇ ਅੱਖਰ ਨੇ
1: ਜਿਹਨਾਂ ਦਾ ਦੂਸਰਾ ਅੱਖਰ ਅਸੀਂ ਲਾਉਣਾ ਹੀ ਆ।
0: ਹਾਂ ਮਤਲਬ ਕਿ
1: ਰੋਟੀ ਰੋਟੀ,
0: ਹਾਂ ਮਤਲਬ
1: ਪਾਣੀ ਸ਼ਾਣੀ।
0: ਹਾਂ ਅੱਛਾ, ਇੱਕ ਨਾ ਬੈਕਗਰਾਉਂਡ ਮੇਰੇ ਪਿੱਛੇ ਚੇਂਜ ਕਰ ਦੋ, ਬੈਕਗਰਾਉਂਡ ਪਿੱਛੇ ਚੇਂਜ ਕਰ ਦੋ, ਹਨਾ? ਬੈਕਗਰਾਉਂਡ ਵੀ ਤੇ ਪਿੱਛੇ ਵੀ,
1: ਪਿੱਛੇ ਵੀ ਚੇਂਜ ਕਰ ਦਿਓ।
0: ਮਤਲਬ ਕਿ ਮੀਨਿੰਗ ਜਿਹੜਾ ਆ ਉਹ ਇੱਕ ਹੀ ਆ, ਲੇਕਿਨ ਅਸੀਂ ਕਦੀ, ਅੱਛਾ ਤੁਸੀਂ ਪੂਜਾ ਕਦੀ ਇੱਦਾਂ ਕੀਤਾ, ਇੱਕ ਹੱਥ ਨਾਲ ਪਾਣੀ ਦੀ ਭਰੀ ਬਾਲਟੀ ਚੱਕੀ ਹੋਵੇ ਤੇ ਦੂਜੇ ਹੱਥ ਨੂੰ ਉੱਪਰ ਚੱਕਿਆ ਹੋਵੇ,
1: ਬੈਲੈਂਸ ਬਣਾਉਣਾ ਵੀ ਜ਼ਰੂਰੀ ਹੁੰਦਾ।
0: ਮਤਲਬ ਫੀਲਿੰਗਸ ਪੂਜਾ ਨੂੰ ਫਟਾਫਟ ਤੋਂ ਆ ਗਈਆਂ,
1: ਇਮੇਜਿਨ ਕਰ ਲਿਆ, ਹੱਥ ਉੱਪਰ ਚਲਾ ਗਿਆ,
0: ਹੱਥ ਉੱਪਰ ਚਲਾ ਗਿਆ। ਅੱਛਾ ਕਦੇ ਇੱਦਾਂ ਹੋਇਆ ਕਿ ਜਿਹੜੀ ਇੱਕ ਕਹਿ ਸਕਦੇ ਹਾਂ ਦੀਵਾਰ ਦੇ ਉੱਤੇ ਲੱਗੀ ਹੋਈ ਲਾਈਟ, ਹੈਂਗਿੰਗ ਲਾਈਟ ਦੀ ਗੱਲ ਕਰਾਂ, ਉਹ ਲਾਈਟ ਤੁਹਾਡੇ ਸਿਰ ਤੋਂ ਕਾਫੀ ਦੂਰ ਆ, ਫਿਰ ਵੀ ਤੁਸੀਂ ਆਪਣੀ ਸਿਰ ਨੀਵਾ ਕਰਕੇ ਲੰਘੇ ਹੋ,
1: ਐਵੇਂ ਮਤਲਬ ਹੋਵੋ ਤੁਸੀਂ ਭਾਵੇਂ 4 ਫੁੱਟ ਦੇ, ਫੀਲਿੰਗ 6 ਫੁੱਟ ਦੀ ਲੱਗਣੀ
0: ਹੈ। ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਅਸੀਂ ਕਰਦੇ ਰਹਿੰਦੇ ਹਾਂ ਔਰ ਕਦੇ ਕਦੇ ਉਹਨਾਂ ਦਾ ਅਹਿਸਾਸ ਵੀ ਨਹੀਂ ਜ਼ਾਹਰ ਹੋ ਪਾਉਂਦਾ। ਸੋ ਮੈਨੂੰ ਲੱਗਦਾ ਹੈ ਕਿ ਸਟੂਡੀਓ ਦੇ ਵਿੱਚ ਹੋਰ ਵੀ ਬਹੁਤ ਸਾਰੇ ਆਰਜੇਸ ਆ ਗਏ ਨੇ,
1: ਆਰਜੇਸ ਨਹੀਂ ਆ ਗਏ ਨੇ, ਇਹਨਾਂ ਨਾਲ ਲੜਾਈ ਹੈ। ਜਦੋਂ ਅਸੀਂ ਇਹਨਾਂ ਨੂੰ ਬੁਲਾਉਂਦੇ ਪਏ ਸੀ ਤੇ ਇਹ ਆਪਣੇ ਅਸ਼ਨੇ ਮਸ਼ਨਿਆਂ 'ਚ, ਨਹੀਂ ਅਸ਼ਨੇ ਪਸ਼ਨਿਆਂ 'ਚ ਲੱਗੇ ਹੋਏ ਸੀ,
0: ਅਸ਼ਨੇ ਪਸ਼ਨਿਆਂ 'ਚ ਲੱਗੇ ਹੋਏ ਸੀ, ਅਸ਼ਨੇ ਪਸ਼ਨੇ। ਵੈਸੇ ਦੇਖੋ ਨੈਚੁਰਲ ਕਿੰਨਾ ਗਰੋ, ਅਸ਼ਨੇ ਪਸ਼ਨੇ ਦੀ ਲੋੜ ਹੀ ਨਹੀਂ। ਆਈ ਪੀ ਐਸ ਤੁਸੀਂ ਆ ਗਏ ਅੱਜ?
2: ਬਿਲਕੁਲ ਜੀ, ਸਭ ਤੋਂ ਪਹਿਲਾਂ ਜਿਹੜੇ ਸਰੋਤੇ ਸੁਣ ਰਹੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਜੀ, 90 ਸਾਲ, ਬਹੁਤ ਹੀ ਪਿਆਰ ਹੈ ਐਫ ਐਮ ਰੇਨਬੋ ਦੇ ਨਾਲ ਸਾਨੂੰ, ਤੁਹਾਨੂੰ ਸਾਰਿਆਂ ਨੂੰ
0: ਬਿਲਕੁਲ,
2: ਬਹੁਤ ਖੁਸ਼ੀ ਹੋ ਰਹੀ ਹੈਗੀ। ਹੁਣੀ ਅਸੀਂ ਬਾਹਰ ਖਾ ਪੀ ਕੇ ਆਏ ਹੈਗੇ, ਮਤਲਬ ਹਾਂਜੀ ਕੜਾ ਪਾਣੀ, ਚਾਹ ਪਾਣੀ,
0: ਚਾਹ ਵੀ, ਚਾਹ ਦੇ ਵਿੱਚ ਪਾਣੀ ਸੀ ਨਾ ਤਾਂ ਕਰਕੇ
1: ਰੋਟੀ ਛੋਟੀ।
0: ਪੂਜਾ ਆਈ ਪੀ ਐਸ ਦੇ ਨਾਲ ਨਾ ਜਿਹੜਾ ਆਈ ਪੀ ਐਸ ਆਪਣਾ ਅਸੀਂ ਅਗਰ ਸਫ਼ਰ ਦੀ ਗੱਲ ਕਰੀਏ ਨਾ, ਆਈ ਪੀ ਐਸ ਤੇ ਮੈਂ ਆਪਣੀ ਗੱਲ ਕਰਾਂ,

0: 2007 ਦੇ ਵਿੱਚ ਅਸੀਂ ਆਕਾਸ਼ਵਾਣੀ ਦੇ ਪਰਿਵਾਰ ਦੇ ਨਾਲ ਜੁੜੇ ਸੀਗੇ।
1: ਬਿਲਕੁਲ ਜੀ, ਮੈਨੂੰ ਹੱਲੇ ਵੀ ਯਾਦ ਹੈ ਕਿ ਉਹ 1 April ਸੀਗਾ ਤੇ ਮੇਰੀ ਪਹਿਲੀ ਡਿਊਟੀ ਸੀ। ਬਹੁਤ ਹੀ ਜ਼ਿਆਦਾ ਡਰ ਵੀ ਲੱਗ ਰਿਹਾ ਸੀ, ਪਰ ਇੰਨਾ ਪਿਆਰ ਮਿਲਿਆ ਹੈਗਾ ਕਿ ਹੁਣ ਡਰ ਨਹੀਂ ਲੱਗਦਾ, ਹੁਣ ਦਿਲ ਖੁਸ਼ ਹੁੰਦਾ ਜਦੋਂ ਵੀ ਇੱਥੇ ਆਉਂਦੇ ਹਾਂ।
0: ਬਿਲਕੁਲ ਜੀ, ਔਰ ਦਿਲ ਖੁਸ਼ ਹੋਵੇ ਤਾਂ ਫਿਰ ਅਸੀਂ ਕਹਿ ਸਕਦੇ ਹਾਂ ਨਾ ਕਿ 90 ਦੀ ਜਿਹੜੀ ਅਸੀਂ ਸੈਲੀਬ੍ਰੇਸ਼ਨ ਆ ਤਹਿ ਦਿਲੋਂ ਮਨਾ ਰਹੇ ਹਾਂ, ਔਰ ਇਹ ਸੈਲੀਬ੍ਰੇਸ਼ਨ ਜਿਹੜੀ ਆ ਸਾਡੇ ਲਈ ਬਹੁਤ ਜ਼ਿਆਦਾ ਖਾਸ ਇਸ ਕਰਕੇ ਹੈ ਕਿਉਂਕਿ ਅਸੀਂ ਸਾਰੇ ਜਣੇ ਆਕਾਸ਼ਵਾਣੀ FM ਰੇਨਬੋ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਦਿਲ ਸੇ ਦਿਲ ਤੱਕ ਦਾ ਸਟਰੋਂਗ ਕਨੈਕਸ਼ਨ ਹੈ, ਔਰ ਇਹ ਸਟਰੋਂਗ ਕਨੈਕਸ਼ਨ ਦੇ ਵਿੱਚ ਮੈਂ ਤਾਂ ਆਪਣੇ 20 ਕਾਊਂਟ ਕਰ ਲੈਂਦੇ ਕਿ ਮੈਨੂੰ ਆਕਾਸ਼ਵਾਣੀ ਦੇ ਨਾਲ ਲਗਭਗ 20 ਜਿਹੜੇ ਹੈ ਉਹ ਹੋ ਚੁੱਕੇ ਨੇ, ਔਰ ਇਹ ਬਹੁਤ ਹੀ ਖੂਬਸੂਰਤ ਪਲ ਰਹੇ ਨੇ। ਤੁਸੀਂ ਕਹਿ ਸਕਦੇ ਹੋ ਕਿ ਅੱਗੇ ਤੋਂ ਬਹੁਤ ਲੰਬਾ ਸਫ਼ਰ, ਜੇ ਅਸੀਂ ਗੱਲ ਕਰੀਏ 20 ਬਹੁਤ ਹੁੰਦੇ ਨੇ, ਇਹ 20 ਦੇ ਵਿੱਚ ਮੈਂ ਬਹੁਤ ਕੁਛ ਸਿੱਖਿਆ, ਪੰਕਚੁਅਲ ਹੋਣਾ ਸਿੱਖਿਆ, ਔਰ ਜ਼ੁਬਾਨ ਦੇ ਉੱਤੇ ਕਹਿੰਦੇ ਨੇ ਕਿ ਕੰਟਰੋਲ ਕਿੱਦਾਂ ਕਰਨਾ, ਕਦੋਂ ਕਿੱਥੇ ਕਿੰਨਾ ਕਦੋਂ ਬੋਲਣਾ ਨਾ, ਇਹ ਵੀ ਸਾਨੂੰ ਆਕਾਸ਼ਵਾਣੀ ਨੇ ਸਿਖਾਇਆ।
2: ਮਤਲਬ ਮੈਂ ਤੁਹਾਡੇ ਤੋਂ ਅੱਧੀ ਹਾਂ, ਮਤਲਬ ਤੁਹਾਡੇ 2 ਦਸ਼ਕ ਹੋ ਗਏ ਨੇ, ਮੇਰਾ 1 ਦਸ਼ਕ ਹੋ ਗਿਆ, ਮਤਲਬ ਮੈਨੂੰ ਤੇ ਇਹੀ This is actually a literally milestone. ਮੈਂ 1 achieve ਕੀਤਾ ਹੈ, ਤੁਸੀਂ 2 achieve ਕੀਤੇ ਨੇ, ਔਰ ਸਾਡੇ ਆਕਾਸ਼ਵਾਣੀ ਨੇ ਪੂਰੇ 90
0: means ਕੀ ਕਹਿ ਸਕਦੇ ਹਾਂ ਕਿ ਜਦੋਂ ਅਸੀਂ ਗੋਲਡਨ ਜੁਬਲੀ ਸੈਲੀਬ੍ਰੇਟ ਕਰਾਂਗੇ ਨਾ, ਦੈਟ ਟਾਈਮ ਪੂਜਾ ਨੇ ਆਪਣੇ 20 ਕਰ ਲੈਣੇ ਨੇ।
2: ਬਿਲਕੁਲ ਸਹੀ ਗੱਲ ਹੈ, ਮੈਂ ਹਾਈ ਫਾਈਵ, ਔਰ ਬੇਸਬਰੀ ਕਿਸੇ ਦੀ ਦੇਖਿਆ, ਕੰਟਰੋਲ ਨਹੀਂ ਹੋ ਰਹੀ,
0: ਕੰਟਰੋਲ
2: ਕੋਈ ਹੋਰ ਵੀ ਬਹੁਤ ਜ਼ਿਆਦਾ ਬੇਸਬਰ,
3: ਮੈਂ ਬਹੁਤ ਜ਼ਿਆਦਾ ਬੇਸਬਰ ਹਾਂ ਕਿਉਂਕਿ ਮੈਂ ਜੁੜੀ ਹਾਂ ਜੀ ਆਕਾਸ਼ਵਾਣੀ ਦੇ ਨਾਲ, ਔਰ ਮੈਂ ਨਾ ਤੁਹਾਨੂੰ ਦੱਸਾਂ ਮੇਰੀ ਖਾਸ ਗੱਲ ਤੇ ਕੀ ਰਹੀ ਹੈ ਕਿ ਮੈਨੂੰ ਇੰਨੇ ਸਾਰੇ ਪਿਆਰੇ ਪਿਆਰੇ ਦੋਸਤ ਮਿਲੇ ਹੈ, ਔਰ ਇੰਨਾ ਪਿਆਰ ਮੈਨੂੰ ਮਿਲਿਆ, ਸਾਡੇ ਸਰੋਤਿਆਂ ਦਾ ਇੰਨਾ ਪਿਆਰ ਮਿਲਿਆ, ਸਭ ਲਈ ਥੈਂਕ ਯੂ ਸੋ ਮਚ, 90 ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ, ਮੈਨੂੰ ਬੜੀ ਜ਼ਿਆਦਾ ਕਾਹਲੀ ਹੈ, ਮੈਨੂੰ ਬੜੀ ਭੁੱਖ ਲੱਗੀ ਇਸ ਕਰਕੇ ਮੈਂ ਕਿਹਾ ਚਲੋ ਬਾਹਰ ਜਾਂਦੀ ਹਾਂ,
0: ਅੱਛਾ
3: ਮੈਂ ਦੱਸਣਾ ਭੁੱਲ ਗਈ,
0: ਕਾਹਲੀ ਵਾਲੀ ਕੁੜੀ ਨੂੰ ਅਸੀਂ ਤਾਂ ਨਾਂ ਪੁੱਛਣਾ ਭੁੱਲ ਗਏ, ਆਪਣਾ ਨਾਂ ਤਾਂ ਇਹਨੇ ਦੱਸਿਆ ਹੀ ਨਹੀਂ, ਸੱਚ
3: ਮੈਂ ਦੱਸ, ਮੈਂ ਜੀ ਆਰਜੇ ਸੁਰਭੀ, ਹੁਣ ਮੈਨੂੰ ਪਤਾ ਕਈ ਸਰੋਤੇ ਮੈਨੂੰ ਜਾਣ ਕੇ ਹੋਣਗੇ,
2: ਨਹੀਂ ਮੈਨੂੰ ਇਹਨਾਂ ਦੇ ਨਾਮ ਦੇ ਨਾਲ ਪਤਾ ਇੱਕ ਦੂਰਦਰਸ਼ਨ ਦੀ ਯਾਦ ਆਈ ਸਾਂਝੀ, ਮਤਲਬ ਮੈਂ ਇਹਨਾਂ ਨੂੰ ਹਮੇਸ਼ਾ ਜਦੋਂ ਵੀ ਦੇਖਦੀ ਮੈਂ ਕਹਿੰਦੀ ਮੈਨੂੰ ਇਦਾਂ ਲੱਗਦਾ ਮੈਂ ਦੂਰਦਰਸ਼ਨ ਦੇ ਨਾ ਪੁਰਾਣੇ ਜ਼ਮਾਨੇ ਵਾਲਾ ਟੀਵੀ ਦੇਖ ਰਹੀ, ਮੈਨੂੰ ਉਹ ਸੀਰੀਅਲ ਯਾਦ ਆ ਜਾਂਦਾ, ਬੜੀ ਨੋਸਟੈਲਜਿਕ ਜੀ ਫੀਲਿੰਗ ਆ ਜਾਂਦੀ,
3: ਬਸ ਵਿੱਚ ਜੰਮੀ ਸੀ ਨਾ ਉਦੋਂ ਨਟ ਗਿਆ ਸੀ,
2: ਸਾਰੀ ਗੱਲਾਂ ਪਤਾ ਇੱਦਾਂ ਹੀ ਚੱਲਦੀ ਰਹਿਣਗੀਆਂ, ਸੈਲੀਬ੍ਰੇਸ਼ਨ ਦਾ ਦੌਰ ਇੱਦਾਂ ਹੀ ਚੱਲਦਾ ਰਹੇਗਾ, ਅਸੀਂ ਆਪਣੀਆਂ ਖੱਟੀਆਂ ਮਿੱਠੀਆਂ ਪਿਆਰੀਆਂ ਨਮਕੀਨ ਔਰ ਮਿੱਠੀਆਂ ਮਿੱਠੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ, ਔਰ ਜੋ ਨਹੀਂ ਰੁਕੇਗਾ ਉਹ ਹੈ ਜੀ ਜਸ਼ਨ,
0: ਬਿਲਕੁਲ
2: ਆਕਾਸ਼ਵਾਣੀ
0: ਮਨਾ ਰਿਹਾ ਹੈ ਆਪਣੇ 90
4: ਆਕਾਸ਼ਵਾਣੀ ਦੇ ਨਾਲ।

0: ਦਿਲ ਨਹੀਂ ਨੱਚਦਾ ਫਿਲਹਾਲ ਤੇ ਮੇਰੇ ਢਿੱਡ ਦੇ ਅੰਦਰ ਦੇ ਜਿਹੜੇ ਚੂਹੇ ਆ ਨਾ ਉਹਨਾਂ ਨੇ ਇਸ ਫੁੱਲ ਬੀਟ ਨੂੰ ਜਿਹੜਾ ਇੰਜੋਏ ਕੀਤਾ ਨਾ ਉਹ ਸਿਰਫ ਮੈਂ ਜਾਣਦੀ ਹਾਂ ਜਾਂ ਮੇਰੇ ਢਿੱਡ ਦੇ ਅੰਦਰ ਦੇ ਚੂਹੇ ਜਾਣਦੇ ਆ। ਓਏ ਹੋਏ ਹੋਏ, ਮਤਲਬ ਉਹ ਕਹਿੰਦੇ ਸੀ ਕਿ ਬਸ ਤੁਸੀਂ ਰਹਿਣ ਦਿਓ,
1: ਨੱਚ ਲਓ,
0: ਅਸੀਂ ਨੱਚ ਲੈਂਦੇ
1: ਹਾਂ। ਹਾਂ ਬਿਲਕੁਲ ਜੀ, ਨੱਚਦੇ ਨੱਚਦੇ ਨਾ
0: ਗਲੋਇੰਗ ਚਿਹਰੇ ਆ ਰਹੇ ਨੇ ਜਿਹੜੇ ਅੰਦਰ, ਇਹਨਾਂ ਨੂੰ ਪਲੀਜ਼ ਆ ਲੈਣ ਦਿਓ।
1: ਬਿਲਕੁਲ ਜੀ ਬਿਲਕੁਲ, ਔਰ ਸਾਡੇ ਨਾਲ ਸਾਡੇ ਆਕਾਸ਼ਵਾਣੀ ਪਰਿਵਾਰ ਦੇ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਜੁੜੇ ਨੇ ਅਤੇ ਫਿਰ ਉਹ ਵੀ ਸਾਡੇ ਨਾਲ ਜੁੜ ਕੇ ਮੁਬਾਰਕਾਂ ਜਿਹੜੀਆਂ ਦੇਣਾ ਚਾਹੁੰਦੇ ਨੇ ਅਤੇ ਮੈਨੂੰ ਲੱਗਦਾ ਦੇਣੀਆਂ ਚਾਹੀਦੀਆਂ ਵੀ।
0: ਬਿਲਕੁਲ ਬਿਲਕੁਲ ਬਿਲਕੁਲ, ਔਰ ਇਹ ਜਿਹੜਾ ਮੈਂ ਤੁਹਾਨੂੰ ਕਿਹਾ ਸੀਗਾ ਕਿ ਸਰਪ੍ਰਾਈਜ਼ ਦਾ ਦੌਰ ਚੱਲਦਾ ਰਹੇਗਾ, ਸਰਪ੍ਰਾਈਜ਼ ਵਨ ਬਾਏ ਵਨ ਚੱਲ ਰਹੇ ਨੇ ਔਰ ਮੁਬਾਰਕਾਂ ਦਾ ਸਿਲਸਿਲਾ ਵੀ ਚੱਲ ਰਿਹਾ, ਐਂਟਰਟੇਨਮੈਂਟ ਦਾ ਸਿਲਸਿਲਾ ਵੀ ਚੱਲ ਰਿਹਾ, ਇਨਫੋਰਮੇਸ਼ਨ ਦਾ ਸਿਲਸਿਲਾ ਵੀ ਚੱਲ ਰਿਹਾ। ਫਿਲਹਾਲ ਮੁਬਾਰਕਾਂ ਲੈ ਲੈਂਦੇ ਹਾਂ ਜੀ।
2: ਬਿਲਕੁਲ ਜੀ, ਮੇਰੇ ਵੱਲੋਂ ਯਾਨੀ ਤੁਹਾਡੀ ਦੋਸਤ ਆਜੇ ਅਮਨ ਕੋਹਲੀ ਵੱਲੋਂ, ਮੇਰੇ ਸਾਰੇ ਹੀ ਦੋਸਤਾਂ ਨੂੰ, ਮੇਰੇ ਆਕਾਸ਼ਵਾਣੀ ਦੇ ਸਾਰੇ ਮੇਰੇ ਸਟਾਫ ਮੈਂਬਰਸ ਨੂੰ, ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਢੇਰ ਢੇਰ ਮੁਬਾਰਕਾਂ ਦਿੰਦੇ ਹਾਂ ਜੀ। ਇਹ ਉਹ ਜਗ੍ਹਾ ਹੈ ਜਿੱਥੋਂ ਬਹੁਤ ਹੀ ਪਿਆਰ, ਮਾਣ, ਇੱਜ਼ਤ ਅਤੇ ਸਿੱਖਣ ਨੂੰ ਮਿਲਿਆ ਹੈ ਅਤੇ ਮੈਨੂੰ ਵੀ ਦੱਸਾਂ ਤਾਂ 10 ਸਾਲ ਹੋ ਗਏ ਆਕਾਸ਼ਵਾਣੀ ਦਾ ਹਿੱਸਾ ਬਣਿਆ। ਅਤੇ ਦੱਸਾਂ ਜਦੋਂ ਵੀ ਕੁਝ ਮੂਡ ਅਪਸੈਟ ਵਗੈਰਾ ਹੁੰਦਾ ਨਾ, ਕਿਉਂਕਿ ਲਾਈਫ ਹੈ, ਲਾਈਫ ਦੇ ਵਿੱਚ ਉੱਪਰ ਨੀਚੇ ਹਰ ਕਿਸੇ ਦੇ ਚੱਲਦਾ ਰਹਿੰਦਾ, ਤਾਂ ਆਲ ਇੰਡੀਆ ਰੇਡੀਓ 'ਚ ਜਦੋਂ ਆ ਜਾਂਦੇ ਹਾਂ ਨਾ, ਸਾਰਾ ਕੁਝ ਭੁੱਲ ਜਾਂਦਾ ਹੈ। ਇੱਕ ਕਦਮ ਗੇਟ ਦੇ ਅੰਦਰ ਅਤੇ ਟੈਨਸ਼ਨ ਗੇਟ ਦੇ ਬਾਹਰ ਹੁੰਦੀ ਹੈ। ਯਾਦ ਹੀ ਨਹੀਂ ਹੁੰਦਾ ਵੀ ਘਰ ਅੱਜ ਕਿਹੜੇ ਕਿਹੜੇ ਕੰਮ ਜਿਹੜੇ ਆ ਉਹ ਸਾਡੇ ਪੈਂਡਿੰਗ ਪਏ ਨੇ ਅਤੇ ਜਾ ਕੇ ਕਰਨੇ ਆ। ਇੰਨਾ ਪਿਆਰ ਮਿਲਦਾ ਕਿ ਮਾਈਕ ਜਦੋਂ ਮਿਲਦੇ ਨਾ ਫਿਰ ਛੱਡਣ ਨੂੰ ਦਿਲ ਨਹੀਂ ਕਰਦਾ, ਪਰ ਮੈਂ ਇਸ ਵੇਲੇ ਛੱਡਾਂਗੀ ਕਿਉਂਕਿ ਮੇਰੇ ਬਾਕੀ ਦੋਸਤ ਵੀ ਜਿਹੜੇ ਨੇ ਉਹ ਲਾਈਨ 'ਤੇ ਲੱਗੇ ਹੋਏ ਨੇ। ਇੱਕ ਵਾਰ ਫਿਰ ਤੋਂ ਮੇਰੇ ਵੱਲੋਂ ਅਮਨ ਕੋਹਲੀ ਵੱਲੋਂ ਸਾਰਿਆਂ ਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਢੇਰ ਸਾਰੀਆਂ ਮੁਬਾਰਕਾਂ, ਢੇਰ ਸਾਰੀਆਂ ਮੁਬਾਰਕਾਂ
0: ਜੀ। ਮੁਬਾਰਕਾਂ ਤੁਹਾਨੂੰ ਵੀ, ਮੁਬਾਰਕਾਂ ਸਾਨੂੰ ਵੀ। ਇੱਕ ਹੋਰ ਮੁਬਾਰਕਾਂ ਆ ਰਹੀਆਂ ਨੇ ਪਿੱਛੇ ਜੀ, ਉਹਨਾਂ ਦੀਆਂ ਮੁਬਾਰਕਾਂ ਵੀ ਲੈ ਲੈਂਦੇ ਹਾਂ ਜੀ।
1: ਅੱਛਾ, ਉਹਨਾਂ ਸ਼ਾਰਟ ਨੇਮ ਦੇ ਵਿੱਚ ਤੁਸੀਂ ਆਪਣਾ ਨਾਮ ਦੱਸੋ ਤਾਂ ਕਿ ਪਤਾ ਲੱਗ ਜਾਵੇ ਲਿਸਨਰਸ ਕੌਣ ਆ।
3: ਤੁਹਾਨੂੰ ਸਾਰੇ ਸੁਣਨ ਵਾਲਿਆਂ ਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਢੇਰ ਸਾਰੀਆਂ, ਬਹੁਤ ਸਾਰੀਆਂ ਮੁਬਾਰਕਾਂ। ਮੈਂ ਆਰਜੇ ਬੀਕੇ ਮਾਨ, ਜਾਨੀ ਕਿ ਵਰੁਣ ਕੌਰ ਮਾਨ, ਆਰਜੇ ਪੂਜਾ, ਆਰਜੇ ਨਿਸ਼ਾ ਅਤੇ ਮੈਂ ਨਾਲ ਤੁਹਾਡੇ ਆਰਜੇ ਬੀਕੇ ਮਾਨ। ਅੱਛਾ, ਮੈਨੂੰ ਇੰਨਾ ਵਧੀਆ ਲੱਗ ਰਿਹਾ ਨਾ ਜਦੋਂ ਆਪਾਂ ਸਾਰੇ ਰਲ ਕੇ ਗੱਲਬਾਤ ਕਰ ਰਹੇ ਹਾਂ ਆਪਣੇ ਸੁਣਨ ਵਾਲਿਆਂ ਦੇ ਨਾਲ, ਕਿ ਕਿਸ ਤਰੀਕੇ ਦੇ ਨਾਲ ਇੱਦਾਂ ਲੱਗ ਹੀ ਨਹੀਂ ਰਿਹਾ ਕਿ ਇਕੱਲਾ ਰੇਡੀਓ 'ਤੇ ਬੋਲ ਰਹੇ ਹਾਂ, ਮੈਨੂੰ ਲੱਗ ਰਿਹਾ ਕਿ ਕੋਈ ਮੂਹਰੇ ਬੈਠਾ ਸੁਣ ਰਿਹਾ ਅਤੇ ਅਸੀਂ ਉਹਨਾਂ ਨੂੰ ਵਧਾਈਆਂ ਦੇ ਰਹੇ ਹਾਂ ਅਤੇ ਇੱਦਾਂ ਲੱਗ ਰਿਹਾ ਕਿ ਸਾਡਾ ਪਰਿਵਾਰ ਸੁਣ ਰਿਹਾ, ਪਰਿਵਾਰ ਬੋਲ ਰਿਹਾ। ਦੇਖੋ 2017 ਦੇ ਵਿੱਚ ਅਸੀਂ, ਮੈਂ ਹਿੱਸਾ ਬਣ ਗਈ ਸੀ FM ਰੇਨਬੋ ਦਾ ਅਤੇ ਹੁਣ ਚੱਲ ਰਿਹਾ 2026 ਅਤੇ ਮੈਨੂੰ ਲੱਗਦਾ ਕਿ ਜਦੋਂ ਤੱਕ ਡਾਕਟਰ ਇਹ ਨਹੀਂ ਨਾ ਕਹਿ ਦਿੰਦੇ ਹੁਣ ਘੱਟ ਤੁਰਨਾ, ਸਾਡਾ ਵਾਕਥੋਨ ਚੱਲਦਾ ਰਹੇਗਾ ਅਤੇ ਅਸੀਂ ਰੇਡੀਓ ਦੇ ਵੱਲ ਉਹਦਾ ਟੱਚ ਵੁੱਡ ਸਾਨੂੰ, ਅਸੀਂ ਤੁਰਦੇ ਹੀ ਰਹੀਏ ਅਤੇ ਸਾਡਾ ਆਕਾਸ਼ਵਾਣੀ ਵੀ ਤੁਰਦਾ ਹੀ ਰਹੇ, ਤੁਰਦਾ ਹੀ ਰਹੇ, ਨਵੀਆਂ ਨਵੀਆਂ ਮੰਜ਼ਿਲਾਂ 'ਤੇ ਪਹੁੰਚੇ। ਇੰਨੀ ਖੁਸ਼ੀ ਹੋ ਰਹੀ ਹੈ ਖਾਸ ਤੌਰ 'ਤੇ ਤੁਹਾਨੂੰ ਦੋਨਾਂ ਨੂੰ, ਜਦੋਂ ਮੈਂ ਬੈਠਿਆਂ ਦੇਖ ਰਹੀ ਹਾਂ ਨਾ, ਮੈਨੂੰ ਇੱਦਾਂ ਲੱਗ ਰਿਹਾ ਕਿ ਦਰਸ਼ਕ ਕਹਿੰਦੇ ਹੋਣੇ ਹੁਣ ਨਿਸ਼ਾ ਕਿਹਨੂੰ ਲੈ ਕੇ ਆਏਗੀ, ਹੁਣ ਪੂਜਾ ਕਿਸ ਨਾਲ ਮਿਲਾਏਗੀ, ਇਹ ਬੜੀ ਵਧੀਆ ਚੀਜ਼ ਹੋ ਰਹੀ ਹੋਣੀ ਹੈ।
1: ਬਿਲਕੁਲ, ਔਰ ਵਰੁਣ ਤੁਸੀਂ ਆ ਕੇ ਜਿਹੜੀਆਂ ਵਧਾਈਆਂ ਦਿੱਤੀਆਂ ਨਾ, ਔਰ ਉਹਦੇ ਵਿੱਚ ਜਿਹੜੀ ਚੱਲਣ ਦੀ ਗੱਲ ਕੀਤੀ ਕਿ ਅਸੀਂ ਚੱਲਦੇ ਰਹੀਏ, ਦੈਟ ਇਜ਼ ਦਾ ਵੈਰੀ ਪੋਜ਼ਿਟਿਵ ਪੁਆਇੰਟ ਕਿ ਅਸੀਂ ਚੱਲਦੇ ਹੀ ਰਹੀਏ, ਕਿਉਂਕਿ ਜੇ ਖੜੇ ਹੋ ਗਏ ਤਾਂ ਫਿਰ ਕੰਮ ਖਰਾਬ ਆ
3: ਸਾਡੇ ਗੋਡੇ। ਆਰਜੇ ਪੂਜਾ, ਸੋਰੀ ਤੁਹਾਡੀ ਗੱਲ ਕੱਟ ਗਈ, ਮੈਂ ਕਿਹਾ ਸਾਡੇ ਗੋਡੇ ਵੀ ਚੱਲਦੇ ਰਹਿਣ ਤੇ ਆਕਾਸ਼ਵਾਣੀ ਦੇ ਮੋਢਿਆਂ ਤੇ ਜਿਹੜਾ ਭਾਰ ਪਿਆ ਹੋਇਆ, ਇੱਕ ਜ਼ਿੰਮੇਵਾਰੀ ਪਈ ਹੋਈ ਹੈ, ਉਹ ਆਕਾਸ਼ਵਾਣੀ ਹਮੇਸ਼ਾ ਹੀ ਪੋਜ਼ਿਟਿਵ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਏਗਾ।
0: ਔਰ ਤੁਹਾਨੂੰ ਪਤਾ ਵਰੁਣ, ਇਹ ਜਿਹੜੇ ਤੁਸੀਂ ਚੱਲਣ ਦੀ ਗੱਲ ਕੀਤੀ ਸੀ ਨਾ, ਆਹ ਜਿਹੜਾ ਹੁਣੇ ਮੈਂ ਸਵੇਰੇ ਦੇਖ ਰਹੀ ਸੀ, ਅੱਛਾ ਮੈਂ ਪਤਾ, ਮੈਂ ਨਿਸ਼ਾ ਤੁਹਾਨੂੰ ਦੱਸਾਂ ਇੱਕ ਗੱਲ, ਮਤਲਬ ਆਹ ਜਿਹੜੇ ਖੜੇ ਉਹ ਕੋਲ ਸਟਾਈਲ ਮਾਰ ਰਹੇ ਨੇ ਨਾ, ਤੁਹਾਨੂੰ ਮੈਂ ਵਿੱਚ ਵਾਲੀ ਗੱਲ ਦੱਸਦੀ ਹਾਂ। ਅੱਛਾ, ਮਤਲਬ ਅਸੀਂ ਪੂਰੇ ਜੋਸ਼ੋ ਖਰੋਸ਼ ਦੇ ਨਾਲ ਵਾਕਥਨ ਕਰ ਰਹੇ ਹਾਂ, ਮੈਡਮ ਕਾਰਥੋਨ ਕਰ ਰਹੇ ਸੀ।
3: ਹੁਣ ਇਹ ਵੀ ਸੁਣ ਲਓ, ਮੈਨੂੰ ਕਿਸੇ ਸੀਨੀਅਰ ਨੇ ਕਹਿ ਦਿੱਤਾ ਮੈਨੂੰ ਭੇਜਿਓ, ਮੈਂ ਕਿਹਾ ਦੇਖੋ ਵੀ ਪਹਿਲਾਂ ਜ਼ਿੰਮੇਵਾਰੀ ਇਹ ਹੈ ਕਿ ਸਾਡਾ ਜੇ ਕੋਈ ਸੀਨੀਅਰ ਸਾਨੂੰ ਕੁਝ ਕਹਿੰਦਾ ਹੈ, ਉਮਰ ਦੇ ਵਿੱਚ ਵੱਡਾ ਹੈ ਉਹ, ਤੇ ਉਹਦੀ ਪਹਿਲਾਂ ਮਦਦ ਕਰਨੀ ਚਾਹੀਦੀ ਹੈ। ਫਿਰ ਮੈਂ ਦੁਬਾਰਾ ਕਾਰ ਲਾਈ, ਫਿਰ ਮੈਂ ਦੁਬਾਰਾ ਤੁਰਨ ਆਈ,
0: ਮੈਂ ਦੱਸ ਰਹੀ ਸੀ, ਮੈਂ ਪੁਆਇੰਟ ਤੇ ਆ ਰਹੀ ਸੀ, ਜਿੱਦਾਂ ਹੀ ਮੈਂ ਇਹਨਾਂ ਨੂੰ ਟੌਂਟ ਮਾਰੀ ਨੂੰ, ਮੈਂ ਕਿਹਾ ਵਾਹ ਵਰੁਣ, ਮਤਲਬ ਤੁਸੀਂ ਬੜਾ

0: ਮਤਲਬ ਸਾਥ ਦੇ ਰਹੇ ਹੋ, ਮੈਂ ਚੱਲ ਰਹੀ ਸੀ ਔਰ ਮੇਰੇ ਨਾਲ ਨਾਲ ਕਾਰ ਚ ਕਹਿਣ ਦੀ ਦੇਰ ਸੀ, ਜਿਹੜਾ ਟੌਂਟ ਇਹਨਾਂ ਦੇ ਦਿਲ ਤੇ ਵੱਜਾ ਨਾ
1: ਗੱਡੀ
2: ਗੱਡੀ
0: ਲੈ, ਮੈਨੂੰ ਨੀ ਪਤਾ ਇਹਨਾਂ ਨੇ ਗੱਡੀ ਟੋ ਅਵੇ ਜ਼ੋਨ ਚਲਾਈ ਹੈ ਕਿ ਇਹਨਾਂ ਨੇ ਕਿਹੜੇ ਜ਼ੋਨ ਚਲਾਈ ਹੈ, ਗੱਡੀ ਪਾਸੇ ਲਾ ਕੇ ਮੈਂ ਕਹਿੰਦੀ ਛਾਲ ਮਾਰ ਕੇ ਆਏ
1: ਗੱਡੀ ਮੈਂ ਦੁਬਾਰਾ ਰੇਡੀਓ ਲਾਉਣ ਆਈ ਹੈ ਦੇ ਲਈ,
0: ਤੇ ਸਿੱਧਾ ਮੈਨੂੰ ਲੱਗਾ
3: ਇਹ ਹੈ ਪੋਜ਼ਿਟਿਵ ਵਾਈਬਸ ਜਿਹੜੀਆਂ ਕਿ ਆਕਾਸ਼ਵਾਣੀ ਤੋਂ ਸਾਨੂੰ ਮਿਲਦੀਆਂ ਨੇ। ਔਰ ਇੱਕ ਟਾਈਮ ਹੈ ਮਿਊਜ਼ੀਕਲ ਬ੍ਰੇਕ ਦਾ, ਫਿਰ ਨੱਚਦੇ ਟੱਪਦੇ ਚੱਲੀਏ ਅਗਲੇ ਸਿਲਸਿਲੇ ਵੱਲ।
0: ਵਾਕਥੌਨ ਦੇ ਵਿੱਚ ਜਿੱਥੇ ਚੱਲੇ ਆ ਤੇ ਸਟੂਡੀਓ ਵਿੱਚ ਜਿੱਥੇ ਨੱਚੇ ਆ, ਅਗਲਾ ਗਾਣਾ ਵੀ ਮੈਨੂੰ ਕੁਝ ਇਹੀ ਕਹਿ ਰਿਹਾ।
3: ਹਾਂ ਬਿਲਕੁਲ।

0: ਨੀਲ ਟੀ ਸ਼ਰਟ ਦੇ ਉੱਤੇ ਵੀ ਥੋੜਾ ਥੋੜਾ ਨੀਲ ਆ,
1: ਇੱਦਾਂ ਕਿੱਦਾਂ ਨੀ ਗੱਲ ਬਣੀ, ਇੰਨਾ ਨੱਚ ਨੱਚ ਧਮਾਲ ਪਾਤੀ ਆ ਗੱਲ ਬਣੀ, ਕਿੱਦਾਂ ਨੀ ਗੱਲ ਤੇ ਅਸੀਂ ਚੰਗੀਆਂ ਚੰਗੀਆਂ ਗੱਲਾਂ ਬਣਾਤੀਆਂ।
0: ਬਿਲਕੁਲ ਜੀ, ਨੱਚਦੀ ਦੇ ਪੈਰਾਂ ਵਿੱਚ ਨੀਲ ਪੈ ਗਿਆ, ਕਹਿੰਦਾ ਗੱਲ ਨੀ ਬਣੀ, ਆਪਾਂ ਤਾਂ ਗੱਲ ਬਣਾ ਲਈ ਵੀ, ਗੱਲ ਬਣ ਗਈ ਕਿਉਂਕਿ ਆਕਾਸ਼ਵਾਣੀ ਦੇ 90 ਸਾਲ ਜਿਹੜੇ ਆ ਅੱਜ ਅਸੀਂ ਸੈਲੀਬ੍ਰੇਟ ਕੀਤੇ। ਔਰ ਮੇਰੇ ਦਿਲ ਦੀ ਆਵਾਜ਼ ਵਿੱਚ ਮੈਂ ਤਾਂ ਇਹੀ ਕਹਿਣਾ ਚਾਹਾਂਗੀ, ਇਹ ਸਿਰਫ ਗਿਣਤੀ ਨਹੀਂ ਸੀ ਮੇਰੇ ਲਈ, 20 ਵਰੇ ਦੀ ਗੱਲ ਕਰਾਂ ਜੇ ਮੈਂ ਆਪਣੇ ਸਫ਼ਰ ਦੀ ਗੱਲ ਕਰਾਂ, ਇਹ ਸਿਰਫ ਗਿਣਤੀ ਨਹੀਂ ਸੀ, ਮੇਰੀ ਆਵਾਜ਼ ਦਾ ਇੱਕ ਮੰਚ ਔਰ ਤੁਹਾਡੇ ਪਿਆਰ ਦੀ ਇੱਕ ਤਾਕਤ ਹੈ, ਇਹ ਸਾਡੇ ਰਿਸ਼ਤੇ ਦੀ ਪਹਿਚਾਣ ਹੈ ਅਤੇ ਮੈਨੂੰ ਮਾਣ ਹੈ ਕਿ ਇਸ ਆਵਾਜ਼ ਦਾ ਮੈਂ ਹਿੱਸਾ ਹਾਂ।
1: ਵਾਹ,
0: ਔਰ ਕਹਿ ਸਕਦੇ ਹਾਂ ਕਿ ਇੱਕ ਵਾਰੀ ਫਿਰ ਤੋਂ ਕਿ ਇਹ ਆਕਾਸ਼ਵਾਣੀ ਹੈ ਜਿਹਨੇ ਸਾਨੂੰ ਇੰਨਾ ਪਿਆਰ ਦਿੱਤਾ, ਇੰਨਾ ਮਾਣ ਦਿੱਤਾ। ਔਰ ਸਪੈਸ਼ਲ ਥੈਂਕਸ ਨਾ ਸਾਰੇ ਲਿਸਨਰਸ ਦਾ ਕਰਨਾ ਬਣਦਾ ਹੈ, ਜਿਨ੍ਹਾਂ ਦੇ ਬਿਨਾਂ ਸ਼ਾਇਦ ਇਹ ਸਫ਼ਰ ਮੁਕੰਮਲ ਨਾ ਹੁੰਦਾ
1: ਜੀ। ਔਰ ਮੈਂ ਇਹੀ ਕਹੂੰਗੀ ਕਿ ਤੁਹਾਡਾ ਤੇ ਇਹ 20 ਸਾਲਾਂ ਦਾ ਸਫ਼ਰ ਹੈ, ਮੇਰੇ 10 ਸਾਲ ਕੰਪਲੀਟ ਹੋ ਗਏ ਨੇ, ਲੇਕਿਨ ਇਹ ਸਫ਼ਰ ਨਾ ਚਾਹੇ ਲਿਸਨਰ ਦੇ ਤੌਰ ਤੇ ਹੋਵੇ, ਚਾਹੇ ਆਰਜੇ ਦੇ ਤੌਰ ਤੇ ਹੋਵੇ, ਨਾ ਇਹ ਕਦੀ ਰੁਕਣਾ ਹੈ ਔਰ ਨਾ ਹੀ ਕਦੀ ਰੁਕਣ ਦੇਣਾ ਹੈ ਔਰ ਨਾ ਹੀ ਕਦੀ ਰੁਕੇ। ਇਹ ਪਰਮਾਤਮਾ ਦੇ ਅੱਗੇ ਅਰਦਾਸ ਹੀ ਇਹ ਹੈ, ਕਿਉਂਕਿ ਇਹੀ ਹੁਣ ਇੱਕ ਜ਼ਿੰਦਗੀ ਦਾ ਸਾਡਾ ਇੱਦਾਂ ਦਾ ਨਿਖੜਵਾਂ ਅੰਗ ਬਣ ਗਿਆ ਹੈ, ਇਹਦੇ ਬਿਨਾਂ ਨਾ ਚੈਨ ਆਉਂਦਾ ਹੈ, ਨਾ ਖੁਸ਼ੀ ਮਿਲਦੀ ਹੈ ਤੇ ਨਾ ਸਾਨੂੰ ਕਿਤੇ ਰੂਹ ਨੂੰ ਸਕੂਨ ਮਿਲਦਾ ਹੈ, ਸਾਰਾ ਕੁਝ ਇਹਦੇ ਨਾਲ ਹੀ ਹੈ।
0: ਬਿਲਕੁਲ ਜੀ, ਇਹ ਸਿਰਫ ਇੱਕ ਪ੍ਰਸਾਰਣ ਨਹੀਂ ਹੈ, ਸਾਡਾ ਇੱਕ ਅਹਿਸਾਸ ਨੇ, ਸਾਡੇ ਜਜ਼ਬਾਤ ਨੇ। ਇਹ ਆਕਾਸ਼ਵਾਣੀ ਹੈ, ਇਹ ਆਕਾਸ਼ਵਾਣੀ ਹੈ, ਇਹ ਆਕਾਸ਼ਵਾਣੀ ਹੈ।
2: ਇੱਕ ਗੱਲ ਦੱਸ, ਸਪੋਜ਼ ਮੈਂ ਤੇਰੇ ਨਾਲ ਪੰਜਾਬ ਚਲੀ ਜਾਵਾਂ,
3: ਹੈ
2: ਮੈਨੂੰ ਕਿੱਥੇ ਲੈ ਕੇ ਜਾਵੇਂਗਾ?
3: ਮਹਿਲ ਚ।
2: ਓ, ਤੇਰੇ ਕੋਲ ਵੀ ਮਹਿਲ ਹੈਗਾ?
3: ਇਦੋਂ ਵੱਡਾ ਮਹਿਲ?
2: ਅੱਛਾ,
3: ਵੈਸੇ ਮੈਂ 2 ਕਮਰੇ ਛੱਤੇ ਆ, ਬਾਕੀ ਖੁੱਲਾ ਛੱਡਿਆ।
4: ਇੱਕ ਤਾਂ ਮੈਨੂੰ ਨੀਂਦ ਨਹੀਂ ਆਉਂਦੀ, ਰਹਿੰਦੀ ਤੁਹਾਡੀ ਯਾਦ ਸਤਾਉਂਦੀ।
2: ਜੇ ਕੋਈ ਕੁੜੀ ਪਸੰਦ ਆ ਗਈ?

0: ਬਸ ਹੁਣ ਤੋਂ ਕੁਝ ਕੁ ਪਲਾਂ ਦੇ ਇੰਤਜ਼ਾਰ 'ਤੇ ਤੁਸੀਂ ਸੁਣੋਗੇ ਪੰਜਾਬੀ ਖਬਰਾਂ। ਸੋ ਬਣੇ ਰਹੋ ਆਕਾਸ਼ਵਾਣੀ ਦੇ FM ਰੇਨਬੋ ਚੈਨਲ 'ਤੇ।
1: नमस्कार,
2: आकाशवाणी से पेश है खबरनामा।
1: खबरां दे नाल मैं सरबजीत कौर। पहले इस बुलेटिन दियां खास खबरां। ਸੁਵਿੰਦੂ ਅਧਿਕਾਰੀ ਸਵੇਰੇ ਪੱਛਮ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣਗੇ। ਤਮਿਲਨਾਡੂ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਅਤੇ ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਸੁਵਿੰਦੂ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਹੋਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਨਿਤਿਨ ਨਵੀਨ, ਕੇਂਦਰੀ ਮੰਤਰੀਆਂ ਅਤੇ ਸਾਰੇ NDA ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ। ਸਹੁੰ ਚੁੱਕ ਸਮਾਗਮ ਸਵੇਰੇ 10 ਵਜੇ ਸ਼ੁਰੂ ਹੋਣਾ ਅਤੇ ਇਸ ਵਿੱਚ ਦੇਸ਼ ਭਰ ਤੋਂ ਲੱਖਾਂ ਪਾਰਟੀ ਸਮਰਥਕਾਂ, ਸਿਆਸੀ ਨੇਤਾਵਾਂ ਅਤੇ ਪਤਵੰਤਿਆਂ ਦੇ ਆਉਣ ਦੀ ਉਮੀਦ ਹੈ। ਰਾਜਪਾਲ RN ਰਵੀ ਮੁੱਖ ਮੰਤਰੀ ਅਤੇ ਨਵੇਂ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਉਣਗੇ। ਇਸ ਦੌਰਾਨ ਨਵੇਂ ਚੁਣੇ ਗਏ ਸੰਸਦੀ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਐਲਾਨ ਕੀਤਾ ਕਿ ਇੱਕ ਸੇਵਾ ਮੁਕਤ ਜੱਜ ਦੀ ਅਗਵਾਈ ਵਾਲਾ ਕਮਿਸ਼ਨ ਰਾਜ ਵਿੱਚ ਸੰਸਥਾਗਤ ਭ੍ਰਿਸ਼ਟਾਚਾਰ ਦੀ ਜਾਂਚ ਕਰੇਗਾ। ਉਨ੍ਹਾਂ ਅੱਗੇ ਕਿਹਾ ਕਿ RG ਕਾਰ ਹਸਪਤਾਲ ਅਤੇ ਸੰਦੇਸ਼ ਖਲੀ ਵਿੱਚ ਵਾਪਰੀਆਂ ਘਟਨਾਵਾਂ ਦੀ ਵੀ ਜਾਂਚ ਸ਼ੁਰੂ ਕੀਤੀ ਜਾਏਗੀ। ਅਧਿਕਾਰੀ ਨੇ ਅਹਿਦ ਲਿਆ ਕਿ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਸਾਰੇ ਵਾਅਦੇ ਸਮੇਂ ਸਿਰ ਪੂਰੇ ਕੀਤੇ ਜਾਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਸਰਕਾਰ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰੇਗੀ ਅਤੇ ਰਾਸ਼ਟਰੀ ਸੁਰੱਖਿਆ ਵਿੱਚ ਸਭ ਤੋਂ ਵੱਡੇ ਪਾੜੇ ਨੂੰ ਦੂਰ ਕਰੇਗੀ। ਕੱਲ੍ਹ ਕੋਲਕਾਤਾ ਵਿੱਚ ਨਵੇਂ ਚੁਣੇ ਗਏ ਭਾਜਪਾ ਵਿਧਾਇਕਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਭਾਜਪਾ ਦੀ ਜਿੱਤ ਸੰਗਠਨ ਦਾ ਪਸਾਰ ਕਰਨ ਜਾਂ ਆਪਣੀ ਵਿਚਾਰਧਾਰਾ ਦੀ ਪੁਸ਼ਟੀ ਕਰਨ ਬਾਰੇ ਨਹੀਂ ਹੈ, ਸਗੋਂ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਬਾਰੇ ਹੈ।
3: ਘੁਸਪੈਠੀਆ ਮੁਕਤ ਬੰਗਾਲ, ਸੁਰੱਖਿਅਤ ਮਹਿਲਾ ਔਰ ਸੁਰੱਖਿਅਤ ਜਨਤਾ, ਇਹ ਹਮਾਰਾ ਵਾਅਦਾ ਹੈ। ਹਮਨੇ ਬੰਗਾਲ ਕੇ ਆਰਸ ਦ੍ਰਸ਼ਟਾਓਂ ਨੇ ਜੋ ਸੋਨਾਰ ਬਾਂਗਲਾ ਕਾ ਸੰਕਲਪ ਔਰ ਸਪਨ ਦਿਖਾ ਹੈ, ਹਮ ਸਭ ਕੀ ਜ਼ਿੰਮੇਦਾਰੀ ਹੈ ਕਿ ਹਮ ਸੋਨਾਰ ਬਾਂਗਲਾ ਕੋ ਜ਼ਮੀਨ ਪਰ ਉਤਾਰਨੇ ਕੇ ਲੀਏ ਆਪਣਾ ਸਬਸੇ ਅੱਛਾ ਪਰਫਾਰਮੈਂਸ ਬੰਗਾਲ ਕੀ ਜਨਤਾ ਕੋ ਦੇ।
1: ਗ੍ਰਹਿ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਬੰਦ ਪਈਆਂ ਯੋਜਨਾਵਾਂ ਨੂੰ ਭਾਜਪਾ ਸਰਕਾਰ ਮੁੜ ਸ਼ੁਰੂ ਕਰਕੇ ਪੱਛਮੀ ਬੰਗਾਲ ਦੀ ਜਨਤਾ ਦੀਆਂ ਸਾਰੀਆਂ ਆਸਾਂ ਉਮੀਦਾਂ ਨੂੰ ਪੂਰਾ ਕਰਨ ਦਾ ਕੰਮ ਕਰੇਗੀ।
3: ਆਧੁਨਿਕ ਖੇਤੀ ਬੰਗਾਲ ਤੱਕ ਪਹੁੰਚੀ ਹੀ ਨਹੀਂ ਹੈ, ਇੰਡਸਟਰੀਜ਼ ਬੰਗਾਲ ਸੇ ਭਾਗ ਗਈ ਹੈ, ਇਨਫਰਾਸਟ੍ਰਕਚਰ ਡੈਵਲਪ ਕਰਨੇ ਕਾ ਵਿਜ਼ਨ ਹੀ ਨਹੀਂ ਹੈ ਔਰ ਮਹਿਲਾ ਸੁਰੱਖਿਆ ਔਰ ਨਾਗਰਿਕ ਸੁਰੱਖਿਆ ਪਾਤਾਲ ਤੱਕ ਨੀਚੇ ਪਹੁੰਚ ਗਈ। ਇਹ ਸਾਰੇ ਮੁੱਦੇ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੰਕਲਪ ਪੱਤਰ ਕੇ ਅੰਦਰ ਲੀਏ ਹੈ ਔਰ ਮੁਝੇ ਵਿਸ਼ਵਾਸ ਹੈ ਕਿ ਭਾਜਪਾ ਸਰਕਾਰ ਮੋਦੀ ਜੀ ਕੇ ਨੇਤ੍ਰਤਵ ਮੇਂ ਇਹ ਡਬਲ ਇੰਜਨ ਕੀ ਸਰਕਾਰ ਬਣਕਰ ਦਿਨ ਦੁਨੀ ਰਾਤ ਚੌਗਿਨੀ ਬੰਗਾਲ ਕੋ ਪ੍ਰਗਤੀ ਕੀ ਦਿਸ਼ਾ ਮੇਂ ਲੈ ਜਾਏਗੀ।
1: ਤਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾਵਾਂ ਜਾਰੀ ਨੇ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ TVK ਨੂੰ ਸਰਕਾਰ ਬਣਾਉਣ ਲਈ ਹਮਾਇਤ ਦੇਣ ਦੀਆਂ ਖਬਰਾਂ ਨੂੰ ਰੱਦ ਕਰ ਦਿੱਤਾ। ਇਹ ਵੀ ਖਬਰਾਂ ਆ ਰਹੀਆਂ ਨੇ ਕਿ ਅੱਜ

ਵੱਲੋਂ ਸਹੁੰ ਚੁੱਕ ਸਮਾਗਮ ਨਹੀਂ ਹੋਏਗਾ। ਇਸ ਤੋਂ ਪਹਿਲਾਂ ਟੀਵੀਕੇ ਨੇ ਦਾਅਵਾ ਕੀਤਾ ਸੀ ਕਿ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ ਜੋਸਫ ਵਿਜੇ ਨੇ ਕੱਲ੍ਹ ਇੱਕ ਵਾਰ ਫਿਰ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਅਤੇ ਕਿਹਾ ਕਿ ਉਹਨਾਂ ਕੋਲ ਬਹੁਮਤ ਹੈ। ਇਸ ਦੌਰਾਨ ਪ੍ਰੋਫੈਸਰ ਖਾਦਰ ਮੋਹੀਦੀਨ ਦੀ ਅਗਵਾਈ ਵਾਲੀ IUML ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਟੀਵੀਕੇ ਨੂੰ ਸਮਰਥਨ ਪੱਤਰ ਨਹੀਂ ਦਿੱਤਾ। ਇੱਕ ਹੋਰ ਹੈਰਾਨੀਜਨਕ ਕਦਮ ਵਿੱਚ AMMK ਪਾਰਟੀ ਦੇ ਨੇਤਾ TTV ਦਿਨਾਕਰਨ ਨੇ ਰਾਜਪਾਲ ਨਾਲ ਸੰਪਰਕ ਕੀਤਾ ਅਤੇ AIADMK ਦੇ ਜਨਰਲ ਸਕੱਤਰ ਏਡਾਪੱਡੀ ਪਲਾਨੀ ਸਵਾਮੀ ਨੂੰ ਨਵਾਂ ਮੁੱਖ ਮੰਤਰੀ ਬਣਾਉਣ ਲਈ ਮੰਨਾਰ ਕਦੂਈ ਤੋਂ ਚੁਣੇ ਗਏ ਇਕਲੌਤੇ ਵਿਧਾਇਕ ਦਾ ਸਮਰਥਨ ਪੱਤਰ ਸੌਂਪਿਆ। ਕੇਰਲ ਵਿੱਚ ਨਵੀਂ ਸਰਕਾਰ ਦੇ ਗਠਨ ਬਾਰੇ ਵਿਚਾਰ ਵਟਾਂਦਰਾ ਚੱਲ ਰਿਹਾ। UDF ਵਿੱਚ ਮੁੱਖ ਪਾਰਟੀ ਕਾਂਗਰਸ ਵੱਲੋਂ ਐਤਵਾਰ ਤੱਕ ਆਪਣੇ ਨੇਤਾ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ। ਇਸ ਦੌਰਾਨ ਅਸਾਮ ਵਿੱਚ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਲੋਕਤੰਤਰੀ ਗਠਜੋੜ ਸਰਕਾਰ ਮੰਗਲਵਾਰ ਨੂੰ ਲਗਾਤਾਰ ਤੀਜੇ ਕਾਰਜਕਾਲ ਲਈ ਸਹੁੰ ਚੁੱਕੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਹੁੰ ਚੁੱਕ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਸਰਕਾਰ ਨੇ ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਣੀ ਨੂੰ ਅਗਲਾ ਚੀਫ਼ ਆਫ ਡਿਫੈਂਸ ਸਟਾਫ CDS ਨਿਯੁਕਤ ਕੀਤਾ ਹੈ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਉਹ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਣੀ ਭਾਰਤੀ ਫੌਜ ਦੇ ਇੱਕ ਬਹੁਤ ਹੀ ਤਜਰਬੇਕਾਰ ਅਤੇ ਪ੍ਰਤਿਸ਼ਠਿਤ ਅਧਿਕਾਰੀ ਨੇ। ਉਹ ਇਸ ਸਮੇਂ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਫੌਜੀ ਸਲਾਹਕਾਰ ਵਜੋਂ ਸੇਵਾ ਨਿਭਾ ਰਹੇ ਨੇ। ਵਾਈਸ ਐਡਮਿਰਲ ਕ੍ਰਿਸ਼ਨ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਮੁਖੀ ਨਿਯੁਕਤ ਕੀਤਾ ਗਿਆ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਸਮੁੰਦਰੀ ਫੌਜ ਦੀ ਪੱਛਮੀ ਕਮਾਨ ਦੇ ਫਲੈਗ ਆਫਿਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਨ੍ਹਾਂ ਦੀ ਭਾਰਤੀ ਸਮੁੰਦਰੀ ਫੌਜ ਵਿੱਚ ਕਰੀਬ 4 ਦਹਾਕੇ ਦੀ ਸ਼ਾਨਦਾਰ ਸੇਵਾ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNewsਜਲੰਧਰ। ਆਕਾਸ਼ਵਾਣੀ ਅੱਜ ਆਪਣੀ ਸਥਾਪਨਾ ਅਤੇ 90 ਸਾਲ ਪੂਰੇ ਹੋਣ ਨੂੰ ਮਨਾ ਰਿਹਾ ਹੈ। ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਅੱਜ ਇਸ ਖੁਸ਼ੀ ਦੇ ਦਿਹਾੜੇ 'ਤੇ ਆਕਾਸ਼ਵਾਣੀ ਦੇ ਪੰਜਾਬ ਸਥਿਤ ਮੁੱਖ ਸਟੇਸ਼ਨ ਜਲੰਧਰ ਅਤੇ ਪਟਿਆਲਾ ਵਿੱਚ ਇੱਕ ਵਾਕੇਥੋਨ ਕਰਾਈ ਗਈ, ਜਿਸ ਨੂੰ ਪੰਜਾਬ ਦੇ ਕਲਸਟਰ ਹੈੱਡ ਅਤੇ DDG ਸ਼੍ਰੀ ਰਣਜੀਤ ਮੀਨਾ, ਦੂਰਦਰਸ਼ਨ ਦੇ DDG RL ਚਾਰੰਗਲ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਅੱਜ ਦੋਵਾਂ ਥਾਵਾਂ 'ਤੇ ਇਸ ਵਾਕੇਥੋਨ ਵਿੱਚ ਆਕਾਸ਼ਵਾਣੀ ਸਟੇਸ਼ਨਾਂ ਦੇ ਮੁਲਾਜ਼ਮਾਂ ਸਮੇਤ ਪ੍ਰੋਗਰਾਮ ਪੇਸ਼ਕਰਤਾਵਾਂ ਅਤੇ ਬਹੁਤ ਸਾਰੇ ਸਰੋਤਿਆਂ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ। ਇਸ ਮੌਕੇ ਜਲੰਧਰ FM ਰੇਨਬੋ ਦੇ ਸਟੂਡੀਓਜ਼ ਤੋਂ ਲਾਈਵ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਦਾ ਸਰੋਤਿਆਂ ਨੇ ਬੇਹੱਦ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਆਕਾਸ਼ਵਾਣੀ ਦੀ ਸਥਾਪਨਾ 8 ਮਈ 1936 ਨੂੰ ਆਲ ਇੰਡੀਆ ਰੇਡੀਓ ਦੇ ਰੂਪ ਵਿੱਚ ਹੋਈ ਸੀ। ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਸ ਨੇ ਲਗਾਤਾਰ ਲੋਕ ਸੇਵਾ ਦੇ ਮਿਸ਼ਨ ਨੂੰ ਨਿਭਾਉਂਦਿਆਂ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਇਆ ਹੈ। ਦੇਸ਼ ਸਮੇਤ ਪੰਜਾਬ ਭਰ ਵਿੱਚ ਲੋਕਾਂ ਤੱਕ ਹਰ ਜ਼ਰੂਰੀ ਸੂਚਨਾ ਪਹੁੰਚਾਉਣਾ, ਖਾਸ ਕਰਕੇ ਹਰੀ ਕ੍ਰਾਂਤੀ ਦੌਰਾਨ ਕਿਸਾਨਾਂ ਤੱਕ ਨਵੀਆਂ ਜਾਣਕਾਰੀਆਂ ਪਹੁੰਚਾਉਣ, ਜੰਗਾਂ ਸਮੇਂ ਲੋਕਾਂ ਨੂੰ ਜਾਗਰੂਕ ਕਰਨ ਅਤੇ ਹੋਰਨਾਂ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਇਸ ਦੀ ਭੂਮਿਕਾ ਕਾਬਿਲੇ ਤਾਰੀਫ ਰਹੀ ਹੈ। ਇਸ ਤੋਂ ਇਲਾਵਾ ਕੁਦਰਤੀ ਆਫਤਾਂ ਅਤੇ ਹੋਰ ਸੰਕਟਕਾਲੀਨ ਹਾਲਾਤ ਵਿੱਚ ਵੀ ਆਕਾਸ਼ਵਾਣੀ ਨੇ ਸਮੇਂ ਸਿਰ ਸਹੀ ਜਾਣਕਾਰੀ ਪਹੁੰਚਾ ਕੇ ਸਮਾਜ ਲਈ ਆਪਣੀ ਜ਼ਿੰਮੇਵਾਰੀ ਬਖੂਬੀ ਨਿਭਾਈ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਜਿੱਠਣ ਦੇ ਤਰੀਕੇ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਅਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਨੇ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏਮਾਲਾ ਬਾਗਚੀ ਦੀ ਬੈਂਕ ਨੇ ਇੱਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ, ਜਿਸ ਵਿੱਚ ਇੱਕ ਮਾਂ ਸ਼ਾਮਿਲ ਸੀ ਜਿਸ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇੱਕ ਅਜਿਹੇ ਬਿੰਦੂ 'ਤੇ ਪਹੁੰਚ ਗਿਆ ਹੈ ਜਿੱਥੇ ਕੇਂਦਰ ਸਰਕਾਰ ਦੀ ਦਖਲਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਦੇ ਟੀਚੇ ਵੱਲ ਕੰਮ ਕਰਨ ਲਈ ਕਿਹਾ। ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ 16ਵੇਂ ਭਾਰਤ EU ਸੰਮੇਲਨ ਦੇ ਨਤੀਜਿਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਰਣਨੀਤਿਕ ਭਾਈਵਾਲੀ ਲਈ ਇੱਕ ਮੋੜ ਦੱਸਿਆ ਹੈ। ਖਜ਼ਾਨਾ ਮੰਤਰੀ ਕੱਲ੍ਹ ਨਵੀਂ ਦਿੱਲੀ ਵਿੱਚ ਯੂਰਪ ਦਿਵਸ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਸੋਮਨਾਥ ਮੰਦਿਰ ਦੀ ਮੁੜ ਉਸਾਰੀ ਦੀ 75ਵੀਂ ਵਰ੍ਹੇਗੰਢ ਸੋਮਨਾਥ ਅੰਮ੍ਰਿਤ ਪਰਵ 2026 ਕੱਲ੍ਹ ਅਧਿਕਾਰਿਕ ਤੌਰ 'ਤੇ ਸ਼ੁਰੂ ਹੋ ਗਿਆ। 5 ਦਿਨਾਂ ਦੇ ਇਸ ਜਸ਼ਨ ਵਿੱਚ ਮੰਦਿਰ ਵਿੱਚ ਵੈਦਿਕ ਮੰਤਰਾਂ ਅਤੇ ਰੂਹਾਨੀ ਊਰਜਾ ਦਰਮਿਆਨ ਦੇਸ਼ ਭਰ ਦੇ ਸ਼ਰਧਾਲੂ ਦਰਸ਼ਨਾਂ ਲਈ ਪਹੁੰਚ ਰਹੇ ਨੇ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਰੂਸ ਤੇ ਯੂਕਰੇਨ ਦਰਮਿਆਨ 3 ਦਿਨਾਂ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਇਹ ਅਸਥਾਈ ਜੰਗਬੰਦੀ 9 ਤੋਂ 11 ਮਈ ਤੱਕ ਰਹੇਗੀ, ਜਿਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਸਾਰੀਆਂ ਫੌਜੀਆਂ ਕਾਰਵਾਈਆਂ ਨੂੰ ਰੋਕ ਦਿੱਤਾ ਜਾਏਗਾ। ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਖੁਦ ਇਸ ਤਜਵੀਜ਼ ਪੇਸ਼ ਕੀਤੀ ਸੀ ਅਤੇ ਇਸ ਵਿੱਚ ਦੋਵਾਂ ਪਾਸਿਆਂ ਤੋਂ 1,000 ਕੈਦੀਆਂ ਦਾ ਵਟਾਂਦਰਾ ਸ਼ਾਮਿਲ ਹੋਏਗਾ। ਖੇਡਾਂ ਵਿੱਚ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਟਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਨਾਲ ਸ਼ਾਮੀ

7 बजे होगा। ਫੁੱਟਬਾਲ ਵਿੱਚ ਭਾਰਤ ਨੇ ਕੱਲ੍ਹ ਚੀਨ ਦੇ ਸੁਜ਼ੋ ਵਿਖੇ ਆਪਣੇ ਆਖਰੀ ਗਰੁੱਪੀ ਮੈਚ ਵਿੱਚ ਲੈਬਨਾਨ ਨੂੰ 4-0 ਨਾਲ ਹਲਾ ਕੇ ਪਹਿਲੀ ਵਾਰ ਔਰਤਾਂ ਦੇ ਐਫ ਸੀ ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਭਾਰਤ ਲਈ 7ਵੇਂ ਅਤੇ 85ਵੇਂ ਮਿੰਟ ਵਿੱਚ ਪ੍ਰੀਤਿਕਾ ਬਰਮਨ, 36ਵੇਂ ਮਿੰਟ ਵਿੱਚ ਅਲਵਾ ਦੇਵੀ ਸੇਂਜਮ ਅਤੇ 72ਵੇਂ ਮਿੰਟ ਵਿੱਚ ਜੋਇਆ ਨੇ ਗੋਲ ਕੀਤੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਨਾਲ ਭਾਰਤ ਔਰਤਾਂ ਦੇ 2026 ਫੀਫਾ ਅੰਡਰ 17 ਵਿਸ਼ਵ ਕੱਪ ਵਿੱਚ ਜਗ੍ਹਾ ਬਣਾ ਸਕੇਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫਿਰ। ਸੁਮੇਂਦਰ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ।

ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਨਾਲ ਭਾਰਤ ਔਰਤਾਂ ਦੇ 2026 ਫੀਫਾ ਅੰਡਰ 17 ਵਿਸ਼ਵ ਕੱਪ ਵਿੱਚ ਜਗ੍ਹਾ ਬਣਾ ਸਕੇਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਸੁਮੇਂਦੂ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣਗੇ। ਤਮਿਲਨਾਡੂ ਵਿੱਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਏ। ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ ਏ ਐਫ ਸੀ ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰੀ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।

ਦਿਸ਼ਾ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਐਂਡ ਵਾਂਸ ਅਗੇਨ ਵੈਰੀ ਵੈਰੀ ਗੁੱਡ ਮਾਰਨਿੰਗ, ਦਿਸ ਸਾਈਡ ਯੋਰ ਫਰੈਂਡ ਮੋਹਿਤ ਰੂਬਲ। ਆਈ ਨੋ ਤੁਸੀਂ ਸੋਚ ਰਹੇ ਹੋਵੋਗੇ ਆਹ ਕਿੱਥੋਂ ਆ ਗਿਆ, ਹੁਣ ਤੱਕ ਤਾਂ ਨੀਸ਼ਾ ਸੀ, ਵਿਪਨ ਸੀ ਜਾਂ ਫਿਰ ਹੋਰ ਵੀ ਦੋ ਸੀ, ਪਰ ਜਨਾਬ ਅੱਜ ਅਸੀਂ 90 ਸਾਲਾਂ ਦਾ ਖਾਸ ਜਿਹੜਾ ਸੈਲੀਬ੍ਰੇਸ਼ਨ ਹੈ ਉਹ ਆਪਾਂ ਇੰਜੋਏ ਕਰ ਰਹੇ ਹਾਂ, ਆਕਾਸ਼ਵਾਣੀ ਦੇ 90 ਸਾਲ। ਸੋ ਆਈ ਹੋਪ ਤੁਸੀਂ ਵੀ ਸਾਡੇ ਨਾਲ ਇੰਨਾ ਹੀ ਇੰਜੋਏ ਕਰ ਰਹੇ ਹੋ, ਪਰ ਅਗਰ ਤੁਸੀਂ ਹੋਰ ਇੰਜੋਏ ਕਰਨਾ ਚਾਹੁੰਦੇ ਹੋ ਤਾਂ ਅੱਜ ਦਾ ਸਾਡਾ ਜਿਹੜਾ ਖਾਸ ਪ੍ਰੋਗਰਾਮ ਹੈ ਮੋਰਨਿੰਗ ਪ੍ਰੋਗਰਾਮ ਹੈ ਦਿਲ ਆਪਣਾ ਪੰਜਾਬੀ, ਉਹਦੇ ਵਿੱਚ ਤੁਸੀਂ ਸਾਨੂੰ ਆਪਣੇ ਖਾਸ ਖਾਸ ਮੈਸੇਜਸ ਜਿਹੜੇ ਨੇ ਉਹ ਸਾਨੂੰ ਆਪਣੀ ਵੋਇਸ ਦੇ ਜ਼ਰੀਏ ਭੇਜਣੇ ਨੇ। ਮਿਸਟਰ ਬਿਪਨ ਇਸ ਵੇਟਿੰਗ ਕਿ ਕਦੋਂ ਤੁਸੀਂ ਆਪਣੇ ਪਿਆਰੇ ਪਿਆਰੇ, ਬਟ ਜਨਾਬ ਕੁਝ ਵੱਖਰਾ ਹੋਣਾ ਚਾਹੀਦਾ, ਕੁਝ ਖਾਸ ਹੋਣਾ ਚਾਹੀਦਾ, ਕੁਝ ਪੁਰਾਣੀ ਯਾਦ ਹੋਣੀ ਚਾਹੀਦੀ, ਕੁਝ ਐਸੀ ਇੰਸੀਡੈਂਟ, ਕੁਝ ਐਸੀ ਚੀਜ਼ ਜਿਹਨੇ ਸ਼ਾਇਦ ਤੁਹਾਡੀ ਲਾਈਫ ਜਿਹੜੀ ਹੈ ਉਹ ਚੇਂਜ ਕਰ ਦਿੱਤੀ ਹੈ। ਕਿਉਂਕਿ 90 ਸਾਲ ਫੀਲਡ ਵਿੱਚ ਰਹਿਣਾ, 90 ਸਾਲ ਸਟਿਲ ਰੈਲੀਵੈਂਟ ਰਹਿਣਾ, ਜਨਾਬ ਬਹੁਤ ਵੱਡਾ ਵਰਡ ਹੈ ਰੈਲੀਵੈਂਟ। ਕਿੰਨੇ ਲੋਕ ਆਏ, ਕਿੰਨੇ ਲੋਕ ਚਲੇ ਗਏ, ਕਿੰਨਾ ਕੁਛ ਚਲਾ ਗਿਆ, ਪਰ ਆਕਾਸ਼ਵਾਣੀ ਉੱਥੇ ਦਾ ਉੱਥੇ ਲੋਕਾਂ ਦੇ ਨਾਲ ਜੁੜਿਆ ਹੋਇਆ। ਬਹੁਜਨ ਹਿਤਾਏ, ਬਹੁਜਨ ਸੁਖਾਏ। ਸੋ ਹੁਣ ਇੰਜੋਏ ਕਰਦੇ ਆ ਪ੍ਰੋਗਰਾਮ ਅੱਡੀ ਟੱਪਾ, ਜਿੱਥੇ ਤੁਹਾਡੀ ਅੱਡੀ ਜਿਹੜੀ ਹੈ ਉਹ ਥੱਲੇ ਨਹੀਂ ਲੱਗੇਗੀ, ਯਾਨੀ ਕਿ ਬਾਰ ਬਾਰ ਵੱਜੇਗੀ ਥੱਲੇ, ਬਾਰ ਬਾਰ ਫਿਰ ਹਵਾ 'ਚ ਜਾਏਗੀ, ਕਿਉਂਕਿ ਗਾਣੇ ਹੀ ਕੁਝ ਇਸ ਤਰ੍ਹਾਂ ਦੇ ਹੋਣਗੇ। ਹਾਂਜੀ ਇੰਜੋਏ ਕਰੋ FM ਰੇਨਬੋ, ਯਾਨੀ ਕਿ 2.7 MHz।

ਜੀ ਦੋਸਤੋ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੱਡੀ ਟੱਪਾ, ਐਫ ਬੈਂਡ 102.7 ਮੈਗਾਹਰਟਜ਼ 'ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਸਵੇਰ ਦੇ 9 ਵਜ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ।

ਸੁਵੇਂਦੂ ਅਧਿਕਾਰੀ ਅੱਜ ਸਵੇਰੇ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣਗੇ। ਤਮਿਲਨਾਡੂ 'ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਨੀਅਮ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਦੇ ਪੰਜਾਬ ਵਿੱਚ ਸਥਿਤ ਮੁੱਖ ਸਟੇਸ਼ਨਾਂ ਜਲੰਧਰ ਅਤੇ ਪਟਿਆਲਾ ਵਿੱਚ ਇੱਕ ਵਾਕਾਥਾਨ ਕਰਵਾਈ ਗਈ। ਵੱਡੀ ਗਿਣਤੀ ਵਿੱਚ ਆਕਾਸ਼ਵਾਣੀ ਅਮਲੇ ਦੇ ਮੈਂਬਰਾਂ ਤੇ ਸਰੋਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨ ਦੀਆਂ ਵੱਖ ਵੱਖ ਮੱਦਾਂ ਤੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ। ਫੁੱਟਬਾਲ ਵਿੱਚ ਭਾਰਤ ਦੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰ ਕੁਆਲੀਫਾਈ ਕਰਕੇ ਇਤਿਹਾਸ ਰਚਿਆ। ਅਤੇ IPL ਕ੍ਰਿਕਟ ਵਿੱਚ ਕਲਕੱਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਸਾਡੀਆਂ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਹੀ ਪਲਾਂ ਦੇ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ।

ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ, ਪਰ ਸਾਨੂੰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤੇ ਵੀ ਸੁਣ ਪਾ ਰਹੇ ਨੇ ਜੀ। ਔਰ ਇਸ ਵੇਲੇ ਤੁਹਾਡਾ ਆਪਣਾ ਫੇਵਰੇਟ ਪ੍ਰੋਗਰਾਮ ਜਿਸ ਦਾ ਨਾਮ ਹੈ ਜੀ ਦਿਲ ਆਪਣਾ ਪੰਜਾਬੀ, ਉਸ ਦੀ ਸ਼ੁਰੂਆਤ ਹੋ ਚੁੱਕੀ ਹੈ। ਉਹ ਪ੍ਰੋਗਰਾਮ ਜਿਸ ਦੇ ਵਿੱਚ ਤੁਸੀਂ ਸਾਨੂੰ ਵਟਸਐਪ ਦੇ ਜ਼ਰੀਏ ਰੋਜ਼ ਕੋਈ ਨਾ ਕੋਈ ਨਵੇਂ ਟੌਪਿਕ ਦੇ ਉੱਪਰ ਜਾਣਕਾਰੀ ਸਾਂਝੀ ਕਰਦੇ ਹੋ। ਪਰ ਅੱਜ ਦਾ ਖਾਸ ਦਿਨ ਹੈ ਜੀ, 90 ਵਰ੍ਹੇ ਪੂਰੇ ਹੋ ਚੁੱਕੇ ਨੇ ਆਕਾਸ਼ਵਾਣੀ ਦੇ ਸਫ਼ਰ ਦੇ। ਸੋ 90 ਵਰ੍ਹਿਆਂ ਨੂੰ ਸਮਰਪਿਤ ਤੁਹਾਡੀਆਂ ਜਿਹੜੀਆਂ ਯਾਦਾਂ ਨੇ, ਤੁਹਾਡਾ ਕੋਈ ਖਾਸ ਟੈਲੈਂਟ ਹੈ, ਕੋਈ ਹੁਨਰ ਹੈ, ਜੋ ਤੁਹਾਡੀਆਂ ਓਲਡ ਮੈਮਰੀਜ਼ ਨੇ, ਜਾਂ ਕੋਈ ਖਾਸ ਇਨਫੋਰਮੇਸ਼ਨ ਹੈ ਜੋ ਰੇਡੀਓ ਦੇ ਨਾਲ ਤੁਹਾਡੀ ਜੁੜੀ ਹੋਈ ਹੈ, ਜਾਂ ਕੋਈ ਇੱਕ ਜੋਕ ਹੋ ਸਕਦਾ ਤੁਹਾਡੀ ਜ਼ਿੰਦਗੀ ਦਾ, ਜਾਂ ਕੋਈ ਅਜਿਹਾ ਇੱਕ ਕਿੱਸਾ ਹੋ ਸਕਦਾ ਪੰਜਾਬੀ ਕਲਚਰ ਦੇ ਨਾਲ ਜੁੜੀ ਹੋਈ ਜਾਣਕਾਰੀ ਜਿਹੜੀ ਹੈ, ਉਹ ਤੁਸੀਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ 'ਚ ਸ਼ੇਅਰ ਕਰ ਸਕਦੇ ਹੋ। ਕੋਸ਼ਿਸ਼ ਕਰਿਓ ਦੋਸਤੋ, ਕਿਉਂਕਿ ਅੱਜ ਖਾਸ ਦਿਨ ਹੈ, ਸਿਰਫ ਅਤੇ ਸਿਰਫ ਜਿਹੜੇ ਹੈਲੋ ਹਾਏ ਜਾਂ ਗੁੱਡ ਮਾਰਨਿੰਗ ਜਾਂ ਉਸਦੇ ਜਿਹੜੇ ਟੈਕਸ ਮੈਸੇਜਸ ਜਾਂ ਇਮੇਜਸ ਹੁੰਦੀਆਂ ਨੇ, ਉਹ ਅੱਜ ਅਗਰ ਆਪਾਂ ਥੋੜ੍ਹੀਆਂ ਜਿਹੀਆਂ ਅਵੋਇਡ ਕਰ ਲਈਏ ਤਾਂ ਜ਼ਿਆਦਾ ਬੈਟਰ ਹੋਵੇਗਾ ਜੀ। ਔਰ ਜ਼ਿਆਦਾ ਲੰਬੇ ਮੈਸੇਜ ਅਗਰ ਅਸੀਂ ਗੱਲ ਕਰੀਏ ਨਾ ਹੁਣ, ਤਾਂ ਕਿ ਸਾਰੇ ਦੋਸਤਾਂ ਦੇ ਮੈਸੇਜ ਅੱਜ ਦੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰ ਸਕੀਏ, ਤਾਂ ਦੋਸਤਾਂ ਅੱਗੇ ਗੁਜ਼ਾਰਿਸ਼ ਰਹੇਗੀ। ਔਰ ਨੰਬਰ ਅਸੀਂ ਦੱਸ ਦਿੰਦੇ ਹਾਂ, ਜਿਹੜੇ ਦੋਸਤਾਂ ਨੂੰ ਨਹੀਂ ਪਤਾ, ਵੈਸੇ ਤਾਂ ਮੈਨੂੰ ਲੱਗਦਾ ਸਾਰੇ ਦੋਸਤਾਂ ਨੂੰ ਜਾਣਕਾਰੀ ਹੈ ਜੀ ਕਿ ਕਿਸ ਨੰਬਰ ਦੇ ਉੱਪਰ ਆਪਾਂ ਮੈਸੇਜ ਭੇਜਣਾ ਹੈ। ਸਾਡਾ ਵਟਸਐਪ ਨੰਬਰ ਹੈ ਜੀ 98 55 10 10 27, ਯਾਨੀ ਕਿ 9855010027। ਸੋ ਇਹਨਾਂ ਦੇ ਉੱਪਰ ਤੁਸੀਂ ਸਾਨੂੰ ਜਿਹੜਾ ਹੈ ਉਹ ਅੱਜ ਦੇ ਇਸ ਖਾਸ ਦਿਨ ਨੂੰ ਲੈ ਕੇ, ਯਾਨੀ ਕਿ ਆਕਾਸ਼ਵਾਣੀ ਦੇ 90 ਵਰ੍ਹੇ ਪੂਰੇ ਹੋਣ ਜਾ ਰਹੇ ਨੇ, ਜਾਂ 90 ਵਰ੍ਹੇ ਦੇ ਇਸ ਖੁਸ਼ੀ ਦੇ ਅਵਸਰ ਦੇ ਵਿੱਚ ਜੋ ਅੱਜ ਵਾਕਾਥੋਨ ਵੀ ਆਯੋਜਿਤ ਕਰਵਾਈ ਗਈ, ਉਸ ਦੇ ਨਾਲ ਸੰਬੰਧਿਤ ਜਾਂ ਤੁਹਾਡੀਆਂ ਰੇਡੀਓ ਦੇ ਨਾਲ ਜੋ ਯਾਦਾਂ ਨੇ, ਜੋ ਓਲਡ ਮੈਮਰੀਜ਼ ਨੇ, ਇਨਫੋਰਮੇਸ਼ਨ ਹੈ, ਕੋਈ ਜੋਕ ਹੈ, ਤਾਂ ਉਹ ਚੀਜ਼ਾਂ ਤੁਸੀਂ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕੋਗੇ। ਔਰ ਨਾਲ ਦੀ ਨਾਲ ਗੱਲਾਂ ਦੇ ਨਾਲ ਨਾਲ ਗੀਤਾਂ ਦੇ ਜ਼ਰੀਏ ਵੀ ਜਿਹੜਾ ਹੈ ਤੁਹਾਨੂੰ ਇੰਟਰਟੇਨ ਕੀਤਾ ਜਾਏਗਾ। ਸੋ ਬਿਨਾਂ ਕਿਸੇ ਦੇਰੀ ਤੋਂ ਆਓ ਜੀ ਉਡੀਕਦੇ ਹਾਂ, ਉਨੀ ਦੇਰ ਤੱਕ ਪਲੇ ਕਰਦੇ ਹਾਂ ਸਾਡਾ ਅੱਜ ਦਾ ਪਹਿਲਾ ਟਰੈਕ ਰੋਸ਼ਨ ਪ੍ਰਿੰਸ ਅਤੇ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ, ਅਤੇ ਇਸ ਗੀਤ ਦੇ ਉਸ ਪਾਰ ਹੋਣਗੀਆਂ ਸਾਡੇ ਪਹਿਲੇ ਲਿਸਨਰਸ ਦੀਆਂ ਆਵਾਜ਼ਾਂ ਰਿਕਾਰਡਡ ਫੋਰਮ ਦੇ ਵਿੱਚ ਰੇਡੀਓ ਦੇ ਸੈੱਟ 'ਤੇ।

0: ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਦੋਸਤਾਂ ਨੂੰ ਪਤਾ ਹੈ ਜੀ ਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਇੱਕ ਛੋਟੀ ਜਿਹੀ ਡਿਊਟੀ ਹੁੰਦੀ ਹੈ ਜੀ ਕਿ ਉਹਨਾਂ ਨੇ 9855-10-10-27 ਨੰਬਰ ਦੇ ਉੱਪਰ ਵਟਸਐਪ ਦੇ ਜ਼ਰੀਏ ਆਪਣੀ ਆਵਾਜ਼ ਦੇ ਵਿੱਚ ਜੋ ਸਾਡੇ ਉਸ ਦਿਨ ਦਾ ਖਾਸ ਟੋਪਿਕ ਹੁੰਦਾ ਹੈ ਉਹਦੇ ਮੁਤਲਕ ਉਹਨਾਂ ਨੇ ਜਾਣਕਾਰੀ ਸਾਡੇ ਤੱਕ ਪਹੁੰਚਾਉਣੀ ਹੁੰਦੀ ਹੈ ਜੀ। ਸੋ ਅੱਜ ਦਾ ਖਾਸ ਦਿਨ ਹੈ ਜੀ, 90 ਵਰ੍ਹੇ ਪੂਰੇ ਹੋਣ ਜਾ ਰਹੇ ਨੇ ਜੀ ਆਕਾਸ਼ਵਾਣੀ ਦੇ। ਸੋ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਦੋਸਤਾਂ ਨੂੰ ਦੱਸਿਆ ਕਿ ਉਹ ਆਪਣਾ ਕੋਈ ਖਾਸ ਟੈਲੈਂਟ ਜਿਹੜਾ ਰੇਡੀਓ ਦੇ ਨਾਲ ਜੁੜਿਆ ਹੋਇਆ ਹੈ, ਉਹਨਾਂ ਦੀਆਂ ਓਲਡ ਮੈਮਰੀਜ਼, ਕੋਈ ਇਨਫੋਰਮੇਸ਼ਨ, ਕੋਈ ਜੋਕ ਜਾਂ ਪੰਜਾਬੀ ਕਲਚਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਜੋ ਉਹਨਾਂ ਦੇ ਕੋਲ ਰੱਖੀਆਂ ਹੋਈਆਂ ਨੇ ਜਾਂ ਉਹਨਾਂ ਨੇ ਪ੍ਰਿਜ਼ਰਵ ਕਰਕੇ ਰੱਖੀਆਂ ਨੇ, ਉਹ ਚੀਜ਼ਾਂ ਸਾਡੇ ਤੱਕ ਭੇਜ ਸਕਦੇ ਨੇ। ਫਿਲਹਾਲ ਸਾਡੇ ਕਾਲਰ ਦੋਸਤਾਂ ਦੇ ਜਿਹੜੇ ਸਾਡੇ ਤੱਕ ਆਡੀਓ ਮੈਸੇਜਸ ਨੇ ਉਹ ਆਉਣੇ ਸ਼ੁਰੂ ਹੋ ਚੁੱਕੇ ਨੇ ਜੀ ਸਰੋਤਿਆਂ ਦੇ। ਸੋ ਇੱਕ ਇੱਕ ਕਰਕੇ ਉਹਨਾਂ ਨੂੰ ਸੁਣਾਂਗੇ ਜੀ, ਪਹਿਲੇ ਕਿਹੜੇ ਦੋਸਤ ਸਾਡੇ ਤੱਕ ਆਏ ਨੇ, ਆਓ ਸੁਣਦੇ ਹਾਂ।
1: ਹਾਂਜੀ ਬਿਪਨ ਸਰ ਜੀ, ਸਾਨੂੰ ਐਫਐਮ ਸੁਣਨ ਵਾਲੇ ਭੈਣਾਂ ਭਰਾਵਾਂ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਸੋ ਆਕਾਸ਼ਬਾਣੀ ਦੇ 90 ਸਾਲ ਦੇ ਸਫ਼ਰ ਦੀਆਂ ਐਫਐਮ ਰੇਨਬੋ ਦੇ ਸਟੂਡੀਓ ਦੇ ਸਾਰੇ ਟੀਮ ਨੂੰ, ਸਾਰੇ ਆਰਜੇ ਨੂੰ ਤੇ ਸਾਰੇ ਲਿਸਨਰ ਨੂੰ ਲੱਖ ਲੱਖ ਵਧਾਈ ਹੋਵੇ। ਸੋ ਇਹ ਪ੍ਰੋਗਰਾਮ ਇਹ ਚੈਨਲ ਤੇ ਦਿਲ ਦੀ ਧੜਕਣ ਬਣ ਚੁੱਕਾ ਹੈ ਜੀ। ਸੋ ਅੱਜ ਸੁਬਹ ਤੋਂ ਹੀ ਸਟੂਡੀਓ ਤੇ ਨਿਸ਼ਾ ਮੈਡਮ ਨੇ ਔਰ ਆਊਟਿੰਗ ਚ ਵਿਪਨ ਸਰ ਨੇ ਕਮਾਲ ਸੰਭਾਲੀ, ਬਹੁਤ ਹੀ ਅੱਛਾ ਪ੍ਰੋਗਰਾਮ, ਬਹੁਤ ਮਜ਼ਾ ਆਇਆ। ਸੋ ਅਰਦਾਸ ਇਹੀ ਕਰਦੇ ਹਾਂ ਕਿ ਸਾਡਾ ਆਕਾਸ਼ਵਾਣੀ ਸਦਾ ਚੜ੍ਹਦੀਆਂ ਕਲਾਂ ਚ ਰਹੇ, ਇਸ ਨੂੰ ਕਿਸੇ ਨਜ਼ਰ ਨਾ ਲੱਗ ਜਾਏ। ਸੋ ਸਾਡੇ ਲਿਸਨਰ ਬਹੁਤ ਅੱਛੇ ਦੋਸਤ, ਉਹਦੇ ਚੰਦਰ ਜੀ ਹੈ, ਮਿੰਟੂ ਚੰਦੇਰ ਜੀ ਹੈ, ਸਾਡੀ ਛੋਟੀ ਭੈਣ ਕਿਰਨ ਰੋਲਾ ਜੀ ਹੈ, ਜੋ ਕਿ ਹਰ ਰੋਜ਼ ਕੋਈ ਨਾ ਕੋਈ ਡਿਸ਼ ਸਟੂਡੀਓ ਭੇਜਦੀ ਹੈ। ਬੇਸ਼ੱਕ ਸਾਡੇ ਮੂੰਹ ਚੋਂ ਪਾਣੀ ਆ ਜਾਂਦਾ, ਪਰ ਫਿਰ ਵੀ ਉਹਨਾਂ ਦੀ ਹਿੰਮਤ ਦੀ ਦਾਤ ਦਿੰਦੇ ਹਾਂ। ਸੋ ਹਮੇਸ਼ਾ ਖੁਸ਼ ਰਹਿਣ, ਤੰਦਰੁਸਤ ਰਹਿਣ। ਸੋ ਸਭ ਦੀ ਤੰਦਰੁਸਤੀ ਮੰਗਦਾ ਹੋਇਆ ਮੈਂ ਜਸਵੀਰ ਸਿੰਘ ਦੂੜਾ ਤੇ ਆਕਾਸ਼ ਫਿਰ ਤਮਾਮ ਸੁਣਨ ਵਾਲਿਆਂ ਤੇ ਐਫ ਐਮ ਤਮਾਮ ਟੀਮ ਨੂੰ ਜਸਵੀਰ ਸਿੰਘ ਦੂੜਾ ਵੱਲੋਂ 90 ਸਾਲ ਆਕਾਸ਼ਵਾਣੀ ਦੇ ਲੱਖ ਲੱਖ ਮੁਬਾਰਕ ਹੋਵੇ, ਧੰਨਵਾਦ
0: ਜੀ। ਜਸਵੀਰ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ, ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਡਿਸ਼ਿਜ਼ ਜਿਹੜੀਆਂ ਖਾਣ ਵਾਲੀਆਂ ਰੈਸਿਪੀਜ਼ ਹੁੰਦੀਆਂ ਨੇ ਉਹਨਾਂ ਨੂੰ ਸੁਣ ਕੇ ਹੀ ਜਿਹੜਾ ਮੂੰਹ 'ਚ ਪਾਣੀ ਆਉਂਦਾ, ਮੈਨੂੰ ਲੱਗਦਾ ਫੇਸ ਹਿਸਾਬ ਨਾਲ ਤਾਂ ਕਦੇ ਪਾਣੀ ਦੀ ਕਿੱਲਤ ਨਹੀਂ ਹੋ ਸਕਦੀ। ਸੋ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। ਸੋ ਜਸਵੀਰ ਸਿੰਘ ਜੀ ਦੇ ਅਤੇ ਆਡੀਓ ਆਪਾਂ ਸੁਣ ਲਈਏ ਜੀ, ਅਗਲੇ ਸਾਡੇ ਇੱਕ ਹੋਰ ਦੋਸਤ ਦੀ ਆਡੀਓ ਵੀ ਸਾਡੇ ਤੱਕ ਆਣ ਪਹੁੰਚੀ ਹੈ, ਉਸਨੂੰ ਵੀ ਸੁਣਦੇ ਹਾਂ।
2: ਅੱਜ ਆਕਾਸ਼ਵਾਣੀ ਰੇਡੀਓ 90ਵੀਂ ਵਰ੍ਹੇਗੰਢ ਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤੇ ਗਏ ਨਿਸ਼ਾ ਧੀਰਾਣੀ ਨੇ ਬੜੇ ਵਧੀਆ ਢੰਗ ਨਾਲ ਸਾਨੂੰ ਘਰ ਬੈਠਿਆਂ ਨੂੰ ਸੁਣਾ ਕੇ ਨਿਹਾਲ ਕੀਤਾ। ਈਸ਼ਵਰ ਕਰੇ ਜਦੋਂ ਆਕਾਸ਼ਵਾਣੀ 100 ਸਾਲ ਪੂਰੇ ਕਰੇ ਉਸ ਦਿਨ ਵੀ ਮੈਂ ਇਸ ਦਿਨ ਨੂੰ ਮਨਾਉਣ ਦੇ ਰੰਗਾ ਰੰਗ ਨਜ਼ਾਰੇ ਸੁਣ ਸਕਾਂ ਤੇ ਸੁਣਦਿਆਂ ਹੋਇਆਂ ਵੇਖ ਵੀ ਸਕਾਂ, ਕਿਉਂਕਿ 65 ਸਾਲ ਤੋਂ ਲਗਾਤਾਰ ਸੁਣ ਰਿਹਾ ਹਾਂ। 7 ਵਜੇ ਸਾਡੀ ਸਾਰਿਆਂ ਦੀ ਲਾਡਲੀ ਧੀਰਾਣੀ ਪੂਜਾ ਟੋਹਾਨੀ ਵੀ ਸਟੂਡੀਓ ਵਿੱਚ ਆ ਗਏ ਤੇ ਸਾਨੂੰ ਦੱਸਿਆ ਕਿ 10 ਸਾਲ ਤੋਂ ਉਹ ਵੀ ਇਸ ਆਕਾਸ਼ਵਾਣੀ ਨਾਲ ਜੁੜੇ ਹੋਏ ਨੇ। ਮੈਂ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਤੇ ਸਾਰੇ ਸਰੋਤਿਆਂ ਨੂੰ ਵਧਾਈ ਦਿੰਦਾ ਵਾਂ। ਅੱਜ ਮੈਂ ਵੀ ਇਸ ਭਾਗਾਂ ਵਾਲੇ ਦਿਹਾੜੇ ਤੇ ਛੋਟਾ ਜਿਹਾ ਯੋਗਦਾਨ ਲਾਫਿੰਗ ਸੈਟਰਡੇ ਦੇ ਰੂਪ ਵਿੱਚ ਪਾਉਣ ਦੀ ਕੋਸ਼ਿਸ਼ ਕਰਨ ਲੱਗਾ ਵਾਂ। ਸਵੀਕਾਰ ਕਰਿਆ ਜੀ
0: ਜੀ,
2: ਇਹ ਆਕਾਸ਼ਵਾਣੀ ਏ, ਹੁਣ ਤੁਸੀਂ ਉਦੇ ਚੰਦਰ ਕੋਲੋਂ ਖਬਰਾਂ ਸੁਣੋ। ਅੱਜ ਦਾ ਇਹ ਵਾਲਾ ਬੁਲੇਟਿਨ ਬੜਾ ਖਾਸ ਹੈਗਾ ਏ, ਰੇਡੀਓ ਦੇ ਕੋਲ ਹੀ ਰਿਹਾ ਜੇ। ਪਹਿਲਾਂ ਇਸ ਬੁਲੇਟਿਨ ਦੀਆਂ ਚੋਣਵੀਆਂ ਖਬਰਾਂ। ਇੱਕ ਵਾਈਫ ਗੁੱਸਾ ਕਰਦੀ ਪਈ ਸੀ ਕਿ ਪਤਾ ਨਹੀਂ ਇਹ ਜਨਾਨੀਆਂ ਆਪਣੇ ਘਰ ਵਾਲਿਆਂ ਨੂੰ ਉਂਗਲੀ ਤੇ ਅੰਗੂਠੇ ਤੇ ਇਸ਼ਾਰਿਆਂ ਤੇ ਪਤਾ ਨਹੀਂ ਕਿਸ ਤਰ੍ਹਾਂ ਨਚਾ ਲੈਂਦੀਆਂ ਨੇ, ਮੇਰਾ ਘਰ ਵਾਲਾ ਤੇ ਗਾਣੇ ਤੇ ਵੀ ਨਹੀਂ ਨੱਚਦਾ। ਹੁਣ ਤੁਸੀਂ ਇਹੋ ਜਿਹੀਆਂ ਖਬਰਾਂ ਵਿਸਤਾਰ ਨਾਲ ਸੁਣੋ ਜੀ। ਜਨਾਨੀ ਨੇ ਆਪਣੇ ਬੰਦੇ ਨੂੰ ਪੁੱਛਿਆ, ਰਾਤ ਤੁਹਾਨੂੰ ਕੀ ਹੋਇਆ ਸੀ, ਕਦੀ ਕਮਰੇ ਦੇ ਅੰਦਰ ਕਦੀ ਕਮਰੇ ਦੇ ਬਾਹਰ।

0: ਭੱਜੇ ਫਿਰਦੇ ਸੀ। ਬੰਦਾ ਬੋਲਿਆ, ਤੂੰ ਤੇ ਘੋੜੇ ਵੇਚ ਕੇ ਸੁੱਤੀ ਪਈ ਸੀ, ਤੈਨੂੰ ਪਤਾ ਵੀ ਹੈਗਾ ਏ ਰਾਤੀ ਮੇਰੇ ਪੇਟ ਵਿੱਚ ਇੰਨਾ ਦਰਦ ਹੋਇਆ, ਮੈਂ ਤੇ ਮਸਾਂ ਮਰਨੋਂ ਬਚਿਆ ਵਾਂ। ਜਨਾਨੀ ਬੋਲੀ, ਗੁੱਸਾ ਕਿਉਂ ਕਰੀ ਜਾਂਦੇ ਹੋ, ਐਵੇਂ ਕਿਉਂ ਮਰੀ ਜਾਂਦੇ ਹੋ, ਜਦੋਂ ਕਦੀ ਦੁਬਾਰਾ ਢਿੱਡ ਪੀੜ ਪਏਗੀ ਉਦੋਂ ਪੁੱਛ ਲਾਂਗੀ। ਬੁੱਢੀ ਨੇ ਆਪਣੇ ਘਰ ਵਾਲੇ ਨੂੰ ਪੁੱਛਿਆ, ਸੁਣਦੇ ਹੋ ਪਨੀਰ ਬਣਾਵਾਂ ਕਿ ਆਲੂ? ਪਤੀ ਬੋਲਿਆ, ਪਨੀਰ ਬਣਾ ਲੈ। ਬੁੱਢੀ ਬੋਲੀ, ਮੈਂ ਤੇ ਆਲੂ ਹੀ ਬਣਾਵਾਂਗੀ। ਪਤੀ ਬੋਲਿਆ, ਫਿਰ ਪੁੱਛਿਆ ਹੀ ਕਿਉਂ ਸੀ? ਬੁੱਢੀ ਬੋਲੀ, ਪੰਡਿਤ ਜੀ ਨੇ ਦੱਸਿਆ ਸੀ ਕਿ ਪਤੀ ਕੋਲੋਂ ਹਰ ਕੰਮ ਪੁੱਛ ਕੇ ਕਰਨਾ ਏ, ਇਹ ਥੋੜੀ ਕਿਹਾ ਸੀ ਕਿ ਮੰਨਣਾ ਵੀ ਹੈਗਾ ਏ। ਇੱਕ ਕੁੜੀ ਰੀਲ ਬਣਾਉਣ ਡਈ ਸੀ ਤੇ ਆਖਦੀ ਪਈ ਸੀ, ਈਮੇਲ ਤੇ ਜੀਮੇਲ ਭਾਵੇਂ ਜਿੰਨੀ ਮਰਜ਼ੀ ਤਰੱਕੀ ਕਰ ਲੈਣ, ਪਰ ਖਬਰ ਫੈਲਾਉਣ ਵਿੱਚ ਅਸੀਂ ਫੀਮੇਲ ਸਾਹਿਬ ਨਾਲੋਂ ਅੱਗੇ ਹੈਗੀਆਂ ਵਾ, ਜਲਵਾ ਸਾਡਾ ਹੀ ਰਹਿਣਾ ਏ। ਹਾਂਜੀ, ਬੀਲੀਆਂ ਚਾਹੁੰਦੀਆਂ ਨੇ ਕਿ ਉਹਨਾਂ ਦਾ ਪਤੀ ਉਹਨਾਂ ਤੇ ਮਰੇ, ਜਦੋਂ ਪਤੀ ਉਹਨਾਂ ਤੇ ਮਰਦਾ ਏ ਤੇ ਕਹਿੰਦੀਆਂ ਨੇ ਕਿਤੇ ਹੋਰ ਜਾ ਕੇ ਮਰੋ, ਜਦੋਂ ਕਿਤੇ ਉਹ ਵਿਚਾਰਾ ਕਿਤੇ ਹੋਰ ਜਾ ਕੇ ਮਰਦਾ ਏ ਤੇ ਕਹਿੰਦੀਆਂ ਨੇ ਕਿੱਥੇ ਮਰ ਗਿਆ ਸੀ। ਆਖਿਰ ਪਤੀ ਕਰੇ ਤੇ ਕੀ ਕਰੇ, ਜਿਸ ਤਰ੍ਹਾਂ ਚਿੜੀ ਵਿਚਾਰੀ ਕੀ ਕਰੇ, ਠੰਡਾ ਪਾਣੀ ਪੀ ਮਰੇ। ਪਤੀ ਮਰੇ ਤੇ ਕਿੱਥੇ ਮਰੇ, ਹਾਏ ਵਿਚਾਰਾ ਪਤੀ, ਇਹਨਾਂ ਪਤੀਆਂ ਦਾ ਤੇ ਰੱਬ ਹੀ ਰਾਖਾ ਏ। ਅੱਜ ਦਾ ਲਾਫਿੰਗ ਸੈਟਰਡੇ ਵਾਲਾ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਏ। ਇਹੋ ਜਿਹਾ ਬੁਲੇਟਿਨ ਅਗਲੇ ਹਫਤੇ ਹੀ ਆਏਗਾ ਜੀ। ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ
1: ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੱਚਮੁੱਚ ਵਿੱਚ ਆਖਰੀ ਲਾਈਨਾਂ ਨੇ ਤਾਂ ਮੇਰੇ ਦਿਲ ਨੂੰ ਟੁੰਬ ਲਿਆ। ਪਤੀ ਵਿਚਾਰਾ ਕੀ ਕਰੇ, ਹੈ ਠੰਡਾ ਪਾਣੀ ਪੀ। ਮੈਂ ਹਾਲਾਤ ਸਮਝਦਾ ਜੀ ਤੁਹਾਡੇ ਬਿਲਕੁਲ, ਲੇਕਿਨ ਅਗਰ ਉਲਟਾ ਆਪਾਂ ਚੱਲੀਏ, ਪਤਨੀਆਂ ਵਿਚਾਰੀਆਂ ਕੀ ਕਰਨ, ਕੀ ਉਹ ਗਰਮ ਪਾਣੀ ਪੀ ਮਰਨ? ਨਹੀਂ ਜੀ, ਮਰੇਗਾ ਕੋਈ ਨਹੀਂ, ਅਗਰ ਕੋਈ ਮਰੇਗਾ ਤਾਂ ਇੱਕ ਦੂਜੇ ਦੇ ਉੱਪਰ ਹੀ ਮਰੇਗਾ। ਬਹੁਤ ਬਹੁਤ ਸ਼ੁਕਰੀਆ ਦੋਸਤੋ, ਤੁਸੀਂ ਸਾਡੇ ਨਾਲ ਇੰਨੀਆਂ ਪਿਆਰੀਆਂ ਅਤੇ ਮੁਹੱਬਤ ਭਰੀਆਂ ਗੱਲਾਂ ਬਾਤਾਂ ਸਾਂਝੀਆਂ ਕਰਦੇ ਹੋ ਜੀ। ਅਗਲਾ ਸਾਡੇ ਤੱਕ ਮੈਸੇਜ ਜਿਹੜਾ ਹੈ ਆਣ ਪਹੁੰਚਿਆ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ। ਰਾਕੇਸ਼ ਕੁਮਾਰ ਜੀ ਕਹਿੰਦੇ ਨੇ, ਕਦਰ ਅਤੇ ਵਕਤ ਕਮਾਲ ਦੇ ਹਨ, ਜਿਸ ਦੀ ਕਦਰ ਕਰੋ ਉਹ ਬੰਦਾ ਵਕਤ ਨਹੀਂ ਦਿੰਦਾ, ਅਤੇ ਜੇ ਉਹਨੂੰ ਵਕਤ ਦਿਓ ਤਾਂ ਉਹ ਕਦਰ ਨਹੀਂ ਕਰਦਾ। ਸੋ ਆਪਸ ਦੇ ਵਿੱਚ ਇਹ ਗੱਲਾਂ ਜੁੜੀਆਂ ਹੋਈਆਂ ਨੇ ਜੀ। ਅਗਰ ਇੱਕ ਚੀਜ਼ ਆਪਾਂ ਕਰਦੇ ਹਾਂ ਤਾਂ ਦੂਸਰੀ ਦਾ ਫਲ ਨਹੀਂ ਮਿਲਦਾ, ਅਗਰ ਦੂਸਰੀ ਕਰਦੇ ਹਾਂ ਤਾਂ ਪਹਿਲੀ ਦਾ ਫਲ ਨਹੀਂ ਮਿਲਦਾ। ਅਤੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਫਲ ਦੀ ਚਿੰਤਾ ਛੱਡ ਕੇ ਅਗਰ ਅਸੀਂ ਆਪਣਾ ਕਰਮ ਕਰਦੇ ਰਹੀਏ ਤਾਂ ਮੈਨੂੰ ਲੱਗਦਾ ਹੈ ਕਿ ਦੋਨੇ ਚੀਜ਼ਾਂ ਹਾਸਿਲ ਕੀਤੀਆਂ ਜਾ ਸਕਦੀਆਂ ਨੇ। ਸੋ ਅਗਲੇ ਸਾਡੇ ਦੋਸਤ ਨੇ ਜੀ, ਉਹਨਾਂ ਦੀ ਵੀ ਸਾਡੇ ਤੱਕ ਆਡੀਓ ਮੈਸੇਜ ਉਹਨਾਂ ਨੇ ਪਹੁੰਚਦਾ ਕੀਤਾ ਹੈ। ਔਰ ਮੈਂ ਦੱਸ ਦੇਵਾਂ ਜੀ, ਜਿਹੜੇ ਦੋਸਤਾਂ ਨੇ ਹੁਣੇ ਹੁਣੇ ਟਿਊਨ ਇਨ ਕੀਤਾ ਹੈ ਕਿ ਇਸ ਵੇਲੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ, ਤੁਹਾਡਾ ਆਪਣਾ ਫੇਵਰੇਟ ਵਾਲਾ ਪ੍ਰੋਗਰਾਮ ਜਿਸ ਦੇ ਵਿੱਚ ਤੁਹਾਡੀ ਹਾਜ਼ਰੀ ਲੱਗਦੀ ਹੈ ਜੀ, ਦਿਲ ਆਪਣਾ ਪੰਜਾਬੀ। ਉਸ ਦੇ ਵਿੱਚ ਅੱਜ ਦਾ ਖਾਸ ਦਿਨ ਹੈ ਜੀ, ਖਾਸ ਟੋਪਿਕ ਹੈ ਜੀ ਕਿ ਤੁਸੀਂ ਆਪਣੇ 90 ਵਰੇ ਪੂਰੇ ਹੋਣ 'ਤੇ, ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦੇ ਉੱਪਰ ਤੁਹਾਡੇ ਦਿਲੀ ਵਿਚਾਰ ਕੀ ਨੇ ਇਸ ਦਿਨ ਨੂੰ ਲੈ ਕੇ ਸਮਰਪਿਤ, ਕੋਈ ਖਾਸ ਯਾਦ ਜੁੜੀ ਹੋਈ ਹੈ ਜਾਂ ਕੋਈ ਖਾਸ ਤਸਵੀਰਾਂ ਨੇ ਤੁਹਾਡੀਆਂ ਆਕਾਸ਼ਵਾਣੀ ਦੇ ਨਾਲ ਜੁੜੀਆਂ ਹੋਈਆਂ, ਉਹ ਤੁਸੀਂ ਸਾਨੂੰ ਵਟਸਐਪ ਦੇ ਜ਼ਰੀਏ ਸਾਂਝੀਆਂ ਕਰ ਸਕਦੇ ਹੋ, ਜਾਂ ਤੁਹਾਡੇ ਕੋਲ ਕੋਈ ਅਜਿਹਾ ਜੋਕ ਹੈ ਜਿਵੇਂ ਕਿ ਹੁਣੇ ਸਾਡੇ ਦੋਸਤ ਨੇ ਸਾਂਝਾ ਕੀਤਾ ਜੀ, ਸੋਵੇਂ ਦੇ ਜੋਕ ਵੀ ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਆਓ ਜੀ ਸੁਣਦੇ ਹਾਂ ਸਾਡੇ ਅਗਲੇ ਕਾਲਰ ਦੋਸਤ ਕੀ ਕਹਿ ਰਹੇ ਨੇ।
2: ਆਵਾਜ਼ ਦੀ ਦੁਨੀਆ ਦੇ ਦੋਸਤੋ, ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਸਤਨਾਮ ਸਿੰਘ ਰਖਰਾ, ਬਾਘਾ ਪੁਰਾਣਾ ਤੋਂ ਜੀ। ਅੱਜ ਆਪਾਂ 90 ਸਾਲ ਆਕਾਸ਼ਵਾਣੀ ਦੇ ਨਾਲ ਮਨਾ ਰਹੇ ਹਾਂ ਜੀ, ਕਿਉਂਕਿ 50 ਸਾਲ ਤਕਰੀਬਨ ਮੈਨੂੰ ਹੋ ਗਏ ਆਕਾਸ਼ਵਾਣੀ ਨਾਲ ਜੁੜੇ ਨੂੰ। ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਫ਼ਰ ਪੂਰਾ ਸਕਸੈਸਫੁਲ ਰਿਹਾ ਮੇਰਾ। ਅੱਜ ਜੋ ਪ੍ਰੋਗਰਾਮ ਪੇਸ਼ ਕੀਤਾ, ਮੇਰੀਆਂ ਬੇਟੀਆਂ ਨੇ ਮਨ ਖੁਸ਼ ਹੋ ਗਿਆ, ਰੌਣਕਾਂ ਹੀ ਲਾ ਦੀਆਂ। ਅਮਨ ਕੋਹਲੀ, ਆਰ ਜੇ ਵਰਨ ਕੌਰ ਮਾਨ, ਪੂਜਾ ਟੁਹਾਨੀ ਜੀ ਅਤੇ ਹੋਰ ਵੀ ਮੇਰੀਆਂ ਧੀਆਂ ਨੇ ਰੌਣਕਾਂ ਲਾਈਆਂ। ਬਹੁਤ ਮਨ ਖੁਸ਼ ਹੋਇਆ, ਕਿਉਂਕਿ ਆਕਾਸ਼ਵਾਣੀ ਇੱਕ ਇਹੋ ਜਿਹਾ ਪਲੇਟਫਾਰਮ ਹੈ ਜਿੱਥੇ ਹਰੇਕ ਨੂੰ ਬੋਲਣ ਦਾ ਮੌਕਾ ਮਿਲਦਾ ਹੈ ਅਤੇ ਮਨਮੋਹੀ ਪਿਆਰ ਵੀ ਮਿਲਦਾ ਹੈ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਜੋ ਧੀਆਂ ਵੀ ਪੇਸ਼ ਕਰਦੀਆਂ ਅਤੇ ਵੀਰ ਜੀ ਵੀ ਪੇਸ਼ ਕਰਦੇ ਹੈ, ਇੱਕ ਨਵੀਂ ਮਿਸਾਲ ਪੈਦਾ ਹੋ ਜਾਂਦੀ ਹੈ। ਜਦੋਂ ਅੱਜ ਵੇਖਣ ਨੂੰ ਸੁਣਨ ਨੂੰ ਆਈ ਲੱਗਦਾ ਸੀ ਜਿਵੇਂ ਆਕਾਸ਼ਵਾਣੀ ਦੇ ਵਿਹੜੇ ਤੀਆਂ ਦਾ ਮੇਲਾ ਲੱਗਾ ਹੋਵੇ। ਪੂਜਾ ਟੁਹਾਨੀ ਜੀ ਹੋਰਾਂ ਨੇ, ਆਰ ਜੇ ਵਰਨ ਕੌਰ ਮਾਨ ਨੇ ਅਤੇ ਹੋਰ ਮੇਰੀਆਂ ਧੀਆਂ ਨੇ, ਅਮਨ ਕੋਹਲੀ ਨੇ, ਬਹੁਤ ਵਧੀਆ ਰੌਣਕਾਂ ਲਾਈਆਂ, ਮਨ ਖੁਸ਼ ਹੋਇਆ ਜੀ। ਮੇਰੇ ਵੱਲੋਂ ਜਾਣੀ ਕਿ ਸਤਨਾਮ ਸਿੰਘ ਰਖਰਾ ਵੱਲੋਂ ਆਕਾਸ਼ਵਾਣੀ ਐਫ ਐਮ ਰੇਨਵੋ ਜਲੰਧਰ ਨੂੰ 90 ਸਾਲ ਆਕਾਸ਼ਵਾਣੀ ਦੇ ਨਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਨਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿ ਸ੍ਰੀ ਅਕਾਲ ਦੋਸਤੋ
1: ਜੀ, ਸਤਿ ਸ਼੍ਰੀ ਅਕਾਲ ਜਨਾਬ, ਬਹੁਤ ਬਹੁਤ ਸ਼ੁਕਰੀਆ ਸਤਨਾਮ ਸਿੰਘ ਜੀ, ਤੁਸੀਂ ਅੱਜ ਦੇ ਇਸ ਦਿਹਾੜੇ ਦੀਆਂ ਮੁਬਾਰਕ

0: ਬਾਤ ਸਾਡੇ ਨਾਲ ਸਾਂਝੀਆਂ ਕੀਤੀਆਂ ਜੀ, ਥੈਂਕ ਯੂ ਸੋ ਮੱਚ। ਪਰ ਇੱਕ ਗਿਲਾ ਵੀ ਹੈ ਕਿ ਤੁਸੀਂ ਸਾਰੀਆਂ ਜਿਹੜੀਆਂ ਧੀਆਂ ਨੇ ਉਹਨਾਂ ਦਾ ਜ਼ਿਕਰ ਕਰ ਦਿੱਤਾ ਅਤੇ ਬੇਟਿਆਂ ਨੂੰ ਤੁਸੀਂ ਭੁੱਲ ਗਏ ਹੋ, ਹੈ ਜੀ। ਉਸ ਗੱਲ ਦਾ ਗਿਲਾ ਸ਼ਾਇਦ ਰਹੇਗਾ ਜੀ ਤੁਹਾਡੇ ਨਾਲ, ਪਰ ਬਹੁਤ ਵਧੀਆ ਲੱਗਾ ਤੁਹਾਡੇ ਨਾਲ, ਤੁਹਾਡੀ ਆਵਾਜ਼ ਨੂੰ ਸੁਣ ਕੇ। ਔਰ ਤੁਸੀਂ ਅੱਜ ਦੇ ਇਸ ਖਾਸ ਦਿਹਾੜੇ ਸੰਬੰਧੀ ਵੀ ਸਾਰਿਆਂ ਨੂੰ ਜਿਹੜੀਆਂ ਵਧਾਈਆਂ ਪੇਸ਼ ਕੀਤੀਆਂ ਨੇ ਉਹਨਾਂ ਨੂੰ ਜਾਣ ਕੇ ਵੀ ਬਹੁਤ ਵਧੀਆ ਲੱਗਾ। ਸੋ ਦੋਸਤੋ, ਇੱਦਾਂ ਦੇ ਹੀ ਮੈਸੇਜਸ ਤੁਸੀਂ ਸਾਡੇ ਤੱਕ ਭੇਜ ਸਕਦੇ ਹੋ। ਥੋੜ੍ਹਾ ਜਿਹਾ ਕੋਸ਼ਿਸ਼ ਕਰੀਏ ਆਪਾਂ ਇਹਨੂੰ ਹੋਰ ਥੋੜ੍ਹਾ ਜਿਹਾ ਯੂਨੀਕ ਬਣਾਈਏ, ਕੋਈ ਇੱਕ ਅੱਧਾ ਜੋਕ ਇਹਦੇ ਵਿੱਚ ਐਡ ਕਰਕੇ, ਜਾਂ ਅਗਰ ਤੁਸੀਂ ਸੁਰ ਲਗਾ ਕੇ ਗਾ ਕੇ ਵਧਾਈਆਂ ਦੇ ਦਿਓ ਤਾਂ ਕਿਆ ਹੀ ਬਾਤ ਹੋਏਗੀ। ਮੈਂ ਕਿਹਾ ਜੀ ਅੱਜ ਦੇ ਇਸ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਨੂੰ ਚਾਰ ਚੰਨ ਲੱਗ ਜਾਣਗੇ। ਸੋ ਖੈਰ, ਗੱਲਾਂ ਅਤੇ ਗੀਤਾਂ ਦਾ ਸੰਸਾਰ ਇੱਦਾਂ ਚੱਲਦੇ ਰਹਿਣਾ, ਪਰ ਹੁਣ ਗੱਲਾਂ ਤਾਂ ਹੋ ਚੁੱਕੀਆਂ ਨੇ, ਗੀਤ ਦੀ ਵਾਰੀ ਆ ਚੁੱਕੀ ਹੈ ਜੀ। ਇੱਕ ਟਰੈਕ ਦੇ ਵੱਲ ਜਾਂਦੇ ਹਾਂ ਜੀ, ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗਾਇਆ ਹੋਇਆ ਇਹ ਗੀਤ ਹੈ ਜੋ ਤੁਸੀਂ ਸੁਣਨ ਜਾ ਰਹੇ ਹੋ, ਲੇਕਿਨ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਸੂਚਨਾ।
1: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: FM बैंड 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ 103.6 ਮੈਗਾਹਰਟਜ਼ ਆਕਾਸ਼ਵਾਣੀ ਅੰਮ੍ਰਿਤਸਰ ਤੇ ਨਿਊਜ਼ ਔਨ AIR ਦੇ ਜ਼ਰੀਏ ਦੋਸਤ ਇਸ ਵੇਲੇ ਜੁੜੇ ਹੋਏ ਨੇ ਜੀ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਨਾਲ ਤੇ ਉਸ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਨੇ ਜੀ ਅੱਜ ਦੇ ਖਾਸ ਟੋਪਿਕ ਨੂੰ ਮੁੱਖ ਰੱਖਦੇ ਹੋਏ ਸੋ ਅੱਜ ਦਾ ਖਾਸ ਟੋਪਿਕ ਜੋ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਹੈ ਜੀ ਕਿ 90 ਵਰੇ ਪੂਰੇ ਹੋਣ ਜਾ ਰਹੇ ਨੇ ਜੀ ਆਕਾਸ਼ਵਾਣੀ ਦੇ ਸੋ ਆਕਾਸ਼ਵਾਣੀ ਦਾ ਇੱਕ ਬਹੁਤ ਵੱਡਾ ਰੋਲ ਤੁਹਾਡੀ ਜ਼ਿੰਦਗੀ ਦੇ ਵਿੱਚ ਰਿਹਾ ਆਕਾਸ਼ਵਾਣੀ ਤੋਂ ਕੀ ਸਿੱਖਿਆ ਕੀ ਲੱਗਦਾ ਹੈ ਕਿ ਤੁਹਾਡੇ ਜੀਵਨ ਦੇ ਵਿੱਚ ਅਗਰ ਕੋਈ ਇੱਕ ਅੱਧੀ ਖਾਸ ਚੀਜ਼ ਜਿਸ ਦੇ ਕਰਕੇ ਤੁਹਾਡੇ ਜੀਵਨ 'ਚ ਬਦਲਾਵ ਆਇਆ ਹੋਵੇ ਤਾਂ ਉਸ ਦਾ ਤੁਸੀਂ ਸ਼੍ਰੇਅ ਜਿਹੜਾ ਹੈ ਜਾਂ ਉਸ ਦਾ ਸਿਹਰਾ ਜਿਹੜਾ ਹੈ ਉਹ ਆਕਾਸ਼ਵਾਣੀ ਦੇ ਮੱਥੇ ਮੜਨਾ ਚਾਹੋ ਉਹਨਾਂ ਦੇ ਮੱਥੇ 'ਤੇ ਲਗਾਉਣਾ ਚਾਹੋ ਤਾਂ ਕਿਹੜੀ ਉਹ ਜਿਹੀ ਯਾਦ ਹੈ ਉਹ ਗੱਲ ਹੈ ਜਾਂ ਤੁਹਾਡਾ ਕੋਈ ਖਾਸ ਟੈਲੈਂਟ ਹੈ ਤੁਸੀਂ ਮਮਿਕਰੀ ਕਰਦੇ ਹੋ ਜਾਂ ਕੋਈ ਇੱਦਾਂ ਦੀ ਖਾਸ ਚੀਜ਼ ਜੋ ਆਕਾਸ਼ਵਾਣੀ ਦੇ ਅੱਜ ਦੇ ਇਸ ਖਾਸ ਦਿਨ ਨੂੰ ਮੁੱਖ ਰੱਖਦੇ ਹੋਏ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਉਸ ਵਾਸਤੇ ਨੰਬਰ ਹੈ ਜੀ 98 55 10 10 27 9855 10 10 27 ਇਸ ਨੰਬਰ ਦੇ ਉੱਪਰ ਤੁਸੀਂ ਇਹਨਾਂ ਯਾਦਾਂ ਨੂੰ ਆਪਣੇ ਆਰਜੀ ਦੋਸਤ ਬਿਪਨ ਸੁਮਨ ਤੱਕ ਪਹੁੰਚਦਾ ਕਰ ਸਕਦੇ ਹੋ ਜੀ ਔਰ ਅਸੀਂ ਉਹਨਾਂ ਚੀਜ਼ਾਂ ਨੂੰ ਤੁਹਾਡੀ ਆਵਾਜ਼ ਨੂੰ ਜਿਹੜਾ ਹੈ ਔਨ ਏਅਰ ਕਰਕੇ ਚਲਾਵਾਂਗੇ ਅਤੇ ਗੀਤਾਂ ਦਾ ਸੰਸਾਰ ਤਾਂ ਤੁਹਾਨੂੰ ਪਤਾ ਹੀ ਹੈ ਜੀ ਕਿ ਚੱਲਦਾ ਰਹਿੰਦਾ ਹੈ ਕੋਸ਼ਿਸ਼ ਕਰੋ ਦੋਸਤੋ ਕਿ ਜਿਹੜੇ ਨੋਰਮਲ ਹਾਏ ਹੈਲੋ ਗੁੱਡ ਮਾਰਨਿੰਗ ਦੇ ਟੈਕਸਟ ਮੈਸੇਜਸ ਨੇ ਉਹ ਅੱਜ ਅਗਰ ਅਸੀਂ ਇਸ ਖਾਸ ਦਿਨ 'ਤੇ ਥੋੜ੍ਹੇ ਜਿਹੇ ਅਵੋਇਡ ਕਰ ਸਕਦੇ ਹਾਂ ਤਾਂ ਜ਼ਿਆਦਾ ਬਿਹਤਰ ਹੋਏਗਾ ਕਿ ਫੈਰ ਸਾਡੇ ਕੋਲ ਸਾਡੇ ਅਗਲੇ ਦੋਸਤ ਦਾ ਆਡੀਓ ਮੈਸੇਜ ਆਉਣ ਪਹੁੰਚਿਆ ਜੀ ਕਿਹੜੇ ਦੋਸਤ ਨੇ ਕਿੱਥੋਂ ਮੈਸੇਜ ਭੇਜ ਰਹੇ ਨੇ ਆਓ ਸੁਣਦੇ ਹਾਂ
1: ਸਰ ਜੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਨੂੰ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਚਨਕ ਨਗਰ ਜਲੰਧਰ ਵੱਲੋਂ ਸਰ ਜੀ ਬਹੁਤ ਹੀ ਪਿਆਰਾ ਤੁਸੀਂ ਪ੍ਰੋਗਰਾਮ ਕਰ ਰਹੇ ਹੋ
0: ਸ਼ੁਕਰੀਆ ਜੀ
1: ਬੜਾ ਆਨੰਦ ਆ ਰਿਹਾ ਜੀ ਤੇ ਤੁਹਾਡੀ ਆਵਾਜ਼ ਬੜੀ ਬੁਲੰਦ ਹੈ ਤੇ ਤੁਹਾਨੂੰ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਓ ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਸਰ ਜੀ
0: ਇਰਸ਼ਾਦ
1: ਕਬੂਲ ਕਰਿਓ
0: ਜੀ ਜੀ
1: ਜ਼ਿੰਦਗੀ ਤੇਰੀ ਹੈ ਮੌਲਾ ਤੂੰ ਜੋ ਮਰਜ਼ੀ ਰੰਗ ਭਰ ਦੇ ਚਾਹੇ ਕੱਚ ਲਵਾ ਪੈਰੀ ਚਾਹੇ ਸਿਰ ਤੇ ਹੀਰੇ ਜੜਦੇ ਤੇਰੇ ਬਾਰੇ ਸੋਚਾਂ ਮੈਂ ਵੇਖ ਇਹਨਾਂ ਬਰਸਾਤਾਂ ਨੂੰ ਕਾਸ਼ ਕਿਤੇ ਤੂੰ ਮਿਲ ਜਾਏ ਦਿਲ ਤਰਸ ਰਿਹਾ ਮੁਲਾਕਾਤਾਂ ਨੂੰ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਦਿਲ ਨੂੰ ਆਪਾਂ ਛੋਈਏ ਪੈਣ ਪਿਆਰ ਦੀਆਂ ਬੂੰਦਾਂ ਉੱਪਰ ਹੇਠਾਂ ਆਪਾਂ ਬੈਠੇ ਹੋਈਏ ਮੇਰੇ ਦਿਲ ਮੁਰਝਾਏ ਨੂੰ ਆ ਕੇ ਤੂੰ ਖਿੜਾ ਜਾਵੇਂ ਕਿੰਨਾ ਚੰਗਾ ਹੋਵੇਗਾ ਸੁਖਦੇਵ ਕਣੀਆਂ ਵਿੱਚ ਤੂੰ ਆ ਜਾਵੇਂ ਕਿੰਨਾ ਚੰਗਾ ਹੋਵੇਗਾ ਸੁਖਦੇਵ ਕਣੀਆਂ ਵਿੱਚ ਤੂੰ ਆ ਜਾਵੇਂ ਧੰਨਵਾਦ ਜੀ ਦਿਲ ਆਪਣਾ ਪੰਜਾਬੀ
0: ਬਹੁਤ ਬਹੁਤ ਸ਼ੁਕਰੀਆ ਸੁਖਦੇਵ ਜੀ ਤੁਸੀਂ ਆਪਣੀ ਰਚਨਾ ਦੇ ਨਾਲ ਸਾਡੇ ਅੱਜ ਦੇ ਇਸ ਪ੍ਰੋਗਰਾਮ ਮੈਂ ਕਹਾਂਗਾ ਤੁਹਾਡੇ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਹਾਜ਼ਰੀ ਲਗਾਈ ਬਹੁਤ ਬਹੁਤ ਸ਼ੁਕਰੀਆ ਜੀ ਸੋ ਸਾਡੇ ਅਗਲੇ ਦੋਸਤ ਵੀ ਆਵਾਜ਼ ਦੇ ਜ਼ਰੀਏ ਹਾਜ਼ਰੀ ਲਗਾਉਣ ਲਈ ਤਿਆਰ ਨੇ ਕਿਹੜੇ ਦੋਸਤ ਆਏ ਨੇ ਆਓ ਜੀ ਸੁਣਦੇ ਹਾਂ
1: 90 ਸਾਲ ਅੱਜ ਹੋਏ ਆਕਾਸ਼ਵਾਣੀ ਦੇ ਪੂਰੇ
0: ਕਿਆ ਬਾਤ ਹੈ ਜੀ
1: ਸਭ ਨੂੰ ਹੋਣ ਵਧਾਈਆਂ ਇਹ ਲਾਈਨਾਂ ਦੋ ਘਰ ਵਿੱਚ ਬਹਿ ਕੇ ਸੁਖਦੇਵ ਸਿੰਘ ਨੇ ਗਾਈਆਂ ਧੰਨਵਾਦ ਜੀ ਸਾਰੇ ਦੋਸਤਾਂ ਦਾ ਜਿਨ੍ਹਾਂ ਹਾਜ਼ਰੀ ਲਾਈ ਸਭ ਨੂੰ 90 ਸਾਲ ਆਕਾਸ਼ਵਾਣੀ ਦੇ ਪੂਰੇ ਹੋਣ ਦੀ ਲੱਖ ਲੱਖ ਹੋਏ ਵਧਾਈ ਧੰਨਵਾਦ ਜੀ ਸੁਖਦੇਵ ਸਿੰਘ ਲਖਨਪਾਲ
0: ਕਿਆ ਬਾਤ ਹੈ ਜੀ ਪੰਜਾਬੀ ਦਿਲ ਆਪਣਾ ਪੰਜਾਬੀ ਦੇ ਵਿੱਚ ਸੁਖਬੀਰ ਜੀ ਨੇ ਇੱਕ ਰਿਕੁਐਸਟ ਕੀਤੀ ਸੀ ਸਾਰੇ ਦੋਸਤਾਂ ਅੱਗੇ ਕਿ ਅਗਰ ਗਾ ਕੇ ਥੋੜ੍ਹਾ ਜਿਹਾ ਹੋ ਜਾਏ ਜੀ ਤਾਂ ਮਾਹੌਲ ਜਿਹੜਾ ਹੈ ਹੋਰ ਖੂਬਸੂਰਤ ਹੋ ਜਾਂਦਾ ਤਾਂ ਬਸ ਉਸੇ ਹੀ ਮਾਹੌਲ ਨੂੰ ਉਹਨਾਂ ਨੇ ਹਵਾ ਦੇ ਦਿੱਤੀ ਹੈ ਜੀ ਹੁਣ ਦੇਖਦੇ ਹਾਂ ਜੀ ਕਿ ਅਗਲੇ ਦੋਸਤ ਵੀ ਕੀ ਇਸੇ ਤਰੀਕੇ ਦੀ ਹਾਜ਼ਰੀ ਲਗਵਾ ਰਹੇ ਨੇ ਆਓ ਸੁਣਦੇ ਹਾਂ
2: ਆਵਾਜ਼ ਦੀ ਦੁਨੀਆ ਦੇ ਦੋਸਤੋ ਸਾਰਿਆਂ ਨੂੰ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਜਿਹਨੇ ਕਿ ਆਕਾਸ਼ਵਾਣੀ ਨੇ ਸਾਨੂੰ ਜੋ ਕੁਛ ਦਿੱਤਾ

0: ਸਾਨੂੰ ਸਾਡਾ ਮਾਂ ਬਾਪ ਸਾਡਾ ਦੋਸਤ ਮਿੱਤਰ ਉਹ ਨੀ ਕੋਈ ਦੇ ਸਕਿਆ। ਸਭ ਤੋਂ ਪਿਆਰਾ ਦੋਸਤ ਸਾਡਾ ਰੇਡੀਓ ਹੈ, ਜਿਹਨੇ ਕਿ ਸਾਨੂੰ ਜ਼ਿੰਦਗੀ ਦੇ ਐਸੇ ਐਸੇ ਤੌਰ ਤਰੀਕੇ, ਐਸੀਆਂ ਐਸੀਆਂ ਮੁਸ਼ਕਲਾਂ ਚੋਂ, ਐਸੇ ਐਸੇ ਰਸਤਿਆਂ ਤੋਂ ਗੁਜ਼ਰਨ ਦੇ ਰਸਤੇ ਦਿਖਾਏ ਨੇ। ਮੈਨੂੰ ਦੋਸਤੋ ਆਕਾਸ਼ਬਾਣੀ ਦੇ ਨਾਲ ਜੁੜੇ ਨੂੰ ਜ਼ਿਆਦਾ ਤੋਂ 30-35 ਸਾਲ ਹੋ ਚੁੱਕੇ ਨੇ। ਮੈਂ ਹਮੇਸ਼ਾ ਜ਼ਿਆਦਾਤਰ ਰੇਡੀਓ ਹੀ ਸੁਣਦਾ, ਵੀਡੀਓ ਜਾਂ ਆਡੀਓ ਮੋਬਾਈਲ 'ਤੇ ਇਹ ਸਮਾਂ ਮੈਂ ਬਰਬਾਦ ਨਹੀਂ ਕਰਦਾ। ਆਕਾਸ਼ਬਾਣੀ ਦੀ ਸਭ ਤੋਂ ਵੱਡੀ ਦੇਣ ਦੋਸਤੋ ਅੱਜ ਮੈਂ ਤੁਹਾਨੂੰ ਸਾਰਿਆਂ ਨਾਲ ਸਾਂਝੀ ਕਰਨ ਲੱਗਿਆ। ਮੇਰਾ ਬਚਪਨ ਸੀ ਜਿਹੜਾ ਦਾਦੀ ਦੇ ਉਂਗਲੀ ਲਾ ਕੇ, ਦਾਦੀ ਦੇ ਲੜ ਲਾ ਕੇ ਬੀਤਿਆ, ਔਰ ਦਾਦੀ ਨੇ ਮੈਨੂੰ ਰੋਜ਼ ਡੇਲੀ ਗੁਰਦੁਆਰੇ ਲੈ ਕੇ ਜਾਣਾ, ਸ਼ੁਰੂ ਤੋਂ ਲੈ ਕੇ ਐਂਡ ਤੱਕ ਸੁੱਖ ਆਸਨ ਤੱਕ ਗੁਰੂ ਦਾ ਕਰਵਾ ਕੇ ਆਉਣਾ, ਔਰ ਮੇਰਾ ਬਚਪਨ ਗੁਰਬਾਣੀ ਦੇ ਦੌਰ ਤੇ ਹੀ ਬੀਤਿਆ। ਉਸ ਤੋਂ ਬਾਅਦ ਦੀਵਾਨੀ ਦਾ ਦੌਰ ਆਇਆ ਤਾਂ ਚਲੋ ਵਕਤ ਨੇ ਆਪਣੇ ਆਪਣੇ ਸਮੇਂ ਦੇ ਮੁਤਾਬਕ ਕਰਨਾ ਪਿਆ ਸਾਰਾ ਕੁਛ, ਔਰ ਜਦ ਬੱਚੇ ਜਵਾਨ ਹੋ ਗਏ, ਵਿਆਹੇ ਗਏ ਤਾਂ ਸਭ ਤੋਂ ਬਿਹਤਰ ਰੋਲ ਸੀ ਜਿਹੜਾ ਮੇਰਾ ਆਕਾਸ਼ਬਾਣੀ ਨੇ ਸ਼ੁਰੂ ਕੀਤਾ, ਕਿਉਂਕਿ ਉਸ ਤੋਂ ਬਾਅਦ ਬੰਦੇ ਨੂੰ ਸਿਰਫ ਰੱਬ ਦੇ ਨਾਮ ਦੀ ਜ਼ਰੂਰਤ ਹੁੰਦੀ ਆ। ਰੱਬ ਦੇ ਨਾਮ ਨਾਲ ਜੁੜਨ ਵਾਲਾ ਦੋਸਤੋ ਮੈਨੂੰ ਆਕਾਸ਼ਬਾਣੀ ਹੈ, ਕਿਉਂਕਿ 4:30 ਵਜੇ ਜਦੋਂ ਲਾਈਵ ਦਰਬਾਰ ਸਾਹਿਬ ਕੀਰਤਨ ਸ਼ੁਰੂ ਹੁੰਦਾ ਗਾ, ਮੇਰਾ ਵੀ ਫੋਨ ਦੇ ਉੱਤੇ ਇਹੀ ਚੀਜ਼ ਆ ਜਿਹੜੀ ਗੁਰਬਾਣੀ ਦਾ ਆਨੰਦ ਲੈਂਦਾ ਮੈਂ 6 ਵਜੇ ਤੱਕ ਐਂਡ ਤੱਕ, ਜਦ ਤੱਕ ਆਕਾਸ਼ਬਾਣੀ ਤੇ ਦਰਬਾਰ ਸਾਹਿਬ ਚੱਲਦਾ ਮੈਂ ਹੋਰ ਕੋਈ ਕੰਮ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੰਦਾ। ਦੂਸਰੀ ਗੱਲ ਦੋਸਤੋ, ਮੈਂ ਰਾਤ ਨੂੰ 3:30-3:30 ਵਜੇ ਦੇ ਕਰੀਬ ਉੱਠਦਾ, 3 ਵਜੇ ਕੀਰਤਨ ਸ਼ੁਰੂ ਹੋ ਜਾਂਦਾ, ਔਰ ਮੈਂ ਉਹ ਪੂਰਾ ਆਨੰਦ ਆ ਜਿਹੜਾ 6 ਵਜੇ ਤੱਕ ਲੈਣਾ ਗਾ। ਸਰਬੱਤ ਦਾ ਭਲਾ ਉਸ ਅਰਦਾਸ ਦੇ ਵਿੱਚ ਸ਼ਾਮਿਲ ਹੁੰਦਾ ਗਾ, ਔਰ ਦੀਦਾਰ ਕਰਦਾ ਗਾ ਜਦੋਂ ਪਾਲਕੀ ਸਾਹਿਬ ਆਉਂਦੇ ਨੇ, ਕਿਉਂਕਿ ਇੱਕ ਵਾਰ ਮੈਨੂੰ ਐਸਾ ਮੌਕਾ ਮਿਲਿਆ ਦਰਬਾਰ ਸਾਹਿਬ ਜਾਣ ਦਾ। ਮੈਂ ਉੱਥੇ ਉਸ ਸਮੇਂ ਦੇ ਵਿੱਚ ਪਹੁੰਚਿਆ ਜਦੋਂ ਕਿ ਗੁਰੂ ਦੀ ਪਾਲਕੀ ਆ ਰਹੀ ਸੀ, ਸਾਡੇ ਮਹਾਰਾਜ ਜੀ ਪਧਾਰ ਰਹੇ ਸੀ ਦਰਬਾਰ ਸਾਹਿਬ 'ਚ, ਤਾਂ ਉਹ ਮੈਂ ਆਨੰਦ ਜਿਹੜਾ ਲਿਆ ਸੀ ਉਹ ਆਕਾਸ਼ਬਾਣੀ ਆਨੰਦ ਮੈਨੂੰ ਹਰ ਰੋਜ਼ ਦਿੰਦਾ। ਮੈਂ ਅੱਖਾਂ ਬੰਦ ਕਰਕੇ ਉੱਪਰ ਕੱਪੜਾ ਲੈ ਕੇ ਆਪਣੇ ਆਪ ਨੂੰ ਹਨੇਰਾ ਕਰਕੇ, ਔਰ ਮੈਂ ਜਿਹੜਾ ਹਾਜ਼ਰੀ ਲੱਗਦੀ ਆ ਉਹ ਦੋਸਤੋ ਆਕਾਸ਼ਬਾਣੀ ਦੇ ਜ਼ਰੀਏ ਦਰਬਾਰ ਸਾਹਿਬ 'ਚ ਲੱਗਦੀ ਹੈ। ਇਹ ਮੇਰੇ ਨਾਲ ਰੋਜ਼ ਦਾ ਆਨੰਦ ਹੈ। ਇਸ ਆਨੰਦ ਤੋਂ ਬਿਨਾਂ ਮੇਰੀ ਜ਼ਿੰਦਗੀ ਹੈ ਜਿਹੜੀ ਬਾਬੇ ਉਹ ਨਰਕ ਹੈ, ਔਰ ਮੈਂ ਇਹ ਜ਼ਿੰਦਗੀ ਨੂੰ ਐਸੇ ਖੁਸ਼ਗਵਾਰ ਸਮੇਂ ਦੇ ਵਿੱਚ ਗੁਜ਼ਾਰ ਰਿਹਾ, ਮੇਰੇ ਕੋਲ ਸ਼ਬਦ ਨਹੀਂ ਹੈ ਆਕਾਸ਼ਬਾਣੀ ਲਈ ਕਿ ਮੈਂ ਉਹਨਾਂ ਦਾ ਕੀ ਸ਼ਬਦਾਂ ਨਾਲ ਧੰਨਵਾਦ ਕਰਾਂ ਜਿਨ੍ਹਾਂ ਨੇ ਮੈਨੂੰ ਮੇਰੇ ਗੁਰੂ ਦੇ ਨਾਲ ਲੜਾਇਆ ਹੋਇਆ। ਮੈਨੂੰ ਕਿਸੇ ਮੰਦਿਰ ਜਾਂ ਮਸਜਿਦ ਜਾਂ ਮੰਦਰ ਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਦੋਸਤੋ, ਇਸ ਕਰਕੇ ਮੇਰੇ ਕੋਲ ਸ਼ਬਦ ਨਹੀਂ। ਤੁਸੀਂ ਮੈਨੂੰ ਸ਼ਬਦ ਦਿਓ ਕਿ ਮੈਂ ਕਿੰਨਾ ਸ਼ਬਦਾਂ ਨਾਲ ਆਕਾਸ਼ਬਾਣੀ ਦਾ ਧੰਨਵਾਦ ਕਰਾਂ। ਦੋਸਤੋ ਜ਼ਿਆਦਾ ਲੰਬਾ ਹੋ ਰਿਹਾ ਇਸ ਕਰਕੇ, ਕ੍ਰਿਸ਼ਨ ਸਿੰਘ ਪੱਟੀ ਪਿੰਡ ਢਿਲਵਾਂ ਬਰਨਾਲਾ ਤੋਂ, ਸਤਿ ਸ੍ਰੀ ਅਕਾਲ।
1: ਬਹੁਤ ਬਹੁਤ ਸ਼ੁਕਰੀਆ ਜੀ, ਕ੍ਰਿਸ਼ਨ ਜੀ ਬਰਨਾਲਾ ਤੋਂ ਆਪਣਾ ਮੈਸੇਜ ਸਾਡੇ ਨਾਲ ਸਾਂਝਾ ਕਰ ਰਹੇ ਸੀਗੇ ਜੀ। ਔਰ ਬਿਲਕੁਲ ਜੀ, ਹੁੰਦਾ ਇਹ ਵੀ ਹੈ ਕਿ ਜਦੋਂ ਜਿਹੜੀ ਸਾਡੀ ਪ੍ਰਸਾਰਣ ਸੇਵਾ ਹੈ ਸਵੇਰੇ ਤਕਰੀਬਨ 4 ਵਜੇ ਦੇ ਆਸ ਪਾਸ ਜਿਹੜੀ ਸ਼ੁਰੂ ਹੋ ਜਾਂਦੀ ਹੈ, ਔਰ ਸਿੱਧਾ ਦਰਬਾਰ ਸਾਹਿਬ ਤੋਂ ਲਾਈਵ ਕੀਰਤਨ ਹੁੰਦਾ, ਅਤੇ ਉਸ ਦੀ ਜਿਹੜੀ ਉਹ ਅਲੌਕਿਕ ਆਵਾਜ਼ ਹੈ ਉਹ ਸਾਡੇ ਕੰਨਾਂ ਦੇ ਵਿੱਚ ਜਦੋਂ ਪੈਂਦੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਆਪ ਮੁਹਾਰੇ ਹੀ ਇਨਸਾਨ ਦਾ ਉਸ ਸੁਰਤੀ ਦੇ ਵਿੱਚ, ਉਸ ਬਿਰਤੀ ਦੇ ਵਿੱਚ ਲੱਗਣ ਦਾ ਮਨ ਕਰਨ ਜਾਂਦਾ ਹੈ। ਮੈਨੂੰ ਵੀ ਯਾਦ ਹੈ ਕਿ ਜਦੋਂ ਸਵੇਰ ਦੀ ਸ਼ੁਰੂਆਤ ਹੁੰਦੀ ਸੀ ਤਾਂ ਬਚਪਨ ਦੇ ਵਿੱਚ ਘਰਦਿਆਂ ਨੇ ਕਦੇ ਆ ਕੇ ਨਹੀਂ ਉਠਾਇਆ ਸੀ ਕਿ ਪੁੱਤਰ ਉੱਠ ਖੜ, ਸਵੇਰਾ ਹੋ ਗਿਆ, ਕਿਉਂਕਿ ਪਾਪਾ ਸਵੇਰੇ ਹੀ ਰੇਡੀਓ ਦੇ ਉੱਪਰ ਸ਼ਬਦ ਕੀਰਤਨ ਜੋ ਸਿੱਧਾ ਦਰਬਾਰ ਸਾਹਿਬ ਤੋਂ ਲਾਈਵ ਹੁੰਦਾ ਉਸ ਦਾ ਪ੍ਰਸਾਰਣ ਜਿਹੜਾ ਹੈ ਰੇਡੀਓ ਨੂੰ ਔਨ ਕਰਕੇ ਸ਼ੁਰੂ ਕਰ ਦਿੰਦੇ ਹੁੰਦੇ ਸੀ, ਅਤੇ ਉਸ ਤੋਂ ਬਾਅਦ ਦੇ ਵਿੱਚ ਆਪਣੇ ਆਪ ਹੀ ਘਰ ਦੇ ਵਿੱਚ ਇੱਕ ਇੱਦਾਂ ਦਾ ਮਾਹੌਲ ਪੈਦਾ ਹੋ ਜਾਂਦਾ ਸੀ ਕਿ ਸਭ ਆਪੋ ਆਪਣੇ ਬਿਸਤਰ ਤੋਂ ਉੱਠ ਖੜਦੇ ਸਨ ਅਤੇ ਆਪਣੀ ਸਵੇਰ ਦੀ ਦਿਨਚਰਿਆ ਸ਼ੁਰੂ ਕਰ ਦਿੰਦੇ ਸਨ। ਸੋ ਉਸ ਰੱਬ ਦੇ ਨਾਮ ਤੋਂ ਜੋ ਕਾਫੀ ਲੰਬੇ ਸਮੇਂ ਤੋਂ ਸਾਡੀ ਇੱਕ ਰੀਤ ਚੱਲਦੀ ਆ ਰਹੀ ਹੈ ਇਸ ਸੰਸਾਰ ਨੂੰ ਜੋੜਨ ਦੀ, ਉਹ ਅੱਜ ਵੀ ਕਾਇਮ ਹੈ ਅਤੇ ਇਸੇ ਸਿਲਸਿਲੇ ਦੇ ਵਿੱਚ 90 ਵਰ੍ਹੇ ਸਾਡੇ ਪੂਰੇ ਹੋ ਚੁੱਕੇ ਨੇ ਅਤੇ ਬਸ ਇਸ ਉਮੀਦ ਦੇ ਨਾਲ ਕਿ ਇਹ 90 ਵਰ੍ਹੇ 100 ਸਾਲਾਂ ਦੇ ਵਿੱਚ ਤਬਦੀਲ ਹੋਣ, ਉਸ ਤੋਂ ਬਾਅਦ ਫਿਰ ਅਸੀਂ 150 ਸਾਲ 200 ਸਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਦੇ ਲਈ ਇਸ ਆਕਾਸ਼ਵਾਣੀ ਦੇ ਪਿਆਰ ਨੂੰ, ਪਰਿਵਾਰ ਨੂੰ ਹਮੇਸ਼ਾ ਹੀ ਇੱਦਾਂ ਹੀ ਰੱਖ ਕੇ ਚੱਲੀਏ। ਸੋ ਬਸ ਇੱਕ ਦੁਆ ਕਰਦੇ ਹਾਂ ਜੀ ਕਿ ਪਰਮਾਤਮਾ ਸਾਰਿਆਂ ਨੂੰ ਕਾਮਯਾਬੀ ਬਖਸ਼ੇ, ਬਲ ਬਖਸ਼ੇ ਅਤੇ ਸਾਡਾ ਪਰਿਵਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇ।

0: ਬਿਲਕੁਲ ਜੀ, ਦੁਆ ਕਰ ਕਾਮਯਾਬੀ, ਹਮੇਸ਼ਾ ਹੀ ਕਾਮਯਾਬੀ ਦੇ ਰਾਸਤੇ ਦੇ ਉੱਤੇ ਚੱਲਦੇ ਰਹੋ, ਹਮੇਸ਼ਾ ਹੀ ਜਿਹੜਾ ਇਹ ਸਾਡੇ ਜਿਹੜੇ ਦੋਸਤ ਨੇ ਉਹ ਇਸ ਸਫਲਤਾ ਦੇ ਰਸਤੇ ਦੇ ਉੱਤੇ ਅੱਗੇ ਵੱਧਦੇ ਰਹਿਣ ਅਤੇ ਸਫਲਤਾ ਉਹਨਾਂ ਨੂੰ ਹਮੇਸ਼ਾ ਹਾਸਲ ਹੁੰਦੀ ਰਹੇ, ਇਸੇ ਹੀ ਉਮੀਦ ਦੇ ਨਾਲ ਅੱਜ ਦਾ ਜਿਹੜਾ ਅਸੀਂ ਦਿਨ ਹੈ ਉਹ ਸੈਲੀਬ੍ਰੇਟ ਕਰ ਰਹੇ ਹਾਂ ਜੀ। ਔਰ ਸਾਡੇ ਬਹੁਤ ਸਾਰੇ ਦੋਸਤਾਂ ਦੇ ਜਿਹੜੇ ਆਡੀਓ ਮੈਸੇਜਸ ਨੇ ਸਾਡੇ ਤੱਕ ਪਹੁੰਚੇ ਹੋਏ ਨੇ, ਤਰਤੀਬਾ ਲੜੀ ਦੇ ਵਿੱਚ ਉਹਨਾਂ ਨੂੰ ਵੀ ਸੁਣਦੇ ਜਾਵਾਂਗੇ। ਸੋ ਅਗਲੇ ਕਿਹੜੇ ਦੋਸਤ ਨੇ ਜਿਨ੍ਹਾਂ ਨੇ ਅੱਜ ਦੇ ਇਸ ਖਾਸ ਮੌਕੇ ਦੇ ਉੱਪਰ ਸਾਡੇ ਨਾਲ ਆਪਣੀ ਆਵਾਜ਼ ਸਾਂਝੀ ਕੀਤੀ ਹੈ ਜੀ?
1: ਸਤਿ ਸ਼੍ਰੀ ਅਕਾਲ, ਨਮਸਕਾਰ ਆਦਾ। ਗੁਰੂ ਤੇਗ ਬਹਾਦਰ ਮਾਰਕੀਟ ਮੰਡੀ ਅੰਦਗੜ੍ਹ ਤੋਂ ਮੁਹੰਮਦ ਅਨਵਰ ਅੰਸਾਰੀ। 90 ਵਰੇ ਦੀਆਂ ਬਹੁਤ ਬਹੁਤ ਮੁਬਾਰਕਾਂ ਕੋਟਨ ਕੋਟਨ ਬਰਨਾਮ ਆਕਾਸ਼ਵਾਣੀ ਚੜ੍ਹਦੀ ਕਲਾ 'ਚ ਰਹੇ ਅਤੇ ਹਰ ਸਰੋਤੇ ਵੀ ਚੜ੍ਹਦੀ ਕਲਾ 'ਚ ਰਹਿਣ। ਅੱਲਾ ਅੱਗੇ ਦੁਆਵਾਂ, ਅਮਨ ਸ਼ਾਂਤੀ ਰੱਖੇ ਅਤੇ ਹਰ ਤੰਦਰੁਸਤੀ ਰੱਖੇ। ਬਹੁਤ ਖੁਸ਼ੀ ਹੁੰਦੀ ਆ ਜਦੋਂ ਆਕਾਸ਼ਵਾਣੀ ਦਾ ਰੇਡੀਓ ਦਿਵਸ ਮਨਾਇਆ ਜਾਂਦਾ, ਆਕਾਸ਼ਵਾਣੀ ਦੀ ਵਰ੍ਹੇਗੰਢ ਮਨਾਈ ਜਾਂਦੀ ਆ, ਬਹੁਤ ਅੱਛਾ ਲੱਗਦਾ। ਸਰੋਤੇ ਆਪਸ 'ਚ ਇੱਕ ਦੂਜੇ ਨੂੰ ਵਧਾਈਆਂ ਅਤੇ ਹਰ ਸਟੇਟਸ ਦੇ ਵਿੱਚ ਵੀ ਰੇਡੀਓ ਦਾ ਪਿਕਚਰ ਸਟੇਟਸ ਲਾਇਆ ਜਾਂਦਾ। ਮੇਰੀ ਤਕਰੀਬਨ 2004 ਦੇ ਵਿੱਚ, ਤਕਰੀਬਨ 2003 ਦੇ ਵਿੱਚ ਕਾਲ ਲੱਗੀ ਸੀ ਹੈਲੋ FM, ਉਸਨੂੰ ਪ੍ਰੋਗਰਾਮ ਨੂੰ ਆਸਾ ਮੈਡਮ ਜੀ ਪੇਸ਼ ਕਰਦੇ ਸੀਗੇ FM ਰੇਨਬੋ 'ਤੇ, ਸ਼ਾਮ ਨੂੰ 5 ਵਜੇ ਚੱਲਿਆ ਕਰਦਾ ਸੀਗਾ। ਬੜਾ ਮਨ ਖੁਸ਼ ਹੋਇਆ ਜਦੋਂ ਨੋਕੀਆ ਦੇ ਫੋਨ ਚੱਲਦੇ ਹੁੰਦੇ ਸੀ ਸਰ ਜੀ, ਬਟਨਾਂ ਵਾਲੇ, 1100 ਜਾਂ 1133-33-15, ਜਦੋਂ ਕਾਲ ਲੱਗੀ। ਗੀਤ ਸੁਣਿਆ ਸਰ, ਗੀਤ ਸੁਣ ਕੇ ਹੈਰਾਨ ਰਹਿ ਜਾਓਗੇ।

0: ਹਜ਼ਾਰੋਂ ਫੁੱਲ ਵਰਸਾਓ ਮੇਰਾ ਮਹਿਬੂਬ ਆਇਆ। ਬਹੁਤ ਬਹੁਤ ਸ਼ੁਕਰੀਆ ਮੰਡੀ ਅਹਿਮਦਗੜ੍ਹ ਤੋਂ।
1: ਜੀ, ਮੁਹੰਮਦ ਅਨਵਰ ਅੰਸਾਰੀ ਜੀ ਨੇ ਆਪਣੀ ਯਾਦ ਸਾਂਝੀ ਕੀਤੀ ਸੀ ਕਿ ਕਦੋਂ ਪਹਿਲੀ ਵਾਰ ਉਹਨਾਂ ਦੀ ਰੇਡੀਓ ਦੇ ਨਾਲ ਸਾਂਝ ਪਈ ਸੀ ਅਤੇ ਪਹਿਲਾਂ ਕਿਹੜਾ ਟਰੈਕ ਉਹਨਾਂ ਨੇ ਸੁਣਿਆ ਸੀ। ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਆਡੀਓ ਮੈਸੇਜ ਦੇ ਜ਼ਰੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦਿਲ ਆਪਣਾ ਪੰਜਾਬੀ 'ਚ ਹਾਜ਼ਰੀ ਲਗਵਾਉਣ ਦੇ ਲਈ।
2: ਸਾਰੇ ਹੀ ਆਕਾਸ਼ਵਾਣੀ ਦੇ ਪਰਿਵਾਰ ਨੂੰ ਅੱਜ ਦੇ ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ 'ਤੇ ਬਹੁਤ ਬਹੁਤ ਵਧਾਈਆਂ ਹੋਣ।
1: ਤੁਹਾਨੂੰ ਵੀ ਜੀ।
2: ਮੈਂ ਅੰਮ੍ਰਿਤਸਰ ਤੋਂ ਇਕਬਾਲ ਸਿੰਘ ਚੌਹਾਨ ਬੋਲ ਰਿਹਾ ਹਾਂ। ਅੱਜ ਸਵੇਰੇ ਲਾਈਵ ਪ੍ਰੋਗਰਾਮ ਸੁਣਿਆ ਅਤੇ ਜਿਹੜੀ ਉਹ ਵੋਕ ਜਿਹੜੀ ਆ ਉਹ ਕੀਤੀ ਵਿਪਨ ਸੁਮਨ ਜੀ ਨੇ, ਗੱਲਾਂ ਬਾਤਾਂ ਕਰਵਾਈਆਂ ਕਮਲੇਸ਼ ਮੈਡਮ ਜੀ ਨਾਲ ਵੀ ਅਤੇ ਬਾਕੀਆਂ ਨਾਲ ਵੀ, ਬਹੁਤ ਵਧੀਆ ਲੱਗਾ। ਅਤੇ ਇਸੇ ਤਰ੍ਹਾਂ ਹੀ ਆਕਾਸ਼ਵਾਣੀ ਆਪਣੇ ਜਿਹੜੇ ਆ ਉਹ ਪ੍ਰੋਗਰਾਮ ਨੂੰ ਚਾਰ ਚੰਦ ਜਿਹੜੇ ਆ ਲਗਾਉਂਦੀ ਰਹੇ ਅਤੇ ਆਰ ਜੇ ਸਾਰੇ ਜਿਹੜੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਬਹੁਤ ਬਹੁਤ ਬਹੁਤ ਵਧਾਈਆਂ
1: ਅੱਜ ਦੇ ਇਸ ਦਿਨ ਦੇ ਮੌਕੇ ਇਕਬਾਲ ਜੀ। ਸਮੁੱਚਾ

0: ਬਹੁਤ ਵਧੀਆ ਲੱਗਾ ਅਤੇ ਇਸੇ ਤਰ੍ਹਾਂ ਹੀ ਆਕਾਸ਼ਵਾਣੀ ਆਪਣੇ ਜਿਹੜੇ ਆ ਉਹ ਪ੍ਰੋਗਰਾਮ ਨੂੰ ਚਾਰ ਚੰਦ ਜਿਹੜੇ ਆ ਲਗਾਉਂਦੀ ਰਹੇ ਅਤੇ ਆਰ ਜੇ ਸਾਰੇ ਜਿਹੜੇ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਹੋਵੇ, ਬਹੁਤ ਬਹੁਤ ਬਹੁਤ ਵਧਾਈ।
1: ਅੱਜ ਦੇ ਇਸ ਦਿਨ ਦੇ ਮੌਕੇ ਇਕਬਾਲ ਜੀ, ਸਮੁੱਚਾ ਰੇਡੀਓ ਦੀ ਟੀਮ ਜਿਹੜੀ ਹੈ ਇਸ ਦੇ ਵਿੱਚ ਭਾਗ ਲਿਆ ਔਰ ਉਹਨਾਂ ਸਾਰਿਆਂ ਦੀ ਬਦੌਲਤ ਹੀ ਅੱਜ ਦੇ ਇਸ ਦਿਨ ਨੂੰ ਅਸੀਂ ਸਫਲਾ ਕਰ ਚੁੱਕੇ ਹਾਂ ਜੀ ਹੁਣ ਤੱਕ ਦੇ ਸਫ਼ਰ ਦੇ ਦੌਰਾਨ। ਸੋ ਅਗਲੇ ਸਾਡੇ ਦੋਸਤ ਨੇ ਵੀ ਆਪਣੇ ਆਡੀਓ ਮੈਸੇਜ ਦੇ ਜ਼ਰੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਗਵਾਈ ਹੈ ਜੀ, ਆਓ ਜੀ ਉਹਨਾਂ ਨੂੰ ਵੀ ਸੁਣਦੇ ਹਾਂ।
2: ਹਾਂਜੀ ਨਮਸਕਾਰ ਵਿਪਿਨ ਜੀ।
1: ਨਮਸਕਾਰ,
2: ਮੈਂ ਖੁਦ ਰੇਡੀਓ ਦੇ ਨਾਲ ਬੜੇ ਸਾਲਾਂ ਤੋਂ ਜੁੜੀ ਹੋਈ ਹਾਂ, ਪ੍ਰੋਗਰਾਮਸ ਕਰਦੀ ਹਾਂ। ਮੇਰਾ ਪਰਸਨਲ ਐਕਸਪੀਰੀਅੰਸ ਇਹ ਕਹਿੰਦਾ ਹੈ ਕਿ ਰੇਡੀਓ ਤੁਹਾਡੀ ਆਤਮਾ ਹੈ। ਰੇਡੀਓ ਦੇ ਨਾਲ ਜੁੜਨਾ ਮਤਲਬ ਪਰਮਾਤਮਾ ਨੇ ਤੁਹਾਨੂੰ ਗਿਫਟ ਦਿੱਤਾ ਹੋਇਆ ਹੈ, ਇੱਕ ਗੋਡ ਗਿਫਟਡ ਹੈ ਜਿਹੜਾ ਤੁਸੀਂ ਰੇਡੀਓ ਦੇ ਨਾਲ ਜੁੜ ਜਾਂਦੇ ਹੋ। ਔਰ ਨਾ ਸਿਰਫ ਜੁੜਦੇ ਹੋ, ਤੁਸੀਂ ਪ੍ਰੋਗਰਾਮਸ ਵੀ ਪੇਸ਼ ਕਰਦੇ ਹੋ, ਹੈ ਨਾ। ਅਤੇ ਮੈਂ ਬਹੁਤ ਸਾਰੇ ਪ੍ਰੋਗਰਾਮਸ ਪੇਸ਼ ਕੀਤੇ ਹੈ, ਬਹੁਤ ਸਾਰੇ ਦੋਸਤ ਹੈ ਜਿਹੜੇ ਉਹ ਮੇਰੇ ਨਾਲ ਜੁੜੇ ਹੈ, ਬਹੁਤ ਸਾਰੇ ਦੋਸਤਾਂ ਨੇ ਢੇਰ ਸਾਰੀਆਂ ਦੁਆਵਾਂ ਦਿੱਤੀਆਂ, ਢੇਰ ਸਾਰਾ ਪਿਆਰ ਦਿੱਤਾ। ਔਰ ਨਾ ਸਿਰਫ ਪਿਆਰ ਦਿੱਤਾ ਬਲਕਿ ਆਪਣਾ ਪਰਿਵਾਰ ਵੀ ਬਣਾਇਆ ਹੈ। ਰੇਡੀਓ ਦੇ ਬਹੁਤ ਸਾਰੇ ਦੋਸਤ ਅਜਿਹੇ ਹੈ ਜਿਹੜੇ ਮੈਨੂੰ ਪਰਿਵਾਰ ਨਾਲ ਆਪਣਾ ਸਮਝਦੇ ਹੈ ਔਰ ਪਰਿਵਾਰ ਨਾਲੋਂ ਕਦੀ ਕਦੀ ਵੱਧ ਕੇ ਹੋ ਜਾਂਦੇ ਹੈ। ਸੋ ਰੇਡੀਓ ਦੀ ਤਾਰੀਫ ਤਾਂ ਕੀਤੀ ਹੀ ਨਹੀਂ ਜਾ ਸਕਦੀ ਕਿ ਰੇਡੀਓ ਦੇ ਨਾਲ ਕਿੰਨਾ ਮੋਹ ਹੁੰਦਾ ਹੈ, ਕਿੰਨਾ ਪਿਆਰ ਹੁੰਦਾ ਹੈ। ਮੈਂ ਹੁਣ ਵੀ ਪ੍ਰੋਗਰਾਮ ਸੁਣ ਰਹੀ ਹਾਂ, ਸਾਰੇ ਲਿਸਨਰਸ ਨੂੰ ਸੁਣ ਰਹੀ ਹਾਂ, ਔਰ ਇਹ ਜਿਹੜੇ ਲਿਸਨਰਸ ਹੈ ਉਹ ਸੱਚੀ ਅੱਜ ਤੋਂ ਨਹੀਂ ਬੜੇ ਬੜੇ ਸਾਲਾਂ ਤੋਂ ਰੇਡੀਓ ਦੇ ਨਾਲ ਜੁੜੇ ਹੋਏ ਹੈ ਔਰ ਰੇਡੀਓ ਦੇ ਨਾਲ ਜੁੜ ਕੇ ਇਹ ਆਪਣੇ ਆਪ ਨੂੰ ਬਹੁਤ ਹੀ ਵਡਭਾਗਾ ਸਮਝਦੇ ਹੈ ਕਿ ਉਹ ਰੇਡੀਓ ਦੇ ਨਾਲ ਜੁੜੇ, ਰੇਡੀਓ ਦਾ ਪਰਿਵਾਰ ਵੱਡਾ ਕੀਤਾ ਹੈ। ਸੋ ਮੈਂ ਅੱਜ ਰੇਡੀਓ ਦੇ 90 ਸਾਲ, ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਸਾਰਿਆਂ ਨੂੰ ਬਹੁਤ ਸਾਰੀ ਮੁਬਾਰਕਬਾਦ ਦੇਵਾਂਗੀ, ਪੂਰੀ ਟੀਮ ਨੂੰ ਮੁਬਾਰਕਬਾਦ ਦੇਵਾਂਗੀ, ਸਾਰੇ ਲਿਸਨਰਸ ਨੂੰ ਮੁਬਾਰਕਬਾਦ ਦੇਵਾਂਗੀ, ਅਨਾਊਂਸਰਸ ਨੂੰ ਮੁਬਾਰਕਬਾਦ ਦੇਵਾਂਗੀ, ਤੁਹਾਨੂੰ ਵੀ ਮੁਬਾਰਕਬਾਦ ਦੇਵਾਂਗੀ। ਬੇਸ਼ੱਕ ਅੱਜ ਮੈਂ ਸਵੇਰੇ ਪ੍ਰੋਗਰਾਮ ਨਹੀਂ ਸੁਣ ਪਾਈ, ਲੇਕਿਨ ਹਾਂ ਸਾਰਿਆਂ ਨੂੰ ਸੁਣ ਕੇ ਇਹ ਪਤਾ ਚੱਲ ਰਿਹਾ ਕਿ ਅੱਜ ਪ੍ਰੋਗਰਾਮ ਬਹੁਤ ਹੀ ਅੱਛਾ ਪੇਸ਼ ਹੋਇਆ। ਤੇ ਜਦੋਂ ਇੰਨੇ ਅੱਛੇ ਪ੍ਰੋਗਰਾਮ ਹੋਣ, ਇੰਨੇ ਅੱਛੇ ਆਰਜੇਸ ਹੋਣ, ਇੰਨੇ ਅੱਛੇ ਅਨਾਊਂਸਰਸ ਹੋਣ, ਇੰਨੇ ਅੱਛੇ ਲਿਸਨਰਸ ਹੋਣ, ਤੇ ਫਿਰ 90 ਸਾਲ ਵੀ ਹੋ ਜਾਣ ਤਾਂ ਵੀ ਪਤਾ ਨਹੀਂ ਚੱਲੇਗਾ। ਅਸੀਂ ਭਾਵੇਂ ਹੋਈਏ ਨਾ ਹੋਈਏ, ਪਰ ਸਾਡੇ ਬੱਚੇ ਰੇਡੀਓ ਜ਼ਰੂਰ ਸੁਣਦੇ ਰਹਿਣਗੇ, ਕਿਉਂਕਿ ਮੇਰੇ ਕੋਲ ਖੁਦ ਕੋਲ ਹਰ ਵੇਲੇ ਰਸੋਈ 'ਚ ਰੇਡੀਓ ਚੱਲਦਾ ਹੈ। ਰੇਡੀਓ ਤੋਂ ਬਿਨਾਂ 1 ਮਿੰਟ ਵੀ ਨਹੀਂ ਰਹਿੰਦੀ। ਮੈਂ ਗੈਸ ਬਾਅਦ ਵਿੱਚ ਔਨ ਕਰਦੀ ਹਾਂ ਤੇ ਰੇਡੀਓ ਪਹਿਲਾਂ। ਸੋ ਰੇਡੀਓ ਹੈ ਜਿਹੜਾ ਉਹ ਕਹਿ ਲਓ ਕਿ ਬਸ ਸਾਡੀ ਜਿੰਦ ਜਾਨ ਹੈ ਔਰ ਸਾਡੇ ਨਾਲ ਹੀ ਜਿਹੜਾ ਹੈ ਇਹ।
1: ਬਿਲਕੁਲ ਜੀ, ਹਾਊਸ ਵਾਈਫ ਨੇ ਤੇ ਉਹਨਾਂ ਨੇ ਕਿਹਾ ਕਿ ਗੈਸ ਜਿਹੜਾ ਸਿਲੰਡਰ ਚੁੱਲ੍ਹਾ ਹੁੰਦਾ ਹੈ ਖਾਣਾ ਬਣਾਉਣ ਦੇ ਲਈ, ਉਹ ਬਾਅਦ ਦੇ ਵਿੱਚ ਔਨ ਹੁੰਦਾ, ਰੇਡੀਓ ਪਹਿਲਾਂ ਔਨ ਹੁੰਦਾ। ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਜੀ ਕਿ ਕਿੰਨਾ ਗੂੜਾ ਜਿਹੜਾ ਉਹਨਾਂ ਦਾ ਸਾਡੇ ਨਾਲ ਪਿਆਰ ਹੈ ਜੀ। ਸੋ ਇਹ ਪਿਆਰ ਇੱਦਾਂ ਹੀ ਬਰਕਰਾਰ ਰਹੇਗਾ ਔਰ ਮੈਨੂੰ ਲੱਗਦਾ ਹੈ ਕਿ ਅਗਰ ਕਿਸੇ ਦਿਨ ਰੱਬ ਨਾ ਕਰੇ ਕਿ ਇਲੈਕਟ੍ਰੀਸਿਟੀ ਦਾ ਫੇਲੀਅਰ ਆ ਜਾਏ, ਤਾਂ ਇਲੈਕਟ੍ਰੀਸਿਟੀ ਫੇਲੀਅਰ ਹੋਣ ਤੋਂ ਬਾਅਦ ਦੇ ਵਿੱਚ ਨਾ ਤਾਂ ਸਾਡੇ ਕੋਲ ਟੀ ਵੀ ਚੱਲੇਗਾ, ਨਾ ਸਾਡੇ ਕੋਲ ਸਾਡੇ ਮੋਬਾਈਲ ਚੱਲਣਗੇ। ਅਗਰ ਪਾਵਰ ਬੈਂਕ ਹੈ ਥੋੜ੍ਹਾ ਬਹੁਤਾ ਲਗਾ ਕੇ ਗੁਜ਼ਾਰਾ ਕਰ ਸਕਦੇ ਹਾਂ, ਪਰ ਜੋ ਚੀਜ਼ ਸਾਡੇ ਕੋਲ ਕਾਫੀ ਮਹੀਨੇ ਚੱਲੇਗੀ ਉਹ ਹੈ ਜੀ ਸਾਡਾ ਰੇਡੀਓ। ਬਸ ਇਕਲੌਤਾ ਉਹ ਸਾਧਨ ਹੈ ਜੋ ਸਾਡੇ ਤੱਕ ਪਲ ਪਲ ਦੀ ਜਾਣਕਾਰੀ ਨੂੰ ਪਹੁੰਚਾਉਂਦਾ ਰਹੇਗਾ। ਸੋ ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਸਾਡੇ ਤੱਕ ਪਹੁੰਚੇ ਜੀ। ਔਰ ਇਸ ਦੇ ਨਾਲ ਹੀ ਅਗਲੇ ਸਾਡੇ ਦੋਸਤ ਨੇ ਜੀ, ਮਨਜੀਤ ਸਿੰਘ ਬੱਦਨ ਜੀ, ਪਿੰਡ ਬਦੋਵਾਲ, ਜ਼ਿਲ੍ਹਾ ਲੁਧਿਆਣਾ ਤੋਂ ਆਪਣੀ ਹਾਜ਼ਰੀ ਲਗਵਾ ਰਹੇ ਨੇ ਜੀ। ਇੱਕ ਵਾਰਤਾ ਦੇ ਨਾਲ ਲਿਖ ਰਹੇ ਨੇ ਕਿ ਸੂਰਜ ਡੁੱਬਣ ਤੋਂ ਪਹਿਲਾਂ ਉਡੀਕ ਮੁੱਕੀ ਉਹ ਆਇਆ ਤੇ ਨਲਕੇ ਹੇਠਾਂ ਹੋਇਆ ਸਹਿਕ ਦੇ ਚੁੱਲ੍ਹੇ ਦੀ ਚਾਹ ਦਾ ਮੱਗ। ਉਸ ਥੱਕੇ ਆਏ ਨੂੰ ਉਸ ਫੜਿਆ ਤੋਂ ਆਖੇ ਉਤਲੇ ਨਾਲ ਅੱਖਾਂ ਦੇ ਮੂੰਹ ਪੂੰਝਦੀ ਉਹ ਉਸ ਨਾਲ ਵਾਣ ਦੇ ਮੰਜੇ 'ਤੇ ਬੈਠਦਿਆਂ ਉਸ ਥੱਕੇ ਆਏ ਨੂੰ ਪੁੱਛ ਰਹੀ ਚਾਹ ਠੰਡੀ ਤਾਂ ਨਹੀਂ, ਤੱਤੀ ਕਰਾਂ, ਰਹਿਣ ਦੇ ਠੀਕ ਹਾਂ, ਕੰਮ 'ਤੇ ਰੋਟੀ ਟਾਈਮ ਸਿਰ ਖਾ ਲਈ ਸੀ। ਆਹੋ ਕੀ ਰੋਜ਼ ਐਵੇਂ ਉਹੀ ਗੱਲਾਂ, ਕੁਝ ਨਹੀਂ ਪੁੱਤ ਮਾਂ ਆ। ਸੋ ਮਾਂ ਦਿਵਸ ਜਿਹੜਾ ਹੈ ਜੀ ਉਹ ਹਰ ਰੋਜ਼ ਮਨਾਇਆ ਜਾਂਦਾ, ਉਸਦਾ ਕੋਈ ਇੱਕ ਦਿਨ ਨਹੀਂ ਹੁੰਦਾ, ਹਰ ਰੋਜ਼ ਇਹ ਦਿਨ ਮਨਾਇਆ ਜਾਂਦਾ। ਸੋ ਬਸ ਉਸੇ ਦਿਨ ਨੂੰ ਸਮਰਪਿਤ ਕੁਝ ਜਿਹੜੀਆਂ ਲਫ਼ਜ਼ ਨੇ ਉਹ ਸਾਡੇ ਨਾਲ ਮਨਜੀਤ ਸਿੰਘ ਬੱਦਨ ਜੀ ਨੇ ਸਾਂਝੇ ਕੀਤੇ ਔਰ ਜਗਤ ਦੀਆਂ ਸਾਰੀਆਂ ਮਾਤਾਵਾਂ ਨੂੰ ਪਿਆਰ, ਤਿਆਗ ਅਤੇ ਨਮਨ ਦੇ ਲਈ ਉਹਨਾਂ ਨੇ ਸਮਰਪਿਤ ਕੀਤੀ ਹੈ ਜੀ ਆਪਣੀ ਰਚਨਾ। ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਅਗਲੇ ਦੋਸਤ ਵੀ ਹਾਜ਼ਰੀ ਲਗਵਾ ਰਹੇ ਨੇ ਜੀ ਇੱਕ ਆਡੀਓ ਮੈਸੇਜ ਦੇ ਜ਼ਰੀਏ।
3: ਆਕਾਸ਼ਵਾਣੀ ਜਲੰਧਰ ਸੁਣ ਰਹੇ ਸਭੀ ਸਾਥੀਓ ਕੋ, ਬਜ਼ੁਰਗੋ ਕੋ,

0: ऐसी कुछ टीम थी। तो आपको फिर से सभी को बहुत बहुत बधाई।
1: बहुत बहुत शुक्रिया विनोद जी। वैसे मेरे ते जरूर तुसी वो ओपनिंग अनाउंसमेंट वाली बांसुरी ते ट्यून बजाए ना, मेरे ते लू कंडे खड़े हो गए। मतलब दिमाग तक जेड़ी है वो धुन जेड़ी गई है, लगा ही नहीं कि बांसुरी दे नाल भी जेड़ी वो धुन है उसनू मैच किया जा सकता। बहुत ही बाकमाल ते बहुत ही खूबसूरत अंदाज दे विच तुसी बांसुरी दे नाल जेड़ियां एक अध्याती प्रोग्राम दी और एक जेड़ी साड़ी ओपनिंग अनाउंसमेंट दी धुन हुंदी आ उसनू साडे तक पहुँचाया। बहुत बहुत शुक्रिया जी। अज्ज दे ਨੂੰ ਹੋਰ ਵੀ ਖਾਸ ਕਰ ਦਿੱਤਾ ਤੁਹਾਡੀ ਬਾਂਸੁਰੀ ਨੇ।
2: ਹੈਲੋ ਦਿਲ ਆਪਣਾ ਪੰਜਾਬੀ ਲਲਿਤ ਸੋਨੀ ਸਰ ਜੀ, ਵੈਰੀ ਗੁੱਡ ਮਾਰਨਿੰਗ ਸਾਰੇ ਦੋਸਤਾਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਨਮਸਕਾਰ। ਅੱਜ ਸਾਡੇ ਆਰਜਿਸ ਮੈਡਮਾਂ ਨੇ ਬਹੁਤ ਰੌਣਕ ਲਗਾਈ, ਜਿਸ ਤਰ੍ਹਾਂ ਕਿ ਅਮਨ ਕੋਹਲੀ, ਪੂਜਾ ਟੁਹਾਨੀ ਵੀ 10 ਸਾਲ ਤੋਂ ਜੁੜੇ ਹੋਏ ਨੇ, ਵਰੁਣ ਕੌਰ ਜੀ, ਇਹਨਾਂ ਨੇ ਸਵੇਰ ਦੀ ਚਹਿਕਦੀ ਚਹਿਕਦੀ ਆਵਾਜ਼ ਦੇ ਵਿੱਚ ਅੱਜ 19 ਵਰਸ਼ਗਾਂਠ ਮਨਾਈ ਆਕਾਸ਼ਵਾਣੀ ਦੀ। ਸਾਡੀ ਆਕਾਸ਼ਵਾਣੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ, ਬੜਾ ਪ੍ਰੇਰਿਤ ਕੀਤਾ ਹੈ। ਸਾਰੇ ਸਰੋਤਾਵਾਂ ਨੇ ਵੀ ਬੜਾ ਸੋਹਣਾ ਯੋਗਦਾਨ ਦਿੰਦੇ ਹਨ। ਆਕਾਸ਼ਵਾਣੀ ਆਸਮ ਰੇਮਬੋ ਤੋਂ

0: ਮੈਂ ਪੰਜਾਬੀ ਬੋਲਣੀ ਸਿੱਖੀ ਹੈ, ਲਿਖਣੀ ਤਾਂ ਮੈਨੂੰ ਹਲੇ ਵੀ ਨਹੀਂ ਆਉਂਦੀ ਤੇ ਮੈਂ ਇਸਦਾ ਦਿਲੋਂ ਸਵਾਗਤ ਕਰਦੀ ਹਾਂ ਜਿਹੜੇ ਸਾਰਾ ਦਿਨ ਮੈਨੂੰ ਆਪਣੇ ਨਾਲ ਜੋੜ ਕੇ ਦਿਲ ਆ ਸ਼ਾਇਰ ਹੈ ਦਿਲ ਚਾਹਤਾ ਹੈ ਦੇ ਵਿੱਚ ਜੋੜ ਕੇ ਪੰਜਾਬੀ ਤੜਕੇ ਵਿੱਚ ਜੋੜ ਕੇ ਸਾਰਾ ਦਿਨ ਦਿਲ ਲਗਾਈ ਰੱਖਦੇ ਹਨ। ਫਿਰ ਤੋਂ ਸਾਰੇ ਦੋਸਤਾਂ ਨੂੰ ਸਾਰੇ ਆਰਜਿਸ ਨੂੰ ਆਕਾਸ਼ਵਾਣੀ ਦੇ 90 ਵਰਸ਼ਗਾਂਠ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ। ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਕਿਰਨ ਜੀ ਬਹੁਤ ਬਹੁਤ ਸ਼ੁਕਰੀਆ। ਔਰ ਤੁਸੀਂ ਦੱਸਿਆ ਕਿ ਪੰਜਾਬੀ ਤੁਸੀਂ ਰੇਡੀਓ ਤੋਂ ਹੀ ਸਿੱਖੀ ਹੈ, ਅਤੇ ਕਿਆ ਬਾਤ ਹੈ, ਮਤਲਬ ਕਿ ਰੇਡੀਓ ਦਾ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਅਹਿਮ ਰੋਲ ਜ਼ਰੂਰ ਰਿਹਾ ਹੈ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਔਰ ਇਸੇ ਤਰੀਕੇ ਦੇ ਨਾਲ ਸਾਡੇ ਨਾਲ ਜੁੜੇ ਰਹਿਣ ਵਾਸਤੇ।
2: ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਆਰ ਜੇ ਸਾਹਿਬ ਜੀ ਨੂੰ ਇਕਬਾਲ ਸਿੰਘ, ਮੇਨ ਬਜ਼ਾਰ ਅਠੂਰ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ, ਸਤਿਕਾਰ ਭਰੀ, ਮਿੱਠੀ ਮਿੱਠੀ ਤੇ ਠੰਡੀ ਠੰਡੀ ਜੀ ਸਤਿ ਸ੍ਰੀ ਅਕਾਲ ਜੀ। ਬਸ ਚਿੱਤੋ ਪੈਰ ਆਕਾਸ਼ ਬਾਣੀ ਦਾ ਖਿਆਲ ਜਿਹਾ ਰਹਿੰਦਾ, ਬਸ ਚਿੱਤੋ ਪੈਰ ਆਕਾਸ਼ ਬਾਣੀ ਦਾ ਖਿਆਲ ਜਿਹਾ ਰਹਿੰਦਾ, ਰੇਡੀਓ ਸਦਾ ਅੱਖੀਆਂ ਦੇ ਸਾਹਮਣੇ ਰਹਿੰਦਾ, ਆਕਾਸ਼ ਬਾਣੀ ਦੀ ਯਾਦ ਦਵਾਉਂਦਾ ਰਹਿੰਦਾ ਹਰ ਸਾਹ ਵੀ, ਬਸ ਰੇਡੀਓ ਦੀਆਂ ਗੱਲਾਂ ਕਰਦੇ ਰਹਿੰਦੇ ਮੇਰੇ ਰਾਹ ਵੀ, ਅੜੀਕ ਜਿਹੀ ਰਹਿੰਦੀ ਆ, ਚਿੱਠੀਆਂ ਪਾਵਾਂ, ਮੈਸੇਜ ਕਰਾਂ, ਵੋਇਸ ਮੈਸੇਜ ਕਰਾਂ ਜਾਂ ਲਾਈਵ ਗੱਲਬਾਤ ਕਰਾਂ, ਰੇਡੀਓ ਨਾਲ ਰਿਸ਼ਤਾ ਜਿਵੇਂ ਨਹੁੰ ਅਤੇ ਮਾਸ ਆ। ਇਕਬਾਲ ਸਿੰਘ ਹਠੂਰ ਵਿਹਲਾ ਨਹੀਂ ਕਿਸੇ ਹੋਰ ਲਈ, ਅਤੇ ਨਾ ਹੀ ਰੇਡੀਓ ਤੋਂ ਵੱਧ ਹਠੂਰ ਵਾਲੇ ਨੂੰ ਕੋਈ ਖਾਸ ਆ।
1: ਕਿਆ ਬਾਤ
2: ਹੈ, ਇੱਕ ਵਾਰ ਤੋਂ ਫੇਰ 102.7 ਦਿਲ ਆਪਣਾ ਪੰਜਾਬੀ ਪ੍ਰੋਗਰਾਮ ਕੇ ਪੇਸ਼ ਕਰ ਰਹੇ ਆਰ ਜੇ ਸਾਹਿਬ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਇਕਬਾਲ ਸਿੰਘ ਅਠੂਰ ਵੱਲੋਂ। ਆਕਾਸ਼ਬਾਣੀ ਜਲੰਧਰ ਦੇ 90 ਸਾਲ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹਨੇ ਆਪਣੇ ਨਾਲ ਸਾਨੂੰ ਜੋੜ ਕੇ ਰੱਖਿਆ ਹੈ, ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ ਇਕਬਾਲ ਸਿੰਘ ਅਠੂਰ ਵੱਲੋਂ।
1: ਬਹੁਤ ਬਹੁਤ ਸ਼ੁਕਰੀਆ ਇਕਬਾਲ ਜੀ, ਇੰਨਾ ਪਿਆਰ ਸਤਿਕਾਰ ਦੇਣ ਵਾਸਤੇ, ਔਰ ਜਿੰਨਾ ਤੁਸੀਂ ਸਾਨੂੰ ਆਖ ਰਹੇ ਹੋ ਕਿ ਅਸੀਂ ਜੋੜ ਕੇ ਰੱਖਿਆ, ਉਸ ਤੋਂ ਜ਼ਿਆਦਾ ਮੈਨੂੰ ਲੱਗਦਾ ਕਿ ਘੁੱਟ ਕੇ ਗੱਲ ਵਕੜੀ ਤੁਸੀਂ ਪਾਈ ਹੋਈ ਹੈ ਜੀ ਆਕਾਸ਼ਵਾਣੀ ਨੂੰ। ਸੋ ਬਹੁਤ ਬਹੁਤ ਸ਼ੁਕਰੀਆ ਜੀ, ਮਿੰਟੂ ਚੰਦੇਲ ਜੀ ਨੇ ਆਪਣੀ ਮਮਿਕਰੀ ਦੇ ਜ਼ਰੀਏ ਅੱਜ ਦੇ ਇਸ ਦਿਨ ਨੂੰ ਹੋਰ ਹੀ ਖੂਬਸੂਰਤ, ਅਤੇ ਮੈਂ ਕਹਾਂਗਾ ਕਿ ਇੱਕ ਗੱਲਾਂ ਜਿਹੜੀਆਂ ਨਾ ਇਨਸਾਨ ਦੀ ਉੱਪਰ ਨੂੰ ਚੱਕੀਆਂ ਜਾ ਚੁੱਕੀਆਂ ਨੇ ਹਾਸੇ ਦੇ ਨਾਲ। ਸੋ ਬਹੁਤ ਬਹੁਤ ਸ਼ੁਕਰੀਆ ਜੀ ਫੱਤੂ ਦੇ ਭਾਪੇ ਨੂੰ ਵੀ, ਅਤੇ ਫੱਤੂ ਦੇ ਭਾਪੇ ਦੀ ਜਿਹੜੀ ਘਰਵਾਲੀ ਹੈ ਜੀ ਉਹਨਾਂ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਜੀ। ਅਮਰਜੀਤ ਜੱਸਲ ਪ੍ਰੇਮ ਮਾਰਕੀਟ ਬਠਿੰਡਾ ਤੋਂ ਲਿਖ ਰਹੇ ਨੇ ਕਿ ਮੈਨੂੰ ਕੋਈ ਅਰਜ਼ੀ ਦੇ ਭਾਵੇਂ ਗਵਾਹੀ ਫਰਜ਼ੀ ਦੇ, ਅਣਸੀਤੇ ਦੋ ਲੀੜੇ ਨੇ ਕੋਲ ਮੇਰੇ, ਕੋਈ ਵਧੀਆ ਜਿਹਾ ਦਰਜੀ ਦੇ ਚਾਵਾਂ ਨਾਲ ਪਾਲਿਆ ਸੀ ਰੁੱਖ ਪਿਆਰ ਦਾ, ਵੱਢਣਾ ਏ ਜਾਂ ਰੱਖਣਾ ਏ ਗੱਲ ਮੁੱਕਦੀ ਏ ਹੁਣ ਸਾਰੀ ਤੇਰੀ ਮਰਜ਼ੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਇਸ ਛੋਟੇ ਜਿਹੇ ਮੈਸੇਜ ਦੇ ਨਾਲ ਸਾਡੇ ਤੱਕ ਅੱਜ ਦੇ ਦਿਨ ਦੀ ਖਾਸ ਯਾਦ ਨੂੰ ਸਾਂਝਾ ਕਰਨ ਲਈ। ਔਰ ਅਗਲਾ ਜੀ ਪਿਆਰ ਭਰੀ ਨਮਸਕਾਰ ਕਹਿ ਰਹੇ ਨੇ ਕਿ ਆਕਾਸ਼ਵਾਣੀ ਕੇ 90 ਵਰਸ਼ ਪੂਰੇ ਹੋਣੇ ਪਰ ਆਕਾਸ਼ਵਾਣੀ ਪਰਿਵਾਰ ਕੋ ਬਹੁਤ ਬਹੁਤ ਵਧਾਈ ਸ਼ੁਭਕਾਮਨਾਏ, ਮੈਂ 1980 ਸੇ ਆਕਾਸ਼ਵਾਣੀ ਸੇ ਜੁੜਾ ਹੂੰ ਔਰ ਆਜ ਵੀ ਮੈਂ ਆਕਾਸ਼ਵਾਣੀ ਜਲੰਧਰ 50 ਰੋਹਤਕ ਕੁਰੂਕਸ਼ੇਤਰ ਮਥੁਰਾ ਸ਼ਿਮਲਾ ਬਠਿੰਡਾ ਵਾਰਾਣਸੀ ਵਟਸਐਪ ਕੇ ਮਾਧਿਅਮ ਸੇ ਔਰ ਫਾਰਮੇਸੀ ਪ੍ਰੋਗਰਾਮ ਸੇ ਜੁੜਾ ਹੂੰ ਜੀ, ਔਰ ਆਕਾਸ਼ਵਾਣੀ ਮੇਰੀ ਜਾਨ ਹੈ, ਆਕਾਸ਼ਵਾਣੀ ਕੇ ਮੈਂ ਬਿਨਾਂ ਨਹੀਂ ਰਹਿ ਸਕਤਾ, ਮਿਰਜ਼ਾਪੁਰ ਕੁਰੂਕਸ਼ੇਤਰ ਤੋਂ ਯਸ਼ਪਾਲ ਦੀਮਾਨ, ਸ਼੍ਰੀਮਤੀ ਕ੍ਰਿਸ਼ਨਾ ਦੀਮਾਨ ਔਰ ਪੂਰੀ ਦੀਮਾਨ ਫੈਮਲੀ, ਔਰ ਪੂਰੀ ਦੀਮਾਨ ਫੈਮਲੀ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਜੀ ਇੰਨਾ ਮੋਹ ਤੇ ਪਿਆਰ ਸਾਡੇ ਤੱਕ ਪਹੁੰਚਦਾ ਕਰਨ ਦੇ ਲਈ।
3: ਆਕਾਸ਼ਵਾਣੀ 90 ਸਾਲ ਦਾ ਸਮਾਂ, ਜੁਗ ਜਿੱਡਾ ਸਮਾਂ ਬਿਤਾ ਕੇ ਸਾਡੀ ਸੇਵਾ ਦੇ ਵਿੱਚ ਹਾਜ਼ਰ ਰਿਹਾ ਹੈ ਔਰ ਇਸ ਸਮੇਂ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਸਾਡੇ ਦਿਲ ਦੇ ਵਿੱਚ ਸਮਾਈਆਂ ਹੋਈਆਂ ਨੇ ਕਿਉਂਕਿ ਅਸੀਂ ਬਹੁਤ ਦੇਰ ਪਹਿਲਾਂ ਤੋਂ ਆਕਾਸ਼ਵਾਣੀ ਦੇ ਨਾਲ ਜੁੜੇ ਹੋਏ ਹੈ। ਉਸ ਟਾਈਮ 'ਤੇ ਜੁੜੇ ਹਾਂ ਜਦੋਂ ਸਾਨੂੰ ਕੋਈ ਬਹੁਤੀ ਸੋਝੀ ਵੀ ਨਹੀਂ ਸੀ,

0: ਬਾਹਠ ਜਾਂ 63 ਸਾਲ ਦੇ ਵਿੱਚ 1962-63 ਦੇ ਵਿੱਚ ਪੰਚਾਇਤਾਂ ਨੂੰ ਇੱਕ ਹਾਰਨ ਵਾਲੇ ਜਿਹੜੇ ਸੀਗੇ ਰੇਡੀਓ ਦਿੱਤੇ ਸੀ ਅਤੇ ਸਾਡੇ ਨਾਨਾ ਜੀ ਸਰਪੰਚ ਸੀਗੇ। ਜਦੋਂ ਘਰ ਦੇ ਵਿੱਚ ਰੇਡੀਓ ਸ਼ੁਰੂ ਹੋਇਆ ਤਾਂ ਇੰਨਾ ਖੁਸ਼ੀ ਹੋਈ ਸਾਰੇ ਪਿੰਡ ਨੂੰ ਕਿ ਸਾਰਾ ਪਿੰਡ ਇਕੱਠਾ ਹੋ ਕੇ ਰੇਡੀਓ ਸੁਣਨ ਦੇ ਲਈ ਪਹੁੰਚਿਆ। ਔਰ ਪ੍ਰੋਗਰਾਮ ਜਿਹੜਾ ਕ੍ਰਿਸ਼ੀ ਦਰਸ਼ਨ ਸੀ ਉਹਦਾ ਕਹਿਣੀ ਕੀ ਹੈ ਜੀ, ਉਹਦੇ ਵਿੱਚ ਤਾਂ ਅਸੀਂ ਬਹੁਤ ਹੀ ਲਾਭਕਾਰੀ ਚੀਜ਼ਾਂ ਜਿਹਦੇ ਨਾਲ ਸਾਡੀ ਫਸਲਾਂ ਨੂੰ ਸਾਡੇ ਜ਼ਿਮੀਂਦਾਰਾਂ ਨੂੰ ਬਹੁਤ ਲਾਭ ਹੋਇਆ ਅਤੇ ਹਰ ਤਰ੍ਹਾਂ ਦੀ ਜਾਣਕਾਰੀ ਉਹਦੇ ਵਿੱਚ ਦਿੱਤੀ ਗਈ। ਮੈਂ ਖੁਦ ਆਕਾਸ਼ਬਾਣੀ ਦੇ ਨਾਲ ਪੂਰਾ ਜੁੜਿਆ ਹੋਇਆ ਹਾਂ ਅਤੇ ਇੱਥੇ ਚਿੱਠੀਆਂ ਵਗੈਰਾ ਵੀ ਲਿਖਦੇ ਰਹੇ ਹਾਂ। ਇੱਕ ਵਾਰ ਮੇਰੀ ਚਿੱਠੀ ਜਿਹੜੀ ਸੀ ਇਹਨਾਂ ਨੇ ਫਸਟ ਵੀ ਕੱਢੀ ਸੀ। ਸੋ ਪ੍ਰੋਗਰਾਮ ਵਸਦੇ ਵੇੜੇ ਬਹੁਤ ਖੂਬਸੂਰਤ ਹੈ, ਬਹੁਤ ਵਧੀਆ ਜਾਣਕਾਰੀਆਂ ਦਿੰਦੇ ਨੇ ਅਤੇ ਉਹਦੇ ਵਿੱਚ ਵੀ ਮਹਿਮਾਨ ਬਰੂਹਾਂ 'ਤੇ ਸਾਨੂੰ ਆਉਣ ਦਾ ਇੱਕ ਵਾਰ ਮੌਕਾ ਮਿਲਿਆ
1: ਜੀ। ਕਿਆ ਬਾਤ ਹੈ ਜੀ। ਸੋ ਹਰ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਰਹੀ ਹੈ ਜੀ, ਔਰ ਇਹਨਾਂ ਨੇ ਦੱਸਿਆ ਕਿ ਪ੍ਰੋਗਰਾਮ ਬੱਸ ਦੇ ਵਿਹੜੇ ਤੋਂ ਲੈ ਕੇ ਖੇਤੀ ਦੇ ਪ੍ਰੋਗਰਾਮ ਦੇ ਵਿੱਚ ਵੀ ਇਹਨਾਂ ਦੀ ਸ਼ਮੂਲੀਅਤ ਰਹੀ ਹੈ, ਔਰ ਉਸ ਦੇ ਕਰਕੇ ਹੀ ਜਿਹੜਾ ਹੈ ਉਹ ਸਾਡਾ ਜਿਹੜਾ ਆਕਾਸ਼ਵਾਣੀ ਹੈ ਉਹ ਅੰਬਰਾਂ ਤੱਕ ਆਉਣ ਪਹੁੰਚਿਆ ਜੀ। ਅਗਲੇ ਦੋਸਤ ਦੀ ਵੀ ਆਡੀਓ ਮੈਸੇਜ ਆ ਗਿਆ ਜੀ, ਉਹਨਾਂ ਨੂੰ ਵੀ ਸੁਣਦੇ ਹਾਂ।
2: ਵਿਪਨ ਜੀ, ਤੁਹਾਨੂੰ ਤੇ ਤਮਾਮ ਸੁਣਨ ਵਾਲਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਤੇ ਸਾਰੇ ਹੀ ਸਰੋਤਿਆਂ ਨੂੰ ਤੇ ਆਕਾਸ਼ਵਾਣੀ ਦੇ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਅੱਜ ਦਾ ਦਿਨ ਬੜਾ ਖਾਸ ਹੈ ਕਿ ਅੱਜ ਆਕਾਸ਼ਵਾਣੀ ਜਲੰਧਰ ਨੇ ਵੀ ਆਕਾਸ਼ਵਾਣੀ ਦੇ 90 ਵਰ੍ਹਿਆਂ ਨੂੰ ਸੈਲੀਬ੍ਰੇਟ ਕੀਤਾ ਵਾਕਾਥੋਨ ਦੇ ਰੂਪ ਦੇ ਵਿੱਚ। ਤੇ ਸਾਡੇ ਲਈ ਖਾਸ ਗੱਲ ਇਹ ਹੈ ਕਿ ਅੱਜ ਵਿਪਨ ਜੀ ਵੀ ਪ੍ਰੋਗਰਾਮ ਦੇ ਵਿੱਚ ਆਏ ਨੇ ਤੇ ਪ੍ਰੋਗਰਾਮ ਮੈਂ ਸ਼ੁਰੂ ਤੇ ਸੁਣ ਤਾਂ ਨਹੀਂ ਸਕਿਆ, ਪਰ ਸਰੋਤਿਆਂ ਦੀਆਂ ਗੱਲਾਂ ਬਾਤਾਂ ਤੋਂ ਲੱਗ ਰਿਹਾ ਕਿ ਪ੍ਰੋਗਰਾਮ ਵਾਕਈ ਬਹੁਤ ਹੀ ਖੂਬਸੂਰਤ ਪੇਸ਼ ਹੋਇਆ। ਤੇ ਅਗਰ ਕਿਸੇ ਪ੍ਰੋਗਰਾਮ ਦੀ ਜਾਂ ਕੋਈ ਤੁਹਾਡੇ ਕੋਲ ਗੱਲਬਾਤ ਦੀ ਰਿਕਾਰਡਿੰਗ ਹੈ ਤਾਂ ਕੋਸ਼ਿਸ਼ ਕਰਿਓ ਕਿ ਅੱਜ ਦੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਬਾਕੀ ਦਿਨ ਵੇਲੇ ਪ੍ਰਸਾਰਣ ਹੋਣੇ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਜ਼ਰੂਰ ਚਲਾਉਂਦੇ ਰਹੋ ਤਾਂ ਜੋ ਜਿਹੜੇ ਸਰੋਤੇ ਸਵੇਰੇ ਮਿਸ ਕਰ ਗਏ ਨੇ ਪ੍ਰੋਗਰਾਮ ਸੁਣਨੇ ਉਹ ਦੁਬਾਰਾ ਤੋਂ ਜ਼ਰੂਰ ਸੁਣ ਸਕਣ ਜੀ। ਤੇ ਆਕਾਸ਼ਵਾਣੀ ਨੂੰ ਇੱਕ ਵਾਰ ਫਿਰ ਤੋਂ 90 ਵਰੇ ਪੂਰੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ।
1: ਅਗਲਾ ਸਾਡਾ ਮੈਸੇਜ ਹੈ ਜੀ, ਇਹ ਸਨ ਸਾਡੇ ਦੋਸਤ ਅਮਨਦੀਪ ਸਿੰਘ ਹਟੋਰ ਜੀ। ਅਗਲਾ ਮੈਸੇਜ ਹੈ ਜੀ, ਦਵਿੰਦਰ ਕੁਮਾਰ ਭਾਰਗੋ ਕੈਂਪ ਜਲੰਧਰ ਤੋਂ, ਆਕਾਸ਼ਵਾਣੀ ਦੇ 90 ਵਰੇ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਸਾਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੀਆਂ ਨੇ ਜੀ ਉਹ ਪੇਸ਼ ਕਰ ਰਹੇ ਨੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਇਹਨਾਂ ਮੁਬਾਰਕਾਂ ਵਾਸਤੇ। ਅਗਲਾ ਇੱਕ ਆਡੀਓ ਮੈਸੇਜ ਹੈ, ਜਲਦੀ ਜਲਦੀ ਉਹ ਵੀ ਸੁਣ ਲੈਂਦੇ ਹਾਂ ਜੀ।
3: ਦਿਲ ਆਪਣਾ ਪੰਜਾਬੀ, ਪਿੰਡ ਮੂੜਿਆਂ ਵਾਲੀ, ਜ਼ਿਲ੍ਹਾ ਫਾਜ਼ਿਲਕਾ ਤੋਂ, ਮੈਂ ਮਨੋਦ ਕਾਠਪਾਲ ਗੱਲ ਕਰ ਰਿਹਾ ਹਾਂ। ਮੈਂ ਰੇਡੀਓ 1975 ਤੋਂ ਸੁਣਨਾ ਸ਼ੁਰੂ ਕੀਤਾ। 1980 ਦੇ ਵਿੱਚ ਮੈਂ ਪਹਿਲੀ ਚਿੱਠੀ ਦੇਸ਼ ਪੰਜਾਬ ਪ੍ਰੋਗਰਾਮ ਦੇ ਵਿੱਚ ਪਾਈ, ਜਿਹੜਾ ਉਦੋਂ ਪ੍ਰੋਗਰਾਮ 7 ਤੋਂ 8 ਅਤੇ ਸਵੇਰੇ 9:30 ਤੋਂ 10 ਤੱਕ ਚੱਲਿਆ ਕਰਦਾ ਸੀ। 1980 ਤੋਂ ਲੈ ਕੇ ਅੱਜ ਤੱਕ ਮੈਂ 46 ਸਾਲ ਹੋ ਗਏ ਨੇ ਮੈਨੂੰ ਚਿੱਠੀਆਂ ਪਾਉਂਦੇ ਨੂੰ, ਅੱਜ ਤੱਕ ਮੈਂ ਚਿੱਠੀਆਂ ਪਾ ਰਿਹਾ ਹਾਂ।
1: ਕਿਆ ਬਾਤ ਹੈ ਜੀ, ਔਰ ਕਾਫੀ ਲੰਬਾ ਸਮਾਂ ਹੈ ਜੀ ਜਿਹੜਾ ਤੁਸੀਂ ਸਾਡੇ ਨਾਲ ਬਿਤਾਇਆ ਜੀ, ਔਰ ਅਸੀਂ ਉਮੀਦ ਕਰਦੇ ਹਾਂ ਜੀ ਕਿ ਇਹ ਜਿਹੜਾ ਵਿਸ਼ਾ ਹੈ ਇੱਦਾਂ ਹੀ ਚੱਲਦਾ ਰਹੇਗਾ। ਇੱਕ ਸਾਡੇ ਦੋਸਤ ਨੇ ਜੀ ਵੀਡੀਓ ਸਾਡੇ ਤੱਕ ਭੇਜੀ ਹੈ, ਮੈਨੂੰ ਲੱਗਦਾ ਕਿ ਕਿਰਾਨੇ ਦੀ ਦੁਕਾਨ 'ਤੇ ਬੈਠੇ ਹੋਏ ਨੇ।
4: ਪਵਨ ਕੁਮਾਰ ਬੋਲਦਾ ਪਿਆ ਹਾਂ
1: ਜੀ,
4: ਹੋਰ ਸੁਣਾਓ ਸਭ ਠੀਕ ਠਾਕ?
1: ਬਿਲਕੁਲ ਜੀ, ਬਹੁਤ ਵਧੀਆ।
4: ਅੱਜ ਆਪਣਾ ਐਫਐਮ ਦਾ ਜਨਮ ਦਿਹਾੜਾ ਹੈ। ਮੈਂ ਨਿੱਕਾ ਹੁੰਦਾ 7-8 ਸਾਲ ਦਾ ਹੋਊਗਾ, ਸਾਡੇ ਘਰ ਰੇਡੀਓ ਹੁੰਦਾ ਸੀ, ਟੂਪਾ।
1: ਰੇਡੀਓ ਦੀਆਂ ਬਹੁਤ ਸਾਰੀਆਂ ਯਾਦਾਂ ਜੀ ਬਚਪਨ ਤੋਂ ਲੈ ਕੇ ਹੁਣ ਤੱਕ ਜਿਹੜੀਆਂ ਸਾਡੀਆਂ ਯਾਦਾਂ ਸਾਡੇ ਦੋਸਤ ਸਾਡੇ ਨਾਲ ਸਾਂਝਾ ਕਰ ਰਹੇ ਨੇ ਜੀ। ਉਹਨਾਂ ਦੇ ਵਿੱਚੋਂ ਹੀ ਸੁਨੀਲ ਕੁਮਾਰ ਜੀ ਨੇ ਜੰਮੂ ਕਸ਼ਮੀਰ ਤੋਂ, ਡਿਸਟ੍ਰਿਕਟ ਸਾਂਬਾ ਤੋਂ, ਉਹਨਾਂ ਨੇ ਵੀ ਦਿਨ ਦੀਆਂ ਮੁਬਾਰਕਾਂ ਭੇਜੀਆਂ ਨੇ। ਮੁਹੰਮਦ ਮੁਜ਼ੱਫਰ ਔਰ ਮੁਹੰਮਦ ਅਰਮਾਨ ਪੇਂਟ ਖੁਰਦ ਮਲੇਰਕੋਟਲਾ ਤੋਂ ਵੀ 90 ਸਾਲ ਪੂਰੇ ਹੋਣ 'ਤੇ ਯਾਦ ਸਾਡੇ ਨਾਲ ਸਾਂਝੀ ਕਰ ਰਹੇ ਨੇ। ਔਰ ਹਰਮਿੰਦਰ ਸਿੰਘ ਪਿੰਡ ਮਹਿਲ ਟੈਪਈ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਜੀ, ਔਰ ਬਹੁਤ ਬਹੁਤ ਸ਼ੁਕਰੀਆ ਜੀ। ਔਰ ਅੱਗੇ ਭੁਪਿੰਦਰ ਸਿੰਘ ਚੀਚਾ ਜੀ ਵੀ ਅੰਮ੍ਰਿਤਸਰ ਤੋਂ ਆਪਣੀ ਯਾਦ ਸਾਂਝੀ ਕਰ ਰਹੇ ਨੇ ਜੀ। ਇੱਕ ਜਾਂਦੇ ਜਾਂਦੇ ਛੋਟਾ ਜਿਹਾ ਆਡੀਓ ਮੈਸੇਜ ਹੈ ਜੀ, ਉਹ ਵੀ ਜ਼ਰੂਰ ਸੁਣ ਲੈਂਦੇ ਹਾਂ।
5: ਗੁੱਡ ਮੋਰਨਿੰਗ ਐਵਰੀਵਨ, ਭੁਪਿੰਦਰ ਸਿੰਘ ਪਿੰਡ ਚੀਚਾ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਬੋਲਦਾ।
1: ਮੈਂ ਕਿਹਾ ਜੀ ਇਹਨਾਂ ਦੀ ਆਵਾਜ਼ ਵੀ ਜਿਹੜੀ

ਹੈ ਜੀ ਉਹ ਦੋਸਤਾਂ ਦੇ ਨਾਲ ਸਾਂਝੀ ਕਰ ਦਿੱਤੀ ਜਾਵੇ, ਕਿਉਂਕਿ ਦੋਸਤੋ 1 ਘੰਟੇ ਦਾ ਸਮਾਂ ਵੀ ਜਿਹੜਾ ਹੈ ਥੋੜ੍ਹਾ ਪੈ ਜਾਂਦਾ ਹੈ। ਸੋ ਅੱਜ ਦਾ ਇਹ ਸਾਂਝ ਤੁਸੀਂ ਸਵੇਰ ਤੋਂ ਲੈ ਕੇ ਸਾਡੇ ਨਾਲ ਹੁਣ ਤੱਕ ਬਰਕਰਾਰ ਰੱਖੀ, ਔਰ ਉਮੀਦ ਕਰਦੇ ਹਾਂ ਕਿ ਇਹ 90 ਵਰੇ ਜਿਹੜੇ ਨੇ 100 ਵਰੇ ਹੋ ਜਾਣਗੇ, ਅਤੇ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਸਾਲ ਗੁਜ਼ਰਦਾ ਜਾਏਗਾ ਉੱਦਾਂ ਉੱਦਾਂ ਅਸੀਂ ਲੋਕ ਜਿਹੜੇ ਹੈ ਉਹ ਆਕਾਸ਼ਵਾਣੀ ਨੂੰ ਹੋਰ ਪਿਆਰ ਦਿੰਦੇ ਜਾਵਾਂਗੇ। ਹੁਣ ਆਪਣੇ ਦੋਸਤ ਵਿਪਨ ਸੁਮਨ ਨੂੰ ਦਿਓ ਇਜਾਜ਼ਤ, ਕਿਉਂਕਿ ਅਗਲੇ RJ ਸਟੂਡੀਓ ਦੇ ਵਿੱਚ ਵਿਰਾਜਮਾਨ ਹੋ ਚੁੱਕੇ ਨੇ।

ਤੇ ਹੁਣ ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਸੁਭੇਂਦੂ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਤਮਿਲਨਾਡੂ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਨੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ 'ਚ ਚਿੰਤਾ ਪ੍ਰਗਟ ਕੀਤੀ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਦੇ ਪੰਜਾਬ ਵਿੱਚ ਸਥਿਤ ਮੁੱਖ ਸਟੇਸ਼ਨਾਂ ਜਲੰਧਰ ਅਤੇ ਪਟਿਆਲਾ ਵਿੱਚ ਇੱਕ ਵਾਕਥੋਨ ਕਰਾਈ ਗਈ। ਵੱਡੀ ਗਿਣਤੀ 'ਚ ਆਕਾਸ਼ਵਾਣੀ ਅਮਲੇ ਦੇ ਮੈਂਬਰਾਂ ਅਤੇ ਸਰੋਤਿਆਂ ਨੇ ਉਤਸਾਹ ਨਾਲ ਹਿੱਸਾ ਲਿਆ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈੱਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੀ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨਾਂ ਦੀ ਵੱਖ ਵੱਖ ਮੱਦਾਂ 'ਤੇ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ ਦੇ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ ਹੈ। ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਵਿੱਚ ਪਹਿਲੀ ਵਾਰ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਬਿਲਕੁਲ ਸਹੀ ਸੁਣਿਆ ਜੀ, ਅੱਜ ਸਾਰੇ ਨੱਚ ਰਹੇ ਨੇ, ਗਾ ਰਹੇ ਨੇ, ਟੱਪ ਰਹੇ ਨੇ, ਖੁਸ਼ੀ ਦਾ ਮਾਹੌਲ ਹੈ, ਸੈਲੀਬ੍ਰੇਸ਼ਨ ਦਾ ਮਾਹੌਲ ਹੈ, ਕਿਉਂਕਿ ਅੱਜ ਆਕਾਸ਼ਵਾਣੀ ਨੂੰ 90 ਸਾਲ ਆਪਣੇ ਆਕਾਸ਼ਵਾਣੀ ਨੇ ਆਪਣੇ ਕੰਪਲੀਟ ਕਰ ਲਏ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਸਿਲਸਿਲਾ ਹੈ ਅੱਗੇ ਵੀ ਇੱਦਾਂ ਹੀ ਜਾਰੀ ਰਹੇ, ਸਾਡੇ ਜਿਹੜੇ ਲਿਸਨਰਸ ਨੇ ਸਾਨੂੰ

ਨੇ ਸਾਲਾਂ ਤੋਂ ਬੇਸ਼ੁਮਾਰ ਭਰ ਭਰ ਕੇ ਪਿਆਰ ਕਰ ਰਹੇ ਨੇ, ਉਹ ਸਾਨੂੰ ਇੱਦਾਂ ਹੀ ਪਿਆਰ ਕਰਦੇ ਰਹਿਣ ਅਤੇ ਅਸੀਂ ਵੀ ਹਮੇਸ਼ਾ ਉਹਨਾਂ ਨੂੰ ਐਂਟਰਟੇਨ ਕਰਦੇ ਰਹੀਏ, ਉਹਨਾਂ ਨੂੰ ਇਨਫੋਰਮੇਸ਼ਨ ਦਿੰਦੇ ਰਹੀਏ, ਉਹਨਾਂ ਦਾ ਦਿਲ ਲਗਾ ਕੇ ਰੱਖੀਏ, ਉਹਨਾਂ ਦੇ ਦਿਲ ਦੀਆਂ ਗੱਲਾਂ ਸੁਣੀਏ, ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰੀਏ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਬਹਾਰ, ਆਪਣੀ ਦੋਸਤ ਹੋਸਟ ਆਰਜੇ ਰੀਆ ਦੇ ਨਾਲ, ਅਤੇ ਅੱਜ ਮੈਂ ਆ ਗਈ ਹਾਂ ਤੁਹਾਡੇ ਸਾਰਿਆਂ ਦੇ ਕੋਲ, ਤੁਹਾਡੇ ਦਿਲ ਦੀ ਧੜਕਣ ਬਣ ਕੇ, ਦਿਲ ਦੀ ਆਵਾਜ਼ ਬਣ ਕੇ, ਆਕਾਸ਼ਵਾਣੀ ਦਾ ਜੋ ਇੰਨਾ ਸੋਹਣਾ ਸਿਲਸਿਲਾ ਹੈ ਉਹਨੂੰ ਸੈਲੀਬ੍ਰੇਟ ਕਰਨ ਦੇ ਲਈ, ਨਾਲ ਹੀ ਨਾਲ ਕੱਲ੍ਹ ਮਦਰਸ ਡੇ ਵੀ ਹੈ, ਅਤੇ ਆਪਾਂ ਉਹਨੂੰ ਵੀ ਸੈਲੀਬ੍ਰੇਟ ਕਰਾਂਗੇ ਨੱਚ ਟੱਪ ਕੇ, ਗਾ ਕੇ, ਅਤੇ ਪੂਰਾ ਇੰਜੋਏ ਕਰਕੇ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੀਤ ਬਹਾਰ ਆਪਣੀ ਦੋਸਤ ਅਤੇ ਹੋਸ ਚਾਰਜਰੀਆ ਦੇ ਨਾਲ, ਅਤੇ ਅੱਜ ਦਾ ਜਿਹੜਾ ਦਿਨ ਹੈ ਨਾ, ਅੱਜ ਦੀ ਜਿਹੜੀ ਤਰੀਕ ਹੈ, ਇਹ ਸਿਰਫ ਕੋਈ ਆਮ ਦਿਨ ਨਹੀਂ ਹੈ, ਅੱਜ ਦਾ ਦਿਨ ਇੱਕ ਅਹਿਸਾਸ ਹੈ, ਕਿਉਂਕਿ ਅੱਜ ਦੇ ਦਿਨ ਦਿਲਾਂ ਦੀ ਧੜਕਣ ਜੋ ਕਿ ਆਕਾਸ਼ਵਾਣੀ ਹੈ ਉਹ ਆਪਣੀ ਹੋਂਦ ਵਿੱਚ ਆਇਆ ਸੀਗਾ। ਅਸੀਂ ਮਨਾ ਰਹੇ ਹਾਂ ਆਲ ਇੰਡੀਆ ਰੇਡੀਓ ਦੇ 90 ਸਾਲ, 90 ਸਾਲ ਆਵਾਜ਼ਾਂ ਦੇ, ਕਹਾਣੀਆਂ ਦੇ, ਗੀਤਾਂ ਦੇ, ਗਜ਼ਲਾਂ ਦੇ ਅਤੇ ਦਿਲਾਂ ਦੀਆਂ ਗੱਲਾਂ ਦੇ। ਟੈਲੀਵਿਜ਼ਨ ਜਦੋਂ ਆਇਆ ਨਹੀਂ ਸੀਗਾ, ਫੋਨ ਜਦੋਂ ਆਇਆ ਨਹੀਂ ਸੀਗਾ, ਉਦੋਂ ਦੁਨੀਆਂ ਨੂੰ ਜੋੜ ਕੇ ਰੱਖਣ ਦਾ ਕੰਮ ਸੀਗਾ ਜੋ ਉਹ ਕੀਤਾ ਸੀਗਾ ਆਲ ਇੰਡੀਆ ਰੇਡੀਓ ਨੇ। ਸਵੇਰੇ ਸਵੇਰੇ ਕਿਸੇ ਦੇ ਘਰ ਗੁਰਬਾਣੀ ਦੀ ਆਵਾਜ਼ ਸੁਣਦੀ ਸੀ, ਕਿਸੇ ਦੇ ਘਰ ਵਿਵਿਧ ਭਾਰਤੀ ਦੀ, ਅਤੇ ਕੋਈ ਕੋਈ ਤਾਂ ਜਿਹੜੀ ਕ੍ਰਿਕਟ ਦੀ ਕਮੈਂਟਰੀ ਹੁੰਦੀ ਸੀਗੀ, ਬਚਪਨ ਤੋਂ ਹੀ ਰੇਡੀਓ 'ਤੇ ਹੀ ਸੁਣ ਕੇ ਵੱਡੇ ਹੋਏ ਨੇ। ਸੋ ਜਿਹੜਾ ਰੇਡੀਓ ਹੈ ਨਾ, ਇਹ ਸਿਰਫ ਸੁਣਿਆ ਨਹੀਂ ਜਾਂਦਾ, ਇਹ ਸਿਰਫ ਆਵਾਜ਼ ਨਹੀਂ ਆ, ਇਹ ਇੱਕ ਅਹਿਸਾਸ ਹੈ ਜੋ ਸਾਨੂੰ ਤੁਹਾਡੇ ਸਾਰਿਆਂ ਨਾਲ ਜੋੜਦੀ ਹੈ ਅਤੇ ਤੁਹਾਨੂੰ ਸਾਡੇ ਸਾਰਿਆਂ ਦੇ ਨਾਲ। ਸੋ ਅਸੀਂ ਇਸੇ ਹੀ ਖੁਸ਼ੀ ਦੇ ਮੌਕੇ ਦੇ ਵਿੱਚ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਆਲ ਇੰਡੀਆ ਰੇਡੀਓ ਦਾ ਬਰਥਡੇ, ਨੱਚੇ ਨੱਚਣ ਟੱਪਣ 'ਤੇ ਸੈਲੀਬ੍ਰੇਸ਼ਨ ਵਾਲੇ ਗਾਣਿਆਂ ਦੇ ਨਾਲ।

ਦੇਖੋ, ਦਿਲ ਦੀਆਂ ਗੱਲਾਂ ਤੇ ਗੂੜੀਆਂ ਗੱਲਾਂ ਤੇ ਅਸੀਂ ਤੁਹਾਡੇ ਨਾਲ 90 ਸਾਲਾਂ ਤੋਂ ਕਰਦੇ ਆ ਰਹੇ ਹਾਂ, ਤੇ ਅੱਜ ਉਹਨਾਂ ਹੀ 90 ਸਾਲਾਂ ਨੂੰ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ। ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਆਲ ਇੰਡੀਆ ਰੇਡੀਓ ਦੇ 90 ਸਾਲ। ਤੇ ਇਹ ਜਿਹੜਾ ਸਫ਼ਰ ਰਿਹਾ ਹੈ ਨਾ, ਇਹ ਸਿਰਫ ਆਵਾਜ਼ਾਂ ਦਾ ਸਫ਼ਰ ਨਹੀਂ ਰਿਹਾ, ਇਹ ਯਾਦਾਂ ਦਾ ਸਫ਼ਰ ਰਿਹਾ, ਜਿੱਥੇ ਹਰ ਦਿਲ ਨੂੰ ਆਪਣੀ ਕਹਾਣੀ ਮਿਲਦੀ ਹੈ, ਜਿੱਥੇ ਉਹ ਜਿਹੜਾ ਸੋਹਣਾ ਜਿਹਾ ਪਹਿਰ ਹੁੰਦਾ ਹੈ ਨਾ, ਜਿੱਥੇ ਹਰ ਦਿਲ ਇੱਕ ਦੂਜੇ ਨਾਲ ਜੁੜਦਾ ਹੈ, ਉਹ ਹੈ ਰੇਡੀਓ। ਸੋ ਇਸੇ ਹੀ ਸੈਲੀਬ੍ਰੇਸ਼ਨ ਨੂੰ ਕੰਟੀਨਿਊ ਕਰਦੇ ਹਾਂ ਇੱਕ ਹੋਰ ਬਹੁਤ ਹੀ ਵਧੀਆ ਜਿਹੇ ਘੈਂਟ ਜਿਹੇ ਗਾਣੇ ਦੇ ਨਾਲ। ਮੈਂ ਤਾਂ ਵੇਖੋ ਸਟੂਡੀਓ 'ਚ ਬਹੁਤ ਜ਼ਿਆਦਾ ਨੱਚ ਟੱਪ ਰਹੇ ਹਾਂ ਅਸੀਂ, ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਰੇਡੀਓ ਦਾ ਬਰਥਡੇ ਇੱਦਾਂ ਹੀ ਨੱਚ ਟੱਪ ਕੇ ਖੁਸ਼ ਹੋ ਕੇ ਸੈਲੀਬ੍ਰੇਟ ਕਰ ਰਹੇ ਹੋਵੋਗੇ।

ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ, ਸਹਾਇਕ ਨਿਰਦੇਸ਼ਕ, ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੀਤ ਬਹਾਰ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ, ਅਤੇ ਅੱਜ ਸੈਲੀਬ੍ਰੇਟ ਕਰ ਰਹੇ ਹਾਂ ਅਸੀਂ ਆਕਾਸ਼ਵਾਣੀ ਆਲ ਇੰਡੀਆ ਰੇਡੀਓ ਦੇ 90 ਸਾਲ। 90 ਸਾਲਾਂ ਦੇ ਸਫ਼ਰ ਵਿੱਚ ਨਾ ਸਾਨੂੰ ਇੱਕ ਚੀਜ਼ ਤਾਂ ਸਮਝ ਆ ਗਈ ਹੈ ਕਿ ਜਿਹੜਾ ਰੇਡੀਓ ਹੈ ਨਾ, ਇਹ ਸਿਰਫ ਮਨੋਰੰਜਨ ਦਾ ਸਾਧਨ ਨਹੀਂ ਹੈ। ਹਾਂ, ਮਨੋਰੰਜਨ ਅਸੀਂ ਤੁਹਾਡਾ ਕਰਦੇ ਹਾਂ ਅਤੇ ਸਾਨੂੰ ਬੜਾ ਅੱਛਾ ਲੱਗਦਾ ਤੁਹਾਡੇ ਨਾਲ ਗੱਲਾਂ ਬਾਤਾਂ ਮਾਰ ਕੇ ਆਪਣੀ। ਅਸੀਂ ਨਾ ਵੇਟ ਕਰਦੇ ਹਾਂ ਕਿ ਕਦੋਂ ਅਸੀਂ ਰੇਡੀਓ 'ਤੇ ਆਈਏ ਅਤੇ ਤੁਹਾਡੀ ਗੱਲਾਂ ਬਾਤਾਂ, ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ, ਤੁਹਾਡੀਆਂ ਸੁਣੀਏ, ਕੁਝ ਆਪਣੀਆਂ ਸੁਣਾਈਏ। ਅਤੇ ਇੱਕ ਚੀਜ਼ ਜੋ ਸਮਝ ਆਈ ਹੈ ਨਾ ਇਸ ਸਮੇਂ ਦੇ ਵਿੱਚ, ਇਹ ਹੈ ਕਿ ਰੇਡੀਓ ਮਨੋਰੰਜਨ ਦਾ ਸਾਧਨ ਤਾਂ ਹੈ ਹੀ ਹੈ, ਪਰ ਨਾਲ ਹੀ ਨਾਲ ਇੱਕ ਦੋਸਤ ਹੁੰਦਾ ਹੈ ਨਾ ਜਿਹੜਾ ਮੁਸ਼ਕਿਲ ਸਮੇਂ ਦੇ ਵਿੱਚ ਤੁਹਾਡਾ ਸਾਥ ਦਿੰਦਾ ਹੈ, ਰੇਡੀਓ ਉਹ ਦੋਸਤ ਵੀ ਹੈ। ਕਿਉਂਕਿ ਭਾਵੇਂ ਜੰਗ ਹੋਵੇ, ਬਰਸਾਤ ਹੋਵੇ, ਲੋਕਡਾਊਨ ਹੋਵੇ, ਕੁਛ ਵੀ ਹੋਵੇ, ਰੇਡੀਓ ਦੀ ਆਵਾਜ਼ ਹਮੇਸ਼ਾ ਲੋਕਾਂ ਤੱਕ ਪਹੁੰਚੀ ਹੈ, ਲੋਕਾਂ ਨੂੰ ਹੌਸਲਾ ਦਿੱਤਾ ਹੈ, ਲੋਕਾਂ ਨੂੰ ਉਸ ਮੁਸ਼ਕਿਲ ਸਮੇਂ ਵਿੱਚ ਕੀ ਕਰਨਾ ਚਾਹੀਦਾ ਉਹਦਾ ਵੀ ਉਹਨਾਂ ਮਤਲਬ ਰੇਡੀਓ ਨੇ ਦੱਸਿਆ ਹੈ। ਰੇਡੀਓ ਨੇ ਪਿੰਡ ਨੂੰ ਸ਼ਹਿਰ ਨਾਲ ਜੋੜਿਆ, ਕਿਸਾਨਾਂ ਨੂੰ ਮੰਡੀ ਨਾਲ ਜੋੜਿਆ, ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਜੋੜਿਆ ਹੈ, ਅਤੇ ਆਲ ਇਨ ਆਲ ਸਾਨੂੰ ਤੁਹਾਡੇ ਦਿਲਾਂ ਨਾਲ ਜੋੜਿਆ ਹੈ। ਸੋ ਰੇਡੀਓ ਦਾ ਜਿੰਨਾ ਸ਼ੁਕਰਗੁਜ਼ਾਰ ਕਰੀਏ ਉਨਾ ਹੀ ਘੱਟ ਹੈ, ਅਤੇ ਇਸ ਕਰਕੇ ਅਸੀਂ ਰੇਡੀਓ ਦਾ ਜਿਹੜਾ ਬਰਥਡੇ ਆ ਬਹੁਤ ਹੀ ਧੂਮਧਾਮ ਨਾਲ ਸੈਲੀਬ੍ਰੇਟ ਕਰ ਰਹੇ ਹਾਂ। ਮੈਂ ਤਾਂ ਇੱਥੇ ਪੂਰਾ ਡਾਂਸ ਕਰ ਰਹੀ ਹਾਂ, ਅਸੀਂ ਡੀਜੇ ਮਤਲਬ ਬਣੇ ਡੀਜੇ ਵਾਲੀ ਫੀਲ ਲੈ ਰਹੀ ਹਾਂ, ਐਂਡ ਆਈ ਰੀਅਲੀ ਹੋਪ ਕਿ ਤੁਸੀਂ ਵੀ ਇੰਜੋਏ ਕਰ ਰਹੇ ਹੋਵੋਗੇ ਆਕਾਸ਼ਵਾਣੀ ਦੇ 90 ਸਾਲ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਗੀਤ ਬਹਾਰ ਆਪਣੀ ਦੋਸਤ ਅਤੇ ਹੋਸਟ ਆਰਜੇ ਰੀਆ ਦੇ ਨਾਲ, ਅਤੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਆਕਾਸ਼ਵਾਣੀ ਦੇ 90 ਸਾਲ। ਯਾਰ 90 ਸਾਲ ਵੈਸੇ ਕਹਿਣਾ ਸੌਖਾ ਹੈ, ਪਰ ਸੋਚੋ 90 ਸਾਲ, ਮਤਲਬ ਇੰਨੇ ਸਾਰੇ ਦਿਨ, ਇੰਨੇ ਹਫ਼ਤੇ, ਇੰਨੇ ਘੰਟੇ, ਇੰਨੇ ਮਹੀਨੇ, ਅਤੇ ਹਰ ਰੋਜ਼ ਸਾਡੇ ਕਾਲਰ ਸਾਡੇ ਨਾਲ ਜੁੜੇ, ਅਸੀਂ ਉਹਨਾਂ ਨਾਲ ਜੁੜੇ, ਕਿੰਨੇ ਸਾਰੇ ਆਰਜੇਸ ਆਏ, ਕਿੰਨੇ ਸਾਰੇ ਲਿਸਨਰਸ ਆਏ, ਕਿੰਨੇ ਸਾਰੇ ਕਾਲਰਸ ਆਏ, ਕਿੰਨੀਆਂ ਸਾਰੀਆਂ ਕਹਾਣੀਆਂ, ਕਿੰਨੇ ਸਾਰੇ ਗੀਤ, ਕਿੰਨੇ ਸਾਰੇ ਕਿੱਸੇ, ਅਤੇ ਕਿੰਨਾ ਸਾਰਾ ਪਿਆਰ। ਸੋ ਇਹ ਜਿਹੜਾ ਸਿਲਸਿਲਾ ਹੈ ਨਾ, ਇਹ ਹੁੰਦਾ ਵੈਸੇ, ਬਾਕੀ ਸਭ ਕੁਛ ਜਿਹੜੇ ਹਿਸਾਬ ਕਿਤਾਬ ਉਹ ਰਹਿ ਜਾਂਦੇ, ਅਤੇ ਅਖੀਰ 'ਤੇ ਰਹਿ ਜਾਂਦਾ ਕਿ ਜੋ ਸਾਡਾ ਦਿਲ ਦੇ ਨਾਲ, ਦਿਲ ਦਾ ਰਿਸ਼ਤਾ ਤੁਹਾਡੇ ਨਾਲ ਜੁੜਿਆ ਹੈ ਨਾ, ਸਿਰਫ ਉਹੀ ਰਹਿ ਜਾਂਦਾ ਹੈ। ਸੋ ਇਸੇ ਦਿਲ ਦੇ ਨਾਲ, ਦਿਲ ਦੇ ਰਿਸ਼ਤੇ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਹਾਲਾਂਕਿ ਅਸੀਂ ਇੱਕ ਦੂਜੇ ਨੂੰ, ਮਤਲਬ ਜਿਹੜੇ ਸਾਡੇ ਲਿਸਨਰਸ ਨੇ, ਅਸੀਂ ਉਹਨਾਂ ਨੂੰ ਫੇਸ ਟੂ ਫੇਸ ਬਹੁਤਿਆਂ ਨੂੰ ਤਾਂ ਨਹੀਂ ਮਿਲੇ ਹੁੰਦੇ, ਅਤੇ ਪਰ ਜੋ ਵੀ ਉਹਨਾਂ ਨਾਲ ਦਿਲ ਦਾ ਰਿਸ਼ਤਾ ਹੁੰਦਾ ਨਾ, ਅਸੀਂ ਵੇਟ ਕਰ ਰਹੇ ਹੁੰਦੇ ਹਾਂ ਕਿ ਕਦੋਂ ਉਹ ਸਾਡੇ ਲਿਸਨਰ ਹੈਗੇ ਨੇ, ਉਹ ਸਾਨੂੰ ਕਦੋਂ ਆਪਣੀ ਸ਼ਾਇਰੀ ਭੇਜਣਗੇ, ਜਾਂ ਕਦੋਂ ਉਹ ਫੋਨ ਕਰਨਗੇ, ਅਤੇ ਕਦੋਂ ਆਪਣਾ ਗੱਲਬਾਤ ਸੁਣਾਉਣਗੇ, ਕਿੱਸਾਂ ਸੁਣਾਉਣਗੇ। ਸੋ ਇਹ ਜਿਹੜਾ ਅਗਲਾ ਗਾਣਾ ਹੈ ਨਾ, ਇਹ ਉਹਨਾਂ ਸਾਰਿਆਂ ਦੇ ਲਈ ਹੈ।

ਕਹਿੰਦੇ ਅਣਜਾਣਾ ਅਣਜਾਣੀ। ਵੈਸੇ ਇਹ ਜਦੋਂ ਮੈਂ ਆਪਣੀ ਪਰਸਨਲ ਸਟੋਰੀ ਦੱਸਦੀ ਹਾਂ ਕਿ ਜਦੋਂ ਮੈਂ ਰੇਡੀਓ ਸ਼ੁਰੂ ਕੀਤਾ ਸੀ ਜਦੋਂ ਮੇਰਾ ਫਸਟ ਡੇ ਸੀਗਾ ਨਾ ਰੇਡੀਓ ਦੇ ਵਿੱਚ, ਮੇਰਾ ਫਸਟ ਸ਼ੋਅ ਸੀਗਾ, ਉਹ ਤੋਂ ਪਹਿਲੇ ਸਾਡੀ ਚਲੋ ਟ੍ਰਾਇਲ ਡਿਊਟੀ ਸੀਗੀਆਂ, ਅਸੀਂ ਸਾਡੇ ਜਿਹੜੇ ਸੀਨੀਅਰਸ ਆਰਜੇਸ ਨੇ ਉਹਨਾਂ ਨਾਲ ਬੈਠੇ ਸੀਗੇ, ਉਹਨਾਂ ਤੋਂ ਸਿੱਖਿਆ ਸੀਗਾ, ਐਂਡ ਉਹਨਾਂ ਨੇ ਸਾਨੂੰ ਇੰਨੇ ਪਿਆਰ ਨਾਲ, ਇੰਨੀ ਲਿਆਕਤ ਨਾਲ ਸਮਝਾਇਆ, ਸਭ ਕੁਛ ਸਿਖਾਇਆ। ਨਿੱਕੀ ਨਿੱਕੀ ਚੀਜ਼, ਅਸੀਂ ਇੱਕ ਚੀਜ਼ ਪੁੱਛਦੇ ਸੀ, ਇੱਕ ਵਾਰੀ ਪੁੱਛਦੇ, ਸਾਨੂੰ ਦੋ ਦੋ ਤਿੰਨ ਤਿੰਨ ਵਾਰੀ ਦੱਸਦੇ ਸੀਗੇ। ਅਤੇ ਜਦੋਂ ਫਾਈਨਲੀ ਵਾਰੀ ਆਈ ਕਿ ਮੇਰਾ ਫਸਟ ਸ਼ੋਅ ਹੋਣਾ ਹੈ ਆਕਾਸ਼ਵਾਣੀ ਅਤੇ ਆਲ ਇੰਡੀਆ ਰੇਡੀਓ 'ਤੇ, ਅਤੇ ਓ ਮਾਈ ਗੋਡ, ਮੈਂ ਇੰਨਾ ਡਰੀ ਸੀਗੀ। ਮੈਨੂੰ ਪਤਾ ਨਹੀਂ ਸੀਗਾ ਕਿ ਸਾਡੇ ਜਿਹੜੇ ਕਾਲਰਸ ਨੇ, ਕਿਉਂਕਿ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਅਤੇ ਪੁਰਾਣੇ ਆਰਜੇਸ ਨੂੰ ਸੁਣ ਰਹੇ ਨੇ, ਅਤੇ ਪਤਾ ਨਹੀਂ ਮੇਰੀ ਆਵਾਜ਼ ਨੂੰ ਐਕਸੈਪਟ ਕਰਨਗੇ ਕਿ ਨਹੀਂ ਕਰਨਗੇ। ਪਰ ਮੈਂ ਜਿੰਨਾ ਸੋਚਿਆ ਸੀਗਾ ਉਸ ਤੋਂ ਵੀ ਬਹੁਤ ਜ਼ਿਆਦਾ ਪਿਆਰ ਸਾਨੂੰ ਸਾਡੇ ਲਿਸਨਰਸ ਨੇ ਦਿੱਤਾ ਹੈ, ਕਾਲਰਸ ਨੇ ਦਿੱਤਾ ਹੈ, ਅਤੇ ਅਸੀਂ ਮਤਲਬ ਇੰਨੇ ਸ਼ੁਕਰ ਗੁਜ਼ਾਰ ਹਾਂ ਨਾ ਉਹਨਾਂ ਦੇ ਇੰਨੇ ਸਾਰੇ ਪਿਆਰ ਦੇ ਲਈ। ਅਤੇ ਜਦੋਂ ਮੇਰਾ ਫਸਟ ਸ਼ੋਅ ਸੀਗਾ ਨਾ, ਤਾਂ ਮੈਂ ਇੰਨੀ ਜ਼ਿਆਦਾ ਡਰੀ ਹੋਈ, ਮੇਰੇ ਹੱਥ ਪੈਰ ਕੰਬ ਰਹੇ ਸੀਗੇ, ਅਤੇ ਕਿਤੇ ਨਾ ਕਿਤੇ ਗਲਤੀਆਂ ਵੀ ਹੋਈਆਂ, ਪਰ ਉਹਨਾਂ ਗਲਤੀਆਂ ਨੇ, ਗਲਤੀਆਂ ਨੂੰ ਤੁਸੀਂ ਸਵੀਕਾਰਿਆ ਤਾਂ ਹੈ ਹੀ ਹੈ, ਪਰ ਤੁਸੀਂ ਨਾਲ ਹੀ ਨਾਲ ਜਿਹੜਾ ਬੇਸ਼ੁਮਾਰ ਪਿਆਰ ਦਿੱਤਾ ਹੈ ਨਾ, ਉਹਦੇ ਅਸੀਂ ਹਮੇਸ਼ਾ ਹਮੇਸ਼ਾ ਦਿਲੋਂ ਸ਼ੁਕਰਗੁਜ਼ਾਰ ਰਹਾਂਗੇ। ਅਤੇ ਕੋਸ਼ਿਸ਼ ਇਹੀ ਕਰੂੰਗੀ ਕਿ ਜਦ ਵੀ ਰੇਡੀਓ 'ਤੇ ਆਵਾਂ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰਾਂ, ਪੂਰਾ ਐਂਟਰਟੇਨਮੈਂਟ ਦੇਵਾਂ, ਸੋਹਣੇ ਸੋਹਣੇ ਤੁਹਾਡੇ ਲਈ ਗਾਣੇ ਚਲਾਵਾਂ, ਤੁਹਾਨੂੰ ਇੰਜੋਏ ਕਰਵਾਵਾਂ, ਨਾਲ ਹੀ ਨਾਲ ਬਹੁਤ ਵਧੀਆ ਵਧੀਆ ਇਨਫੋਰਮੇਸ਼ਨ ਵੀ ਦੇਵਾਂ। ਸੋ ਅਗਲਾ ਗਾਣਾ ਜੀ, ਅੱਗੇ ਹੀ ਬਹੁਤ ਮਤਲਬ ਐਂ ਨੱਚਣ ਟੱਪਣ ਵਾਲਾ ਗਾਣਾ ਹੈ, ਹੋਪ ਤੁਸੀਂ ਇੰਜੋਏ ਕਰ ਰਹੇ ਹੋਵੋਗੇ ਸ਼ੋਅ। ਅਤੇ ਅਗਲੇ ਸ਼ੋਅ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ, ਅਤੇ ਤੁਹਾਡੀ ਜੋ ਕਿੱਸੇ ਨੇ, ਕਹਾਣੀਆਂ ਨੇ, ਮੈਂ ਸੁਣਨ ਲਈ ਬਹੁਤ ਬੇਤਾਬ ਹੋਈ ਪਈ ਹਾਂ, ਸੋ ਉਹ ਵੀ ਸੁਣਾਂਗੇ। ਫਿਲਹਾਲ ਰੇਖਾ ਭਾਰਦਵਾਜ ਅਤੇ ਵਿਸ਼ਾਲ ਡੱਡਲਾਨੀ ਉਹਨਾਂ ਦੀ ਆਵਾਜ਼ ਵਿੱਚ ਇਹ ਗਾਣਾ ਇੰਜੋਏ ਕਰੋ।

ਸੋਹਣੀ ਤੁਸੀਂ ਇੰਜੋਏ ਕਰ ਰਹੇ ਸੀ ਗਾਣਾ ਰੇਖਾ ਭਾਰਦਵਾਜ ਅਤੇ ਵਿਸ਼ਾਲ ਡਡਲਾਨੀ ਦੀ ਆਵਾਜ਼ ਵਿੱਚ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਗੀਤ ਬਹਾਰ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਆਕਾਸ਼ਵਾਣੀ ਦੇ 90 ਸਾਲ, ਆਲ ਇੰਡੀਆ ਰੇਡੀਓ ਦੇ 90 ਸਾਲ ਅੱਜ ਪੂਰੇ ਹੋ ਗਏ ਨੇ ਅਤੇ ਉਮੀਦ ਕਰਦੇ ਹਾਂ, ਦੁਆ ਕਰਦੇ ਹਾਂ ਕਿ ਜਿਹੜਾ ਸਿਲਸਿਲਾ ਇੱਦਾਂ ਹੀ ਅੱਗੇ ਵੱਧਦਾ ਰਹੇ ਅਤੇ ਆਕਾਸ਼ਵਾਣੀ ਅਤੇ ਆਪਣੇ ਨਾਲ ਬਹੁਤ ਸਾਰੇ ਪਿਆਰੇ ਪਿਆਰੇ ਕਾਲਰ ਜਿਹੜੇ ਅੱਗੇ ਜੁੜੇ ਹੋਏ ਨੇ ਉੱਦਾਂ ਦੇ ਹੀ ਹੋਰ ਬਹੁਤ ਸਾਰੇ ਕਾਲਰ ਸਾਡੇ ਨਾਲ ਜੁੜੇ ਰਹਿਣ। ਮੈਂ ਇੱਕ ਗੱਲ ਦੱਸ ਰਹੀ ਸੀ, ਕਿੱਸਾ ਸਾਂਝਾ ਕਰ ਰਹੀ ਸੀ, ਜਦੋਂ ਮੇਰਾ ਫਸਟ ਸ਼ੋਅ ਸੀਗਾ ਮੈਂ ਨਾ ਬਹੁਤ ਡਰੀ ਹੋਈ ਸੀਗੀ ਅਤੇ ਮੈਂ ਘਰਦਿਆਂ ਨੂੰ ਸਾਰਿਆਂ ਨੂੰ ਕਹਿ ਕੇ ਆਈ ਸੀਗੀ ਕਿ ਯਾਰ ਤੁਸੀਂ ਨਾ ਰੇਡੀਓ ਔਨ ਕਰਕੇ ਰੱਖਣਾ, ਮੈਂ ਅੱਜ ਬੋਲਣਾ ਆ। ਅਤੇ ਘਰਦਿਆਂ ਨੂੰ ਮੈਂ ਪਹਿਲਾਂ ਨਹੀਂ ਸੀ ਦੱਸਿਆ ਕਿਉਂਕਿ ਜਦੋਂ ਸਾਡੀ ਟ੍ਰਾਇਲ ਡਿਊਟੀਜ਼ ਚੱਲ ਰਹੀਆਂ ਸੀਗੀਆਂ ਮੈਨੂੰ ਸੀਗਾ ਕਿ ਮੈਂ ਸਰਪ੍ਰਾਈਜ਼ ਦੇਣਾ ਆ ਮੰਮਾ ਨੂੰ। ਅਤੇ ਜਦੋਂ ਮੰਮਾ ਨੇ ਫਸਟ ਟਾਈਮ ਮੈਨੂੰ ਸੁਣਿਆ ਨਾ, ਅਤੇ ਓ ਮਾਈ ਗੋਡ, ਉਹ ਇੰਨਾ ਪ੍ਰਾਊਡ ਫੀਲ ਕੀਤਾ ਉਹਨਾਂ ਨੇ ਮੇਰੀ ਆਵਾਜ਼ ਆਲ ਇੰਡੀਆ ਰੇਡੀਓ 'ਤੇ ਸੁਣ ਕੇ, ਕਿਉਂਕਿ ਉਹ ਵੀ ਬਚਪਨ ਤੋਂ ਸੁਣਦੇ ਆਏ ਸੀਗੇ। ਅਤੇ ਜਦੋਂ ਉਹਨਾਂ ਨੇ ਵੇਖਿਆ ਕਿ ਮੇਰੀ ਕੁੜੀ ਅੱਜ ਆਲ ਇੰਡੀਆ ਰੇਡੀਓ 'ਤੇ ਆਈ ਹੈ, ਤਾਂ ਉਹਨਾਂ ਲਈ ਬਹੁਤ ਹੀ ਪ੍ਰਾਊਡ ਮੂਮੈਂਟ ਸੀਗਾ। ਅਤੇ ਆਲ ਇੰਡੀਆ ਰੇਡੀਓ ਨੇ, ਆਕਾਸ਼ਵਾਣੀ ਨੇ ਸਾਨੂੰ ਇੰਨਾ ਕੁਛ ਦਿੱਤਾ ਹੈ ਨਾ, ਹਾਲਾਂਕਿ ਸਾਨੂੰ ਬਾਹਲਾ ਸਮਾਂ ਨਹੀਂ ਹੋਇਆ ਇੱਥੇ ਜੁੜਿਆ ਨੂੰ, ਪਰ ਅਸੀਂ ਉਮੀਦ ਕਰਦੇ ਹਾਂ ਕਿ ਇਹ ਜਿਹੜਾ ਸਾਥ ਹੁਣ ਜੁੜਿਆ ਹੈ ਨਾ ਆਕਾਸ਼ਵਾਣੀ ਦੇ ਨਾਲ, ਇਹ ਤਾਂ ਉਮਰ ਚੱਲੇ, ਅਸੀਂ ਤਾਂ ਉਮਰ ਆਕਾਸ਼ਵਾਣੀ ਦੇ ਨਾਲ ਜੁੜੇ ਰਹੀਏ, ਭਾਵੇਂ ਇੱਥੇ ਆ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ ਜਾਂ ਭਾਵੇਂ ਰੇਡੀਓ ਦੇ ਮਾਈਕ ਦੇ ਉਸ ਪਰ ਜਿਹੜਾ ਇਹ ਸਾਥ ਹੈ ਨਾ, ਇਹ ਇੱਦਾਂ ਹੀ ਬਣਿਆ ਰਹੇ ਤੁਹਾਡੇ ਸਾਰਿਆਂ ਦੇ ਨਾਲ।

ਸੋ ਇਹ ਜਿਹੜਾ ਗਾਣਾ ਸੀ ਨਾ, ਐਕਚੁਲੀ ਤੁਹਾਨੂੰ ਸਾਡੇ ਲਿਸਨਰਸ ਨੂੰ ਡੈਡੀਕੇਟਡ ਸੀਗਾ, ਰੇਡੀਓ ਨੂੰ ਡੈਡੀਕੇਟਡ ਸੀਗਾ, ਆਲ ਇੰਡੀਆ ਰੇਡੀਓ ਨੂੰ ਡੈਡੀਕੇਟਡ ਸੀਗਾ ਕਿ ਤੁਮ ਹੀ ਹੋ ਬੰਧੂ ਸਖਾ ਤੁਮ ਹੀ ਹੋ, ਕਿਉਂਕਿ ਐਕਚੁਅਲ 'ਚ ਜਦੋਂ ਅਸੀਂ ਇੱਥੇ ਆਉਂਦੇ ਹਾਂ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਦੇ ਹਾਂ, ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਸਾਰਿਆਂ ਨਾਲ ਸਾਂਝੀਆਂ ਕਰਦੇ ਹਾਂ ਨਾ, ਅਤੇ ਦਿਲ ਐਂ ਖੁਸ਼ ਖੁਸ਼ ਹੋ ਜਾਂਦਾ ਜਦੋਂ ਅਸੀਂ ਉੱਥੇ ਜਾਂਦੇ, ਇੱਕਦਮ ਗਲੋ ਵੱਖਰਾ ਹੀ ਹੁੰਦਾ ਜਦੋਂ ਚਿਹਰੇ 'ਤੇ ਜਦੋਂ ਅਸੀਂ ਉੱਥੇ ਜਾਂਦੇ ਹਾਂ। ਸੋ ਇਹ ਜਿਹੜੀ ਜਰਨੀ ਹੈ ਨਾ, ਆਈ ਰੀਅਲੀ ਵਿਸ਼ ਕਿ ਤੁਹਾਡੇ

ਸਾਰੇ ਨਾਲ ਇੱਦਾਂ ਹੀ ਬਣੀ ਰਹੇ, ਤੁਸੀਂ ਇੱਦਾਂ ਹੀ ਰੇਡੀਓ ਨੂੰ ਇੰਜੋਏ ਕਰਦੇ ਰਹੋ, ਸਾਨੂੰ ਬੇਸ਼ੁਮਾਰ ਜਿਹੜਾ ਤੁਸੀਂ ਪਿਆਰ ਕਰਦੇ ਹੋ ਨਾ ਉਹ ਡਬਲ ਟ੍ਰਿਪਲ ਤੁਸੀਂ ਕਰਦੇ ਰਹੋ, ਅਤੇ ਅਸੀਂ ਵੀ ਤੁਹਾਨੂੰ ਇੱਦਾਂ ਹੀ ਐਂਟਰਟੇਨ ਕਰਦੇ ਰਹੀਏ ਅਤੇ ਧੂਮ ਮਚਾਉਂਦੇ ਰਹੀਏ। ਸੋ ਅਗਲਾ ਗਾਣਾ ਵੀ ਇਹੀ ਹੈ ਜੀ, ਸੁਨੀਧੀ ਚੌਹਾਨ ਹੋਰਾਂ ਦਾ ਧੂਮ ਮਚਾ ਲੇ।

ਸੁਵੇਂਦੂ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਤਮਿਲਨਾਡੂ ਚ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਾਮਣੀ ਭਾਰਤ ਦੇ ਨਵੇਂ ਚੀਫ ਆਫ ਡਿਫੈਂਸ ਸਟਾਫ ਨਿਯੁਕਤ। ਸੁਪਰੀਮ ਕੋਰਟ ਨੇ ਪੰਜਾਬ ਵਿਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਦੇ ਪੰਜਾਬ ਵਿਚ ਸਥਿਤ ਮੁੱਖ ਸਟੇਸ਼ਨਾਂ ਜਲੰਧਰ ਅਤੇ ਪਟਿਆਲਾ ਵਿਚ ਇਕ ਵਾਕਥੋਨ ਕਰਾਈ ਗਈ। ਵੱਡੀ ਗਿਣਤੀ ਚ ਆਕਾਸ਼ਵਾਣੀ ਐਮਐਲਏ ਦੇ ਮੈਂਬਰਾਂ ਤੇ ਸਰੋਤਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਰੋਕਣ ਸਬੰਧੀ ਕਾਨੂੰਨਾਂ ਦੀਆਂ ਵੱਖ ਵੱਖ ਮੱਦਾਂ ਉੱਤੇ ਵਿਚਾਰ ਵਟਾਂਦਰਾ ਕੀਤਾ ਹੈ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿਚ ਇਕ ਵੱਡਾ ਮੀਲ ਪੱਥਰ ਕਾਇਮ ਕੀਤਾ ਹੈ। ਫੁੱਟਬਾਲ ਵਿਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਲਈ ਪਹਿਲੀ ਵਾਰ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਅਤੇ IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਵੇਖੋ ਜੀ, ਨੱਚਣ ਦਾ ਚਾਅ ਤਾਂ ਹੈਗਾ ਹੀ ਹੈ, ਕਿਉਂਕਿ ਅੱਜ ਆਕਾਸ਼ਵਾਣੀ 90 ਸਾਲ ਪੂਰੇ ਹੋ ਗਏ ਨੇ, ਅਤੇ ਇਸੇ ਖੁਸ਼ੀ ਦੇ ਮੌਕੇ 'ਤੇ ਅਸੀਂ ਆਪਣੇ ਕਾਲਰਸ ਨਾਲ ਵੀ ਇਹਦੇ ਬਾਰੇ ਹੀ ਗੱਲਬਾਤ ਕਰ ਰਹੇ ਹਾਂ. ਅਤੇ ਸਾਡੇ ਜਿਹੜੇ ਆਹ ਵਾਲੇ ਕਾਲਰ ਨੇ ਨਾ, ਇਹਨਾਂ ਨੇ ਮੈਨੂੰ ਇੱਕ ਚਟਪਟੀ ਜੀ, ਇੱਕ ਅਨੋਖੀ ਜੀ ਗੱਲ ਕਹੀ ਹੈ, ਜਿਹਨੂੰ ਸੁਣ ਕੇ ਨਾ ਮੈਂ ਵੀ ਸੋਚਾਂ 'ਚ ਡੁੱਬ ਗਈ ਹਾਂ ਕਿ ਇਹ ਗੱਲ ਕਿਤੇ ਸੱਚ ਹੈ ਕਿ ਨਹੀਂ ਹੈ. ਪਰ ਚਲੋ ਕੋਈ ਗੱਲ ਨਹੀਂ, ਆਪਾਂ ਉਹਨਾਂ ਨੂੰ ਲਾਈਨ 'ਤੇ ਲੈਂਦੇ ਹਾਂ. ਹੈਲੋ.
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ.
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਹੁਤ ਵਧੀਆ ਮੈਡਮ ਜੀ. ਸੰਨੀ ਭਗਤ ਬੋਲ ਰਹੀ ਭਾਰਤ ਜਲੰਧਰ ਤੋਂ.
0: ਸੰਨੀ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ. ਅਤੇ ਸੰਨੀ ਜੀ, ਹੁਣ ਮੈਨੂੰ ਇੱਕ ਗੱਲ ਦੱਸੋ, ਆਪਾਂ ਨਾ ਸਾਰਿਆਂ ਨੂੰ ਪੁੱਛ ਲੈਂਦੇ ਹਾਂ ਕਿ ਇਹ ਗੱਲ ਸੱਚ ਹੈ ਜੋ ਤੁਸੀਂ ਮੈਨੂੰ ਹੁਣੇ ਕਹੀ ਸੀਗੀ?
1: ਹਾਂਜੀ ਹਾਂਜੀ ਮੈਡਮ, ਬਿਲਕੁਲ ਸੱਚ ਹੈ ਜੀ.
0: ਕੀ ਗੱਲ ਹੈ, ਕਿਉਂ ਤੁਹਾਨੂੰ ਇਦਾਂ ਲੱਗਦਾ ਹੈ? ਤੁਸੀਂ ਸਾਡੇ ਕਾਲਜ ਨੂੰ ਵੀ ਦੱਸੋ ਕਿ ਗੱਲ ਕੀ ਹੋਈ ਹੈ ਹੁਣ.
1: ਜਦੋਂ ਮੈਡਮ ਜੀ ਛੋਟੇ ਹੁੰਦੇ ਆ,
0: ਹਾਂਜੀ,
1: ਤੇ ਸਕੂਲ ਜਾਂਦੇ ਤੇ ਮੈਡਮ ਕੋਲ ਪੜ੍ਹਨ ਜਾਂਦੇ ਜੀ.
0: ਅੱਛਾ ਜੀ.
1: ਤੇ ਜਦੋਂ ਸਵਾਲ ਜਵਾਬ ਪੁੱਛਦੇ ਆ,
0: ਹਾਂਜੀ
1: ਮੈਡਮ ਜੀ, ਬਹੁਤ ਡਰ ਲੱਗਦਾ ਜੀ.
0: ਅੱਛਾ ਜੀ.
1: ਮੈਨੂੰ
0: ਵੈਸੇ ਬੋਲਾ ਅੱਛਾ ਨੀ ਲੱਗਾ ਤੁਹਾਡੀ ਗੱਲ ਸੁਣ ਕੇ, ਤੁਸੀਂ ਮੇਰੇ ਤੋਂ ਡਰਦੇ ਹੋ. ਮੈਨੂੰ ਲੱਗਦਾ ਫਿਰ ਤੁਸੀਂ ਤਾਂ ਹੀ ਨਹੀਂ ਫੋਨ ਕਰਦੇ ਸਾਡੇ ਪ੍ਰੋਗਰਾਮ ਦੇ ਵਿੱਚ, ਖਾਸ ਕਰਕੇ ਮੇਰੇ ਪ੍ਰੋਗਰਾਮ ਦੇ ਵਿੱਚ.
1: ਹਾਂਜੀ, ਤੁਹਾਡੇ ਵਿੱਚ ਟੋਪਿਕ ਬਹੁਤ ਵਧੀਆ, ਕਈ ਵੇਲੇ ਨਹੀਂ ਮਤਲਬ ਦੱਸੇ ਜਾਂਦੇ ਜੀ.
0: ਅੱਛਾ ਜੀ, ਚਲੋ ਕੋਈ ਗੱਲ ਨਹੀਂ, ਅੱਜ ਅਸੀਂ ਤੁਹਾਨੂੰ ਸੌਖਾ ਜਿਹਾ ਸਵਾਲ ਪੁੱਛਾਂਗੇ. ਤੇ ਡਰਨ ਦੀ ਕੋਈ ਲੋੜ ਨਹੀਂ ਹੈ, ਮੈਂ ਕੋਈ ਮੈਡਮ ਨਹੀਂ ਆ, ਮੈਂ ਤੁਹਾਡੀ ਦੋਸਤ ਹੀ ਆ.
1: ਠੀਕ ਹੈ
0: ਜੀ. ਸਨੀ ਜੀ, ਅੱਜ ਆਕਾਸ਼ਵਾਣੀ ਨੂੰ 90 ਸਾਲ ਪੂਰੇ ਹੋ ਗਏ ਨੇ, ਤੇ ਤੁਸੀਂ ਕਦੋਂ ਤੋਂ ਜੁੜੇ ਹੋ ਆਕਾਸ਼ਵਾਣੀ ਦੇ ਨਾਲ?
1: ਮੈਡਮ ਜੀ, ਮੈਨੂੰ ਤੇ ਕਾਫੀ ਦੇਰ ਹੋ ਗਿਆ ਸੁਣਦੇ ਆ, ਤੇ ਕੋਲ ਮਿਲਾਉਂਦੇ ਆ 15-16 ਸਾਲ ਹੋ ਗਏ.
0: ਵਾਹ ਜੀ ਵਾਹ, ਬੜੀ ਵਧੀਆ ਗੱਲ ਹੈ ਜੀ. ਤੇ ਕੋਈ ਇਹਨਾਂ 15-16 ਸਾਲਾਂ ਦੇ ਵਿੱਚ ਕੋਈ ਯਾਦ ਜੁੜੀ ਹੋਵੇ, ਕੋਈ ਅਨੋਖਾ ਕਿੱਸਾ ਕੋਈ ਸਾਡੇ ਨਾਲ ਸਾਂਝਾ ਕਰਨਾ ਹੋਵੇ ਤੁਸੀਂ?
1: ਮੈਡਮ ਜੀ, ਮੈਂ ਅੱਗੇ ਵੀ ਇੱਕ ਵਾਰੀ ਗੱਲ ਕੀਤੀ ਸੀ.
0: ਅੱਛਾ ਜੀ.
1: ਤੇ ਜਦੋਂ ਮੇਰੀਆਂ ਪਹਿਲੀ ਵਾਰੀ ਕੋਲ ਲੱਗੀਆਂ ਮੈਡਮ ਜੀ,
0: ਹਾਂਜੀ,
1: ਉਦੋਂ ਚੱਲਦੇ ਰਹੇ ਕਾਰਡ 10-10 ਰੁਪਏ ਵਾਲੇ.
0: ਅੱਛਾ ਜੀ. ਹਾਂਜੀ ਹਾਂਜੀ, ਉਹ ਜਿਹੜੇ ਸਕ੍ਰੈਚ ਕਾਰਡ ਹੁੰਦੇ ਸੀਗੇ.
1: ਹਾਂਜੀ ਹਾਂਜੀ, ਸਕ੍ਰੈਚ ਕਰਦੇ ਰਹੇ.
0: ਹਾਂਜੀ.
1: ਉਹ ਮੈਡਮ ਜੀ, ਜਦੋਂ ਮੈਂ ਪੈਸੇ ਪਵਾਏ ਤੇ ਉਹ ਮੈਨੂੰ ਕਹਿੰਦੇ ਜੀ ਹੋਲਡ ਰੱਖੋ, ਤੁਹਾਨੂੰ ਗਾਣਾ ਸੁਣਾਉਂਦੇ ਆ.
0: ਅੱਛਾ ਜੀ.
1: ਕਰਦੇ ਆ.
0: ਅੱਛਾ ਜੀ.
1: ਤੇ ਉਧਰੋਂ ਮੈਡਮ ਜੀ ਮਸ਼ਹੂਰੀਆਂ ਲੱਗ ਗਈਆਂ.
0: ਆਏ ਹਾਏ,
1: ਮੈਨੂੰ ਗੱਲ ਹੋਣੀ ਤਾਂ ਹੁੰਦੇ, ਮੇਰੇ ਪੈਸੇ ਖਤਮ ਹੋ ਗਏ ਮੈਡਮ.
0: ਹੋਏ ਹੋਏ ਹੋਏ, ਨੁਕਸਾਨ ਹੋ ਗਿਆ.
1: ਹਾਂਜੀ ਹਾਂਜੀ ਮੈਡਮ, ਪਹਿਲੀ ਵਾਰੀ ਕੋਲ ਲੱਗੀ ਸੀ ਮੈਡਮ ਜੀ ਉਦੋਂ.
0: ਹੋਏ ਹੋਏ ਹੋਏ ਹੋਏ, ਚਲੋ ਕੋਈ ਗੱਲ ਨੀ. ਹੁਣ ਤੇ ਤੁਹਾਡੀ ਫੋਨ, ਹੁਣ ਤੇ ਫੋਨ ਲੱਗ ਜਾਂਦਾ ਨਾ, ਹੁਣ ਤੇ ਨੀ ਨਾ ਇਦਾਂ ਹੁੰਦਾ ਕੁਛ?
1: ਨਹੀਂ, ਹੁਣ ਤੇ ਭਾਵੇਂ ਮੜੇ ਜੀ ਭਾਵੇਂ 2-2 ਘੰਟੇ ਕਰਦੀ ਰਹੇ ਗੱਲ, ਤਾਂ ਵੀ ਪੈਸੇ ਖਤਮ ਹੋਣਗੇ ਜੀ.
0: ਇਹੀ ਟੈਕਨੋਲੋਜੀ ਦਾ ਫਾਇਦਾ ਹੁੰਦਾ ਹੈ ਜੀ.
1: ਬਾਕੀ ਮੈਡਮ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਹਰ ਵਾਰੀ ਤਰ੍ਹਾਂ.
0: ਥੈਂਕ ਯੂ ਸੋ ਮਚ ਜੀ. ਤੇ ਨਾ ਕੱਲ ਮਦਰਸ ਡੇ ਵੀ ਹੈਗਾ, ਤੇ ਮਦਰਸ ਡੇ ਤੇ ਤੁਸੀਂ ਕੁਛ ਕਹਿਣਾ ਚਾਹੋਗੇ ਆਪਣੀ ਮਾਂ ਨੂੰ, ਕੋਈ ਸੰਦੇਸ਼ ਦੇਣਾ ਚਾਹੋਗੇ ਜਾਂ ਮਾਂ ਦੇ ਲਈ ਕੁਛ ਵੀ ਕਹਿਣਾ ਚਾਹੋਗੇ?
1: ਮੈਡਮ ਜੀ ਦੇਖੋ, ਜਿਹੜੀ ਮਾਵਾਂ ਹੁੰਦੀਆਂ ਠੰਡੀਆਂ ਛਾਵਾਂ ਹੁੰਦੀਆਂ.
0: ਬਿਲਕੁਲ ਜੀ ਬਿਲਕੁਲ,

0: ਤੇ ਮਾਂ ਪਿਓ ਦੀ ਸੇਵਾ ਜਿੰਨੀ ਹੋ ਸਕਦੀ ਹੈ ਮੈਡਮ ਜੀ ਕਰਨੀ ਚਾਹੀਦੀ ਹੈ ਜੀ।
1: ਬਿਲਕੁਲ ਜੀ ਬਿਲਕੁਲ ਸਹੀ
0: ਤੇ
1: ਕਿਹਾ ਜੀ,
0: ਜਿਹੜਾ ਮਾਂ ਦਾ ਦੇਣਾ ਹੈ ਉਹ ਆਪਾਂ ਕਦੇ ਨਹੀਂ ਦੇ ਸਕਦੇ।
1: ਬਿਲਕੁਲ, ਇਹ ਤੁਸੀਂ ਅੱਜ ਬੜੀਆਂ ਸੱਚੀਆਂ ਸੱਚੀਆਂ ਜਿਹੀਆਂ ਗੱਲਾਂ ਕਰਨ ਦੇ ਜੇ, ਸਿਆਣੀਆਂ ਸਿਆਣੀਆਂ ਜਿਹੀਆਂ ਗੱਲਾਂ ਕਰਨ ਦੇ
0: ਸਹੀ
1: ਜੀ।
0: ਗੱਲ, ਸਹੀ ਗੱਲ ਹੈ ਮੈਡਮ ਜੀ।
1: ਬਿਲਕੁਲ ਜੀ ਬਿਲਕੁਲ, ਬਹੁਤ ਹੀ ਵਧੀਆ ਗੱਲ ਕੀਤੀ ਤੁਸੀਂ। ਤੇ ਸਨੀ ਜੀ, ਗਾਣਾ ਦੱਸ ਦਿਓ ਕਿਹੜਾ ਸੁਣਨਾ ਚਾਹੋਗੇ ਹੁਣ?
0: ਗਾਣਾ ਪਹਿਲੇ ਤੁਸੀਂ ਸੁਣਾ ਦਿਓ ਗੁਰਦਾਸ ਮਾਨ ਜੀ ਦਾ, ਕਿ ਨਵੀਂ ਬਿਮਾਰੀ ਚੱਲੀ ਹੈ ਰੋਕੋ ਜਹਾਜ਼ ਦੇ ਗਾਣਾ।
1: ਠੀਕ ਹੈ ਜੀ, ਇਹ ਕਿਹੜੀ ਬਿਮਾਰੀ ਹੈ ਜੀ ਵੈਸੇ?
0: ਇਹ ਮੈਡਮ ਜੀ ਨਵੀਂ ਬਿਮਾਰੀ ਚੱਲੀ ਹੈ, ਜਿਹੜਾ ਅੰਦਰ ਹੁਣ ਕੱਟ ਲੱਗ ਜਾਂਦੇ ਆ
1: ਓਹੋ,
0: ਤੇ ਫਿਰ ਉਹ ਜਾਗਣੇ ਪੈਂਦਾ ਜੀ।
1: ਅੱਛਾ ਜੀ,
0: ਹਾਂਜੀ ਹਾਂਜੀ,
1: ਚਲੋ ਥੈਂਕ ਯੂ।
0: ਤੁਹਾਨੂੰ ਪਤਾ ਕੱਟ ਬਹੁਤ ਲੱਗਣ ਦੇ ਬੱਤੀ ਨੇ।
1: ਅੱਛਾ ਜੀ, ਚਲੋ ਕੋਈ ਗੱਲ
0: ਹਾਂਜੀ
1: ਨਹੀਂ
0: ਹਾਂਜੀ,
1: ਜੀ, ਥੈਂਕ ਯੂ ਸੋ ਮਚ ਸਨੀ ਜੀ ਫੋਨ ਕਰਨ ਦੇ ਲਈ।
0: ਸ਼ੁਕਰੀਆ ਮੈਡਮ ਜੀ,
1: ਸ਼ੁਕਰੀਆ ਜੀ, ਸ਼ੁਕਰੀਆ। ਸੋ ਇੱਦਾਂ ਹੀ ਤੁਸੀਂ ਵੀ ਆਪਣੀ ਕਿੱਸੇ ਕਹਾਣੀਆਂ ਰੇਡੀਓ ਦੇ ਨਾਲ, ਜੋ ਤੁਸੀਂ ਜਦੋਂ ਦੇ ਜੁੜੇ ਹੋ, ਤੁਸੀਂ ਕੋਈ ਕਿੱਸਾ ਕਹਾਣੀ ਤੁਹਾਡੇ ਕੋਲ ਹੋਵੇ, ਸਾਡੇ ਕੋਲ ਤਾਂ ਚਲੋ ਬਹੁਤ ਸਾਰੇ ਨੇ, ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਨੰਬਰ ਮਿਲਾਉਣਾ ਹੈ ਜੀ 0181 23 41 174 0182 2341 74।

0: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਤੜਕਾ ਆਪਣੀ ਦੋਸਤ ਤੇ ਹੋਸਟ ਆਰਜਰੀਆ ਦੇ ਨਾਲ ਤੇ ਸਾਡੇ ਨਾਲ ਸਾਡੇ ਕਾਲਰ ਅਗਲੇ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ
1: ਹੈਲੋ
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਮੈਂ ਕੁਲਦੀਪ ਕੌਰ, ਪਿੰਡ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ।
0: ਕੁਲਦੀਪ ਜੀ, ਬੜਾ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ?
1: ਬਿਲਕੁਲ ਠੀਕ ਮੈਡਮ ਜੀ, ਤੁਸੀਂ ਸੁਣਾਓ?
0: ਅਸੀਂ ਵੀ ਬਹੁਤ ਵਧੀਆ। ਕੁਲਦੀਪ ਜੀ, ਅੱਜ ਨਾ ਰੇਡੀਓ ਦਾ ਬਰਥਡੇ ਹੈ, 90 ਸਾਲ ਪੂਰੇ ਹੋ ਗਏ ਨੇ ਆਕਾਸ਼ਵਾਣੀ ਨੂੰ ਤੇ ਅਸੀਂ ਉਹ ਸੈਲੀਬ੍ਰੇਟ ਕਰ ਰਹੇ ਹਾਂ।
1: ਹਾਂਜੀ,
0: ਮੈਂ ਕਿਹਾ ਅਸੀਂ ਉਹਦਾ ਜਸ਼ਨ ਮਨਾ ਰਹੇ ਹਾਂ, ਸੈਲੀਬ੍ਰੇਟ ਕਰ ਰਹੇ ਹਾਂ। ਤੇ ਤੁਸੀਂ,
1: ਮੈਂ ਵੀ ਇਹੀ ਚਾਹੁੰਦੀ ਹਾਂ ਕਿ ਤੁਸੀਂ ਇਦਾਂ ਦਾ ਗਾਣਾ ਸੁਣਾਓਗੇ ਕੋਈ ਵੀ ਜਨਮ ਦਿਨ ਤੇ, ਮਤਲਬ ਜਿੱਦਾਂ ਅਸੀਂ।
0: ਅੱਛਾ ਜੀ,
1: ਹਾਂਜੀ
0: ਠੀਕ ਹੈ ਜੀ। ਤੇ ਕੁਲਦੀਪ ਜੀ, ਤੁਸੀਂ ਮਤਲਬ ਕਿੰਨਾ ਕੁ ਚਿਰ ਹੋ ਗਿਆ ਤੁਹਾਨੂੰ ਰੇਡੀਓ ਸੁਣਦਿਆਂ ਨੂੰ?
1: ਸੁਣਦਿਆਂ ਨੂੰ ਤਾਂ ਕਾਫੀ ਚਿਰ ਹੋ ਗਿਆ ਮੈਡਮ ਜੀ, ਕਦੀ ਫੋਨ ਨਹੀਂ ਲਗਾਇਆ।
0: ਅੱਛਾ ਜੀ,
1: ਅੱਜ ਲਗਾਇਆ ਤਾਂ ਲੱਗ ਗਿਆ।
0: ਅੱਜ ਫਿਰ ਤੁਸੀਂ ਲੱਕੀ ਹੋ ਵੇਖਿਆ ਕਿ ਤੁਸੀਂ ਅੱਜ ਪਹਿਲੀ ਵਾਰੀ ਲਾਇਆ ਦੇ ਲੱਗ ਗਏ, ਨਹੀਂ ਤੇ ਅਸੀਂ ਖੁਦ ਬੜੀ ਵਾਰੀ ਕੋਸ਼ਿਸ਼ ਕਰਦੇ ਹਾਂ ਫੋਨ ਲਾਉਣ ਦੀ, ਸਾਡਾ ਖੁਦ ਦਾ ਹੀ ਨਹੀਂ ਲੱਗਦਾ ਹੁੰਦਾ।
1: ਹਾਂਜੀ ਹਾਂਜੀ
0: ਹਾਂਜੀ। ਤੇ ਕੁਲਦੀਪ ਜੀ, ਕਿਹੜਾ ਗਾਣਾ ਕਿਹਾ ਤੁਸੀਂ ਸੁਣਨ ਨੂੰ?
1: ਜਨਮ ਦਿਨ ਤੇ ਕੋਈ ਵੀ ਮਤਲਬ ਜਿੱਦਾਂ, ਹਾਂਜੀ ਆਪਣੀ ਪਸੰਦ ਦਾ ਸੁਣਾ ਦਿਓ।
0: ਠੀਕ ਹੈ ਜੀ, ਠੀਕ ਹੈ। ਕੁਲਦੀਪ ਜੀ, ਇੱਦਾਂ ਹੀ ਫੋਨ ਕਰਦੇ ਰਿਹਾ ਕਰੋ, ਬੜਾ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
1: ਥੈਂਕ ਯੂ ਮੈਡਮ।
0: ਸ਼ੁਕਰੀਆ ਜੀ, ਸ਼ੁਕਰੀਆ। ਸੋ ਕੁਲਦੀਪ ਜੀ, ਉਹਨਾਂ ਦੀ ਰਿਕੁਐਸਟ ਸੀਗੀ ਕਿ ਉਹਨਾਂ ਨੇ ਬਰਥਡੇ 'ਤੇ ਗਾਣਾ ਸੁਣਨਾ ਹੈ। ਬਰਥਡੇ 'ਤੇ ਗਾਣਾ ਤਾਂ ਫਿਰ ਇੱਕ ਹੀ ਹੈ ਜਿਹੜਾ ਸਭ ਤੋਂ ਵਧੀਆ ਹੈ, ਅਤੇ ਉਹੀ ਮੈਂ ਫਿਲਹਾਲ ਚਲਾਉਣ ਲੱਗੀ ਹਾਂ, ਅਤੇ ਬਾਅਦ 'ਚ ਤੁਹਾਡੀ ਹੀ ਫਰਮਾਇਸ਼ ਦੇ ਗਾਣੇ ਵੀ ਸੁਣਾਉਂਗੀ ਜੋ ਤੁਸੀਂ ਨੰਬਰ ਮਿਲਾਓਗੇ 0181 2342 1742 01812345।

ਕਾਨੂੰਨੀ ਸੇਵਾਵਾਂ ਅਥਾਰਟੀ ਐਕਟ 1987 ਦੀ ਧਾਰਾ 12 ਦੇ ਤਹਿਤ ਯੋਗ ਨਾਗਰਿਕ ਮੁਫਤ ਕਾਨੂੰਨੀ ਮਦਦ ਨਿਆਬੰਧੂ ਮੋਬਾਈਲ ਐਪ ਤੇ www.probono-doj.in ਤੋਂ ਪ੍ਰਾਪਤ ਕਰ ਸਕਦੇ ਨੇ। ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1

ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: एक जरूरी सूचना। आकाशवाणी जलंधर दी खेतरी समाचार इकाई विच समाचार वाचक ते अनुवादक NRT कैजुअल पंजाबी लई योग उम्मीदवारां तों अर्जियां दी मांग कीती जांदी है। उम्मीदवार ने अंग्रेजी विषय नाल ग्रेजुएशन कीती होवे ते पंजाबी भाषा ते कंप्यूटर च महारत होवे। उम्मीदवार दी उमर 20 मई 2026 तक 21 साल तों 50 साल विचकार होनी चाहीदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीकशुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जा newsonair.gov.in ते जाके वैकेंसी कॉलम विचों प्राप्त कीता जा सकदा है। ध्यान रहे ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਤੜਕਾ ਆਪਣੀ ਦੋਸਤ ਤੇ ਹੋਸਟ ਆਜਰੀਆ ਦੇ ਨਾਲ ਸਾਡੇ ਅਗਲੇ ਕਾਲਰ ਜੁੜ ਗਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
2: ਹੈਲੋ
1: ਹਾਂਜੀ ਕੌਣ ਬੋਲ ਰਹੇ ਹੋ?
2: ਮੈਮ ਬੰਟੀ ਬੋਲ ਰਹੇ ਹਾਂ।
1: ਬੰਟੀ ਜੀ ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਕੀ ਹਾਲ ਚਾਲ ਨੇ?
2: ਵਧੀਆ ਮੈਮ।
1: ਕੀ ਕਰਦੇ ਪਏ ਹੋ?
2: ਮੈਮ ਫਰੀ ਇਸ ਟਾਈਮ ਸਟੱਡੀ ਕਰਕੇ ਫਰੀ।
1: ਅੱਛਾ ਸਟੱਡੀ ਹੋ ਇਸ ਟਾਈਮ ਫਰੀ ਹੋ?
2: ਹਾਂਜੀ ਹਾਂਜੀ।
1: ਠੀਕ ਹੈ ਜੀ। ਤੇ ਰੇਡੀਓ ਕਦੋਂ ਤੋਂ ਸੁਣ ਰਹੇ ਹੋ?
2: ਰੇਡੀਓ ਮੈਮ ਕਾਫੀ ਟਾਈਮ ਦਾ ਇੱਦਾਂ ਸਾਡੇ ਘਰੇ ਪਿਆ ਸੀ ਨਾ, ਤੇ ਉਹ ਕਦੀ ਕਦਾ ਇਹ ਲਗਾ ਲੈਂਦਾ, ਮੈਂ ਲਗਾ ਲੈਂਦਾ ਹੁੰਦਾ, ਫਿਰ ਪ੍ਰੋਗਰਾਮ ਹੁੰਦਾ ਤੇ ਫਿਰ ਸੁਣ ਲਈਦਾ।
1: ਅੱਛਾ ਜੀ,
2: ਵਧੀਆ ਲੱਗਦਾ ਸੁਣਨਾ।
1: ਅੱਛਾ ਜੀ, ਤੇ ਮੈਂ ਤੁਹਾਡੇ ਅੱਜ ਜਿਵੇਂ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤੁਹਾਨੂੰ ਪਤਾ ਹੋਊਗਾ ਕਿ ਅੱਜ ਆਕਾਸ਼ਵਾਣੀ ਨੂੰ 90 ਸਾਲ ਹੋ ਗਏ ਨੇ ਤੇ ਅਸੀਂ ਬਰਥਡੇ ਸੈਲੀਬ੍ਰੇਟ ਕਰ ਰਹੇ ਹਾਂ ਆਕਾਸ਼ਵਾਣੀ ਦੇ ਨਾਲ, ਤੇ ਕੱਲ੍ਹ ਮਦਰਸ ਡੇ ਵੀ ਹੈ। ਸੋ ਤੁਸੀਂ ਦੱਸੋ ਕਿ ਆਕਾਸ਼ਵਾਣੀ ਦੇ ਨਾਲ ਜਾਂ ਰੇਡੀਓ ਦੇ ਨਾਲ ਕੋਈ ਯਾਦ ਜੁੜੀ ਹੋਵੇ ਤੁਹਾਡੀ,
2: ਆਪਣੀ
1: ਮਾਂ ਲਈ ਕੁਛ ਕਹਿਣਾ ਚਾਹੋ?
2: ਹਾਂਜੀ ਮੈਂ ਮਾਂ ਲਈ ਇਹ ਕਹਿਣਾ ਚਾਹੂੰਗਾ ਕਿ ਉਹਨਾਂ ਦੀ ਉਮਰ ਲੰਬੀ ਹੋਵੇ, ਸਭਨਾਂ ਦੇ ਮਾਵਾਂ ਦੀ ਵਾਹਿਗੁਰੂ ਉਹਨਾਂ ਦੇ ਸਿਰ ਤੇ ਮਿਹਰ ਰੱਖਿਆ, ਭਰਿਆ ਹੱਥ ਰੱਖੇ, ਸਭਨਾਂ ਦੇ ਮਾਵਾਂ ਦੇ ਸਿਰ ਤੇ ਤੰਦਰੁਸਤ ਰਹਿਣ। ਗੱਲ ਬਾਤ ਕਰ ਸਕਦੇ, ਆਪਣੇ ਫਰਮੈਸ਼ੀ ਗਾਣੇ ਸੁਣ ਸਕਦੇ ਹੋ, ਤੇ ਨਾਲ ਹੀ ਨਾਲ ਆਪਣੀ ਮਾਂ ਲਈ ਜੇ ਤੁਸੀਂ ਕੁਛ ਵੀ ਸਾਡੇ ਨਾਲ ਸਾਂਝਾ ਕਰਨਾ ਹੋ ਤੇ ਤੁਸੀਂ ਉਹ ਵੀ ਕਰ ਸਕਦੇ ਹੋ। ਜਦ ਤੁਸੀਂ ਨੰਬਰ ਮਿਲਾਓਗੇ 0181 2342 4 0 1 8 1 2 3 4 2 1 7 4।

0: ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਤੜਕਾ ਆਪਣੀ ਦੋਸਤ ਤੇ ਹੋਸਟ ਆਰਜੀ ਰਿਆ ਦੇ ਨਾਲ ਸਾਡੇ ਨਾਲ ਸਾਡੇ ਅਗਲੇ ਜਿਹੜੇ ਕਾਲਰ ਨੇ ਉਹ ਜੁੜ ਗਏ ਨੇ ਹੈਲੋ
1: ਹੈਲੋ
0: ਹੈਲੋ ਹਾਂਜੀ ਕੌਣ ਬੋਲ ਰਹੇ ਹੋ
1: ਮੈਂ ਸੰਦੀਪ ਸਿੰਘ ਅੰਮ੍ਰਿਤਸਰ ਤੋਂ
0: ਸੰਦੀਪ ਜੀ ਬੜਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
1: ਹਾਂਜੀ ਤੁਹਾਡਾ
0: ਕੀ ਹਾਲ ਚਾਲ ਨੇ ਕੀ ਕਰ ਰਹੇ ਹੋ
1: ਬਸ ਕੰਮ ਲੱਗੇ ਨਾਲ ਰੇਡੀਓ ਸੁਣ ਰਹੇ
0: ਕਿਹੜੇ ਕੰਮ ਲੱਗੇ ਹੋ ਸਵੇਰੇ ਸਵੇਰੇ ਕਿਹੜੇ ਕੰਮ ਲੱਗੇ ਹੋ ਪਰ ਸਵੇਰੇ ਤਾਂ ਨਹੀਂ ਹੈ ਚਲੋ 11:30 ਵੱਜ ਗਏ ਪਰ ਫਿਰ ਵੀ
1: ਹਾਂਜੀ
0: ਮੈਂ ਕਿਹਾ
1: ਚੁੰਨੀਆਂ ਰੰਗ ਰਹੇ
0: ਚੁੰਨੀਆਂ ਤੁਸੀਂ ਅੱਛਾ ਓਕੇ ਜੀ ਤੁਸੀਂ ਮਤਲਬ ਉਹ ਠੀਕ ਹੈ ਠੀਕ ਹੈ ਉਹਨਾਂ ਨੂੰ ਚੁੰਨੀਆਂ ਰੰਗਣ ਵਾਲੇ ਨੂੰ ਕੀ ਕਹਿੰਦੇ ਆ ਲਲਾਰੀ ਕਹਿੰਦੇ ਆ ਨਾ
1: ਲਲਾਰੀ
0: ਹਾਂ ਉਹ ਤੁਸੀਂ ਲਲਾਰੀ ਹੋ ਵਾਹ ਜੀ ਵਾਹ ਲਲਾਰੀਆਂ ਦੇ ਤਾਂ ਮਤਲਬ ਗਾਣੇ ਵੀ ਬੜੇ ਨੇ
1: ਹਾਂਜੀ ਹਾਂਜੀ
0: ਹੈ ਨਾ ਤੁਸੀਂ ਮੈਨੂੰ ਪਹਿਲੇ ਦੱਸ ਦੇ ਆਪਾਂ ਲਲਾਰੀ ਦਾ ਕੋਈ ਗਾਣਾ ਚਲਾ ਦਈਏ ਨਹੀਂ ਤੇ ਅੱਜ ਤੁਹਾਡੇ ਤੇ
1: ਚਲਾ ਤਾਂ ਕੋਈ
0: ਚਲੋ ਕੋਈ ਨਹੀਂ ਜੇ ਵੇਖਦੇ ਹਾਂ ਮੇਰੇ ਕੋਲ ਹੋਇਆ ਤਾਂ ਮੈਂ ਜ਼ਰੂਰ ਚਲਾ ਦਿਆਂਗੀ ਅਤੇ ਗੱਲ ਦੱਸੋ ਸੰਦੀਪ ਜੀ ਰੇਡੀਓ ਸੁਣਦੇ ਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ
1: ਰੇਡੀਓ ਕਾਫੀ ਦੇਰ ਸੁਣਦੇ
0: ਨਾ ਕਾਫੀ ਦੇਰ ਤੋਂ ਸੁਣ ਰਹੇ ਹੋ ਅਤੇ ਫਿਰ ਰੇਡੀਓ ਦੇ ਨਾਲ ਕੋਈ ਯਾਦ ਜੁੜੀ ਹੋਵੇ ਕੋਈ ਕੁਛ ਕਿੱਸਾ ਕਹਾਣੀ ਤੁਸੀਂ ਸਾਡੇ ਨਾਲ ਸਾਂਝੀ ਕਰਨਾ ਹੋਵੇ
1: ਯਾਦ ਤਾਂ ਕੋਈ ਨਹੀਂ ਇਸ ਟਾਈਮ
0: ਯਾਦ ਕੋਈ ਨਹੀਂ ਇਸ ਟਾਈਮ
1: ਪਰ ਫੋਨ ਮੈਂ ਇਸੇ ਸਾਲ ਤੋਂ ਲਗਾਉਣਾ ਸ਼ੁਰੂ ਕੀਤਾ ਹੈ
0: ਅੱਛਾ ਜੀ ਅਤੇ ਕੱਲ੍ਹ ਮਦਰਸ ਡੇ ਵੀ ਹੈ ਅਤੇ ਤੁਸੀਂ ਆਪਣੀ ਮਾਂ ਨੂੰ ਕੁਝ ਕਹਿਣਾ ਚਾਹੋ
1: ਮਾਂ ਨੂੰ ਇਹ ਕਹਿਣਾ ਚਾਹਾਂਗੇ ਉਮਰ ਲੰਬੀ ਹੋਵੇ
0: ਹੋਰ ਕੁਛ ਨਹੀਂ ਕਹਿਣਾ ਚਾਹੋਗੇ ਚਲੋ ਸੰਦੀਪ ਜੀ ਗਾਣਾ ਤੁਸੀਂ ਦੱਸ ਦਿਓ ਕਿਹੜਾ ਸੁਣਨਾ ਹੈ
1: ਗਾਣਾ ਕੋਈ ਵੀ ਸੁਣਾ ਦਿਓ
0: ਕੋਈ ਵੀ ਸੁਣਾ ਦਈਏ
1: ਹਾਂਜੀ
0: ਚਲੋ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਫੋਨ ਕਰਨ ਦੇ ਲਈ ਧੰਨਵਾਦ ਜੀ ਸੋ ਸੰਦੀਪ ਜੀ ਲਲਾਰੀ ਸੀਗੀ ਅਤੇ ਮੈਂ ਉਹਨਾਂ ਲਈ ਲਲਾਰੀ ਵਾਲਾ ਹੀ ਗਾਣਾ ਲੱਭ ਰਹੀ ਹਾਂ ਅਤੇ ਲਲਾਰੀ ਵਾਲਾ ਗਾਣਾ ਲੱਭ ਗਿਆ ਅਤੇ ਉਹਨਾਂ ਲਈ ਲਲਾਰੀ ਵਾਲਾ ਗਾਣਾ ਹੀ ਅਸੀਂ ਚਲਾ ਰਹੇ ਹਾਂ

ਐਫਐਮ ਬੈਂਡ 102.7 MHz ਹੈ, ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਹੈ। ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸੁਣੋਗੇ ਸਟੰਪਟ ਸੀਜ਼ਨ 6।

ਵੇਲਾ ਹੋ ਗਿਆ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਸੁਵੇਂਦੁ ਅਧਿਕਾਰੀ ਅੱਜ ਪੱਛਮੀ ਬੰਗਾਲ ਦੇ ਪਹਿਲੇ ਭਾਜਪਾ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ। ਤਮਿਲਨਾਡੂ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਰਕਰਾਰ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਣੀ ਭਾਰਤ ਦੇ

में चीफ ऑफ डिफेंस नियुक्त। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਵੱਧ ਰਹੇ ਨਸ਼ੀਲੇ ਪਦਾਰਥਾਂ ਦੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟ ਕੀਤੀ ਹੈ। ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਮੌਕੇ ਅੱਜ ਆਕਾਸ਼ਵਾਣੀ ਦੇ ਪੰਜਾਬ ਵਿੱਚ ਸਥਿਤ ਮੁੱਖ ਸਟੇਸ਼ਨਾਂ ਜਲੰਧਰ ਅਤੇ ਪਟਿਆਲਾ ਵਿੱਚ ਇੱਕ ਵਾਕਥੌਨ ਕਰਾਈ ਗਈ। ਵੱਡੀ ਗਿਣਤੀ 'ਚ ਆਕਾਸ਼ਵਾਣੀ ਅਮਲੇ ਦੇ ਮੈਂਬਰਾਂ ਅਤੇ ਸਰੋਤਿਆਂ ਨੇ ਉਤਸਾਹ ਨਾਲ ਹਿੱਸਾ ਲਿਆ। ਪੰਜਾਬ ਕਰ ਵਿਭਾਗ ਨੇ ਇੱਕ ਸੰਗਠਿਤ ਫਰਜ਼ੀ ਬਿਲਿੰਗ ਨੈਟਵਰਕ ਦਾ ਸਫਲਤਾ ਨਾਲ ਪਰਦਾਫਾਸ਼ ਕਰਦਿਆਂ ਲੁਧਿਆਣਾ ਦੀ ਇੱਕ ਫਰਮ ਦੇ ਡਾਇਰੈਕਟਰ ਨੂੰ ਵੱਡਾ GST ਘੁਟਾਲਾ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਰੋਕਣ ਸੰਬੰਧੀ ਕਾਨੂੰਨਾਂ ਦੀਆਂ ਵੱਖ ਵੱਖ ਮੱਦਾਂ 'ਤੇ ਵਿਚਾਰ ਵਟਾਂਦਰਾ ਕੀਤਾ। ਪੰਜਾਬ ਸਰਕਾਰ ਨੇ ਯੂਨੀਫਾਈਡ ਸੈਕਸ਼ਨ ਮੈਨੇਜਮੈਂਟ ਸਿਸਟਮ ਦੀ ਸ਼ੁਰੂਆਤ ਕਰਕੇ ਮਾਲੀ ਸ਼ਾਸਨ ਵਿੱਚ ਇੱਕ ਵੱਡਾ ਮੀਲ ਪੱਥਰ ਕਾਇਮ ਕੀਤਾ ਹੈ। ਫੁੱਟਬਾਲ ਵਿੱਚ ਭਾਰਤ ਨੇ ਔਰਤਾਂ ਦੇ AFC ਅੰਡਰ 17 ਏਸ਼ੀਅਨ ਕੱਪ ਦੇ ਕੁਆਟਰ ਫਾਈਨਲ ਵਿੱਚ ਪਹਿਲੀ ਵਾਰ ਕੁਆਲੀਫਾਈ ਕਰਕੇ ਇਤਿਹਾਸ ਰਚਿਆ ਹੈ। ਅਤੇ IPL ਕ੍ਰਿਕਟ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾਇਆ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਬਸ ਮੈਂ ਨਾ ਆਪਣੇ ਆਪ ਨੂੰ ਲੱਕੀ ਮੰਨਦੀ ਹਾਂ ਕਿਉਂਕਿ ਮੈਨੂੰ ਮੇਰੀ ਨਾਨੀ ਅਤੇ ਦਾਦੀ ਅਤੇ ਮੰਮੀ ਤਿੰਨਾਂ ਨੇ ਹੀ ਬਹੁਤ ਪਿਆਰ ਕੀਤਾ ਹੈ ਅਤੇ ਐਕਚੁਅਲ 'ਚ ਮੈਨੂੰ ਨਾ ਗਾਣਾ ਸੁਣ ਕੇ ਮੇਰੀ ਐਕਚੁਅਲੀ ਦਾਦੀ ਦੀ ਯਾਦ ਆ ਗਈ ਕਿਉਂਕਿ ਉਹ ਮੈਨੂੰ ਜਦੋਂ ਵੀ ਸਾਡੇ ਘਰ ਆਉਂਦੇ ਹੁੰਦੇ ਸੀਗੇ ਅਤੇ ਮੈਨੂੰ ਉਹਨਾਂ ਨੇ ਸੇਵੀਆਂ ਬਣਾ ਕੇ ਦੇਣੀਆਂ ਅਤੇ ਮੇਰੀ ਫੇਵਰੇਟ ਜੋ ਵੀ ਚੀਜ਼ ਹੁੰਦੀ ਸੀ ਉਹਨਾਂ ਨੇ ਮੈਨੂੰ ਖਾਣ ਨੂੰ ਬਣਾ ਕੇ ਦੇਣੀ, ਨਾਲ ਹੀ ਨਾਲ ਮੈਨੂੰ ਆਟੇ ਦੀ ਚਿੜੀ ਉਹ ਬਣਾ ਕੇ ਦਿੰਦੀ ਹੁੰਦੀ ਸੀ ਅਤੇ ਮੈਨੂੰ ਔਰ ਮੇਰੀ ਅੱਖਾਂ ਸਾਹਮਣੇ ਇੱਕਦਮ ਮੇਰੀ ਦਾਦੀ ਆ ਗਈ ਅਤੇ ਉਹ ਜਿਹੜੀ ਕਿਊਟੂ ਜਿਹੀ ਆਟੇ ਦੀ ਚਿੜੀ ਬਣਾ ਕੇ ਦਿੰਦੇ ਹੁੰਦੇ ਸੀਗੇ ਉਹ ਵੀ ਯਾਦ ਆ ਗਈ ਮੈਨੂੰ। ਸੋ ਅੱਜ ਦਾ ਪ੍ਰੋਗਰਾਮ ਵੀ ਇਹੀ ਹੈ ਕਿ ਹੋਮ ਸਵੀਟ ਹੋਮ। ਹੁਣ ਦੇਖੋ ਜਿਹੜਾ ਹੋਮ ਹੈ ਨਾ, ਮੰਨਿਆ ਕਿ ਜਿਹੜੇ ਸਾਡੇ ਸੋਸਾਇਟੀ ਦੇ ਜਾਂ ਸਾਡੀ ਫੈਮਿਲੀ ਦੇ ਜਿਹੜੇ ਮੇਲ ਮੈਂਬਰਸ ਹੁੰਦੇ ਨੇ ਉਹ ਬਹੁਤ ਕੰਟਰੀਬਿਊਟ ਕਰਦੇ ਨੇ, ਬਹੁਤ ਮਿਹਨਤ ਕਰਦੇ ਨੇ, ਪਰ ਐਕਚੁਅਲ 'ਚ ਜਿਹੜਾ ਹੋਮ ਹੈ ਨਾ ਉਹ ਸਵੀਟ ਉਦੋਂ ਹੀ ਹੁੰਦਾ ਜਦੋਂ ਤੁਹਾਡੇ ਘਰ ਦੇ ਵਿੱਚ ਰਹਿਣ ਵਾਲੀ ਔਰਤ, ਭਾਵੇਂ ਉਹ ਮਾਂ ਦੇ ਰੂਪ 'ਚ ਹੋਵੇ, ਭਾਵੇਂ ਧੀ ਦੇ ਰੂਪ 'ਚ ਹੋਵੇ, ਭੈਣ ਦੇ ਰੂਪ 'ਚ ਹੋਵੇ, ਪਤਨੀ ਦੇ ਰੂਪ 'ਚ ਹੋਵੇ, ਜੇ ਉਹ ਸੁਖੀ ਹੈ, ਜੇ ਉਹ ਖੁਸ਼ ਹੈ ਨਾ, ਤਾਂ ਹੋਮ ਸਵੀਟ ਉਦੋਂ ਹੀ ਹੁੰਦਾ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਦੀ ਹੀ, ਸਾਡੀ ਜਿਹੜੀ ਫੀਮੇਲ ਮੈਂਬਰਸ ਨੇ ਫੈਮਿਲੀ ਦੀਆਂ, ਸੋਸਾਇਟੀ ਦੀਆਂ, ਉਹਨਾਂ ਦੇ ਹੀ ਬੇਸਡ ਹੈ, ਉਹਨਾਂ ਦੇ ਹੀ ਡੈਡੀਕੇਟਿਡ ਹੈ।

ਅਸੀਂ ਨਾ ਅਕਸਰ ਗੱਲ ਕਰਦੇ ਹਾਂ ਕਿ ਸਾਨੂੰ ਔਰਤਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ, ਜੋ ਕਿ ਬਿਲਕੁਲ ਸੱਚ ਹੈ। ਔਰਤ ਸਿਰਫ ਔਰਤ ਹੀ ਕਿਉਂ, ਸਾਨੂੰ ਸਾਰਿਆਂ ਦੀ ਹੀ ਰਿਸਪੈਕਟ ਕਰਨੀ ਚਾਹੀਦੀ ਹੈ, ਭਾਵੇਂ ਕੋਈ ਸਾਡੇ ਤੋਂ ਵੱਡਾ ਹੈ, ਛੋਟਾ ਹੈ, ਮੇਲ ਹੈ, ਫੀਮੇਲ ਹੈ। ਪਰ ਔਰਤਾਂ ਨੂੰ ਨਾ ਰਿਸਪੈਕਟ ਦੀ ਜ਼ਰੂਰਤ ਤਾਂ ਹੁੰਦੀ ਹੈ, ਨਾਲ ਹੀ ਨਾਲ ਉਹਨਾਂ ਨੂੰ ਰੈਸਟ ਦੀ ਬਹੁਤ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹ ਸਵੇਰ ਤੋਂ ਉੱਠਦੀਆਂ ਨੇ ਅਤੇ ਰਾਤ ਤੱਕ, ਮਤਲਬ ਸਭ ਤੋਂ ਪਹਿਲੇ ਉੱਠਦੇ ਨੇ। ਮੈਂ ਜੇ ਆਪਣੇ ਘਰ ਵੀ ਗੱਲ ਕਰਾਂ ਤਾਂ ਮੇਰੇ ਮੰਮਾ ਸਭ ਤੋਂ ਪਹਿਲੇ ਉੱਠਦੇ ਨੇ, ਸਾਰਿਆਂ ਲਈ ਖਾਣਾ ਬਣਾਉਣਾ, ਸਭ ਕੁਝ ਪ੍ਰਿਪੇਅਰ ਕਰ ਦੇਣਾ, ਅਤੇ ਸਭ ਤੋਂ ਲਾਸਟ 'ਤੇ ਸੌਂਦੇ ਨੇ। ਜਦੋਂ ਸਾਰੇ ਆਪਣੇ ਬੈੱਡਸ ਵਿੱਚ ਚਲੇ ਜਾਂਦੇ ਨੇ, ਆਪਣੇ ਸੌਣ ਚਲੇ ਜਾਂਦੇ ਨੇ, ਉਸ ਤੋਂ ਬਾਅਦ ਉਹ ਸੌਂਦੇ ਨੇ। ਅਤੇ ਸਾਰੇ ਘਰ ਦੀਆਂ ਜਿਹੜੀਆਂ ਔਰਤਾਂ ਹੁੰਦੀਆਂ ਨੇ, ਮਾਵਾਂ ਹੁੰਦੀਆਂ ਨੇ, ਉਹ ਇੱਦਾਂ ਹੀ ਕਰਦੀਆਂ ਨੇ। ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਉਹਨਾਂ ਦੇ ਕੋਲ ਥੋੜ੍ਹਾ ਟਾਈਮ ਬੈਠੀਏ, ਕਿਉਂਕਿ ਰੈਸਟ ਦਾ ਜਾਂ ਰਿਸਪੈਕਟ ਦਾ ਮਤਲਬ ਸਿਰਫ ਇਹ ਨਹੀਂ ਹੁੰਦਾ ਕਿ ਉਹ ਸੌ ਜਾਣ। ਕਦੇ ਕਦੇ ਰੈਸਟ ਅਤੇ ਰਿਸਪੈਕਟ ਉਦੋਂ ਹੀ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਨੂੰ ਆਪਣਾ ਟਾਈਮ ਦਿੰਦੇ ਹੋ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਮਦਰਸ ਨੂੰ ਜਾਂ ਕੋਈ ਵੀ ਫੀਮੇਲ ਜਿਹੜੀ ਸਾਡੀ ਲਾਈਫ 'ਚ ਹੈਗੀ ਹੈ, ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਟਾਈਮ ਦਈਏ, ਕਿਉਂਕਿ ਟਾਈਮ ਵੀ ਇੱਕ ਤਰੀਕੇ ਦੀ ਰਿਸਪੈਕਟ ਹੀ ਹੈ, ਟਾਈਮ ਵੀ ਇੱਕ ਤਰੀਕੇ ਦੀ ਕੇਅਰ ਹੀ ਹੈ। ਸੋ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਹੋਮ ਸਵੀਟ ਹੋਮ, ਅਤੇ ਇਹਦੇ ਵਿੱਚ ਗੱਲਬਾਤ ਅਸੀਂ ਕਰ ਰਹੇ ਹਾਂ ਆਪਣੀ ਮਦਰਸ ਦੀ, ਸਿਸਟਰਸ ਦੀ, ਗ੍ਰੈਨੀਜ਼ ਦੀ, ਗ੍ਰੈਂਡ ਮਦਰਸ, ਅਤੇ ਹੋਰ ਵੀ ਜਿਹੜੇ ਸਾਡੇ ਫੀਮੇਲ ਪਾਰਟ ਫੀਮੇਲ ਮੈਂਬਰਸ ਹੈਗੇ ਨੇ ਸੋਸਾਇਟੀ ਦੇ, ਅਤੇ ਉਹਨਾਂ ਦੀ ਅਸੀਂ ਕਿਵੇਂ ਕੇਅਰ ਕਰ ਸਕਦੇ ਹਾਂ, ਉਹਨਾਂ ਨੂੰ ਕਿਵੇਂ ਅਸੀਂ ਪੈਂਪਰ ਕਰ ਸਕਦੇ ਹਾਂ, ਕਿਉਂਕਿ ਉਹ ਸਾਰਿਆਂ ਨੂੰ ਪੈਂਪਰ ਕਰਦੇ ਨੇ, ਅਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜ਼ਰੂਰਤ ਹੁੰਦੀ ਹੈ ਕਿ ਕੋਈ ਉਹਨਾਂ ਦਾ ਵੀ ਧਿਆਨ ਰੱਖੇ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਗੱਲਬਾਤ ਕਰ ਰਹੇ ਹਾਂ ਆਪਾਂ ਉਹਨਾਂ ਦੀ ਜੋ ਸਾਡੇ ਹੋਮ ਨੂੰ ਐਕਚੁਅਲੀ ਸਵੀਟ ਬਣਾਉਂਦੇ ਨੇ ਸਾਡੀ ਫੈਮਿਲੀ ਦੇ ਫੀਮੇਲ ਮੈਂਬਰਸ ਦੀ ਅਤੇ ਅੱਜ ਨਾ ਉਹਨਾਂ ਦੀ ਹੈਲਥ ਦੇ ਰਿਗਾਰਡਿੰਗ ਮੈਂ ਕਿਹੋ ਜਿਹੇ ਟੋਪਿਕ ਦੇ ਬਾਰੇ ਗੱਲ ਕਰਨ ਲੱਗੀ ਹਾਂ ਜਿਹਦੇ ਬਾਰੇ ਅਕਸਰ ਨਾ ਸਾਡੇ ਘਰਾਂ ਵਿੱਚ ਚੁੱਪ ਰਹਿਣਾ ਸਿਖਾਇਆ ਜਾਂਦਾ ਅਤੇ ਬਹੁਤ ਸਾਰੇ ਲੋਕਾਂ ਨੂੰ ਤਾਂ ਇਹਦੇ ਬਾਰੇ ਪਤਾ ਹੀ ਨਹੀਂ ਹੁੰਦਾ ਅਤੇ ਪਰ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਸਾਡੀ ਜਿਹੜੀ ਐਲਡਰ ਫੀਮੇਲ ਮੈਂਬਰਸ ਨੇ ਅਸੀਂ ਉਹਨਾਂ ਦਾ ਧਿਆਨ ਰੱਖ ਸਕੀਏ ਕਿਉਂਕਿ ਉਹਨਾਂ ਨੂੰ ਐਕਚੁਅਲੀ ਸਾਡੀ ਕੇਅਰ ਦੀ ਸਾਡੀ ਅਟੈਂਸ਼ਨ ਦੀ ਸਾਡੀ ਰਿਸਪੈਕਟ ਦੀ ਬਹੁਤ ਜ਼ਰੂਰਤ ਹੁੰਦੀ ਹੈ। ਮੈਂ ਗੱਲ ਕਰ ਰਹੀ ਹਾਂ ਮੀਨੋਪੋਜ਼ ਦੀ। ਸੋ ਮੀਨੋਪੋਜ਼ ਕੋਈ ਬਿਮਾਰੀ ਨਹੀਂ ਹੁੰਦੀ, ਮੀਨੋਪੋਜ਼ ਇੱਕ ਨੈਚੁਰਲ ਫੇਸ ਹੁੰਦਾ ਹੈ ਹਜੋ ਹਰ ਔਰਤ ਦੀ ਜ਼ਿੰਦਗੀ ਵਿੱਚ ਆਉਂਦਾ ਹੈ ਇੱਕ ਏਜ ਤੋਂ ਬਾਅਦ। ਜ਼ਿਆਦਾਤਰ ਇਹ 45 to 50 ਦੇ ਵਿੱਚ ਵਿੱਚ 40 to 50 ਦੇ ਵਿੱਚ ਵਿੱਚ ਮੀਨੋਪੋਜ਼ ਜੋ ਹੈ ਉਹ ਹੋ ਜਾਂਦਾ ਹੈ ਅਤੇ ਇਹ ਇੱਕਦਮ ਨਹੀਂ ਹੁੰਦਾ। ਇਹਦੇ ਵਿੱਚ ਕੀ ਹੁੰਦਾ ਕਿ ਜਿਹੜੇ ਮੈਂਸਟਰਲ ਸਾਈਕਲ ਹੈ ਉਹ ਰੁਕ ਜਾਂਦਾ ਹੈ ਜਿਹਦੇ ਕਰਕੇ ਹਾਰਮੋਨਲ ਚੇਂਜਸ ਬਹੁਤ ਹੀ ਵੱਡੇ ਪੱਧਰ 'ਤੇ ਇੱਕ ਔਰਤ ਦੇ ਸਰੀਰ ਵਿੱਚ ਹੁੰਦੇ ਨੇ ਅਤੇ ਜਿਹਦੇ ਜਿਹੜੇ ਕੌਨਸੀਕੁਐਂਸਿਸ ਨੇ ਉਹ ਬਹੁਤ ਐਕਸਟ੍ਰੀਮ ਤੱਕ ਹੁੰਦੇ ਨੇ। ਮਤਲਬ ਕਦੇ ਕਦੇ ਤਾਂ ਜਦੋਂ ਆਪਾਂ ਦੇਖਿਆ ਹੋਣਾ ਕਿ ਆਪਣੀ ਮਦਰਸ ਨੂੰ ਆਪਾਂ ਕਹਿ ਦਿੰਦੇ ਕਿ ਯਾਰ ਮੰਮੀ ਅੱਜ ਕੱਲ੍ਹ ਬੜੇ ਇਰੀਟੇਟ ਹੋ ਰਹੇ ਨੇ, ਉਹ ਇਰੀਟੇਟ ਨਹੀਂ ਹੋ ਰਹੇ ਹੁੰਦੇ, ਉਹ ਬਸ ਥੱਕੇ ਹੁੰਦੇ ਨੇ, ਇਮੋਸ਼ਨਲੀ ਓਵਰਵੈਲਮਡ ਹੁੰਦੇ ਨੇ ਅਤੇ ਖੁਦ ਵੀ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਕਿਉਂਕਿ ਉਹਨਾਂ ਦੀ ਐਕਚੁਅਲ ਵਿੱਚ ਉਹਨਾਂ ਦੀ ਬੋਡੀਜ਼ ਵਿੱਚ ਬਹੁਤ ਹੀ ਐਕਸਟ੍ਰੀਮ ਲੈਵਲ 'ਤੇ ਹਾਰਮੋਨਲ ਚੇਂਜਸ ਹੋ ਰਹੇ ਹੁੰਦੇ ਨੇ। ਸੋ ਅੱਜ ਆਪਾਂ ਇਸ ਸਭ ਬਾਰੇ ਹੀ ਗੱਲ ਕਰਾਂਗੇ ਅਤੇ ਉਹਨਾਂ ਦੇ ਅਸੀਂ ਆਪਣੀ ਮਦਰਸ ਦਾ ਕਿਵੇਂ ਧਿਆਨ ਰੱਖ ਸਕਦੇ ਹਾਂ, ਕਿਵੇਂ ਉਹਨਾਂ ਦੇ ਇਮੋਸ਼ਨਸ ਨੂੰ, ਉਹਨਾਂ ਦੇ ਜਿਹੜੇ ਮੂਡ ਸਵਿੰਗਸ ਹੈ ਉਹਨਾਂ ਨੂੰ ਅਸੀਂ ਟੈਕਲ ਕਰਨੇ, ਇਸ ਸਭ ਬਾਰੇ ਗੱਲ ਕਰਾਂਗੇ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ।

ਸੋ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹੋਮ ਸਵੀਟ ਹੋਮ ਆਪਣੀ ਦੋਸਤ ਅਤੇ ਹੋਸਟ ਆਜਰੀਆ ਦੇ ਨਾਲ ਅਤੇ ਅੱਜ ਗੱਲਬਾਤ ਕਰ ਰਹੇ ਹਾਂ ਆਪਾਂ ਮੀਨੋਪੌਜ਼ ਦੀ ਸੋ ਅਸੀਂ ਨਾ ਅਕਸਰ ਵੇਖਦੇ ਹਾਂ ਕਿ ਸਾਡੀ ਜਿਹੜੀ ਮਦਰਸ ਹੁੰਦੀਆਂ ਨੇ ਨਾ ਉਹ ਇੱਕ ਟਾਈਮ ਤੋਂ ਬਾਅਦ ਨਾ ਬਹੁਤ ਜ਼ਿਆਦਾ ਇਰੀਟੇਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਹਨਾਂ ਨੂੰ ਸ਼ਾਇਦ ਉਹਨਾਂ ਦੀ ਯਾਦਾਸ਼ ਥੋੜ੍ਹੀ ਬਹੁਤੀ ਇੱਧਰ ਉੱਧਰ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹਨਾਂ ਦੇ ਮੂਡ ਸਵਿੰਗਸ ਐਕਸਟ੍ਰੀਮ ਚਲੇ ਜਾਂਦੇ ਨੇ, ਮਤਲਬ ਇੱਕ ਪਲ 'ਚ ਕੁਛ ਕਹਿ ਰਹੇ ਨੇ ਅਤੇ ਅਗਲੇ ਪਲ 'ਚ ਉਹ ਕੁਛ ਕਹਿ ਰਹੇ ਨੇ ਅਤੇ ਸਾਨੂੰ ਅਸੀਂ ਖੁਦ ਨਹੀਂ ਫਿਗਰ ਆਊਟ ਕਰ ਪਾਉਂਦੇ ਕਿ ਇਹ ਕਿਉਂ ਹੋ ਰਿਹਾ ਹੈ। ਸੋ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਹੋ ਸਕਦਾ ਕਿ ਉਹ ਆਪਣੀ ਮੀਨੋਪੌਜ਼ ਦੇ ਫੇਸ ਵਿੱਚ ਹੋਣ ਅਤੇ ਇਹਦੇ ਸਿਮਟਮਸ ਹੁਣ ਕੀ ਹੁੰਦੇ ਨੇ, ਹੌਟ ਫਲੈਸ਼ਿਸ, ਮੂਡ ਸਵਿੰਗਸ, ਉਹਨਾਂ ਦੀ ਸਲੀਪ ਇਸ਼ੂਜ, ਬਾਡੀ ਪੇਨ ਅਤੇ ਬੇਵਜ੍ਹਾ ਦਾ ਸਟ੍ਰੈਸ ਜਾਂ ਫਿਰ ਨੀਂਦ ਨਹੀਂ ਆਉਣੀ ਰਾਤ ਰਾਤ ਤੱਕ। ਅਤੇ ਅਸੀਂ ਨਾ ਅਕਸਰ ਇਹ ਕਹਿ ਦਿੰਦੇ ਹਾਂ ਕਿ ਯਾਰ ਮੰਮੀ ਤੁਸੀਂ ਤਾਂ ਡਰਾਮੇ ਕਰੀ ਜਾਂਦੇ ਹੋ, ਪਰ ਮੰਮੀ ਦੇ ਡਰਾਮੇ ਨਹੀਂ ਹੁੰਦੇ, ਉਹ ਐਕਚੁਅਲ 'ਚ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਇਮੋਸ਼ਨਸ 'ਚੋਂ, ਐਕਸਟ੍ਰੀਮ ਪੇਨ 'ਚੋਂ ਗੁਜ਼ਰ ਰਹੇ ਹੁੰਦੇ ਨੇ। ਅਤੇ ਅਸੀਂ ਸਾਨੂੰ ਜ਼ਰੂਰੀ ਹੁੰਦਾ ਕਿ ਅਸੀਂ ਉਹਨਾਂ ਨੂੰ ਨਿਗਲੈਕਟ ਨਾ ਕਰੀਏ, ਉਹਨਾਂ ਨੂੰ ਇਗਨੋਰ ਨਾ ਕਰੀਏ, ਸਗੋਂ ਉਹਨਾਂ ਦੀ ਕੇਅਰ ਕਰੀਏ। ਹੁਣ ਉਹਨਾਂ ਦੀ ਕੇਅਰ ਕਿਵੇਂ ਕਰਨੀ ਹੈ, ਉਹਨਾਂ ਦੀ ਗੱਲ ਉਹਨਾਂ ਦੇ ਕੋਲ ਬੈਠੋ, ਉਹਨਾਂ ਨੂੰ ਟਾਈਮ ਦਿਓ ਅਤੇ ਉਹਨਾਂ ਦੀ ਗੱਲ ਪੇਸ਼ੀਐਂਟਲੀ ਸੁਣੋ, ਆਰਾਮ ਨਾਲ ਉਹਨਾਂ ਦੀ ਗੱਲ ਸੁਣੋ। ਉਹ ਜੋ ਵੀ ਕਹਿ ਰਹੇ ਨੇ ਉਹ ਮੇ ਬੀ ਓਵਰਵੈਲਮਡ ਹੋਣ, ਉਹਨਾਂ ਤੋਂ ਆਪਣੇ ਇਮੋਸ਼ਨਸ ਕਾਬੂ 'ਚ ਨਾ ਆ ਰਹੇ ਹੋਣ, ਉਹ ਤਾਂ ਤੁਹਾਨੂੰ ਕੁਛ ਵੀ ਕਹਿ ਸਕਦੇ ਨੇ, ਪਰ ਉਹਨਾਂ ਨੂੰ ਆਰਾਮ ਨਾਲ ਬਿਠਾਓ ਅਤੇ ਉਹਨਾਂ ਦੀ ਗੱਲ ਸੁਣੋ। ਅਤੇ ਕਿਸੇ ਵੀ ਮੂਡ ਸਵਿੰਗ ਨੂੰ ਓਵਰ ਰਿਐਕਸ਼ਨ 'ਤੇ ਬਿਲਕੁਲ ਵੀ ਨਾ ਕਹੋ, ਥੋੜ੍ਹਾ ਇਮੋਸ਼ਨਲ ਸਪੋਰਟ ਦਿਓ। ਕੋਸ਼ਿਸ਼ ਕਰੋ ਕਿ ਤੁਸੀਂ ਉਹਨਾਂ ਨੂੰ ਵਾਕ 'ਤੇ ਲੈ ਕੇ ਜਾਓ, ਜਾਂ ਜੇ ਤੁਸੀਂ ਉਹਨਾਂ ਨੂੰ ਜਿਮ ਜੁਆਇਨ ਕਰਵਾ ਸਕਦੇ ਹੋ, ਯੋਗਾ ਕਲਾਸਿਸ ਜੁਆਇਨ ਕਰਵਾ ਸਕਦੇ ਹੋ, ਜਾਂ ਕੋਈ ਕਮਿਊਨਿਟੀ 'ਚ ਉਹਨਾਂ ਨੂੰ ਤੁਸੀਂ ਜੁਆਇਨ ਕਰਵਾ ਸਕਦੇ ਹੋ, ਅਤੇ ਉਹ ਸਭ ਤੋਂ ਅੱਛੀ ਗੱਲ ਹੈ, ਤਾਂ ਕਿ ਉਹ ਆਪਣੀ, ਕਿਉਂਕਿ ਅਕਸਰ ਕੀ ਹੁੰਦਾ ਕਿ ਸਾਡੀ ਜਿਹੜੀ ਮਦਰਸ ਹੁੰਦੀਆਂ ਨੇ ਕਿ ਸਾਡੀ ਲਾਈਫ ਵਿੱਚ ਹੀ ਇੰਨੀ ਜ਼ਿਆਦਾ ਇਨਵੈਸਟਡ ਅਤੇ ਇਨਵੋਲਵਡ ਹੋ ਜਾਂਦੀਆਂ ਨੇ ਕਿ ਉਹ ਆਪਣੇ ਫਰੈਂਡ ਸਰਕਲ ਵੱਲ, ਸੋਸ਼ਲ ਸਰਕਲ ਵੱਲ ਧਿਆਨ

ਹੀ ਨਹੀਂ ਦਿੰਦੀਆਂ, ਅਤੇ ਜਿਹਦੇ ਕਰਕੇ ਇੱਕ ਟਾਈਮ 'ਤੇ ਜਦੋਂ ਬੱਚੇ ਵੱਡੇ ਹੋ ਜਾਂਦੇ ਨੇ ਅਤੇ ਬੱਚੇ ਆਪਣੀ ਲਾਈਫ 'ਚ ਬਿਜ਼ੀ ਹੋ ਜਾਂਦੇ ਨੇ, ਅਤੇ ਸਾਡੀ ਜਿਹੜੀ ਮਦਰਸ ਹੈਗੀਆਂ ਨੇ ਉਹ ਬਸ ਲੱਭਦੀਆਂ ਰਹਿ ਜਾਂਦੀਆਂ ਨੇ ਕਿ ਓਹੋ ਮੈਂ ਤਾਂ ਇਕੱਲੀ ਰਹਿ ਗਈ, ਹੁਣ ਮੇਰੇ ਬੱਚੇ ਕਿੱਥੇ ਗਏ। ਸੋ ਇਸ ਟਾਈਮ 'ਤੇ ਬੱਚਿਆਂ ਲਈ ਵੀ ਕਰੀਅਰ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਕਿ ਅਸੀਂ ਆਪਣੇ ਮਦਰਸ ਨੂੰ ਕੋਈ ਕਿੱਟੀ ਪਾਰਟੀ ਜੁਆਇਨ ਕਰਵਾ ਦਈਏ, ਜਾਂ ਕੋਈ ਕਮਿਊਨਿਟੀ ਜੁਆਇਨ ਕਰਵਾ ਦਈਏ, ਕੋਈ ਯੋਗਾ ਕਲਾਸਿਸ ਜੁਆਇਨ ਕਰਵਾ ਦਈਏ, ਜਿੱਥੇ ਉਹਨਾਂ ਨੂੰ ਆਪਣੇ ਹੀ ਹਮ ਉਮਰ ਬਹੁਤ ਸਾਰੇ ਹੋਰ ਲੇਡੀਜ਼ ਮਿਲਣਗੀਆਂ ਅਤੇ ਉਹ ਆਪਣਾ ਦੁੱਖ ਸੁੱਖ ਉਹਨਾਂ ਨਾਲ ਕਰ ਸਕਦੀਆਂ। ਕਹਿੰਦੇ ਨੇ ਨਾ ਕਿ ਹਾਣ ਨੂੰ ਹਾਣ ਪਿਆਰਾ ਹੁੰਦਾ ਹੈ, ਅਤੇ ਇਹ ਚੀਜ਼ ਇਸ ਗੱਲ 'ਤੇ ਤਾਂ ਬਹੁਤ ਹੀ ਜ਼ਿਆਦਾ ਢੁੱਕਦੀ ਹੈ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੀ ਮੰਮੀ ਨੂੰ ਅਸੀਂ ਹੈਲਦੀ ਲਾਈਫ ਸਟਾਈਲ ਵੱਲ ਇਨਕਰੇਜ ਕਰੀਏ, ਤਾਂ ਕਿ ਉਹਨਾਂ ਨੂੰ ਕਹੀਏ ਕਿ ਯਾਰ ਤੁਸੀਂ ਵੀ ਆਪਣਾ ਹੁਣ ਥੋੜ੍ਹਾ ਧਿਆਨ ਦਿਓ, ਤੁਸੀਂ ਸਾਰਿਆਂ ਦਾ ਬਹੁਤ ਧਿਆਨ ਦੇ ਦਿੱਤਾ ਹੈ ਅਤੇ ਹੁਣ ਲੋੜ ਹੈ ਤੁਸੀਂ ਆਪਣਾ ਧਿਆਨ ਦਿਓ। ਸੋ ਮੀਨੋਪੌਜ਼ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਹੈਲਥ ਟਿਪਸ, ਹੈਲਥ ਕੇਅਰ ਟਿਪਸ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗੀ ਇਨ ਦ ਪ੍ਰੋਗਰਾਮ ਹੋਮ ਸਵੀਟ ਹੋਮ। ਤੁਸੀਂ ਸੁਣ ਰਹੇ ਹੋ ਜੋ ਕਿ ਆਪਣੀ ਦੋਸਤ ਅਤੇ ਹੋਸਟ ਆਰ ਜੇ ਰੀਆ ਦੇ ਨਾਲ।

ਸੋ ਹੁਣ ਸਮਾਂ ਆ ਗਿਆ ਕਿ ਜਿਹੜੀ ਸਾਡੀ ਸਾਰੀ ਉਮਰ ਖੈਰ ਮੰਗਦੀ ਰਹਿੰਦੀ ਹੈ, ਅਸੀਂ ਅੱਜ ਉਹਦੀ ਖੈਰ ਮਨਾਈਏ, ਅੱਜ ਉਹਦੇ ਲਈ ਅਸੀਂ ਜਿੰਨਾ ਕੁ ਵੀ ਕਰ ਸਕਦੇ ਹਾਂ ਉਹ ਕਰੀਏ। ਮੈਂ ਗੱਲ ਕਰ ਰਹੀ ਹਾਂ ਅੱਜ ਸਾਡੀ ਮਦਰਸ ਦੀ, ਜੋ ਕਿ ਮੀਨੋਪੌਜ਼ ਤੋਂ ਅਕਸਰ ਮਤਲਬ ਇਸ ਏਜ ਦੇ ਵਿੱਚ ਗੁਜ਼ਰ ਰਹੀਆਂ ਹੁੰਦੀਆਂ ਨੇ। 40 to 50 ਦੀ ਏਜ ਦੇ ਵਿੱਚ ਕਾਫੀ ਸਾਰੇ ਉਹਨਾਂ ਦੇ ਹਾਰਮੋਨਲ ਚੇਂਜਿਸ ਆ ਰਹੇ ਹੁੰਦੇ ਨੇ, ਅਤੇ ਅਸੀਂ ਉਹਨਾਂ ਦੀ ਸਿਹਤ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ, ਕਿਉਂਕਿ ਸਾਡੀ ਮੰਮੀਆਂ ਸਾਰੀ ਚੀਜ਼ਾਂ ਦਾ ਧਿਆਨ ਰੱਖਦੀਆਂ ਨੇ, ਘਰ ਦਾ, ਰਿਸ਼ਤੇਦਾਰ

ਦਾ, ਫਾਈਨੈਂਸਿਸ ਦਾ, ਬੱਚਿਆਂ ਦਾ, ਬੱਚਿਆਂ ਦੇ ਕਰੀਅਰ ਦਾ, ਬੱਚਿਆਂ ਦੇ ਪਾਰਟਨਰਸ ਦਾ, ਸਭ ਦਾ ਧਿਆਨ ਰੱਖਦੀਆਂ ਨੇ ਸਿਵਾਏ ਆਪਣੇ। ਸੋ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ, ਫਰਜ਼ ਬਣਦਾ ਕਿ ਅਸੀਂ ਆਪਣੀ ਮਾਵਾਂ ਦਾ, ਆਪਣੀ ਨਾਨੀ ਦਾਦੀ ਦਾ, ਆਪਣੀ ਭੈਣਾਂ ਦਾ ਧਿਆਨ ਰੱਖੀਏ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਹੈ ਕਿ ਜਿਹੜੀ ਵੀ ਲੇਡੀ 40 to 50 ਏਜ ਦੇ ਵਿੱਚ ਹੈਗੀ ਹੈ ਉਹ ਆਪਣਾ ਰੈਗੂਲਰ ਹੈਲਥ ਚੈੱਕਅਪ ਕਰਵਾਉਣ, ਕਿਉਂਕਿ ਹਾਰਮੋਨਲ ਚੇਂਜਸ ਦੇ ਕਰਕੇ ਬਾਕੀ ਜਿਹੜੇ ਚੀਜ਼ਾਂ ਹੈਗੀਆਂ ਨੇ ਜਿਵੇਂ ਕਿ BP, ਸ਼ੂਗਰ, ਥਾਇਰਾਇਡ, ਵਾਈਟਾਮਿਨ ਡੀ, ਇਹ ਵੀ ਪੈਰਾਮੀਟਰਸ ਜਿਹੜੇ ਹੈਗੇ ਨੇ ਇਹ ਉੱਪਰ ਨੀਚੇ ਹੋ ਸਕਦੇ ਨੇ, ਜਿਹਦੇ ਕੋਨਸੀਕੁਐਂਸਿਸ ਹੋਰ, ਜਿਹਦੇ ਨਾਲ ਮੀਨੋਪੋਜ਼, ਹੋਰ ਮੀਨੋਪੋਜ਼ ਦੇ ਜਿਹੜੇ ਸਿਮਟਮਸ ਨੇ ਉਹ ਹੋਰ ਖਰਾਬ ਹੋ ਸਕਦੇ ਨੇ। ਅਤੇ ਕਈ ਵਾਰੀ ਕੀ ਹੁੰਦਾ ਕਿ ਸਾਡੀ ਮੰਮੀਆਂ ਕਹਿ ਦਿੰਦੀਆਂ ਨੇ ਕਿ ਨਹੀਂ ਪੁੱਤ ਮੈਂ ਤਾਂ ਠੀਕ ਹਾਂ, ਪਰ ਨਹੀਂ, ਸਾਨੂੰ ਪਤਾ ਹੈ ਕਿ ਮੰਮੀ ਸ਼ਾਇਦ ਤੁਸੀਂ ਠੀਕ ਨਹੀਂ ਹੋ, ਸ਼ਾਇਦ ਤੁਸੀਂ ਓਵਰਵੈਲਮਡ ਹੋਏ ਪਏ ਹੋ, ਸ਼ਾਇਦ ਤੁਸੀਂ ਆਪਣੇ ਇਮੋਸ਼ਨਸ ਦੇ ਨਾਲ, ਆਪਣੇ ਹਾਰਮੋਨਸ ਦੇ ਨਾਲ ਕੋਪ ਅਪ ਨਹੀਂ ਕਰ ਸਕਦੇ। ਅਤੇ ਜਿਵੇਂ ਤੁਸੀਂ ਸਾਡੇ ਨਾਲ ਹਮੇਸ਼ਾ ਸਾਡੇ ਦੁੱਖ ਸੁੱਖ ਵਿੱਚ ਖੜ੍ਹੇ ਰਹੇ ਹੋ, ਅਤੇ ਹੁਣ ਸਾਡਾ ਟਾਈਮ ਹੈ ਕਿ ਅਸੀਂ ਤੁਹਾਡੇ ਨਾਲ ਖੜੀਏ। ਨਾਲ ਹੀ ਨਾਲ ਕੀ ਹੁੰਦਾ ਹੈ ਕਿ ਇਸ ਉਮਰ ਦੇ ਵਿੱਚ ਨਾ ਬੱਚੇ ਜਿਹੜੇ ਹੁੰਦੇ ਨੇ ਉਹ ਆਪਣਾ ਕਰੀਅਰ ਬਣਾਉਣ ਲਈ ਵਿਦੇਸ਼ ਚਲੇ ਜਾਂਦੇ ਨੇ, ਸਿਟੀਜ਼ ਮੂਵ ਕਰ ਲੈਂਦੇ ਨੇ, ਅਤੇ ਜਿਹੜੀਆਂ ਮਾਵਾਂ ਹੁੰਦੀਆਂ

ਨਾਲ ਆਪਣੇ ਹਾਰਮੋਨਸ ਨਾਲ ਕੋਪ ਅਪ ਨਹੀਂ ਕਰ ਸਕਦੇ, ਅਤੇ ਜਿਵੇਂ ਤੁਸੀਂ ਸਾਡੇ ਨਾਲ ਹਮੇਸ਼ਾ ਸਾਡੇ ਦੁੱਖ ਸੁੱਖ ਵਿੱਚ ਖੜੇ ਰਹੇ ਹੋ, ਅਤੇ ਹੁਣ ਸਾਡਾ ਟਾਈਮ ਹੈ ਕਿ ਅਸੀਂ ਤੁਹਾਡੇ ਨਾਲ ਖੜੀਏ। ਨਾਲ ਹੀ ਨਾਲ ਕੀ ਹੁੰਦਾ ਹੈ ਕਿ ਇਸ ਉਮਰ ਦੇ ਵਿੱਚ ਨਾ ਬੱਚੇ ਜਿਹੜੇ ਹੁੰਦੇ ਨੇ ਉਹ ਆਪਣਾ ਕਰੀਅਰ ਬਣਾਉਣ ਲਈ ਵਿਦੇਸ਼ ਚਲੇ ਜਾਂਦੇ ਨੇ, ਸਿਟੀਜ਼ ਮੂਵ ਕਰ ਲੈਂਦੇ ਨੇ, ਅਤੇ ਜਿਹੜੀਆਂ ਮਾਵਾਂ ਹੁੰਦੀਆਂ ਨੇ ਨਾ ਉਹ ਇਕੱਲੀਆਂ ਰਹਿ ਜਾਂਦੀਆਂ ਨੇ, ਜਿਹਨੂੰ ਉਹ ਕਹਿੰਦੇ ਨੇ ਕਿ ਐਮਟੀ ਨੈਸਟ ਸਿੰਡਰੋਮ। ਅਤੇ ਇਹਦੇ ਵਿੱਚ ਜੇ ਮੀਨੋਪੌਜ਼ ਆ ਜਾਂਦਾ ਹੈ ਤਾਂ ਉਹ ਉਹਨਾਂ ਦੀ ਹੈਲਥ ਲਈ ਹੋਰ ਡਿਕਲਾਈਨ ਕਰਦਾ, ਕਿਉਂਕਿ ਮੀਨੋਪੌਜ਼ ਦੇ ਵਿੱਚ ਅਕਸਰ ਜਿਹੜੀਆਂ ਔਰਤਾਂ ਹੁੰਦੀਆਂ ਨੇ ਉਹ ਖੁਦ ਨੂੰ ਇਕੱਲੇ ਮਹਿਸੂਸ ਕਰਦੀਆਂ ਨੇ, ਅਤੇ ਜਦੋਂ ਉਹਨਾਂ ਦੇ ਬੱਚੇ ਉਹਨਾਂ ਦੇ ਆਸ ਪਾਸ ਨਹੀਂ ਹੁੰਦੇ ਤਾਂ ਇਹ ਜਿਹੜਾ ਇਕੱਲਾਪਣ ਹੈ ਹੋਰ ਵੱਧ ਜਾਂਦਾ ਹੈ। ਸੋ ਜੇ ਤੁਸੀਂ ਆਪਣੇ ਮਾਵਾਂ ਦੇ ਕੋਲ ਰਹਿ ਰਹੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਹਨਾਂ ਨੂੰ ਦਿਨ ਦੇ ਵਿੱਚ ਅੱਧਾ ਘੰਟਾ, ਇੱਕ ਘੰਟਾ, ਜਿੰਨਾ ਵੀ ਟਾਈਮ ਦੇ ਸਕਦੇ ਹੋ, ਜਿੰਨਾ ਵੀ ਤੁਸੀਂ ਅਫੋਰਡ ਕਰ ਸਕਦੇ ਹੋ ਆਪਣਾ ਟਾਈਮ ਦੇਣਾ, ਜ਼ਰੂਰ ਦੇਵੋ। ਅਤੇ ਜੇ ਤੁਸੀਂ ਆਪਣੀ ਮਾਵਾਂ ਦੇ ਕੋਲ ਨਹੀਂ ਰਹਿੰਦੇ ਪਏ ਪਰ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਜ਼ਰੂਰ ਤੁਸੀਂ ਉਹਨਾਂ ਨੂੰ ਦਿਨ ਦੇ ਵਿੱਚ ਜਿੰਨਾ ਵੀ ਟਾਈਮ ਤੁਸੀਂ ਦੇ ਸਕਦੇ ਹੋ ਜ਼ਰੂਰ ਦਿਓ, ਕਿਉਂਕਿ ਜਿਹਨੇ ਤੁਹਾਨੂੰ ਸਾਰੀ ਉਮਰ ਸਾਂਭਿਆ ਹੈ ਨਾ, ਅੱਜ ਉਹਨੂੰ ਤੁਹਾਡੀ ਸੰਭਾਲ ਦੀ ਜ਼ਰੂਰਤ ਹੈ। ਸੋ ਤੁਸੀਂ ਅੱਜ ਕੀ ਕਰਨਾ ਹੈ, ਅੱਜ ਮੰਮੀ ਨੂੰ ਫੋਨ ਕਰਨਾ ਹੈ ਜਾਂ ਮੰਮੀ ਦੇ ਕੋਲ ਬਹਿਣਾ ਹੈ, ਅਤੇ ਉਹਨਾਂ ਨੂੰ ਪਤਾ ਕੀ ਕਹਿਣਾ ਹੈ ਕਿ ਤੁਸੀਂ ਕੀ ਕਰਦੇ ਜੇ।

0: 2026 तक 21 साल तो 50 साल विचकार होनी चाहिदी है। तरजीही तौर ते उम्मीदवार जलंधर या इस दे नेड़ले इलाकें दा वसनीक होवे। चाहवान उम्मीदवार विद्यक योग्यता दे सर्टिफिकेट अते तजर्बे दियां तस्दीक शुदा कापियां नाल वेरवे सेहत बायोडाटा रंगदार पासपोर्ट साइज फोटो अर्जी नाल नत्थी करके भेजण। अर्जियां भेजण लई पता ए सहायक निदेशक खेतरी समाचार यूनिट आकाशवाणी केंद्र नेड़े BMC चौक जलंधर। अर्जियां भेजण दी आखरी तरीक 20 मई 2026 है। चोण प्रक्रिया बारे वेरवे सहज जानकारी अते खाली फार्म साडी वैबसाइट newsonair.com जां newsonair.gov.in ते जाके वैकेंसी कॉलम विचों प्राप्त कीता जा सकदा है। ध्यान रहे, ए कोई नियमित रोजगार या नौकरी नहीं है, तुहानू जरूरत दे मुताबिक बुलाया जावेगा।
1: जिथे फीमेल्स की बॉडी विच 40 तो बाद हॉर्मोनल इम्बैलेंसिस होंदे ने, उत्थे नाल ही नाल कैल्शियम ते वाइटामिन डी दे जो लेवल्स ने वो भी एकदम ड्रॉप होने शुरू हो जाते हैं। उहदा भी रीज़न यही होंदा है कि हॉर्मोनल चेंजेस हो रहे हैं। सो इस करके बहुत जरूरी होंदा है कि आप साडे घर जिहड़ी एल्डरली लेडीज़ हैगियां वा, असी ਉਹਨਾਂ ਨੂੰ ਜਿਹੜੇ ਕੈਲਸ਼ੀਅਮ ਇਨਟੇਕ ਹੈ ਉਹਨਾਂ ਦਾ ਪ੍ਰੋਪਰ ਧਿਆਨ ਰੱਖੀਏ। ਉਹਨਾਂ ਨੂੰ ਜਿਹੜੀ ਡੇਰੀ ਪ੍ਰੋਡਕਟਸ ਨੇ ਜਿਵੇਂ ਕਿ ਦੁੱਧ, ਦਹੀਂ, ਪਨੀਰ ਜਾਂ ਗ੍ਰੀਨ ਵੈਜੀਟੇਬਲਸ, ਜਾਂ ਹੁਣ ਤਾਂ ਅੱਜ ਕੱਲ੍ਹ ਸੀਡਸ ਆਉਣੇ ਸ਼ੁਰੂ ਹੋ ਗਏ ਨੇ, ਮਤਲਬ ਪਹਿਲੇ ਵੀ ਆਉਂਦੇ ਸੀਗੇ ਬਟ ਹੁਣ ਅੱਜ ਕੱਲ੍ਹ ਉਹਨਾਂ ਦੀ ਅਵੇਅਰਨੈਸ ਜ਼ਿਆਦਾ ਵੱਧ ਗਈ ਹੈ ਕਿ ਕਿਹੜੀ ਸੀਡਸ ਨਾਲ ਅਸੀਂ ਕੈਲਸ਼ੀਅਮ ਦੀ ਕਮੀ ਜਿਹੜੀ ਹੈਗੀ ਉਹ ਪੂਰੀ ਕਰ ਸਕਦੇ ਹਾਂ। ਸਪੈਸ਼ਲੀ ਜਿਹੜੀ ਸਨਲਾਈਟ ਹੈ, ਵਾਈਟਾਮਿਨ ਡੀ ਦੀ ਜਿਹੜੀ ਕਮੀ ਹੈ ਉਹ ਅੱਜ ਕੱਲ੍ਹ ਬਹੁਤ ਜ਼ਿਆਦਾ ਫੀਮੇਲਸ ਵਿੱਚ ਹੋ ਗਈ ਹੈ ਕਿਉਂਕਿ ਅਸੀਂ ਧੁੱਪੇ ਨਹੀਂ ਬਹਿੰਦੇ। ਸੋ ਸਾਨੂੰ ਆਪਣੀ ਮਦਰਸ ਨੂੰ ਰਿਕੁਐਸਟ ਕਰਨਾ ਚਾਹੀਦਾ, ਅਤੇ ਜਿਹੜੇ ਵੀ ਮਦਰਸ ਮੈਨੂੰ ਸੁਣ ਰਹੀਆਂ ਨੇ, ਮੈਂ ਤੁਹਾਨੂੰ ਰਿਕੁਐਸਟ ਕਰ ਰਹੀ ਹਾਂ ਕਿ ਤੁਸੀਂ ਜਿਹੜੀ ਸਵੇਰ ਦੀ ਧੁੱਪ ਹੈ ਜਾਂ ਸ਼ਾਮ ਦੀ ਧੁੱਪ ਹੈ ਉਹ ਜ਼ਰੂਰ ਲਵੋ। ਹਾਲਾਂਕਿ ਹੁਣ ਗਰਮੀ ਦੇ ਵਿੱਚ ਧੁੱਪ 'ਚ ਬਹਿਣਾ ਥੋੜ੍ਹਾ ਔਖਾ ਹੋ ਜਾਂਦਾ ਕਿਉਂਕਿ ਹੀਟ ਹੁੰਦੀ ਹੈ, ਪਰ ਜ਼ਰੂਰੀ ਹੁੰਦਾ ਕਿ ਅਸੀਂ ਧੁੱਪ ਦੀ ਜਿਹੜੀ ਰੋਸ਼ਨੀ ਹੈ ਉਹਦੇ 'ਚ ਬੈਠੀਏ। ਧੁੱਪ ਦੀ ਹੀਟ ਲੈਣੀ ਜ਼ਰੂਰੀ ਨਹੀਂ ਹੁੰਦੀ, ਧੁੱਪ ਦੀ ਜਿਹੜੀ ਰੋਸ਼ਨੀ ਹੁੰਦੀ ਹੈ ਉਹ ਲੈਣੀ ਜ਼ਰੂਰੀ ਹੁੰਦੀ ਹੈ। ਉਹਦੇ ਨਾਲ ਜਿਹੜੀ ਸਾਡੀ ਵਾਈਟਾਮਿਨ ਡੀ ਦੀ ਕਮੀ ਹੈ ਨਾ ਉਹ ਪੂਰੀ ਹੋ ਜਾਂਦੀ ਹੈ, ਅਤੇ ਜਦੋਂ ਵਾਈਟਾਮਿਨ ਡੀ ਸਾਡੀ ਬੋਡੀ ਵਿੱਚ ਪੂਰਾ ਹੁੰਦਾ ਹੈ ਨਾ, ਉਦੋਂ ਅਸੀਂ ਸਾਡਾ ਜਿਹੜਾ ਮੂਡ ਹੈ ਉਹ ਬਹੁਤ ਅੱਛਾ ਹੋ ਜਾਂਦਾ ਹੈ। ਨੈਚੁਰਲੀ ਅਸੀਂ ਗਲੋ ਕਰਨ ਲੱਗ ਜਾਂਦੇ ਹਾਂ, ਸਾਡੇ ਜਿਹੜੇ ਮੂਡ ਸਵਿੰਗਸ ਨੇ ਉਹ ਵੀ ਕਿਤੇ ਨਾ ਕਿਤੇ ਟੈਕਲ ਹੋ ਜਾਂਦੇ ਨੇ, ਅਤੇ ਹਾਰਮੋਨ ਚੇਂਜਸ ਕਰਕੇ ਜੋ ਵੀ ਸਾਨੂੰ ਪ੍ਰੋਬਲਮਸ ਆ ਰਹੀਆਂ ਨੇ ਉਹ ਵੀ ਕਿਤੇ ਨਾ ਕਿਤੇ ਟੈਕਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਦਾਂ ਦੇ ਹੀ ਹੋਰ ਟਿਪਸ ਮਦਰਸ ਲਈ ਮੈਂ ਸ਼ੇਅਰ ਕਰੂੰਗੀ ਇਸ ਗਾਣੇ ਤੋਂ ਬਾਅਦ।

ਸਾਡੀ ਮਦਰਸ ਵੀ ਸਾਨੂੰ ਇਹੀ ਟੌਂਟ ਮਾਰਦੀਆਂ ਨੇ ਕਿ ਜਿੰਨਾ ਤੁਹਾਡਾ ਮੈਂ ਕੀਤਾ ਹੈ ਨਾ ਉੰਨਾ ਤੁਹਾਡਾ ਕਿਸੇ ਨੇ ਨਹੀਂ ਕਰਨਾ। ਅਤੇ ਕਿਤੇ ਨਾ ਇਹ ਗੱਲ ਸੱਚ ਵੀ ਹੈ ਕਿ ਜਿੰਨਾ ਸਾਡੀ ਮਾਵਾਂ ਨੇ ਸਾਡਾ ਕੀਤਾ ਹੈ ਨਾ, ਅਸੀਂ ਕੋਈ ਵੀ ਨਹੀਂ ਇੰਨਾ ਕਰ ਸਕਦਾ, ਅਤੇ ਅਸੀਂ ਵੀ ਉਹਨਾਂ ਨੂੰ ਮੋੜ ਨਹੀਂ ਸਕਦੇ ਜਿਨ੍ਹਾਂ ਨੇ ਜਿੰਨਾ ਉਹਨਾਂ ਨੇ ਸਾਡੇ ਲਈ ਸੈਕਰੀਫਾਈਸਿਸ ਕੀਤੇ ਨੇ। ਅਤੇ ਕਈ ਵਾਰੀ ਤਾਂ ਇੱਦਾਂ ਹੁੰਦਾ ਕਿ ਸਾਨੂੰ ਪਤਾ ਵੀ ਨਹੀਂ ਹੁੰਦਾ ਕਿ ਸਾਡੀ ਮਾਵਾਂ ਚੁੱਪ ਚੁੱਪੀ ਅਤੇ ਕਿੰਨਾ ਕੁਛ ਸਹਿ ਜਾਂਦੀਆਂ ਨੇ, ਕਿੰਨਾ ਕੁਛ ਆਪਣੇ ਅੰਦਰ ਰੱਖ ਲੈਂਦੀਆਂ ਨੇ, ਸਾਨੂੰ ਨਹੀਂ ਦੱਸਦੀਆਂ ਤਾਂ ਕਿ ਸਾਨੂੰ ਸਾਡੀ ਜਿਹੜੀ ਲਾਈਫ ਹੈ ਉਹਦੇ 'ਚ ਕੋਈ ਪ੍ਰੋਬਲਮ ਨਾ ਹੋਵੇ। ਸੋ ਇਸ ਕਰਕੇ ਯਾਰ ਸਾਡੇ ਵੀ ਫਰਜ਼ ਬਣਦਾ ਕਿ ਅਸੀਂ ਵੀ ਆਪਣੀ ਮਾਵਾਂ ਨੂੰ ਥੋੜ੍ਹਾ ਸਪੈਸ਼ਲ ਫੀਲ ਕਰਾਈਏ, ਥੋੜ੍ਹੇ ਉਹਨਾਂ ਦੀ ਜ਼ਿੰਦਗੀ ਨੂੰ ਵੀ ਸੋਹਣਾ ਬਣਾਈਏ ਜਿਵੇਂ ਉਹਨਾਂ ਨੇ ਸਾਡੀ ਜ਼ਿੰਦਗੀ ਨੂੰ ਸੋਹਣਾ ਬਣਾਇਆ। ਸੋ ਮੀਨੋਪੌਜ਼ ਦੇ ਕਰਕੇ ਨਾ ਇੱਕ ਹੋਰ ਚੀਜ਼ ਹੁੰਦੀ ਹੈ ਕਿ ਜਿਹੜੀ ਨੀਂਦ ਹੈ ਨਾ ਉਹ ਚੱਜ ਨਾਲ ਨਹੀਂ ਆਉਂਦੀ, ਨੀਂਦ ਦੇ ਵਿੱਚ ਕਾਫੀ ਡਿਸਟਰਬੈਂਸ ਹੋ ਜਾਂਦੀ ਹੈ। ਅਕਸਰ ਅਸੀਂ ਆਪਣੀ ਮਦਰਸ ਨੂੰ ਕੰਪਲੇਨ ਕਰਦੇ ਸੁਣਿਆ ਹੋਣਾ ਕਿ ਯਾਰ ਮੇਰੀ ਰਾਤੀ ਨੀਂਦ ਨਹੀਂ ਪੂਰੀ ਹੋਈ, ਮੈਂ ਸਾਰੀ ਰਾਤ ਜਾਗਦੀ ਰਹੀ, ਮੈਨੂੰ ਪਤਾ ਨਹੀਂ ਮੈਂ ਸੌਣ ਦੀ ਬੜੀ ਕੋਸ਼ਿਸ਼ ਕੀਤੀ ਪਰ ਮੇਰੀ ਅੱਖ ਨਹੀਂ ਲੱਗੀ। ਉਹਦਾ ਰੀਜ਼ਨ ਇਹੀ ਹੈ ਕਿ ਅਗੇਨ ਹਾਰਮੋਨਲ ਚੇਂਜਸ ਹੋ ਰਹੇ ਹੁੰਦੇ ਨੇ ਅਤੇ ਉਹਦੇ ਕਰਕੇ ਉਹਨਾਂ ਦਾ ਇੱਕ ਸਿਮਟਮ ਇਹ ਵੀ ਹੈ ਕਿ ਨੀਂਦ ਨਹੀਂ ਆਉਂਦੀ। ਸੋ ਉਹਦੇ ਕਰਕੇ ਸਾਨੂੰ ਅਸੀਂ ਕੀ ਕਰ ਸਕਦੇ ਹਾਂ ਹੁਣ, ਆਪਾਂ ਸੋਲਿਊਸ਼ਨ ਵੱਲ ਜਾਂਦੇ ਹਾਂ, ਪ੍ਰੋਬਲਮ ਆਪਾਂ ਡਿਸਕਸ ਕਰ ਲਈ, ਹੁਣ ਆਪਾਂ ਸੋਲਿਊਸ਼ਨ ਵੱਲ ਜਾਂਦੇ ਹਾਂ। ਸੋਲਿਊਸ਼ਨ ਇਹਦਾ ਇਹੀ ਹੈ, ਐਕਸਪਰਟਸ ਕਹਿੰਦੇ ਨੇ ਕਿ ਅਸੀਂ ਜੇ ਰਿਲੈਕਸੇਸ਼ਨ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਨੇ, ਰਿਲੈਕਸਿੰਗ ਐਕਟੀਵਿਟੀਜ਼ ਨੇ, ਉਹ ਅਸੀਂ ਕਰ ਸਕਦੇ ਹਾਂ। ਜਿਵੇਂ ਕਿ ਰਾਤ ਨੂੰ ਸੌਣ ਤੋਂ ਪਹਿਲੇ 2-3 ਘੰਟੇ ਪਹਿਲੇ ਤੁਸੀਂ ਆਪਣਾ ਡਿਨਰ ਕਰ ਲਓ, ਡਿਨਰ ਥੋੜ੍ਹਾ ਲਾਈਟ ਕਰੋ, ਅਤੇ ਜੇ ਤੁਸੀਂ ਵਾਕ 'ਤੇ ਵੀ ਜਾ ਰਹੇ ਹੋ ਤਾਂ ਕੋਸ਼ਿਸ਼ ਕਰੋ ਕਿ ਤੁਸੀਂ ਈਵਨਿੰਗ ਵਾਕ ਕਰ ਲਓ, ਰਾਤ ਦੀ ਜਿਹੜੀ ਵਾਕ ਹੈ ਉਹਨੂੰ ਅਵੋਇਡ ਕਰੋ। ਨਾਲ ਦੇ ਨਾਲ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਫੋਨ ਜਿਹੜਾ ਹੈਗਾ ਹੈ ਉਹਨੂੰ ਤਾਂ ਬਿਲਕੁਲ ਵੀ ਯੂਜ਼ ਨਾ ਕਰੋ ਰਾਤ ਨੂੰ ਸੌਣ ਤੋਂ ਪਹਿਲੇ, ਤਾਂ ਬਿਲਕੁਲ ਵੀ ਨਹੀਂ, ਕਿਉਂਕਿ ਅਸੀਂ ਐਕਸਪੀਰ ਕਰਦੇ ਹਾਂ ਕਿ ਰੀਲਸ ਦੇਖਣੀਆਂ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਸਾਡਾ ਜਿਹੜਾ ਬ੍ਰੇਨ ਹੈ ਉਹ ਹੋਰ ਐਕਟਿਵ ਹੋ ਜਾਂਦਾ, ਅਤੇ ਜਿਹੜੀ ਮਾੜੀ ਮੋਟੀ ਨੀਂਦ ਆਉਣੀ ਹੁੰਦੀ ਹੈ ਉਹ ਵੀ ਨਹੀਂ ਆਉਂਦੀ। ਹੋਰ ਇੱਕ ਅਸੀਂ ਚੀਜ਼ ਕਰ ਸਕਦੇ ਹਾਂ ਕਿ ਜੇ ਤੁਸੀਂ ਰੀਡਿੰਗ ਹੈਬਿਟ ਜੇ ਸਾਡੀ ਮਦਰਸ ਪਾ ਲੈਣ ਤਾਂ ਉਹਨਾਂ ਲਈ ਬਹੁਤ ਹੀ ਵਧੀਆ ਹੈ, ਕਿਉਂਕਿ ਰੀਡ ਕਰਨ ਦੇ ਨਾਲ ਸਾਡੀ ਜਿਹੜੀ ਮਤਲਬ ਜੇ ਤੁਸੀਂ ਉਹਨਾਂ ਨੂੰ ਅੱਛੀਆਂ ਬੁੱਕਸ ਗਿਫਟ ਕਰ ਦਿਓ ਹੈ ਨਾ, ਅਤੇ ਉਹ ਰੀਡ ਕਰਦੇ ਨੇ, ਅਤੇ ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੀ ਜਿਹੜੀ ਬ੍ਰੇਨ ਹੈ ਉਹ ਥੋੜ੍ਹਾ ਰਿਲੈਕਸ ਹੋਏਗਾ, ਅਤੇ ਜੇ ਉਹਨਾਂ ਨੂੰ ਕੋਈ ਟੈਨਸ਼ਨ ਵੀ ਹੈਗੀ ਹੈ ਤਾਂ ਟੈਨਸ਼ਨ ਤੋਂ ਵੀ ਥੋੜ੍ਹਾ ਦਿਮਾਗ ਇੱਧਰ ਉੱਧਰ ਹੋ ਜਾਏਗਾ, ਅਤੇ ਫਿਰ ਉਹ ਆਰਾਮ ਨਾਲ ਸੌ ਸਕਦੇ ਨੇ। ਅਤੇ ਟਰੱਸਟ ਮੀ, ਜਿੰਨੀ ਸੋਹਣੀ ਨੀਂਦ ਤੁਹਾਡੀ ਮੰਮੀ ਲੈਣਗੇ ਉਨਾ ਹੀ ਸੋਹਣਾ ਉਹਨਾਂ ਦਾ ਦਿਨ ਜਾਊਗਾ, ਅਤੇ ਜਿੰਨਾ ਤੁਹਾਡੀ ਮੰਮੀ ਖਿਲੀ ਖਿਲੀ ਰਹਿਣਗੇ ਨਾ ਉਨਾ ਹੀ ਤੁਹਾਡਾ ਘਰ ਅਤੇ ਤੁਹਾਡਾ ਖੁਦ ਦਾ ਮੂਡ ਵੀ ਖਿਲਿਆ ਖਿਲਿਆ ਰਹੂਗਾ। ਸੋ ਬਹੁਤ ਜ਼ਰੂਰੀ ਹੁੰਦਾ ਹੈ ਕਿ ਛੋਟੀ ਛੋਟੀ ਚੀਜ਼ਾਂ ਦਾ ਅਸੀਂ ਧਿਆਨ ਰੱਖੀਏ, ਅਤੇ ਛੋਟੀ ਛੋਟੀ ਚੀਜ਼ਾਂ ਦੇ ਨਾਲ ਹੀ ਜਿਹੜਾ ਸਾਡਾ ਜ਼ਿੰਦਗੀ ਹੈ ਉਹ ਬਹੁਤ ਹੀ ਸੋਹਣੀ ਹੋ ਜਾਂਦੀ ਹੈ, ਅਤੇ ਨਾਲ ਹੀ ਨਾਲ ਇੱਦਾਂ ਹੀ ਸਾਡਾ ਜਿਹੜਾ ਹੋਮ ਹੈ ਉਹ ਸਵੀਟ ਹੋਮ ਬਣ ਜਾਏਗਾ, ਜਦੋਂ ਸਾਡੀ ਮਦਰਸ ਖਿਲਖਿਲਾਉਣਗੀਆਂ, ਹੱਸਣਗੀਆਂ, ਖੁਸ਼ ਰਹਿਣਗੀਆਂ, ਸਿਹਤਮੰਦ ਰਹਿਣਗੀਆਂ। ਅਤੇ ਇਹਦਾ ਫਰਜ਼ ਸਾਡਾ ਬਣਦਾ, ਇਹ ਫਰਜ਼ ਜਿਹੜਾ ਹੈਗਾ ਹੈ ਉਹਨਾਂ ਨੂੰ ਖੁਸ਼ ਰੱਖਣ ਦਾ ਹੁਣ ਸਾਡਾ ਬਣਦਾ ਹੈ।

ਤੁਹਾਨੂੰ ਪਤਾ ਪੁਰਾਣੇ ਗਾਣਿਆਂ ਅਤੇ ਮੁਹੱਬਤ ਦੇ ਵਿੱਚ ਨਾ ਇੱਕ ਸਿਮਿਲੈਰਿਟੀ ਹੁੰਦੀ ਹੈ ਕਿ ਦੋਵੇਂ ਕਦੇ ਵੀ ਪੁਰਾਣੇ ਨਹੀਂ ਹੁੰਦੇ, ਦੋਵੇਂ ਹਮੇਸ਼ਾ ਖੂਬਸੂਰਤ ਹੁੰਦੇ ਨੇ ਅਤੇ ਦੋਨਾਂ ਨੂੰ ਜਦੋਂ ਵੀ ਯਾਦ ਕਰਦੇ ਹਾਂ, ਸੁਣਦੇ ਹਾਂ, ਉਹਨਾਂ ਬਾਰੇ ਸੋਚਦੇ ਹਾਂ ਅਤੇ ਸਾਡੇ ਜਿਹੜਾ ਮਨ ਹੈ ਨਾ ਉਹਨੂੰ ਇੱਕ ਅਲੱਗ ਹੀ ਤਰੀਕੇ ਦੀ ਖੁਸ਼ੀ ਮਿਲ ਜਾਂਦੀ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ, ਮੈਂ ਬਾਹਲੀ ਗੱਲਬਾਤ ਨਹੀਂ ਕਰੂੰਗੀ ਅੱਜ, ਆਪਾਂ ਬਹਿ ਕੇ ਸਿਰਫ ਪੁਰਾਣੇ ਗਾਣੇ ਇੰਜੋਏ ਕਰਾਂਗੇ ਅਤੇ ਉਹਦੇ ਬਾਰੇ ਮਿੱਠੀ ਮਿੱਠੀ ਛੋਟੀ ਛੋਟੀ ਗੱਲਬਾਤ ਕਰਾਂਗੇ ਅਤੇ ਕੋਸ਼ਿਸ਼ ਕਰਾਂਗੇ ਕਿ ਜ਼ਿਆਦਾ ਤੋਂ ਜ਼ਿਆਦਾ ਆਪਾਂ ਗਾਣੇ ਹੀ ਸੁਣੀਏ।

ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

0: ਜਿੰਨੇ ਸੋਹਣੇ ਪੁਰਾਣੇ ਹਿੰਦੀ ਗਾਣੇ ਨੇ, ਬੋਲੀਵੁੱਡ ਗਾਣੇ ਨੇ, ਉਨੀ ਹੀ ਸੋਹਣੀ ਉਸ ਸਮੇਂ ਦੀ ਮੁਹੱਬਤ ਹੁੰਦੀ ਸੀਗੀ। ਮਤਲਬ ਅੱਜ ਕੱਲ੍ਹ ਦੀ ਜੇ ਆਪਾਂ ਕੰਪੇਅਰ ਕਰੀਏ ਪੁਰਾਣੇ ਸਮਿਆਂ ਦੇ ਨਾਲ, ਤਾਂ ਪੁਰਾਣੇ ਸਮੇਂ 'ਚ ਕੀ ਹੁੰਦਾ ਸੀਗਾ? ਨਾ ਕੋਈ ਔਨਲਾਈਨ ਸਟੇਟਸ, ਨਾ ਕੋਈ ਬਲੂ ਟਿਕਸ, ਨਾ ਕੋਈ ਸਟੋਰੀ ਪਾਉਣਾ, ਨਾ ਕੋਈ ਮੈਂਸ਼ਨ ਕਰਨਾ, ਨਾ ਕੁਛ ਇੱਦਾਂ ਦਾ, ਇੱਦਾਂ ਦੇ ਕੋਈ ਝਮੇਲੇ ਨਹੀਂ ਸੀ ਹੁੰਦੇ। ਉਦੋਂ ਸਿਰਫ ਹੁੰਦਾ ਸੀਗਾ ਇੰਤਜ਼ਾਰ, ਖਤ ਲਿਖ ਦੇਣਾ, ਖਤ ਦਾ ਇੰਤਜ਼ਾਰ ਕਰਨਾ, ਕਿੰਨੇ ਕਿੰਨੇ ਦਿਨ ਇੰਤਜ਼ਾਰ ਕਰਦੇ ਰਹਿਣਾ, ਅਤੇ ਗਾਣਿਆਂ ਦੇ ਨਾਲ ਇਜ਼ਹਾਰ ਕਰਨਾ।
1: ਮੈਂ

ਜਿਹੜਾ ਤੁਸੀਂ ਹੁਣ ਗਾਣਾ ਸੁਣਿਆ ਨਾ, ਇਹ ਗਾਣਾ ਹੈਗਾ ਹੈ ਮੂਵੀ ਆਨੰਦ ਦਾ, ਰਾਜੇਸ਼ ਖੰਨਾ ਉਹਨਾਂ ਦੀ ਮੂਵੀ ਹੈ ਅਤੇ ਬਹੁਤ ਹੀ ਪਿਆਰੀ ਮੂਵੀ ਹੈ। ਲੋਕਡਾਊਨ ਦੇ ਵਿੱਚ ਮੈਂ ਦੇਖੀ ਸੀਗੀ ਫਸਟ ਟਾਈਮ ਅਤੇ ਮੈਨੂੰ ਬਹੁਤ ਹੀ ਵਧੀਆ ਲੱਗੀ, ਬਹੁਤ ਸੋਹਣਾ ਮੈਸੇਜ ਹੈਗਾ ਇਸ ਮੂਵੀ ਦੇ ਵਿੱਚ। ਐਂਡ ਮੈਂ ਤੁਹਾਨੂੰ ਸਾਰਿਆਂ ਨੂੰ ਰੈਕਮੈਂਡ ਕਰੂੰਗੀ ਇੱਕ ਵਾਰੀ ਜ਼ਰੂਰ ਮੂਵੀ ਦੇਖੋ ਜਿਨ੍ਹਾਂ ਨੇ ਨਹੀਂ ਦੇਖੀ। ਅਤੇ ਜਿਹੜੀ ਅਗਲਾ ਗਾਣਾ ਮੈਂ ਤੁਹਾਡੇ ਲਈ ਪੇਸ਼ ਕਰ ਰਹੀ ਹਾਂ ਨਾ, ਇਹ ਤਾਂ ਤੁਹਾਡੇ ਦਿਲ ਦੀ ਕੋਈ ਗੱਲ ਕਹਿ ਰਿਹਾ ਹੈ ਗਾਣਾ, ਵੇਖਦੇ ਹਾਂ ਕੀ ਕਹਿ ਰਿਹਾ।

ਹਾਂਜੀ, ਜੇ ਤੁਹਾਡੇ ਵੀ ਕੋਈ ਸਾਹਮਣੇ ਵਾਲੀ ਖਿੜਕੀ 'ਤੇ ਕੋਈ ਚੰਨ ਦਾ ਟੁਕੜਾ ਰਹਿ ਰਿਹਾ ਹੈ ਤਾਂ ਤੁਸੀਂ ਵੇਟ ਕਰ ਰਹੇ ਹੋ ਕਿ ਕਦੋਂ ਤੁਸੀਂ ਆਪਣੇ ਪਿਆਰ ਦੀ ਗੱਲ, ਆਪਣੇ ਦਿਲ ਦੀ ਗੱਲ, ਆਪਣਾ ਇਜ਼ਹਾਰ ਤੁਸੀਂ ਉਹਨਾਂ ਨਾਲ ਕਰੋ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਜਲਦੀ ਜਲਦੀ ਉਹਨਾਂ ਨੂੰ ਇਜ਼ਹਾਰ ਕਰੋ, ਅਤੇ ਫਿਰ ਤੁਸੀਂ ਮੁਕੇਸ਼ ਹੋਰਾਂ ਦਾ ਆਹ ਵਾਲਾ ਗਾਣਾ ਗਾਓ।

ਅਸੀਂ ਅਕਸਰ ਜਿਹਨੂੰ ਪਿਆਰ ਕਰਦੇ ਹਾਂ ਨਾ, ਉਹਨੂੰ ਅਸੀਂ ਕਦੀ ਚੰਨ ਕਹਿੰਦੇ ਹਾਂ, ਕਦੀ ਸਿਤਾਰਾ ਕਹਿੰਦੇ ਹਾਂ, ਕਦੀ ਫੁੱਲ ਕਹਿੰਦੇ ਹਾਂ, ਕਦੀ ਕਲੀ ਕਹਿੰਦੇ ਹਾਂ। ਅਤੇ ਇਸ ਜਿਹੜਾ ਹੁਣੇ ਤੁਸੀਂ ਗਾਣਾ ਸੁਣਿਆ ਉਹਦੇ ਵਿੱਚ ਮੁਕੇਸ਼ ਜੀ ਅਤੇ ਇਹਨੂੰ ਕਹਿ ਰਹੇ ਨੇ ਕਿ ਚਾਂਦ ਸੀ ਮਹਿਬੂਬਾ ਹੋ। ਅਤੇ ਹੁਣ ਜਿਹੜਾ ਮੁਹੰਮਦ ਰਫੀ ਦਾ ਗਾਣਾ ਮੈਂ ਸੁਣਾਉਣ ਜਾ ਰਹੀ ਹਾਂ, ਉਹਦੇ 'ਚ ਵੇਖਦੇ ਹਾਂ ਕਿ ਉਹ ਆਪਣੀ ਮਹਿਬੂਬਾ ਨੂੰ ਕੀ ਕਹਿ ਰਹੇ ਨੇ।

ਕਿਹਾ ਸੀਗਾ ਨਾ ਕਿ ਜਿਹਨੂੰ ਤੁਸੀਂ ਪਿਆਰ ਕਰਦੇ ਨਾ ਉਹ ਤੁਹਾਨੂੰ ਚੰਨ ਸਿਤਾਰੇ ਸਭ ਕੁਝ ਵੇਖਦਾ, ਕਦੀ ਕਲੀ ਵੇਖਦੀ ਹੈ, ਕਦੇ ਫੁੱਲ ਵੇਖਦਾ ਹੈ, ਤੇ ਫਿਰ ਤੁਸੀਂ ਉਹਨਾਂ ਦੇ ਨਾਲ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਨਾਲ ਸਾਰੀ ਉਮਰ ਬਤੀਤ ਕਰਨ ਦੇ ਸੁਪਨੇ ਵੇਖਦੇ ਹੋ, ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਆਪਣੇ ਫਿਊਚਰ ਦੇ ਤੁਸੀਂ ਪਲਾਨਸ ਉਹਨਾਂ ਨਾਲ ਕਰਦੇ ਹੋ, ਅਤੇ ਹੋਰ ਵੀ ਉਹਨਾਂ ਨਾਲ ਵਧੀਆ ਵਧੀਆ ਜਿਹੜਾ ਟਾਈਮ ਹੈ ਸਪੈਂਡ ਕਰਨ ਦੀ ਕੋਸ਼ਿਸ਼ ਕਰਦੇ ਹੋ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਬਿਸਲੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ 7:30 ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵੇਂਦੂ ਅਧਿਕਾਰੀ ਨੇ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਇੱਕ ਸਮਾਰੋਹ ਵਿੱਚ ਪੱਛਮੀ ਬੰਗਾਲ ਦੇ ਪਹਿਲੇ BJP ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
1: ਅਮੀ ਸੁਵੇਂਦੂ ਅਧਿਕਾਰੀ ঈশ্বরের নামে শপথ করিতেছি যে বিধি দ্বারা স্থাপিত ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব।

0: আমি ভারতের সার্বভৌমত্ব ও অখণ্ডতা রক্ষা করিব।
1: ਮੁੱਖ ਮੰਤਰੀ ਦੇ ਨਾਲ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਜਪਾਲ ਆਰ ਐਨ ਰਵੀ ਨੇ ਮੰਤਰੀਆਂ ਨੂੰ ਅਹੁਦੇ 'ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਅਧਿਕਾਰੀ ਤੋਂ ਇਲਾਵਾ ਸਹੁੰ ਚੁੱਕਣ ਵਾਲੇ ਪੰਜ ਮੰਤਰੀ ਨੇ ਦਲੀਪ ਗੋਸ਼, ਅਗਨੀਮਿੱਤਰ ਪੌਲ, ਅਸ਼ੋਕ ਕੀਰਤਨੀਆ, ਨਿਸ਼ਿਤ ਪ੍ਰਮਾਣਿਕ ਅਤੇ ਖੁਦੀਰਾਮ ਟੂਡੂ। ਇਸ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੀਤਾ। ਉੱਧਰ ਤਾਮਿਲਨਾਡੂ ਵਿੱਚ ਟੀਵੀਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ ਟੀਵੀਕੇ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖਬਰਾਂ ਨੂੰ ਰੱਦ ਕੀਤਾ। CPIM ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਹੈ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਰਾਜਪਾਲ 'ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ 'ਤੇ ਨਿਰਭਰ ਰਹਿੰਦਿਆਂ ਦੇਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇੱਕ ਰੋਡ ਸ਼ੋਅ ਕੀਤਾ। ਉੱਧਰ ਤਾਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ TVK ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। CPIM ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਹੈ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਰਾਜਪਾਲ 'ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ 'ਤੇ ਨਿਰਭਰ ਰਹਿੰਦਿਆਂ ਦੇਰੀ ਦੀਆਂ ਚਾਲਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਹੋਣਗੇ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਨੀ ਭਾਰਤੀ ਫੌਜ ਦੇ ਇੱਕ ਬਹੁਤ ਹੀ ਤਜਰਬੇਕਾਰ ਅਤੇ ਪ੍ਰਤਿਸ਼ਠਤ ਅਧਿਕਾਰੀ ਨੇ। ਇਸ ਸਮੇਂ ਉਹ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿੱਚ ਮਿਲਟਰੀ ਐਡਵਾਈਜ਼ਰ ਵਜੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ। ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਹਨਾਂ ਨੂੰ ਭਾਰਤੀ ਸਮੁੰਦਰੀ ਫੌਜ ਵਿੱਚ ਲਗਭਗ 4 ਦਹਾਕੇ ਦੀ ਸ਼ਾਨਦਾਰ ਸੇਵਾ ਦਾ ਅਨੁਭਵ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ, ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਨੇ। ਅੱਜ ਗੁਰੂਦੇਵ ਰਵਿੰਦਰਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ 'ਤੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੱਛਮੀ ਬੰਗਾਲ ਵਿੱਚ ਸ਼ਾਂਤੀ ਨਿਕੇਤਨ, ਵਿਸ਼ਵ ਭਾਰਤੀ ਯੂਨੀਵਰਸਿਟੀ ਅਤੇ ਬੰਗਲਾਦੇਸ਼ 'ਚ ਵਿਸ਼ੇਸ਼ ਤੌਰ 'ਤੇ ਸਮਾਰੋਹ ਹੋ ਰਹੇ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਸ਼ੀ 'ਚ ਵਿਸਾਖ ਮੌਕੇ 'ਤੇ ਗੁਰੂਦੇਵ ਰਵਿੰਦਰਨਾਥ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਅਤੇ ਅਟਲ ਪੈਨਸ਼ਨ ਯੋਜਨਾ ਨੇ 11 ਸਾਲ ਪੂਰੇ ਕਰ ਲਏ ਨੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਹਨਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਉਦੇਸ਼ ਸਾਰਿਆਂ ਨੂੰ, ਖਾਸ ਕਰਕੇ ਸਮਾਜ ਦੇ ਕਮਜ਼ੋਰ ਅਤੇ ਹਾਸ਼ੀਆਗਤ ਵਰਗਾਂ ਨੂੰ ਕਿਫਾਇਤੀ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 27 ਕਰੋੜ ਤੋਂ ਵੱਧ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 58 ਕਰੋੜ ਅਤੇ ਅਟਲ ਪੈਨਸ਼ਨ ਯੋਜਨਾ ਤਹਿਤ 9 ਕਰੋੜ ਨਾਂ ਦਰਜ ਕੀਤੇ ਗਏ ਨੇ। ਸ਼੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੀਵਨ ਜੋਤੀ ਬੀਮਾ ਯੋਜਨਾ ਤਹਿਤ 10,70,000 ਤੋਂ ਵੱਧ ਪਰਿਵਾਰਾਂ ਦੇ 21,500 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 1,84,00,000 ਤੋਂ ਵੱਧ ਪਰਿਵਾਰਾਂ ਦੇ ਲਗਭਗ 3,660 ਕਰੋੜ ਰੁਪਏ ਦੇ ਦਾਅਵੇ ਨਿਪਟਾਏ ਗਏ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ 'ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇੱਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਸਰੋਤਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ 'ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ 'ਚ ਵਾਕਾਥੋਨ ਨੂੰ ਆਕਾਸ਼ਵਾਣੀ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਣਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਚਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇਹ ਪ੍ਰੋਗਰਾਮ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੁੜਿਆ ਹੋਇਆ ਸੀ, ਜਿੱਥੇ ਸਰੋਤਿਆਂ, ਸਾਬਕਾ ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ। ਆਕਾਸ਼ਵਾਣੀ ਆਪਣੇ 591 ਸਟੇਸ਼ਨਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਸਰੋਤਿਆਂ ਨੂੰ ਲਗਾਤਾਰ ਸੂਚਨਾ, ਗਿਆਨ ਅਤੇ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇਸ਼ ਦੀ ਲਗਭਗ 98% ਆਬਾਦੀ ਤੱਕ ਪਹੁੰਚਦੇ ਨੇ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਓਮਾਨ ਦੀ ਖਾੜੀ ਵਿੱਚ ਇੱਕ ਤੇਲ ਟੈਂਕਰ ਨੂੰ ਕਬਜ਼ੇ 'ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਈਰਾਨੀ ਝੰਡੇ ਵਾਲੇ 2 ਟੈਂਕਰਾਂ ਨੂੰ ਰੋਕਿਆ ਜੋ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ। ਇਸ ਤਰ੍ਹਾਂ ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਮਰੀਕਾ ਸਮਰਥਿਤ ਇੱਕ ਖਰੜਾ ਮਤੇ ਨੂੰ ਰੱਦ ਕਰਨ ਦਾ ਅਪੀਲ ਕੀਤੀ ਹੈ। ਇਹ ਮਤਾ ਹੋਰਮੂਜ਼ ਸਟੇਟ ਵਿੱਚ ਜਹਾਜ਼ਾਂ ਦੀ ਸੁਰੱਖਿਆ ਨਾਲ ਸੰਬੰਧਿਤ ਸੀ। ਈਰਾਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਅਤੇ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਇੱਕ ਕਦਮ ਕਰਾਰ ਦਿੱਤਾ ਹੈ।

ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਤਜਵੀਜ਼ਸ਼ੁਦਾ ਮਤੇ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਮੁਜ਼ ਸਟ੍ਰੇਟ ਨੇੜੇ ਕੱਲ੍ਹ ਲੱਕੜ ਦੀ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ 4 ਹੋਰ ਝੁਲਸ ਗਏ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੋਲੋਂ ਲੰਘ ਰਹੇ ਇੱਕ ਜਹਾਜ਼ ਨੇ ਕਿਸ਼ਤੀ ਦੇ ਚਾਲਕ ਦਲ ਨੂੰ ਬਚਾਇਆ ਹੈ। ਜ਼ਖਮੀਆਂ ਦਾ ਦੁਬਈ ਵਿੱਚ ਇਲਾਜ ਚੱਲ ਰਿਹਾ ਅਤੇ ਉਹ ਸੁਰੱਖਿਅਤ ਨੇ। ਸੂਤਰਾਂ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਖਤਰੇ ਦੀ ਸਥਿਤੀ 'ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਿਪਟਣ ਦੇ ਤਰੀਕੇ ਵਿੱਚ ਇੱਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲੇ ਬਾਗਚੀ ਦੀ ਬੈਂਚ ਨੇ ਇੱਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਮਾਂ ਨੇ ਆਪਣੇ ਸਾਰੇ 5 ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇੱਕ ਅਜਿਹੇ ਬਿੰਦੂ 'ਤੇ ਪਹੁੰਚ ਗਿਆ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਕਿਹਾ ਹੈ। ਬੈਂਚ ਨੇ ਪ੍ਰਚਾਰ ਲਈ ਹੇਠਲੇ ਪੱਧਰ ਦੇ ਅਪਰਾਧੀਆਂ 'ਤੇ ਧਿਆਨ ਕੇਂਦਰਿਤ ਕਰਨ ਅਤੇ ਵੱਡੇ ਤਸਕਰਾਂ ਨੂੰ ਖੁੱਲ੍ਹੇਆਮ ਛੱਡਣ ਲਈ ਰਾਜ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ। IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿੱਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਦੱਖਣੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਤੱਕ ਪਹੁੰਚ ਦੇਣਾ ਚਾਹੁੰਦਾ ਹੈ ਤਾਂ ਜੋ ਉਹ ਵਿਰੋਧੀ ਦੇਸ਼ਾਂ 'ਤੇ ਨਿਰਭਰ ਨਾ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਵਿੱਚ ਉਪ ਸਹਾਇਕ ਮੰਤਰੀ ਬੈਥਨੀ ਮੋਰੀਸਨ ਨੇ ਇਹ ਗੱਲ ਅਮਰੀਕਾ ਭਾਰਤ AI ਅਤੇ ਇਮਰਜਿੰਗ ਟੈਕਨੋਲੋਜੀ ਫੋਰਮ ਵਿੱਚ ਕਹੀ। ਉਹਨਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਾਸ ਨਾਲ ਸਪਸ਼ਟ ਨਿਯਮਾਂ ਅਤੇ ਸੁਰੱਖਿਆ ਜ਼ਰੂਰੀ ਹੈ। ਮੋਰੀਸਨ ਨੇ ਕਿਹਾ ਕਿ ਅਮਰੀਕਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੁਨੀਆ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਜੋ ਹੋਰ ਦੇਸ਼ ਇਸ ਤੋਂ ਲਾਭ ਉਠਾ ਸਕਣ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿੱਚ TVK ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਮਣੀ ਅਗਲੇ ਚੀਫ ਆਫ ਡਿਫੈਂਸ ਸਟਾਫ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿੱਚ ਇਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵੱਧ ਗਿਆ ਹੈ। ਅਤੇ IPL ਕ੍ਰਿਕਟ ਵਿੱਚ ਅੱਜ ਜੈਪੁਰ ਵਿੱਚ ਸ਼ਾਮੀ 7:30 ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਦੇਖੋ ਜੀ, ਗੱਲ ਇੱਦਾਂ ਹੈ ਕਿ ਪੁਰਾਣੇ ਹਿੰਦੀ ਗਾਣਿਆਂ ਦੀ ਤੁਸੀਂ ਜਿੰਨੀ ਤਾਰੀਫ ਕਰੋ ਜਾਂ ਜਿੰਨੇ ਸੁਣੋ ਓਨੇ ਹੀ ਘੱਟ ਨੇ। ਮਤਲਬ ਬੰਦਾ ਸੁਣਦਾ ਸੁਣਦਾ ਥੱਕਦਾ ਨਹੀਂ ਹੈ, ਤਾਂ ਉਹਦਾ ਜੀਅ ਕਰਦਾ ਕਿ ਹੋਰ ਸੁਣੀ ਜਾਓ। ਪਰ ਕੀ ਕਰੀਏ, ਅਸੀਂ ਵੀ ਸਮੇਂ ਦੇ ਪਾਬੰਦ ਹਾਂ ਅਤੇ ਸਮੇਂ ਸਾਨੂੰ ਬਾਹਲੀ ਇਜਾਜ਼ਤ ਨਹੀਂ ਦਿੰਦੇ ਅਤੇ ਨਾ ਇਜਾਜ਼ਤ ਦੇ ਰਹੇ ਨੇ ਸਾਡੇ ਅਗਲੇ ਆਰਜੇ, ਜੋ ਕਿ ਆ ਕੇ ਸਟੂਡੀਓ 'ਚ ਰੈਡੀ ਹੋ ਗਏ ਨੇ ਅਤੇ ਆਪਣੀ ਬਹੁਤ ਸਾਰੀਆਂ ਕਿੱਸੇ ਕਹਾਣੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਨੂੰ ਮਤਲਬ ਬਿਲਕੁਲ ਹੀ ਰੈਡੀ ਨੇ, ਉਤਸੁਕ ਨੇ। ਸੋ ਆਪਾਂ ਵੀ ਉਹਨਾਂ ਦਾ ਬਾਹਲਾ ਸਮਾਂ ਨਹੀਂ ਲਵਾਂਗੇ, ਨਾ ਹੀ ਤੁਹਾਡਾ ਬਾਹਲਾ ਸਮਾਂ ਲਊਂਗੀ। ਇਸ ਪ੍ਰੋਗਰਾਮ ਦਾ ਲਾਸਟ ਗੀਤ ਲਤਾ ਮੰਗੇਸ਼ਕਰ ਅਤੇ ਅਮਿਤਾਭ ਬੱਚਨ ਹੋਰਾਂ ਦੀ ਆਵਾਜ਼ ਤੁਹਾਡੇ ਲਈ ਪੇਸ਼ ਕਰ ਰਹੀ ਹਾਂ। ਬਹੁਤ ਬਹੁਤ ਸ਼ੁਕਰੀਆ।

ਨਾ ਸੁਰ ਦੀ ਪਾਬੰਦੀ, ਨਾ ਸੁਰ ਦੀ ਪਾਬੰਦੀ, ਨਾ ਲਫਜ਼ਾਂ ਦਾ ਹਿਸਾਬ ਹੋਵੇ। ਅੱਜ ਦੀ ਸ਼ਾਮ ਬਸ ਦਿਲਾਂ ਦੀ ਕਿਤਾਬ ਹੋਵੇ। ਕੋਈ ਹੱਸ ਕੇ ਸੁਣਾਵੇਗਾ ਤੇ ਕੋਈ ਚੁੱਪ ਕੇ ਰੁਆਵੇਗਾ। ਹਰ ਸ਼ਾਇਰ ਦਾ ਅੰਦਾਜ਼ ਅੱਜ ਲਾਜਵਾਬ ਹੋਵੇ। ਸੋ ਮਹਿਫਿਲ ਸੱਜ ਚੁੱਕੀ ਏ ਤੇ ਤੁਹਾਡੀ ਦੋਸਤ ਵੀ ਤਿਆਰ ਹੈ। ਸਵਾਗਤ ਕਰੋ ਉਸ ਸ਼ਾਮ ਦਾ ਜਿੱਥੇ ਦਿਲ ਅੱਜ ਸ਼ਾਇਰ ਹੈ। ਜੀ ਹਾਂ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਸਲਾਮ। ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਭਰਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇਸ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਂ ਹੈ ਦਿਲ ਅੱਜ ਸ਼ਾਇਰ ਹੈ। ਅਤੇ ਤੁਹਾਡੀ ਦੋਸਤ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣ ਚੁੱਕੀ ਹੈ ਅਤੇ ਅਸੀਂ ਇੰਜੋਏ ਕਰਾਂਗੇ ਇਸ ਪ੍ਰੋਗਰਾਮ ਨੂੰ, ਨਾਲ ਨਾਲ ਸੁਣਾਂਗੇ ਸ਼ੇਰੋ ਸ਼ਾਇਰੀ। ਤੁਹਾਡੇ ਦਿਲਾਂ ਦੇ ਜਜ਼ਬਾਤ ਅਤੇ ਗੱਲਾਂ ਬਾਤਾਂ ਇਸੇ ਤਰੀਕੇ ਦੇ ਨਾਲ ਚੱਲਦੀਆਂ ਰਹਿਣਗੀਆਂ ਅਤੇ ਨਾਲ ਨਾਲ ਚੱਲਦੇ ਰਹਿਣਗੇ ਬਹੁਤ ਹੀ ਖੂਬਸੂਰਤ ਜਿਹੇ ਗੀਤ। ਜੀ ਹਾਂ, ਅਤੇ ਤੁਸੀਂ ਮੈਨੂੰ ਭੇਜਣੇ ਨੇ ਸੋਹਣੇ ਸੋਹਣੇ ਜਿਹੇ ਮੈਸੇਜਿਸ, ਆਪਣੇ ਸੋਹਣੇ ਸੋਹਣੇ ਜਿਹੇ ਦਿਲਾਂ ਦੇ ਜਜ਼ਬਾਤ। ਜੇ ਤੁਸੀਂ ਕਿਸੇ ਨੂੰ ਫੋਲੋ ਕਰਦੇ ਹੋ ਤਾਂ ਉਹਨਾਂ ਦੀਆਂ ਲਿਖੀਆਂ ਹੋਈਆਂ ਲਿਖਤਾਂ, ਆਪਣਾ ਨਾਮ ਅਤੇ ਆਪਣੇ ਸ਼ਹਿਰ ਜਾਂ ਪਿੰਡ ਦਾ ਨਾਮ, ਅਤੇ ਮੈਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਇਹ ਸਾਰੇ ਸੁਨੇਹੇ ਜਿਹੜੇ ਨੇ ਉਹ ਜ਼ਰੂਰ ਸ਼ਾਮਿਲ ਕਰਾਂਗੀ, ਅਤੇ ਨਾਲ ਨਾਲ ਤੁਹਾਡਾ ਨਾਮ ਵੀ, ਅਤੇ ਨਾਲ ਹੀ ਅਸੀਂ ਸੁਣਾਂਗੇ ਬਹੁਤ ਹੀ ਖੂਬਸੂਰਤ ਅਤੇ ਸੁਰੀਲੇ ਜਿਹੇ ਗੀਤ। ਠੀਕ ਹੈ ਜੀ, ਪ੍ਰੋਗਰਾਮ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਪ੍ਰੋਗਰਾਮ ਦੀ ਇੱਕ ਬਹੁਤ ਹੀ ਖੂਬਸੂਰਤ ਜਿਹੇ ਟਰੈਕ ਦੇ ਨਾਲ, ਦਿਲਜੀਤ ਦੋਸਾਂਝ ਦੀ ਆਵਾਜ਼ ਅਤੇ ਅਮਿਤ ਤ੍ਰਿਵੇਦੀ ਦੀ ਆਵਾਜ਼ ਦੇ ਵਿੱਚ, ਇੱਕ ਕੁੜੀ ਜਿਹਦਾ ਨਾਮ ਮੁਹੱਬਤ।

ਹਾਂਜੀ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ। ਮੈਸੇਜ ਮੈਨੂੰ ਬਹੁਤ ਸੋਹਣੇ ਸੋਹਣੇ ਜਿਹੜੇ ਨੇ ਉਹ ਆ ਰਹੇ ਨੇ ਸਾਡੇ ਲਿਸਨਰਸ ਦੇ, ਅਤੇ ਬਹੁਤ ਵਧੀਆ ਲੱਗਦਾ ਹੈ। ਇਹਦਾ ਮਤਲਬ ਹੈ ਕਿ ਇੰਨੇ ਸਾਰੇ ਲੋਕ ਜਿਹੜੇ ਨੇ ਉਹ ਸਾਡੇ ਨਾਲ ਇਸ ਟਾਈਮ ਜੁੜੇ ਹੋਏ ਨੇ, ਜਿਨ੍ਹਾਂ ਨੇ ਬਹੁਤ ਸੋਹਣੇ ਸੋਹਣੇ ਮੈਸੇਜ ਸਾਨੂੰ ਭੇਜੇ ਨੇ। ਇੱਕ ਮੈਸੇਜ ਆਇਆ ਜੀ, ਹਾਦਸੋਂ ਕੀ ਜ਼ਦ ਪੇ ਹੈ ਤੋ ਮੁਸਕੁਰਾਨਾ ਛੋੜ ਦੇ, ਹਾਦਸੋਂ ਕੀ ਜ਼ਦ ਪੇ ਹੈ ਤੋ ਮੁਸਕੁਰਾਨਾ ਛੋੜ ਦੇ, ਜ਼ਲਜ਼ਲੋਂ ਕੇ ਖੌਫ ਸੇ ਕਿਆ ਘਰ ਬਣਾਉਣਾ ਛੋੜ ਦੇ, तुमने मेरे घर ना आने की कसम खाई तो है, तुमने मेरे घर ना आने की कसम खाई तो है, आंसुओं से भी कहो आंखों में आना छोड़ दे, प्यार के दुश्मन कभी तो प्यार से कह के तो देख, प्यार के दुश्मन कभी तो प्यार से कह के तो देख, एक तेरा दर ही क्या हम तो जमाना छोड़ दे। ਜੀ ਹਾਂ, ਇਹ ਮੈਸੇਜ ਜਿਹੜਾ ਹੈ ਭੇਜਿਆ ਜੀ ਰਾਮ ਸਰੂਪ ਅਰੋੜਾ ਜੀ ਨੇ, ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ। ਬਹੁਤ ਬਹੁਤ ਸ਼ੁਕਰੀਆ ਇਹ ਖੂਬਸੂਰਤ ਜਿਹਾ ਮੈਸੇਜ ਭੇਜਣ ਲਈ ਰਾਮ। ਇਸ ਤੋਂ ਬਾਅਦ ਵਿੱਚ ਅਗਲਾ ਮੈਸੇਜ ਆਇਆ ਜੀ ਲੋਹਾ ਬਾਜ਼ਾਰ ਮਲੇਰਕੋਟਲਾ ਰਕੇਸ਼ ਕੁਮਾਰ ਜੀ ਦਾ, ਨਾ ਛੇੜ ਕਿੱਸਾ ਪੁਰਾਣੀਆਂ ਗੱਲਾਂ ਦਾ, ਦੁੱਖ ਭਰੀ ਮੇਰੀ ਕਹਾਣੀ ਦਾ, ਬਿਨਾਂ ਕਸੂਰ ਦੀ ਸਜ਼ਾ ਮਿਲੀ, ਇੱਥੇ ਸਭ ਆਪਣੇ ਦੀ ਹੀ ਮਿਹਰਬਾਨੀ ਹੈ, ਇੱਥੇ ਸਭ ਆਪਣਿਆਂ ਦੀ ਹੀ ਮਿਹਰਬਾਨੀ ਹੈ। ਰਕੇਸ਼ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣਾ ਮੈਸੇਜ ਜਿਹੜਾ ਸ਼ਾਮਿਲ ਕਰਵਾਉਣ ਲਈ, ਬਹੁਤ ਵਧੀਆ ਲੱਗਿਆ ਮੈਸੇਜ ਪੜ੍ਹ ਕੇ ਜੀ। ਇਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਮੈਸੇਜ ਵੀ ਨੇ, ਮੈਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹਾਂਗੀ। ਔਰ ਬਹੁਤ ਵਧੀਆ ਲੱਗ ਰਿਹਾ ਤੁਹਾਡੇ ਮੈਸੇਜਸ ਜਿਹੜੇ ਨੇ ਪੜ੍ਹ ਪੜ੍ਹ ਕੇ, ਕਿੰਨੇ ਸਾਰੇ ਮੈਸੇਜ ਜਿਹੜੇ ਨੇ ਉਹ ਆ ਰਹੇ ਨੇ। ਅਤੇ ਕਹਿੰਦੇ ਤੁਹਾਰੀ ਬਾਤੇ ਸਿਰਫ ਬਾਤੇਂ ਨਹੀਂ, ਤੁਹਾਰੀ ਬਾਤੇ ਸਿਰਫ ਬਾਤੇਂ ਨਹੀਂ, ਮੇਰੇ ਦਿਲ ਕਾ ਕਰਾਰ ਹੈ, ਤੁਮਸੇ ਹੀ ਹੈ ਸਕੂਨ ਮਨ ਕਾ, ਤੁਹਾਰੇ ਬਿਨਾਂ ਰਾਤੇਂ ਮੇਰੀ ਬੇਕਰਾਰ ਹੈ। ਇਹ ਮੈਸੇਜ ਹੈ ਜੀ ਬਲਵਿੰਦਰ ਸਰਾਂ ਪਿੰਡ ਮੂਰਜੰਡ ਸਿੰਘਾਂ ਹਨੂਮਾਨਗੜ੍ਹ ਤੋਂ। ਬਹੁਤ

ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਲਈ, ਤੇ ਪ੍ਰੋਗਰਾਮ ਦੇ ਵਿੱਚ ਅਸੀਂ ਹੋਰ ਵੀ ਮੈਸੇਜ ਇਸੇ ਤਰੀਕੇ ਦੇ ਨਾਲ ਤੁਹਾਡੇ ਭੇਜੇ ਹੋਏ ਸ਼ਾਮਿਲ ਕਰਾਂਗੇ, ਪਰ ਫਿਲਹਾਲ ਵਕਤ ਹੈ ਇੱਕ ਸੋਹਣੇ ਜਿਹੇ ਗਾਣੇ ਨੂੰ, ਸੋਹਣੇ ਜਿਹੇ ਟਰੈਕ ਨੂੰ ਸੁਣਨ ਦਾ, ਅਤੇ ਐਮੀ ਵਿਰਕ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਟਰੈਕ ਨੂੰ ਤੁਸੀਂ ਮੇਰੇ ਨਾਲ ਇੰਜੋਏ ਕਰੋ, ਅਤੇ ਆਓ ਜੀ ਫਟਾਫਟ ਤੋਂ ਵਾਪਸ, ਅਤੇ ਪੜ੍ਹਾਂਗੇ ਜੀ ਤੁਹਾਡੇ ਹੋਰ ਸੁਨੇਹੇ ਜਿਹੜੇ ਤੁਸੀਂ ਭੇਜੇ ਨੇ ਸਾਨੂੰ।

ਹਾਂਜੀ, ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਤੇ ਇੱਕ ਮੈਸੇਜ ਆਇਆ ਜੀ, FM ਰੇਨਬੋ ਜਲੰਧਰ ਹਮੇਸ਼ਾ ਹੀ ਖੂਬਸੂਰਤ ਪ੍ਰੋਗਰਾਮ ਪੇਸ਼ ਕਰਦਾ ਰਿਹਾ ਹੈ ਅਤੇ ਪ੍ਰੋਗਰਾਮ ਨੂੰ ਹਮੇਸ਼ਾ ਖੂਬਸੂਰਤ ਬਣਾਉਂਦੇ ਨੇ ਜੀ RJs। ਅਤੇ ਇੱਕ ਵਾਰੀ ਫਿਰ ਸਾਰੇ RJs ਨੂੰ ਦਿਲ ਤੋਂ ਸਲਾਮ ਹੈ। ਅਤੇ ਅਗਲਾ ਮੈਸੇਜ, ਇਹ ਜਿਹੜਾ ਮੈਸੇਜ ਹੈ ਇਹ ਚੌਹਾਨ ਜੀ ਨੇ ਅੰਮ੍ਰਿਤਸਰ ਤੋਂ ਭੇਜਿਆ। ਇਹਨਾਂ ਨੇ ਲਿਖਿਆ, ਤੇਰੀ ਯਾਦੋਂ ਨੇ ਮੁਝੇ ਇਤਨਾ ਰੁਲਾਇਆ ਕਿ ਅਬ ਤੋਂ ਆਂਸੂ ਵੀ ਥੱਕ ਗਏ ਹੈ। ਜੀ ਹਾਂ, ਇੱਕ ਵਾਰੀ ਕਿੱਦਾਂ ਦਾ ਪੜਾਅ ਜ਼ਰੂਰ ਆਉਂਦਾ ਜ਼ਿੰਦਗੀ ਦੇ ਵਿੱਚ ਕਿ ਅਸੀਂ ਕਿਸੇ ਇਨਸਾਨ ਦੀ ਉਡੀਕ ਕਰਦਿਆਂ ਕਰਦਿਆਂ ਥੱਕ ਜਾਂਦੇ ਹਾਂ, ਪਰ ਉਹ ਇਨਸਾਨ ਜਿਹੜਾ ਨਾ, ਉਹ ਖਾਸ ਇਨਸਾਨ ਸਾਡੀਆਂ ਜਿਹੜੀਆਂ ਯਾਦਾਂ ਸਾਡੇ ਜ਼ਿਹਨ 'ਚੋਂ ਕਦੀ ਨਹੀਂ ਨਿਕਲਦਾ। ਅਤੇ ਇਸੇ ਤਰੀਕੇ ਦੇ ਨਾਲ ਤੁਸੀਂ ਵੀ ਸਾਡੇ ਨਾਲ ਬਹੁਤ ਚਿਰ ਤੋਂ ਬਹੁਤ ਡੂੰਘੀ ਸਾਂਝ ਦੇ ਨਾਲ ਜੁੜੇ ਹੋਏ ਹੋ ਅਤੇ ਬਹੁਤ ਵਧੀਆ ਲੱਗਦਾ ਹੈ ਕਿ ਤੁਸੀਂ ਜਦੋਂ ਇੱਦਾਂ ਦੇ ਮੈਸੇਜਸ ਭੇਜਦੇ ਹੋ, ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਇਹਨਾਂ ਸਾਰੇ ਮੈਸੇਜਸ ਨੂੰ ਕਿ ਤੁਸੀਂ ਸਾਡੇ ਨਾਲ ਕਿੰਨੇ ਡੂੰਘਾਈ ਦੇ ਨਾਲ ਕਨੈਕਟਡ ਹੋ। ਜੀ ਹਾਂ, ਅਤੇ ਨਾਲੇ ਦੇ ਨਾਲ ਅੱਜ ਤੁਸੀਂ ਸੁਣਿਆ ਹੋਣਾ ਕਿ ਵਾਕਥੋਨ ਜਿਹੜੀ ਹੈ ਸਾਡੇ FM ਰੇਨਬੋ ਜਲੰਧਰ ਵੱਲੋਂ ਇੱਕ ਔਰਗਨਾਈਜ਼ ਕੀਤੀ ਗਈ ਸੀਗੀ ਅਤੇ 90 ਸਾਲ ਪੂਰੇ ਹੋਣ 'ਤੇ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਨੇ ਆਕਾਸ਼ਵਾਣੀ ਵੱਲੋਂ, ਕਿਉਂਕਿ ਤੁਸੀਂ ਵੀ ਸਾਡੇ ਨਾਲ ਇੰਨਾ ਲੰਬਾ ਸਫ਼ਰ ਤੈਅ ਕੀਤਾ, ਤਾਂ ਹੀ ਤਾਂ ਅਸੀਂ ਇੱਥੇ ਤੱਕ ਪਹੁੰਚ ਪਾਏ ਹਾਂ। ਕਹਿੰਦੇ 90 ਵਰੇ ਹੋ ਗਏ, 90 ਵਰੇ ਹੋ ਗਏ ਪਰ ਤੇਰੀ ਗੂੰਜ ਜਵਾਨ ਏ, ਹਰ ਬੋਲੀ ਹਰ ਸੂਬੇ ਦਾ ਤੂੰ ਹੀ ਤਾਂ ਮਾਣ ਏ, ਬਹੁਜਨ ਹਿਤਾਏ ਬਹੁਜਨ ਸੁਖਾਏ ਤੇਰਾ ਨਾਰਾ ਪੱਕਾ, 100 ਸਾਲ ਵੱਲ ਤੁਰ ਪਿਆ ਇਰਾਦਾ ਤੇਰਾ ਤਰਕਾ, ਆਕਾਸ਼ਵਾਣੀਏ ਵੇ ਤੂੰ ਅੰਬਰ ਦੀ ਆਵਾਜ਼ ਏ, ਆਕਾਸ਼ਵਾਣੀਏ ਵੇ ਤੂੰ ਅੰਬਰ ਦੀ ਆਵਾਜ਼ ਏ, ਜਦ ਤੱਕ ਹਵਾ ਵਗੂ ਤੂੰ ਸਾਡੇ ਦਿਲਾਂ ਦੇ ਪਾਸ ਏ। ਜੀ ਹਾਂ, ਬਿਲਕੁਲ, ਆਕਾਸ਼ਵਾਣੀ ਇੱਕ ਇੱਦਾਂ ਦਾ ਮਾਧਿਅਮ, ਇੱਕ ਇੱਦਾਂ ਦਾ ਸੋਰਸ ਜਿਹਦੇ ਰਾਹੀਂ ਤੁਸੀਂ ਅਤੇ ਅਸੀਂ ਜਿਹੜੇ ਹਾਂ ਉਹ ਜੁੜੇ ਹੋਏ ਹਾਂ ਅਤੇ ਦਿਲਾਂ ਦੇ ਜਿਹੜੇ ਤਾਰ ਨੇ ਇਹ ਜੁੜੇ ਰਹਿਣ, ਇਹ ਮੇਰੀ ਅਰਦਾਸ ਹੈ ਉਸ ਪਰਮਾਤਮਾ ਦੇ ਅੱਗੇ। ਅਗਲਾ ਮੈਸੇਜ ਹੈ ਜੀ, ਇੰਜੀਨੀਅਰ ਅਮਨਦੀਪ ਸਿੰਘ ਹਠੂਰ, ਪਿੰਡ ਹਠੂਰ, ਜ਼ਿਲ੍ਹਾ ਲੁਧਿਆਣਾ ਤੋਂ। ਕਹਿੰਦੇ, ਬੋਲ ਤੇਰੇ ਜਿਉਂ ਮਿਸਰੀ ਵਰਗੇ, ਬੋਲ ਤੇਰੇ ਜਿਉਂ ਮਿਸਰੀ ਵਰਗੇ, ਸੁਣ ਕੇ ਜਿਹੜੇ ਦਿਲ ਨੇ ਠੱਗਦੇ, ਸੋਹਣੀ ਸੂਰਤ ਨਾਲੇ ਪਿਆਰੀ, ਜਿਹਨੂੰ ਮੇਰੇ ਨੈਣ ਨੇ ਲੱਭਦੇ, ਬੋਲ ਤੇਰੇ ਜਿਉਂ ਮਿਸਰੀ ਵਰਗੇ, ਕੋਲ ਤੇਰੇ ਮੈਂ ਖੜ ਕੇ ਵੇਖਾਂ, ਆਪਾਂ ਦੋਵੇਂ ਵਾਹਵਾਹੀ ਫੱਬਦੇ, ਤੂੰ ਜੇ ਆਖੇ ਦਿਲ ਨਹੀਂ ਲੱਗਦਾ, ਤੇਰੇ ਕੋਲ ਮੈਂ ਆਵਾਂ ਭੱਜ ਕੇ, ਬੋਲ ਤੇਰੇ ਜਿਉਂ ਮਿਸਰੀ ਵਰਗੇ। ਬਹੁਤ ਹੀ ਖੂਬਸੂਰਤ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਜੀ ਅਮਨਦੀਪ ਜੀ, ਇੰਨਾ ਸੋਹਣਾ ਜਿਹਾ ਮੈਸੇਜ ਭੇਜਣ ਲਈ। ਅਤੇ ਨਾਲ ਹੀ ਇਸ ਸੋਹਣੇ ਜਿਹੇ ਮੈਸੇਜ ਤੋਂ ਬਾਅਦ ਇੱਕ ਗਾਣਾ ਮੈਨੂੰ ਯਾਦ ਆਇਆ, ਇੱਕ ਇੱਦਾਂ ਦਾ ਗਾਣਾ ਜਿਹੜਾ ਕਹਿੰਦੇ ਨਾ ਕਈ

ਮੇਰੇ ਕੁਝ ਗਾਣੇ ਇਦਾਂ ਦੇ ਹੁੰਦੇ ਨੇ ਜਿਹੜੇ ਨੋਸਟੈਲਜੀਆ ਮਤਲਬ ਸਾਨੂੰ ਉਸ ਟਾਈਮ ਦੇ ਵਿੱਚ ਲੈ ਜਾਂਦੇ ਨੇ ਜਦੋਂ ਸਾਡੀਆਂ ਯਾਦਾਂ ਜਿਹੜੀਆਂ ਨੇ ਨਾ ਬਹੁਤ ਸੋਹਣੀਆਂ ਸੋਹਣੀਆਂ ਯਾਦਾਂ ਜਦੋਂ ਅਸੀਂ ਸੰਜੋਈਆਂ ਹੁੰਦੀਆਂ ਕਿਸੇ ਖਾਸ ਇਨਸਾਨ ਦੇ ਨਾਲ ਜਾਂ ਫਿਰ ਦੋਸਤਾਂ ਯਾਰਾਂ ਦੇ ਨਾਲ ਜਾਂ ਫਿਰ ਉਦਾਂ ਦੇ ਪਲ ਜਿਹੜੇ ਸਾਡੀ ਜ਼ਿੰਦਗੀ 'ਚੋਂ ਕਦੀ ਵੀ ਹਟਦੇ ਨਹੀਂ ਕਦੀ ਵੀ ਮਿਟਦੇ ਨਹੀਂ। ਬਿਲਕੁਲ ਜੀ, ਇੱਕ ਇੱਦਾਂ ਦਾ ਹੀ ਖੂਬਸੂਰਤ ਜਿਹਾ ਟਰੈਕ ਜਿਹੜਾ ਮੈਂ ਤੁਹਾਡੇ ਲਈ ਪਲੇ ਕਰਨ ਜਾ ਰਹੀ ਹਾਂ। ਉਮੀਦ ਕਰਦੀ ਹਾਂ ਕਿ ਇਸ ਗਾਣੇ ਦੀ ਇੱਕ ਇੱਕ ਲਾਈਨ, ਕਿਉਂਕਿ ਮੇਰੇ ਵਾਸਤੇ ਇਹ ਗਾਣਾ ਬਹੁਤ ਜ਼ਿਆਦਾ ਇੱਦਾਂ ਲੱਗਦਾ ਕਿ ਦਿਲ ਦੇ ਕਰੀਬ ਹੈ, ਕਿਉਂਕਿ ਸੁਣਦਿਆਂ ਸੁਣਦਿਆਂ ਬਹੁਤ ਸਾਰੀਆਂ ਯਾਦਾਂ ਵੀ ਨਾਲ ਨਾਲ ਤਾਜ਼ੀਆਂ ਹੋ ਜਾਂਦੀਆਂ ਨੇ। ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਇਹ ਗਾਣਾ ਬਹੁਤ ਪਸੰਦ ਆਏਗਾ ਅਤੇ ਸੁਣਦੇ ਰਹੋ ਇਸ ਗਾਣੇ ਨੂੰ ਅਤੇ ਨਾਲ ਨਾਲ 102.7 ਦਿਲ ਅੱਜ ਸ਼ਾਇਰ ਹੈ ਨੂੰ। ਅਤੇ ਆ ਜਾਓ ਜੀ ਫਟਾਫਟ ਤੋਂ ਵਾਪਸ ਇਸ ਗਾਣੇ ਨੂੰ ਸੁਣ ਕੇ, ਮੈਂ ਉਡੀਕ ਰਹੀ ਹਾਂ ਤੁਹਾਨੂੰ ਇਸ ਗੀਤ ਦੇ ਉਸ ਪਾਰ।

मुझे एक ऐसी शाम चाहिए, मुझे एक ऐसी शाम चाहिए जो सिर्फ तुम्हारे नाम चाहिए। बताऊं तुम्हें हाले दिल गले लगाकर, बताऊं तुम्हें हाले दिल गले लगाकर, मुझे वो आराम चाहिए। प्रोग्राम चल रहा है जी, दिलाज शायर है, तुसी बने हो नाल यानी कि अपनी दोस्त वंदना दे नाल, ते इंजॉय कर रहे हो नाल नाल खूबसूरत जे मैसेजेस अपने भेजे हुए, ते उदे नाल ही असी प्ले कर रहे हैं जी सोहणे सोहणे जे गीत प्रोग्राम दे विच, उस शेरो शायरी वो दिलां दे जज्बातां नूं जड़े ना होर ज़्यादा लफ्ज़ देने वास्ते इस प्रोग्राम दे विच। एंड आई होप कि तुहानूं सारयां नूं ये गीत जड़े ने पसंद आ रहे ने, क्योंकि जड़ी यादां हुंदियां ने ना वो यादां जड़ियां ने वो ਉਹਨਾਂ ਦੇ ਵਿੱਚ ਜਿਹੜੇ ਗੀਤ ਵੀ ਹੁੰਦੇ ਨੇ, ਜਿਹੜਾ ਮਿਊਜ਼ਿਕ ਵੀ ਹੁੰਦਾ ਨਾ, ਉਹ ਪੁਰਾਣਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਜਿਹੜਾ ਇੱਕ ਅਹਿਸਾਸ ਪੁਰਾਣੇ ਗੀਤਾਂ ਦਾ, ਕਿਉਂਕਿ ਜੋ ਚੀਜ਼ ਅਸੀਂ ਦਿਲੋਂ ਮਹਿਸੂਸ ਕਰਦੇ ਹਾਂ, ਕਹਿੰਦੇ ਨੇ ਨਾ ਓਲਡ ਇਜ਼ ਆਲਵੇਜ਼ ਗੋਲਡ, ਅਤੇ ਬਸ ਫਿਰ ਉਹ ਅਹਿਸਾਸ ਦਾ ਜਿਹੜਾ ਮੁਕਾਬਲਾ ਨਾ ਉਹ ਨਹੀਂ ਕੀਤਾ ਜਾ ਸਕਦਾ। ਅਤੇ ਉਮੀਦ ਹੈ ਕਿ ਇਹ ਗਾਣੇ ਜਿਹੜੇ ਉਹ ਨਾਲ ਨਾਲ ਤੁਹਾਡੇ ਜਿਹੜੇ ਅਹਿਸਾਸ ਨੇ ਉਹਨਾਂ ਨੂੰ ਹੋਰ ਜ਼ਿਆਦਾ ਜਿਹੜਾ ਨਾ ਮਹਿਸੂਸ ਕਰਾ ਰਹੇ ਹੋਣਗੇ। ਅਤੇ ਉਮੀਦ ਹੈ ਕਿ ਤੁਹਾਨੂੰ ਮੇਰੀ ਉਮੀਦ ਹੈ ਕਿ ਤੁਹਾਨੂੰ ਪ੍ਰੋਗਰਾਮ ਨਾਲ ਨਾਲ ਜਿਸ ਤਰ੍ਹਾਂ ਮੈਂ ਇੰਜੋਏ ਕਰ ਰਹੀ ਹਾਂ ਉਸੇ ਤਰੀਕੇ ਦੇ ਨਾਲ ਤੁਸੀਂ ਵੀ ਇੰਜੋਏ ਕਰ ਰਹੇ ਹੋ। ਅੱਜ ਸੈਟਰਡੇ ਹੈ ਵੈਸੇ ਵੀ, ਔਰ ਵੀਕਐਂਡ ਹੈ, ਔਰ ਦਿਨ ਜਿਹੜਾ ਹੁੰਦਾ ਨਾ ਸੈਟਰਡੇ ਦਾ ਉਹ ਕਾਫੀ ਜ਼ਿਆਦਾ ਰਿਲੈਕਸਿੰਗ ਡੇ ਹੁੰਦਾ ਬਾਕੀ ਦਿਨਾਂ ਦੇ ਮੁਕਾਬਲੇ, ਕਿਉਂਕਿ ਅਗਲੇ ਦਿਨ ਸੰਡੇ ਹੁੰਦਾ। ਅਤੇ ਇੰਜੋਏ ਕਰਦੇ ਹਾਂ ਪ੍ਰੋਗਰਾਮ ਨੂੰ ਜਿਸ ਦਾ ਨਾਂ ਦਿਲਾਜ ਸ਼ਾਇਰ ਹੈ, ਤੁਹਾਡੇ ਸੋਹਣੇ ਸੋਹਣੇ ਜਿਹੇ ਮੈਸੇਜਿਸ ਦੇ ਨਾਲ। ਇੱਕ ਸੁਨੇਹਾ

ਔਰ ਆਇਆ ਹੈ, ਕਹਿੰਦੇ ਯੇ ਯਾਦੇ ਵੀ ਬੜੀ ਅਜੀਬ ਹੋਤੀ ਹੈ, ਯੇ ਯਾਦੇ ਵੀ ਬੜੀ ਅਜੀਬ ਹੋਤੀ ਹੈ, ਕਭੀ ਹਮਕੋ ਰੁਲਾਤੀ ਹੈ, ਕਭੀ ਹਮਕੋ ਹਸਾਤੀ ਹੈ, ਕਭੀ ਦੇ ਜਾਤੀ ਹੈ ਸਕੂਨ, ਤੋ ਕਭੀ ਦਿਲ ਕੋ ਤੜਪਾਤੀ ਹੈ। ਯਾਦੇ ਵੀ ਬੜੀ ਅਜੀਬ, ਨਾ ਜਾਣੇ ਕੈਸੇ ਦਿਨ ਦਿਖਾਤੀ ਹੈ। ਬਹੁਤ ਸੋਹਣਾ ਜਿਹਾ ਮੈਸੇਜ ਆਇਆ ਜੀ, ਇਹ ਮੈਸੇਜ ਆਇਆ ਸੋਨੂੰ ਮਲੇਰਕੋਟਲਾ ਵੱਲੋਂ, ਉਹਨਾਂ ਨੇ ਇਹ ਮੈਸੇਜ ਜਿਹੜਾ ਉਹ ਭੇਜਿਆ। ਬਹੁਤ ਬਹੁਤ ਸ਼ੁਕਰੀਆ ਸੋਨੂੰ ਜੀ ਪ੍ਰੋਗਰਾਮ ਦੇ ਵਿੱਚ ਆਪਣਾ ਮੈਸੇਜ ਸ਼ਾਮਿਲ ਕਰਾਉਣ ਵਾਸਤੇ। ਅਗਲਾ ਮੈਸੇਜ ਹੈ ਜੀ, ਐਫ ਐਮ ਆਕਾਸ਼ਵਾਣੀ ਦਿਲ ਅੱਜ ਸ਼ਾਇਰ ਹੈ। ਗੁੱਡ ਆਫਟਰਨੂਨ ਮੈਮ ਜੀ, 90 ਸਾਲ ਕਾ ਸਫ਼ਰ ਆਵਾਜ਼ੋਂ ਕਾ ਕਾਰਵਾਂ ਬਣਾ, ਹਰ ਮੌਸਮ ਮੇਂ ਦੇਸ਼ ਕੇ ਦਿਲ ਕਾ ਆਸਮਾਂ ਬਣਾ, ਗੀਤ ਗਜ਼ਲ ਖਬਰੋਂ ਸੇ ਰਿਸ਼ਤਾ ਯੂੰ ਨਿਭਾਇਆ ਹੈ, ਆਕਾਸ਼ਵਾਣੀ ਨੇ ਹਰ ਘਰ ਮੇਂ ਪਿਆਰ ਜਗਾਇਆ ਹੈ। ਕਿਰਨ ਨਰੂਲਾ ਗ੍ਰੀਨ ਪਾਰਕ ਕਪੂਰਥਲਾ ਤੋਂ, ਬਹੁਤ ਹੀ ਸੋਹਣਾ ਜਿਹਾ ਮੈਸੇਜ ਕਿਰਨ ਜੀ ਤੁਹਾਡੇ ਵੱਲੋਂ, ਬਹੁਤ ਬਹੁਤ ਸ਼ੁਕਰੀਆ ਇਸ ਮੈਸੇਜ ਵਾਸਤੇ, ਬਹੁਤ ਵਧੀਆ ਲੱਗਿਆ ਤੁਸੀਂ ਇੰਨਾ ਸੋਹਣਾ ਜਿਹਾ ਮੈਸੇਜ ਜਿਹੜਾ ਉਹ ਲਿਖ ਕੇ ਭੇਜਿਆ, ਬਹੁਤ ਬਹੁਤ ਸ਼ੁਕਰੀਆ। ਇੱਕ ਹੋਰ ਮੈਸੇਜ ਆਇਆ ਹੈ ਅਤੇ ਮੈਸੇਜ ਵਾਸਤੇ ਜੀ ਬਹੁਤ ਲੰਬਾ ਚੌੜਾ ਮੈਸੇਜ ਹੈ, ਪਰ ਮੈਂ ਕੋਸ਼ਿਸ਼ ਕਰਾਂਗੀ ਕਿ ਕੁਝ ਲਾਈਨਸ ਜਿਹੜੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂ ਤੁਹਾਡੇ ਭੇਜੇ ਹੋਏ ਸੁਨੇਹੇ ਦੀਆਂ। ਅਤੇ ਇਹ ਮੈਸੇਜ ਹੈ ਜੀ ਭੁਪਿੰਦਰ ਸਿੰਘ ਪਿੰਡ ਚੀਚਾ ਅੰਮ੍ਰਿਤਸਰ ਤੋਂ, ਕਹਿੰਦੇ ਹੁਣ ਤੂੰ ਆਪੇ ਦੱਸ ਮੈਂ ਤੇਰੇ ਲਈ ਕੀ ਨਹੀਂ ਕਰਦਾ, ਹੁਣ ਤੂੰ ਆਪੇ ਦੱਸ ਮੈਂ ਤੇਰੇ ਲਈ ਕੀ ਨਹੀਂ ਕਰਦਾ, ਮੈਂ ਤਾਂ ਹਰ ਦਮ ਰਹਿੰਦਾ ਤੇਰੀਆਂ ਸਿਫਤਾਂ ਕਰਦਾ, ਤੇਰੇ ਕਦਮਾਂ ਵਿੱਚ ਰਹਿੰਦਾ ਮੈਂ ਸਿਰ ਵੀ ਧਰਦਾ, ਮੈਂ ਤੇਰੇ ਲਈ ਤਾਂ ਮੈਂ ਸੱਚੀ ਜਾਵਾਂ ਹਰ ਪਲ ਮਰਦਾ। ਜੀ ਸਹੀ ਗੱਲ ਹੈ, ਜਦੋਂ ਅਸੀਂ ਕਿਸੇ ਦੇ ਨਾਲ ਪਿਆਰ ਕਰਦੇ ਹਾਂ ਨਾ, ਅਤੇ ਉਦੋਂ ਸਾਨੂੰ ਦੁਨੀਆ ਦੇ ਵਿੱਚ ਸਿਰਫ ਉਹੀ ਇਨਸਾਨ ਜਿਹੜਾ ਉਹ ਸਭ ਤੋਂ ਸੋਹਣਾ ਲੱਗਦਾ, ਅਤੇ ਸਾਨੂੰ ਇੱਦਾਂ ਲੱਗਦਾ ਕਿ ਅਸੀਂ ਕੀ ਇਹਦੇ ਲਈ ਕਰੀਏ ਕਿ ਅਸੀਂ ਇਹਨੂੰ ਖੁਸ਼ ਕਰ ਸਕੀਏ, ਸਾਡੇ ਵੱਲੋਂ ਇੱਦਾਂ ਦੇ ਕਿਹੜੇ ਐਫਰਟਸ ਹੋਣ ਕਿ ਅਸੀਂ ਇਹਦੇ ਵਾਸਤੇ ਜੋ ਇਹ ਚਾਹੇ ਉਹ ਕਰ ਸਕੀਏ। ਠੀਕ ਹੈ, ਅਤੇ ਅੱਗੇ ਲਿਖਦੇ ਨੇ ਕਿਉਂਕਿ ਮੈਂ ਇੱਕ ਵਾਰੀ ਜਿਹਨੂੰ ਚਾਹਾਂ ਫਿਰ ਮੈਂ ਉਹਦੇ ਅੱਗੇ ਹਾਰਨ ਤੋਂ ਕਦੇ ਨਹੀਂ ਡਰਦਾ, ਬਸ ਮੈਂ ਤੈਨੂੰ ਪਾਉਣ ਲਈ ਰਹੂੰ ਸਾਰੀ ਉਮਰ ਮਿੰਨਤਾਂ ਹੀ ਕਰਦਾ, ਜ਼ਬਰਦਸਤੀ ਵਾਲਾ ਭੁਪਿੰਦਰ ਸਿੰਘ ਕਦੇ ਰਾਹ ਨਹੀਂ ਫੜਦਾ, ਭਾਵੇਂ ਅੰਦਰੋਂ ਅੰਦਰੀ ਰਹਾਂ ਮੈਂ ਸਾਰੀ ਉਮਰ ਹੀ ਸੜਦਾ। ਜੀ ਹਾਂ, ਬਹੁਤ ਹੀ ਖੂਬਸੂਰਤ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਭੇਜਣ ਲਈ, ਇਸ ਸੋਹਣੇ ਜਿਹੇ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਆਪਣੇ ਮੈਸੇਜ ਭੇਜਣ ਲਈ। ਅਤੇ ਜਿਨ੍ਹਾਂ ਨੇ ਹੁਣੇ ਟਿਊਨ ਇਨ ਕੀਤਾ, 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਅੱਜ ਸ਼ਾਇਰ ਹੈ, ਅਤੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਸੋਹਣੇ ਸੋਹਣੇ ਜਿਹੇ ਮੈਸੇਜ ਭੇਜ ਸਕਦੇ ਹੋ, ਆਪਣੇ ਦਿਲਾਂ ਦੇ ਜਜ਼ਬਾਤ, ਸ਼ੇਰੋ ਸ਼ਾਇਰੀ, ਜੋ ਵੀ ਤੁਸੀਂ ਮਹਿਸੂਸ ਕਰਦੇ ਹੋ ਉਹ ਕੁਝ ਖਾਸ, ਉਹ ਜ਼ਰੂਰ ਭੇਜੋ ਤੁਸੀਂ, ਕੁਝ ਖਾਸ ਜੋ ਤੁਹਾਡੇ ਦਿਲਾਂ ਦੇ ਨਾਲ ਜੁੜਿਆ ਹੋਵੇ, ਅਤੇ ਪ੍ਰੋਗਰਾਮ ਦੇ ਵਿੱਚ ਮੈਂ ਜ਼ਰੂਰ ਸ਼ਾਮਿਲ ਕਰਾਂਗੀ ਉਹਨਾਂ ਸਾਰੇ ਸੋਹਣੇ ਸੋਹਣੇ ਜਿਹੇ, ਮੈਂ ਸਮਝਾਂਗੀ ਕਿ ਸ਼ੇਰੋ ਸ਼ਾਇਰੀ ਨਹੀਂ ਮੈਂ ਕਹਿ ਸਕਦੀ, ਮੈਂ ਉਹ ਕਹਾਂਗੀ ਕਿ ਉਹ ਇੱਦਾਂ ਦੇ ਮਤਲਬ ਨਾ ਖੱਤ ਨੇ ਜਿਹੜੇ ਅਸੀਂ ਕਿਸੇ ਤੱਕ ਕਦੀ ਭੇਜੇ ਨਹੀਂ, ਪਰ ਸਾਡੇ ਦਿਲਾਂ ਦੇ ਜਜ਼ਬਾਤ ਜਿਹੜੇ ਨੇ ਸਾਡੇ ਨਾਲ ਹਮੇਸ਼ਾ ਜੁੜੇ ਰਹਿੰਦੇ ਨੇ। ਫਿਲਹਾਲ ਸੁਣਦੇ ਹਾਂ ਜੀ ਸਰਦੂਲ ਸਿਕੰਦਰ ਜੀ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਇੰਜੋਏ ਕਰੋ ਮੇਰੇ ਨਾਲ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਇਸ ਸੋਹਣੇ ਜਿਹੇ ਗਾਣੇ ਨੂੰ, ਅਤੇ ਫਟਾਫਟ ਤੋਂ ਵਾਪਸ ਆਓ, ਅਤੇ ਮੈਂ ਉਡੀਕ ਰਹੀ ਹਾਂ ਤੁਹਾਡੇ ਭੇਜੇ ਹੋਏ ਹੋਰ ਸੋਹਣੇ ਸੋਹਣੇ ਜਿਹੇ ਖਤ, ਮਤਲਬ ਸੁਨੇਹੇ। ਅਤੇ ਇੱਕ ਮੈਸੇਜ ਹੋਰ ਬਹੁਤ ਸੋਹਣਾ ਜਿਹਾ ਆਇਆ, ਮੈਂ ਫਿਲਹਾਲ ਸੋਚਿਆ ਕਿ ਪਹਿਲਾਂ ਗਾਣਾ ਪਲੇ ਕਰਨ ਤੋਂ ਮੈਂ ਇਹ ਗਾਣੇ ਦੇ ਪਹਿਲਾਂ ਇਹ ਬਹੁਤ ਸੋਹਣਾ ਜਿਹਾ ਮੈਸੇਜ ਪੜ੍ਹ ਦੇਵਾਂ। ਨਾਮ ਤਾਂ ਨਹੀਂ ਹੈ ਪਰ ਬਹੁਤ ਹੀ ਸੋਹਣਾ ਜਿਹਾ ਮੈਸੇਜ, ਉਮਰ ਕੀ ਰਾਹ ਮੇਂ ਰਾਸਤੇ ਬਦਲ ਜਾਤੇ ਹੈ, ਵਕਤ ਕੀ ਆਂਧੀ ਮੇਂ ਇਨਸਾਨ ਬਦਲ ਜਾਤਾ ਹੈ, ਸੋਚਤੇ ਹੈ ਤੁਮੇ ਇਤਨਾ ਯਾਦ ਨਾ ਕਰੂੰ, ਲੇਕਿਨ ਆਂਖੇ ਬੰਦ ਕਰਤੇ ਹੀ ਇਰਾਦੇ ਬਦਲ ਜਾਤੇ ਹੈ। ਅਤੇ ਸਹੀ ਗੱਲ ਹੈ, ਸੋਚਦੇ ਅਸੀਂ ਕੁਝ ਹਾਂ ਅਤੇ ਹੁੰਦਾ ਕੁਝ ਹੈ, ਅਸੀਂ ਜਿੰਨਾ ਕਿਸੇ ਇਨਸਾਨ ਤੋਂ ਦੂਰ ਜਾਣ ਦੀ ਕੋਸ਼ਿਸ਼ ਕਰਦੇ ਹਾਂ ਓਨਾ ਹੀ ਉਹ ਇਨਸਾਨ ਜਿਹੜਾ ਹੈ ਉਹ ਸਾਡੇ ਕੋਲ ਆਉਂਦਾ ਜਾਂਦਾ ਹੈ, ਅਤੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਉਹ ਇਨਸਾਨ ਵੀ ਮੈਨੂੰ ਇੰਨਾ ਹੀ ਯਾਦ ਕਰਦਾ ਹੋਵੇਗਾ, ਸ਼ਾਇਦ ਉਸ ਇਨਸਾਨ ਦੇ ਵਿਚਾਰਾਂ ਵਿੱਚ ਵੀ ਮੈਂ ਇੱਦਾਂ ਹੀ ਰਹਿੰਦਾ ਹੋਵਾਂਗਾ, ਉਹਦੀਆਂ ਯਾਦਾਂ ਦੇ ਵਿੱਚ, ਉਹਦੇ ਜ਼ਿਹਨ ਦੇ ਵਿੱਚ,

ਇਹ ਗਾਣਾ ਜਿਹੜਾ ਨਾ, ਮੈਨੂੰ ਅਮਰਿੰਦਰ ਗਿੱਲ ਜੀ ਦਾ ਇੱਕ ਬਹੁਤ ਸੋਹਣਾ ਜਿਹਾ ਗਾਣਾ ਮਿਲਿਆ, ਮੈਨੂੰ ਇੱਦਾਂ ਲੱਗਿਆ ਕਿ ਇਹ ਗਾਣਾ ਜਿਹੜਾ ਇਸ ਜਜ਼ਬਾਤ ਦੇ ਉੱਤੇ ਬਿਲਕੁਲ ਫਿੱਟ ਬੈਠਦਾ। ਫਿਲਹਾਲ ਸੁਣਦੇ ਹਾਂ ਅਮਰਿੰਦਰ ਜੀ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਗਾਣੇ ਨੂੰ, ਫਿਰ ਮੈਂ ਆ ਰਹੀ ਹਾਂ ਫਟਾਫਟ ਤੋਂ ਵਾਪਸ। ਤੁਸੀਂ ਇੰਜੋਏ ਕਰੋ ਇਸ ਟਰੈਕ ਨੂੰ।

ਮਤਲਬ ਆਪਣੇ ਬੱਚੇ ਨੂੰ ਕਮੀ ਨਹੀਂ ਮਹਿਸੂਸ ਹੋਣ ਦੇ ਸਕਦੀ ਕਿਸੇ ਦੀ ਵੀ, ਚਾਹੇ ਮਾਂ ਬਾਪ, ਭੈਣ ਭਰਾ, ਕਿਸੇ ਵੀ ਚੀਜ਼ ਦੀ ਕਮੀ। ਪਰਮਾਤਮਾ ਨੇ ਮਾਂ ਨੂੰ ਇੱਕ ਇੱਦਾਂ ਦੀ ਬਖਸ਼ਿਸ਼ ਨਾਲ ਨਵਾਜ਼ਿਆ। ਜੀ ਹਾਂ, ਅਤੇ ਇੱਦਾਂ ਹੀ ਕਿਸੇ ਨੇ ਇੱਕ ਬਹੁਤ ਸੋਹਣਾ ਜਿਹਾ ਮੈਸੇਜ ਭੇਜਿਆ, ਔਰ ਕਿਹਨਾਂ ਨੇ ਭੇਜਿਆ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ। ਮੈਸੇਜ ਹੈ ਜੀ, ਮੇਰੀ ਜ਼ਿੰਦਗੀ ਕਦੋਂ ਦੀ ਮੁੱਕ ਜਾਂਦੀ ਜੇ ਮੇਰੀ ਮਾਂ ਮੇਰੇ ਕੋਲ ਨਾ ਹੁੰਦੀ। ਮੇਰੀ ਹਿੰਮਤ ਕਦੋਂ ਦੀ ਟੁੱਟ ਜਾਂਦੀ ਜੇ ਮੇਰੀ ਮਾਂ ਮੇਰੇ ਕੋਲ ਨਾ ਹੁੰਦੀ। ਮੈਂ ਮਾੜੇ ਹਾਲਾਤਾਂ ਦੇ ਵਿੱਚ ਰੁੱਲ ਜਾਂਦੀ ਜੇ ਮੇਰੀ ਮਾਂ ਮੇਰੇ ਕੋਲ ਨਾ ਹੁੰਦੀ। ਮੈਂ ਧਰਤੀ 'ਤੇ ਵਸਦੇ ਸਵਰਗ ਨੂੰ ਭੁੱਲ ਜਾਂਦੀ ਜੇ ਮੇਰੀ ਮਾਂ ਮੇਰੇ ਕੋਲ ਨਾ ਹੁੰਦੀ। ਬਹੁਤ ਹੀ ਖੂਬਸੂਰਤ ਜਿਹਾ ਮੈਸੇਜ, ਇਹ ਮੈਸੇਜ ਆਇਆ ਜੀ ਗਗਨਪ੍ਰੀਤ ਕੌਰ ਟਾਂਡਾ ਤੋਂ। ਬਹੁਤ ਬਹੁਤ ਸ਼ੁਕਰੀਆ ਜੀ ਇਸ ਸੋਹਣੇ ਜਿਹੇ ਮੌਕੇ ਦੇ ਉੱਤੇ ਇਹ ਸੋਹਣਾ ਜਿਹਾ ਮੈਸੇਜ ਜਿਹੜਾ ਉਹ ਭੇਜਣ ਵਾਸਤੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਜੀ ਹਾਂ, ਅਤੇ ਸੋਹਣੇ ਸੋਹਣੇ ਜਿਹੇ ਮੈਸੇਜਿਸ ਜਿਹੜੇ ਨੇ ਤੁਹਾਡੇ ਵੱਲੋਂ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਪਰ ਮੇਰੀ ਇੱਕ ਹੀ ਰਿਕੁਐਸਟ ਹੈ ਕਿ ਮੈਸੇਜ ਜਿਹੜਾ ਨਾ ਇੱਕ ਵਾਰੀ ਤੁਸੀਂ ਇੱਕ ਭੇਜੋਗੇ, ਇੱਕ ਤੋਂ ਜ਼ਿਆਦਾ ਮੈਸੇਜ ਮੈਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਸ਼ਾਮਿਲ ਨਹੀਂ ਕਰ ਪਾਵਾਂਗੀ, ਕਿਉਂਕਿ ਬਹੁਤ ਸਾਰੇ ਲਿਸਨਰਸ ਜਿਹੜੇ ਨੇ ਉਹ ਆਪਣੇ ਮੈਸੇਜ ਭੇਜਦੇ ਨੇ। ਇਸ ਕਰਕੇ ਕੋਸ਼ਿਸ਼ ਮੇਰੀ ਇਹੀ ਹੁੰਦੀ ਹੈ ਕਿ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ, ਕਿਉਂਕਿ ਜੀ ਸਾਰੇ ਹੀ ਬਹੁਤ ਹੀ ਪਿਆਰ ਦੇ ਨਾਲ, ਬਹੁਤ ਹੀ ਉਮੀਦ ਦੇ ਨਾਲ ਜਿਹੜੇ ਨੇ ਉਹ ਮੈਸੇਜ ਜਿਹੜੇ ਸੈਂਡ ਕਰਦੇ ਨੇ। ਇਸ ਕਰਕੇ ਪਲੀਜ਼ ਇੱਕ ਵਾਰੀ ਦੇ ਵਿੱਚ ਤੁਸੀਂ ਇੱਕ ਹੀ ਮੈਸੇਜ ਭੇਜੋਗੇ, ਔਰ ਮੈਸੇਜ ਜਿਹੜਾ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਹ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਬਹੁਤ ਖਾਸ ਹੋਵੇ, ਜਿਹੜਾ ਤੁਹਾਡੇ ਦਿਲਾਂ ਦੇ ਨਾਲ ਜੁੜਿਆ ਹੋਵੇ, ਕਿਉਂਕਿ ਦਿਲ ਅੱਜ ਸ਼ਾਇਰ ਹੈ, ਔਰ ਸ਼ੇਰੋ ਸ਼ਾਇਰੀ ਜਾਂ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਚੀਜ਼ਾਂ, ਮਤਲਬ ਜਿੱਦਾਂ ਕੁਝ ਲੋਕ ਲਿਖਦੇ ਨੇ, ਕੁਝ ਲੋਕ ਪਸੰਦ ਕਰਦੇ ਨੇ ਸੁਣਨਾ ਲਿਖਤਾਂ ਨੂੰ ਅਲੱਗ ਅਲੱਗ ਸ਼ਾਇਰਾਂ ਦੀਆਂ, ਅਤੇ ਇਹ ਜਿਹੜੇ ਨਾ ਇਹ ਉਹੀ ਲੋਕ ਸਮਝ ਸਕਦੇ ਨੇ ਜਿਹੜੇ ਡੂੰਘਾਈ ਤੋਂ ਚੀਜ਼ਾਂ ਨੂੰ ਸੋਚਦੇ ਨੇ ਅਤੇ ਮਹਿਸੂਸ ਕਰਦੇ ਨੇ। ਤੁਹਾਨੂੰ ਪਤਾ ਜਿਹੜੇ ਲੋਕ ਲਿਖਦੇ ਨੇ ਨਾ, ਇਹ ਪਰਮਾਤਮਾ ਵੱਲੋਂ ਇੱਕ ਦਿੱਤੀ ਹੋਈ ਦਾਤ ਹੈ, ਕਿਉਂਕਿ ਸਾਰੇ ਲੋਕ ਇੰਨੀ ਡੂੰਘਾਈ ਨਾਲ ਸੋਚ ਨਹੀਂ ਸਕਦੇ। ਔਰ ਜਿਹੜਾ ਇੱਕ ਸ਼ਾਇਰ ਹੁੰਦਾ ਜਾਂ ਫਿਰ ਇੱਕ ਇੱਦਾਂ ਦਾ ਇਨਸਾਨ ਜਿਹੜਾ ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਲਿਖ ਨਹੀਂ ਪਾਉਂਦੇ ਪਰ ਅਸੀਂ ਮਹਿਸੂਸ ਬਹੁਤ ਕਰ ਪਾਉਂਦੇ ਹਾਂ ਚੀਜ਼ਾਂ ਨੂੰ, ਉਹ ਇੱਕ ਮੈਂ ਤਾਂ ਇਹੀ ਕਹਾਂਗੀ ਕਿ ਉਹ ਬਲੈਸਡ ਇਨਸਾਨ ਹੈ ਦੁਨੀਆ ਦੇ ਵਿੱਚ। ਇਸ ਕਰਕੇ ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਦਿਲ ਦੇ ਬਹੁਤ ਕਰੀਬ ਲੱਗਣ, ਉਹ ਚੀਜ਼ਾਂ ਤੁਸੀਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ। ਮੈਨੂੰ ਬਹੁਤ ਅੱਛਾ ਲੱਗੇਗਾ ਉਹ ਮੈਸੇਜਸ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹੋਇਆਂ, ਅਤੇ ਨਾਲ ਨਾਲ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਲਿਖਣਾ ਨਹੀਂ ਭੁੱਲਣਾ। ਫਿਲਹਾਲ ਸਰਦੂਲ ਜੀ ਦੀ ਆਵਾਜ਼ ਦੇ ਵਿੱਚ ਮੈਂ ਤੁਹਾਨੂੰ ਇੱਕ ਗਾਣਾ ਸੁਣਾਉਣਾ ਹੈ, ਕਿਉਂਕਿ ਸਰਦੂਲ ਜੀ ਮੇਰੇ ਵੀ ਬਹੁਤ ਦਿਲ ਦੇ ਕਰੀਬ ਰਹੀ ਨਹੀਂ, ਉਹਨਾਂ ਦੀ ਆਵਾਜ਼ ਜਿਹੜੀ ਹੈ ਨਾ, ਕਿਉਂਕਿ ਇੱਦਾਂ ਦੀ ਆਵਾਜ਼ ਹੈ ਕਿ ਉਹ ਇੱਦਾਂ ਲੱਗਦਾ ਹੈ ਕਿ ਉਹ ਰੂਹ ਤੋਂ ਰੂਹ ਤੱਕ ਦਾ ਰਿਸ਼ਤਾ ਮਹਿਸੂਸ ਹੁੰਦਾ ਉਸ ਆਵਾਜ਼ ਦੇ ਥਰੂ। ਅਤੇ ਸੁਣਦੇ ਹਾਂ ਸਰਦੂਲ ਜੀ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਜਿਹਾ ਟਰੈਕ, ਅਤੇ ਉਸ ਤੋਂ ਬਾਅਦ ਵਿੱਚ ਤੁਸੀਂ ਵਾਪਸ ਆਓ ਆਪਣੇ ਸੋਹਣੇ ਸੋਹਣੇ ਮੈਸੇਜਸ ਦੇ ਨਾਲ। ਮੈਂ ਵੇਟ ਕਰ ਰਹੀ ਹਾਂ ਤੁਹਾਡੀ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡੀ ਦੋਸਤ ਵੰਦਨਾ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਅਤੇ ਮੈਂ ਤੁਹਾਡੀ ਦੋਸਤ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ। ਤੁਹਾਡੇ ਮੈਸੇਜਸ ਸੋਹਣੇ ਸੋਹਣੇ ਮੈਂ ਪੜ੍ਹੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੇ, ਅਤੇ ਹੁਣੇ ਅਸੀਂ ਸੁਣਿਆ ਸਰਦੂਲ ਸਿਕੰਦਰ ਜੀ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਸੋਹਣਾ ਜਿਹਾ ਗੀਤ, ਸਾਡਾ ਤੇਰੇ ਕੋ ਸਮਾਨ ਹਜੇ ਹੋਰ ਵੀ ਪਿਆ ਏ। ਅਤੇ ਬਿਲਕੁਲ ਸਹੀ ਗੱਲ ਹੈ, ਗੀਤ ਸੁਣਦੇ ਸੁਣਦੇ ਮੈਂ ਸੋਚ ਰਹੀ ਸੀ ਕਿ ਇਨਸਾਨ ਰਿਸ਼ਤੇ ਤਾਂ ਤੋੜ ਦਿੰਦਾ, ਪਰ ਅਹਿਸਾਸ ਅਤੇ ਜਜ਼ਬਾਤ ਜਿਹੜੇ ਨੇ ਉਹ ਥੋੜ੍ਹੀ ਨਾ ਟੁੱਟਦੇ ਨੇ। ਯਾਦਾਂ ਤਾਂ ਕਿਤੇ ਵੀ ਨਹੀਂ ਜਾ ਸਕਦੀਆਂ, ਕਿਧਰੇ ਵੀ ਨਹੀਂ ਜਾ ਸਕਦੀਆਂ, ਕਿਉਂਕਿ ਤੁਸੀਂ ਜਿੰਨਾ ਆਪਣੇ ਆਪ ਤੋਂ ਦੂਰ ਕਰਨਾ ਚਾਹੋਗੇ ਉਹਨਾਂ ਯਾਦਾਂ ਨੂੰ, ਉਹ ਤੁਹਾਡੇ ਓਨੇ ਹੀ ਕੋਲ ਆਉਂਦੀਆਂ ਨੇ। ਅਤੇ ਇਸ ਕਰਕੇ ਜੇ ਅਸੀਂ ਇਹ ਕਹੀਏ ਨਾ ਕਿ ਯਾਦ ਖਤਮ ਹੋ ਜਾਏ ਕਿਸੇ ਇਨਸਾਨ ਦੇ ਨਾਲ ਰਿਸ਼ਤਾ ਤੋੜਨ ਤੋਂ ਬਾਅਦ ਦੇ ਵਿੱਚ, ਤਾਂ ਉਹ ਕਦੇ ਨਹੀਂ ਹੋ ਸਕਦਾ, ਅਤੇ ਯਾਦਾਂ ਜਿਹੜੀਆਂ ਨੇ ਉਹ ਹਮੇਸ਼ਾ ਸਾਡੇ ਨਾਲ ਬਣੀਆਂ ਰਹਿੰਦੀਆਂ ਨੇ। ਇੱਕ ਮੈਸੇਜ ਆਇਆ ਜੀ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ ਬੇਟਾ ਲਵਦੀਪ ਸਿੰਘ ਜੱਸਲ, ਖੋਆ ਬਣਨ ਲਈ ਦੁੱਧ ਨੂੰ ਪਹਿਲਾਂ ਅੱਗ 'ਤੇ ਕੜਨਾ ਪੈਂਦਾ, ਖੋਆ ਬਣਨ ਲਈ ਦੁੱਧ ਨੂੰ ਪਹਿਲਾਂ ਅੱਗ 'ਤੇ ਕੜਨਾ ਪੈਂਦਾ, ਗਹਿਣਾ ਬਣਨ ਲਈ ਸੋਨੇ ਨੂੰ ਅੱਗ ਵਿੱਚ ਸੜਨਾ ਪੈਂਦਾ, ਬੈਠਿਆਂ ਹੱਕ ਨਹੀਂ ਮਿਲ ਜਾਂਦੇ, ਹੱਕ ਲੈਣ ਲਈ ਲੜਨਾ ਪੈਂਦਾ, ਅਤੇ ਸ਼ੇਰ ਵਿੱਚ ਵੀ ਜਾਨ ਪੈ ਜਾਂਦੀ ਹੈ, ਸ਼ੇਰ ਵਿੱਚ ਵੀ ਜਾਨ ਪੈ ਜਾਂਦੀ ਹੈ, ਪਰ ਜੱਸਲ ਰੂਹ ਲਾ ਕੇ ਪੜ੍ਹਨਾ ਪੈਂਦਾ। ਜੀ ਹਾਂ, ਇਹ ਗੱਲ ਤਾਂ ਤੁਸੀਂ 16 ਨੇ ਸੱਚ ਕੀਤੀ ਹੈ ਕਿ ਜਦੋਂ ਤੱਕ ਅਸੀਂ ਉਹਨੂੰ, ਮੈਂ ਕਿਹਾ ਨਾ ਅਹਿਸਾਸ ਅਤੇ ਜਜ਼ਬਾਤ ਜਿਹੜੇ ਨੇ ਉਹ ਬਹੁਤ ਜ਼ਿਆਦਾ ਜ਼ਰੂਰੀ ਨੇ, ਜਦੋਂ ਅਸੀਂ ਸ਼ੇਰੋ ਸ਼ਾਇਰੀ ਜਾਂ ਫਿਰ ਕਿਸੇ ਵੀ ਕੰਮ ਦੇ ਵਿੱਚ ਜਿਹੜਾ ਅਸੀਂ ਦਿਲ ਦੇ ਨਾਲ ਕਰਦੇ ਹਾਂ, ਉਹਦੇ ਵਿੱਚ ਅਹਿਸਾਸ ਅਤੇ ਜਜ਼ਬਾਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਜਦੋਂ ਅਸੀਂ ਉਹਨਾਂ ਚੀਜ਼ਾਂ ਨੂੰ, ਇਹਨਾਂ ਦੋ ਗੱਲਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੁਝ ਵੀ ਕਰਦੇ ਹਾਂ ਨਾ, ਤਾਂ ਅਸੀਂ ਆਪਣੇ ਆਪ ਹੀ ਉਸ ਚੀਜ਼ ਦੇ ਵਿੱਚ ਜਾਨ ਪਾ ਹੀ ਦਿੰਦੇ ਹਾਂ। ਅਤੇ ਲਓ ਜੀ, ਅਗਲਾ ਮੈਸੇਜ ਹੈ, ਮੈਂ ਮਹਿੰਦਰ ਦੀਪਨ ਗਾਂਵ ਰੂਨ ਜ਼ਿਲ੍ਹਾ ਨਾਗੌਰ ਰਾਜਸਥਾਨ ਸੇ, ਮੁਝੇ ਕੁਛ ਲਿਖਣਾ ਯਾਦ ਆਇਆ, ਇਸ ਲਈ ਪ੍ਰੋਗਰਾਮ ਬਹੁਤ ਅੱਛਾ ਲੱਗ ਰਿਹਾ ਹੈ। ਕਿਤਾਬੋਂ ਮੇਂ ਨਹੀਂ ਵੋ ਹਰ ਅਹਿਸਾਸ ਮੇਂ ਰਹਿਤੀ ਹੈ, ਕਿਤਾਬੋਂ ਮੇਂ ਨਹੀਂ ਵੋ ਹਰ ਅਹਿਸਾਸ ਮੇਂ ਰਹਿਤੀ ਹੈ, ਮੇਰੀ ਖੁਸ਼ੀਓਂ ਕੀ ਹਰ ਏਕ ਆਸ ਮੇਂ ਰਹਿਤੀ ਹੈ, ਕਿਸੀ ਏਕ ਦਿਨ ਕੀ ਮੋਹਤਾਜ ਨਹੀਂ ਮਮਤਾ ਉਸਕੀ, ਕਿਸੀ ਏਕ ਦਿਨ ਕੀ ਮੋਹਤਾਜ ਨਹੀਂ ਮਮਤਾ ਉਸਕੀ, ਮਾਂ ਤੋ ਸਾਲ ਕੇ ਹਰ ਦਿਨ ਹਰ ਸਾਂਸ ਮੇਂ ਰਹਿਤੀ ਹੈ। ਬਿਲਕੁਲ ਸਹੀ ਕਿਹਾ ਤੁਸੀਂ ਮਹਿੰਦਰ ਜੀ, ਕਿ ਮਾਂ ਜਿਹੜੀ ਹੈ ਨਾ, ਉਹ ਤਾਂ ਇੱਕ ਦਿਨ ਸਿਰਫ ਬਣਾਇਆ ਗਿਆ ਹੈ ਮਾਂ ਵਾਸਤੇ, ਪਰ ਮਾਂ ਜਿਹੜੀ ਹੈ ਉਹਦਾ ਅਹਿਸਾਸ ਅਤੇ ਉਹਦਾ ਹੋਣਾ ਉਹ ਹਰ ਦਿਨ ਹਰ ਸਾਹ ਦੇ ਨਾਲ ਹੈ, ਅਤੇ ਉਸ ਤੋਂ ਬਿਨਾਂ ਤਾਂ ਅਸੀਂ ਸੋਚ ਵੀ ਨਹੀਂ ਸਕਦੇ। ਕੋਈ ਵੀ ਦਿਨ, ਕੋਈ ਵੀ, ਚਾਹੇ ਮਾਂ ਸਾਡੇ ਕੋਲ ਹੈ ਚਾਹੇ ਦੂਰ ਹੈ, ਪਰ ਉਹਦੇ ਹੋਣ ਦਾ ਅਹਿਸਾਸ ਹੀ ਬਹੁਤ ਹੈ। ਪ੍ਰੋਗਰਾਮ ਦੇ ਵਿੱਚ ਬਹੁਤ ਸੋਹਣੇ ਸੋਹਣੇ ਜਿਹੇ ਮੈਸੇਜਸ ਜਿਹੜੇ ਨੇ ਤੁਸੀਂ ਸਾਰਿਆਂ ਨੇ ਸ਼ਾਮਿਲ ਕਰਵਾਏ, ਬਹੁਤ ਅੱਛਾ ਲੱਗਿਆ ਮੈਨੂੰ ਦੇਖ ਕੇ, ਬਹੁਤ ਸੋਹਣੇ ਸੋਹਣੇ ਮੈਸੇਜ ਆਏ ਨੇ ਇਸ ਪ੍ਰੋਗਰਾਮ ਦੇ ਵਿੱਚ। ਅਤੇ ਹੁਣ ਜੀ ਬਹੁਤ ਜਲਦੀ ਜਲਦੀ ਵੈਸੇ ਤਾਂ ਇਸ ਪ੍ਰੋਗਰਾਮ ਨੂੰ ਵੀ ਖਤਮ ਕਰਨ ਦਾ ਵੇਲਾ ਹੋ ਜਾਏਗਾ, ਇਸ ਸੈਗਮੈਂਟ ਨੂੰ ਖਤਮ ਕਰਨ ਦਾ ਮੇਰਾ ਮਨ ਨਹੀਂ ਕਰਦਾ, ਕਿਉਂਕਿ ਇਸ ਸੈਗਮੈਂਟ ਦੇ ਵਿੱਚ ਨਾ ਬਹੁਤ ਜ਼ਿਆਦਾ ਦਿਲ ਦੀਆਂ ਗੱਲਾਂ ਹੁੰਦੀਆਂ ਨੇ, ਪਰ ਟਾਈਮ ਜਿਹੜਾ ਹੁੰਦਾ ਉਹ ਇੰਨੀ ਜਲਦੀ ਬੀਤ ਜਾਂਦਾ ਕਿ ਇੱਦਾਂ ਲੱਗਦਾ ਕਿ ਵਕਤ ਇੱਕ ਘੰਟਾ ਪਤਾ ਹੀ ਨਹੀਂ ਲੱਗਦਾ ਕਿੱਥੇ ਚਲਾ ਗਿਆ, ਅਤੇ ਨਾਲ ਨਾਲ ਤੁਹਾਡੇ ਮੈਸੇਜਸ ਆਉਂਦੇ ਨੇ, ਪਰ ਫਿਰ ਮਜਬੂਰੀ ਇਹ ਹੁੰਦੀ ਹੈ ਕਿ ਟਾਈਮ ਦੇ ਨਾਲ ਖਤਮ ਕਰਨਾ ਪੈਂਦਾ, ਰੈਪਅਪ ਕਰਨਾ ਪੈਂਦਾ ਇਹ ਸੈਗਮੈਂਟ। ਬਟ ਕੋਈ ਗੱਲ ਨਹੀਂ, ਫਿਰ ਕਿਸੇ ਦਿਨ ਦੁਬਾਰਾ ਤੋਂ ਵੀ ਤਾਂ ਇਹ ਮਹਿਫਿਲ ਸੱਜਣੀ ਹੈ, ਅਤੇ ਫਿਲਹਾਲ ਅਸੀਂ ਸੁਣਾਂਗੇ ਇਸ ਪ੍ਰੋਗਰਾਮ ਦਾ, ਇਸ ਸੈਗਮੈਂਟ ਦਾ ਆਖਰੀ ਟਰੈਕ। ਪਰ ਉਸ ਤੋਂ ਪਹਿਲਾਂ ਮੈਂ ਦੋ ਲਾਈਨਸ ਬੋਲਣਾ ਚਾਹਾਂਗੀ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਵੱਲੋਂ ਵੀ। ਕਹਿੰਦੇ, ਰਾਤ ਆਂਖੋਂ ਮੇਂ ਢਲੀ ਪਲਕੋਂ ਪੇ ਜੁਗਨੂ ਆਏ, ਰਾਤ ਆਂਖੋਂ ਮੇਂ ਢਲੀ ਪਲਕੋਂ ਪੇ ਜੁਗਨੂ ਆਏ, ਹਮ ਹਵਾਓਂ ਕੀ ਤਰ੍ਹਾਂ ਜਾ ਕੇ ਉਸੇ ਛੂ ਆਏ, ਬਸ ਗਈ ਹੈ ਮੇਰੇ ਅਹਿਸਾਸ ਮੇਂ ਯੇ ਕੈਸੀ ਖੁਸ਼ਬੂ, ਬਸ ਗਈ ਹੈ ਮੇਰੇ ਅਹਿਸਾਸ ਮੇਂ ਯੇ ਕੈਸੀ ਖੁਸ਼ਬੂ, ਕੋਈ ਖੁਸ਼ਬੂ ਮੈਂ ਲਗਾਊਂ ਤੋ ਤੇਰੀ ਖੁਸ਼ਬੂ ਆਏ, ਉਸਨੇ ਛੂ ਕਰ ਮੁਝੇ ਪੱਥਰ ਸੇ ਫਿਰ ਇਨਸਾਨ ਕੀਆ, ਉਸਨੇ ਛੂ ਕਰ ਮੁਝੇ ਪੱਥਰ ਸੇ ਫਿਰ ਇਨਸਾਨ ਕੀਆ,

0: ਹਾਂਜੀ, ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਜਿੱਥੇ ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਬਣੀ ਹੋਈ ਹੈ ਇਸ ਪ੍ਰੋਗਰਾਮ ਦੇ ਵਿੱਚ। ਇਹਦੇ ਵਿੱਚ ਅਸੀਂ ਕਰਾਂਗੇ ਗੱਲਾਂ ਬਾਤਾਂ ਹੋਣਗੀਆਂ, ਹਾਸੇ ਅਤੇ ਮਸਤੀ ਹੋਏਗੀ, ਅਤੇ ਨਾਲ ਨਾਲ ਸੁਣਾਂਗੇ ਜੀ ਤੁਹਾਡੀ ਚੋਇਸ ਦੇ ਗਾਣੇ ਵੀ। ਹਾਂਜੀ, ਜਿਨ੍ਹਾਂ ਨੇ ਹੁਣੇ ਟਿਊਨਿੰਗ ਕੀਤਾ 102.7 FM ਰੇਨਬੋ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਤੁਸੀਂ ਫਟਾਫਟ ਤੋਂ 0181 3342 174 ਦੇ ਉੱਤੇ ਕਰਨੀ ਹੈ ਕਾਲ, ਅਤੇ ਨੰਬਰ ਡਾਇਲ ਕਰਕੇ ਕਰਨੀ ਹੈ ਮੇਰੇ ਨਾਲ ਗੱਲਬਾਤ। ਗੱਲਾਂ ਬਾਤਾਂ ਕਰਾਂਗੇ ਅਤੇ ਨਾਲ ਨਾਲ ਸੁਣਾਂਗੇ ਜੀ ਤੁਹਾਡੀ ਚੋਇਸ ਦੇ ਗਾਣੇ, ਅਤੇ ਦੇਖਦੇ ਹਾਂ ਕਿ ਕਾਲ ਜਿਹੜੀ ਹੈ ਪਹਿਲੀ ਕਿਹਦੀ ਲੱਗੀ ਹੈ ਇਸ ਪ੍ਰੋਗਰਾਮ ਦੇ ਵਿੱਚ, ਅਤੇ ਕਿਹੜੇ ਨੇ ਉਹ ਲੱਕੀ ਕਾਲਰ ਜਿਹੜੇ ਪਹਿਲੀ ਵਾਰੀ ਜੀ ਪਹੁੰਚ ਗਏ ਨੇ ਜੀ। ਹੈਲੋ
1: ਮੈਮ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਮੈਂ ਜੀ ਕੁਲਦੀਪ ਸਿੰਘ ਬੋਲਦਾ। ਅੱਛਾ ਜੀ, ਚਲੋ ਵਧੀਆ, ਫੇਰ ਤਾਂ ਇਹ ਤਾਂ ਬਹੁਤ ਵਧੀਆ ਗੱਲ ਹੈ ਕਿ ਕਾਲ ਤੁਹਾਡੀ ਲੱਗਦੀ ਹੈ ਪਹਿਲਾਂ। ਤੇ ਹੋਰ ਫੇਰ ਅੱਜ ਕੀ ਕਰ ਰਿਹਾ ਜੀ? ਬੜੇ ਖੁਸ਼ ਲੱਗ ਰਹੇ ਹੋ, ਬੜੀ ਐਨਰਜੀ ਅੱਜ ਤੁਹਾਡੀ ਹਾਈ ਲੱਗ ਰਹੀ, ਬੜਾ ਵਧੀਆ ਲੱਗ ਰਿਹਾ ਤੁਹਾਡੇ ਨਾਲ ਗੱਲ ਕਰਕੇ। ਚਲੋ ਚੰਗੀ ਗੱਲ ਹੈ ਜੀ, ਇੱਦਾਂ ਹੀ ਖੁਸ਼ ਰਹਿਣੇ ਚਾਹੀਦੇ ਨੇ ਜੀ ਸਾਰੇ ਸਾਡੇ ਲਿਸਨਰਸ। ਇੰਨੇ ਸਾਲਾਂ ਦਾ ਤੁਹਾਡਾ ਪਿਆਰ ਹੈ, ਤੇ ਨਾਲੇ ਜੀ 90 ਸਾਲ ਆਕਾਸ਼ਵਾਣੀ ਨੇ ਪੂਰੇ ਕੀਤੇ ਨੇ, ਸੈਲੀਬ੍ਰੇਸ਼ਨ ਹੈ, ਤੇ ਸਾਰੇ ਲਿਸਨਰਸ ਇਸੇ
1: ਤਰੀਕੇ।
0: ਬਿਲਕੁਲ ਜੀ, ਬਿਲਕੁਲ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅੱਛਾ ਕੁਲਦੀਪ ਜੀ, ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਗਾਣਾ ਕਿਹੜਾ ਸੁਣੋਗੇ?
1: ਮੈਮ, ਗਾਣਾ ਆਪਾਂ ਸੁਣਨਾ ਜੀ ਕੁਲਦੀਪ ਮਾਣਕ ਦਾ, ਗਿੱਧਿਆਂ ਦੀ ਰਾਣੀ ਏ ਤੂੰ ਗਿੱਧੇ ਵਿੱਚ ਆ।
0: ਵਾਹ ਜੀ ਵਾਹ, ਬਿਲਕੁਲ ਜੀ, ਸੈਲੀਬ੍ਰੇਸ਼ਨ ਹੈ ਤੇ ਗਿੱਧਾ ਤਾਂ ਬਣਦਾ ਹੀ ਆ ਫਿਰ, ਹੈਂ? ਹਾਂਜੀ, ਠੀਕ ਹੈ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕੁਲਦੀਪ ਜੀ ਕਾਲ ਕਰਨ ਲਈ, ਪਹਿਲੀ ਕਾਲ ਤੁਹਾਡੀ ਲੱਗੀ ਹੈ। ਹਾਂਜੀ ਹਾਂਜੀ, ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਓਕੇ ਜੀ, ਥੈਂਕ ਯੂ ਜੀ। ਤੇ ਲਓ ਜੀ, ਲੱਗੀ ਹੈ ਕੁਲਦੀਪ ਜੀ ਦੀ ਪਹਿਲੀ ਕਾਲ, ਤੇ ਅਸੀਂ ਕਰਾਂਗੇ ਸੈਲੀਬ੍ਰੇਟ। ਅੱਜ ਦਾ ਦਿਨ ਵੀ ਵੈਸੇ ਕਾਫੀ ਖਾਸ ਸੀਗਾ, ਕਿਉਂਕਿ ਮਾਰਨਿੰਗ ਦੇ ਵਿੱਚ ਵਾਕੇਥੋਨ ਹੋਈ ਹੈ, ਤੇ ਨਾਲ ਨਾਲ ਹੀ ਹੁਣ ਸ਼ਾਮ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਕਿਉਂਕਿ ਵੀ 90 ਈਅਰਸ ਕੰਪਲੀਟ ਕਰ ਲਏ ਨੇ ਆਕਾਸ਼ਵਾਣੀ ਨੇ। ਤੇ ਸੁਣਦੇ ਹਾਂ ਜੀ ਪਹਿਲਾ ਗੀਤ, ਕੁਲਦੀਪ ਮਾਨਕ ਜੀ ਦਾ ਰਿਕੁਐਸਟ ਕੀਤੀ ਹੈ ਕੁਲਦੀਪ ਜੀ ਨੇ, ਤੇ ਗਿੱਧਿਆਂ ਦੀ ਰਾਣੀ ਦਾ ਗਾਣਾ ਚਲਾ ਕੇ ਨਾਲ ਨਾਲ ਸੈਲੀਬ੍ਰੇਸ਼ਨ ਕਰਦੇ ਹਾਂ, ਤੇ ਨਾਲ ਨਾਲ ਉਡੀਕਦੇ ਹਾਂ ਜੀ ਤੁਹਾਡੀ ਕਾਲ ਨੂੰ ਵੀ। 0181 3342 174 ਦੇ ਉੱਤੇ ਕਾਲ ਕਰੋ ਤੇ ਕਰੋ ਜੀ ਮੇਰੇ ਨਾਲ ਗੱਲਬਾਤ।

0: ਪਾਣੀ ਕਣਕ ਵਾਲੀ ਏ ਸਿੱਧੂ ਵਰਗੇ ਕਰਦੇ ਗੱਲ ਸਿਆਣੀ ਤਾਰਾ ਚੰਦ ਕਰਦੇ ਗੱਲ ਸਿਆਣੀ
1: ਤੇ ਹਾਂਜੀ ਇਸ ਪ੍ਰੋਗਰਾਮ ਦਾ ਪਹਿਲਾ ਗਾਣਾ ਅਸੀਂ ਸੁਣਿਆ ਕੁਲਦੀਪ ਮਾਨਕ ਜੀ ਦੀ ਆਵਾਜ਼ ਦੇ ਵਿੱਚ ਤੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਜੀ ਹੁਣੇ ਹੁਣੇ ਟਿਊਨ ਇਨ ਕੀਤਾ ਮੈਂ ਇੱਕ ਵਾਰੀ ਫਿਰ ਤੋਂ ਨੰਬਰ ਡਾਇਲ ਕਰਨ ਲਈ ਤੁਹਾਨੂੰ ਦੱਸ ਦਿੰਦੀ ਹਾਂ ਕਿ ਕਿਹੜਾ ਨੰਬਰ ਤੁਸੀਂ ਡਾਇਲ ਕਰਨਾ ਹੈ ਨੰਬਰ ਡਾਇਲ ਕਰਨਾ ਜੀ 01 82 43 142 ਦੇ ਉੱਤੇ ਤੁਸੀਂ ਕਰਨੀ ਹੈ ਕਾਲ ਅਤੇ ਕਰਨੀ ਹੈ ਮੇਰੇ ਨਾਲ ਗੱਲਬਾਤ ਅਤੇ ਦੇਖਦੇ ਹਾਂ ਜੀ ਅੱਜ ਅਗਲੀ ਕਾਲ ਜਿਹੜੀ ਹੈ ਉਹ ਕਿਹਦੀ ਲੱਗੀ ਹੈ ਅਤੇ ਉਹਨਾਂ ਦੀ ਕੀ ਫਰਮਾਇਸ਼ ਹੈ ਹੈਲੋ
2: ਹੈਲੋ ਨਮਸਕਾਰ ਮੈਡਮ ਜੀ
1: ਨਮਸਕਾਰ ਜੀ ਕੌਣ ਬੋਲ ਰਹੇ ਹੋ
2: ਮੈਂ ਤਰਸੇਮ ਬੋਲ ਰਿਹਾ ਜੀ ਜਲੰਧਰ ਤੋਂ ਬਾਈਪਾਸ ਤੋਂ
1: ਤਰਸੇਮ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਵਾਸਤੇ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
2: ਥੈਂਕ ਯੂ ਮੈਡਮ ਜੀ ਥੈਂਕ ਯੂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਜੀ
1: ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਛਾ ਤਰਸੇਮ ਜੀ ਜਲੰਧਰ 'ਚ ਰਹਿੰਦੇ ਹੋ ਤੁਸੀਂ ਹੈ ਬਾਈਪਾਸ ਦੇ ਕੋਲ
2: ਹਾਂਜੀ ਹਾਂਜੀ ਮੈਡਮ ਜੀ
1: ਠੀਕ ਹੈ ਪਹਿਲਾਂ ਲਾਸਟ ਕਾਲ ਜਿਹੜੀ ਲੱਗੀ ਇਸ ਤੋਂ ਪਹਿਲਾਂ ਕਦੋਂ ਲੱਗੀ ਸੀਗੀ
2: ਹਾਂਜੀ
1: ਮੈਂ ਕਿਹਾ ਇਸ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਨ ਤੋਂ ਪਹਿਲਾਂ ਤੁਸੀਂ ਆਖਰੀ ਕਾਲ ਕਦੋਂ ਲਾਇਆ ਸੀਗਾ ਆਕਾਸ਼ਵਾਣੀ ਦੇ ਵਿੱਚ ਐਫਐਮ ਰੇਨਬੋ 'ਚ
2: ਤਕਰੀਬਨ 1 ਮਹੀਨਾ ਹੋ ਗਿਆ ਜੀ
1: ਓਹੋ ਹੋ ਹੋ 1 ਮਹੀਨਾ ਤਾਂ ਤੁਸੀਂ ਕਾਲ ਲਾਈ ਨਹੀਂ ਕਿ ਲੱਗੀ ਨਹੀਂ ਫੋਨ ਲਗਾਤਾਰ ਬਿਜ਼ੀ ਹੁੰਦਾ ਹੈ ਬਟ ਜੀ ਹੁਣ ਆਪਣਾ ਲੱਕ ਹੈ ਕਿਹਦੀ ਲੱਗ ਗਈ ਤੇ ਕਿਹਦੀ ਨਹੀਂ ਲੱਗੀ ਕਿਉਂ ਜੀ
2: ਮੈਡਮ ਜੀ ਬਹੁਤ ਲਗਾਈ ਦਾ ਲੱਗਦਾ ਹੀ ਨਹੀਂ ਜਲਦੀ ਕਾਲ
1: ਕੋਈ ਗੱਲ ਨਹੀਂ ਅੱਜ ਲੱਗ ਗਿਆ ਦੇਖੋ ਜੀ ਅੱਜ ਸਾਰੇ ਜਣਿਆਂ ਦੀ ਜਿਨ੍ਹਾਂ ਦੀ ਨਹੀਂ ਲੱਗਣੀ ਨਾ ਕਾਲ ਪਹਿਲਾਂ ਤੋਂ ਅੱਜ ਲੱਗਦਾ ਸਾਰਿਆਂ ਦੀ ਕਾਲ ਲੱਗਣੀ ਹੈ ਤੁਸੀਂ ਫਟਾਫਟ ਤੋਂ ਨੰਬਰ ਡਾਇਲ ਕਰੀ ਜਾਓ ਹੈ ਅੱਛਾ ਤਰਸੇਮ ਜੀ ਕਰਦੇ ਕੀ ਹੋ ਤੁਸੀਂ ਹਾਂਜੀ
2: ਹਾਂਜੀ
1: ਮੈਂ ਕਿਹਾ ਤੁਸੀਂ ਕਰਦੇ ਕੀ ਹੋ ਤਰਸੇਮ ਜੀ
2: ਮੇਰੀ ਕਰਿਆਨਾ ਸ਼ੌਪ ਹੈ ਮੈਮ
1: ਕਰਿਆਨਾ ਸ਼ੌਪ ਹੈ ਵਾਹ ਜੀ ਵਾਹ ਵਾਹ ਜੀ ਵਾਹ ਕੀ ਬਾਤ ਹੈ ਕਮਾਲ ਹੈ ਫਿਰ ਤਾਂ ਤੇ ਹੋਰ ਜੀ ਚਾਹ ਚੂ ਪੀ ਲਈ ਹੈ ਚਾਹ ਦਾ ਟਾਈਮ ਹੋਇਆ ਪਿਆ ਇਸ ਟਾਈਮ
2: ਬਸ ਜੀ ਤਿਆਰੀ ਹੈ ਬਣ ਰਹੀ ਹੈ
1: ਠੀਕ ਹੈ ਠੀਕ ਹੈ ਠੀਕ ਹੈ ਚਲੋ ਤਰਸੇਮ ਜੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਤੁਹਾਡੇ ਨਾਲ ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ
2: ਪਹਿਲਾਂ ਮੈਂ ਦੋ ਸਕਿੰਟ ਦਾ ਸੁਣਾ ਦਿਓ ਕੋਈ
1: ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਤਰਸੇਮ ਜੀ ਮੈਂ ਤੁਹਾਡੇ ਵਾਸਤੇ ਜਿਹੜਾ ਹੈ ਸਿਕੰਦਰ ਸਾਹਿਬ ਦਾ ਗਾਣਾ ਪਲੇ ਕਰਨ ਜਾ ਰਹੀ ਹਾਂ ਸੁਣੋ ਜੀ ਇੰਜੋਏ ਕਰੋ ਮੇਰੇ ਨਾਲ ਅਤੇ ਮੈਂ ਵੀ ਤੁਹਾਡੇ ਨਾਲ ਇੰਜੋਏ ਕਰਦੀ ਹਾਂ ਥੈਂਕ ਯੂ ਸੋ ਮਚ ਜੀ ਓਕੇ ਜੀ ਅਤੇ ਲਓ ਜੀ ਤਰਸੇਮ ਜੀ ਦੀ ਫਰਮਾਇਸ਼ ਦੇ ਉੱਤੇ ਮੈਂ ਗਾਣਾ ਪਲੇ ਕਰਨ ਜਾ ਰਹੀ ਹਾਂ ਇੱਕ ਕੁੜੀ ਸਰਦੂਲ ਸਿਕੰਦਰ ਦੀ ਆਵਾਜ਼ ਦੇ ਵਿੱਚ ਅਤੇ ਤੁਸੀਂ ਫਟਾਫਟ ਤੋਂ 01

43 42 174 ਤੋਂ ਤੇ ਕਰਨੀ ਹੈ ਕਾਲ, ਤੇ ਫਟਾਫਟ ਤੋਂ ਨੰਬਰ ਡਾਇਲ ਕਰਕੇ ਕਰਨੀ ਹੈ ਮੇਰੇ ਨਾਲ ਗੱਲਬਾਤ, ਤੇ ਗੱਲਾਂ ਕਰਦਿਆਂ ਕਰਦਿਆਂ ਅਸੀਂ ਸੁਣਾਂਗੇ ਜੀ ਸੋਹਣੇ ਸੋਹਣੇ ਗੀਤ, ਜਿਸ ਤਰ੍ਹਾਂ ਕਿ ਹੁਣ ਇਹ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ।

0: ਪਹਿਲੀ।
1: ਜੀ ਹਾਂ, ਸਰਦੂਲ ਸਿਕੰਦਰ ਸਾਹਿਬ ਤਾਂ ਯਾਦ ਕਰ ਰਹੇ ਸੀ ਇੱਕ ਕੁੜੀ ਨੂੰ, ਤੇ ਗਾਣਾ ਜਿਹੜਾ ਹੈ ਬਹੁਤ ਸੋਹਣਾ ਕਿਉਂਕਿ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਜਾਦੂ ਹੈ। ਪਰ ਫਿਲਹਾਲ ਚੱਲਦੇ ਹਾਂ ਅਸੀਂ ਅੱਗੇ ਨੂੰ ਤੇ ਦੇਖਦੇ ਹਾਂ ਜੀ ਅਗਲੀ ਕਾਲ ਕਿਹਦੀ ਲੱਗੀ ਹੈ। ਬਟ ਇਸ ਤੋਂ ਪਹਿਲਾਂ ਮੈਂ ਇੱਕ ਵਾਰੀ ਫਿਰ ਤੋਂ ਦੱਸ ਦਵਾਂ, ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਜਲੰਧਰ। ਜੀ ਹਾਂ, 102.7 FM ਰੇਨਬੋ ਦੇ ਉੱਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ। ਇਸ ਪ੍ਰੋਗਰਾਮ ਦੇ ਵਿੱਚ ਧਮਾਲਾਂ ਪਾਉਣ ਲਈ ਫਟਾਫਟ ਤੋਂ 0181 43 174 ਦੇ ਉੱਤੇ ਤੁਸੀਂ ਕਰਨੀ ਹੈ ਕਾਲ ਤੇ ਕਰਨੀ ਹੈ ਮੇਰੇ ਨਾਲ ਗੱਲਬਾਤ, ਤੇ ਕਰਾਂਗੇ ਅਸੀਂ ਇੰਜੋਏ ਇਸ ਪ੍ਰੋਗਰਾਮ ਦੇ ਵਿੱਚ, ਹੱਸਾਂਗੇ, ਖੇਡਾਂਗੇ ਤੇ ਫੀਲਿੰਗਸ ਜਿਹੜੀਆਂ ਨੇ ਨਾ ਉਹਨਾਂ ਨੂੰ ਵੀ ਮੈਚ ਕਰਨ ਦੀ ਕੋਸ਼ਿਸ਼ ਕਰਾਂਗੇ। ਮੈਂ ਕੋਸ਼ਿਸ਼ ਕਰਾਂਗੀ ਕਿ ਤੁਸੀਂ ਵੀ ਮੇਰੇ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕਰੋ। ਜੀ ਹਾਂ, ਪ੍ਰੋਗਰਾਮ ਦੇ ਵਿੱਚ ਦੇਖਦੇ ਹਾਂ ਜੀ ਅਗਲੀ ਕਾਲ ਜਿਹੜੀ ਆ ਉਹ ਕਿਹਦੀ ਲੱਗੀ ਹੈ, ਤੇ ਕਿਹੜੇ ਸਾਡੇ ਦੋਸਤ ਨੇ ਜਿਹੜੇ ਫਟਾਫਟ ਤੋਂ ਕਾਲ ਮਤਲਬ ਨਾ ਨੰਬਰ ਨੰਬਰ ਡਾਇਲ ਕਰਕੇ ਇੱਥੇ ਤੱਕ ਪਹੁੰਚੇ ਨੇ। ਹੈਲੋ
2: ਹੈਲੋ,
1: ਹਾਂਜੀ, ਕੌਣ ਗੱਲ ਕਰ ਰਿਹਾ ਜੀ?
2: ਮੈਡਮ ਜੀ ਨਮਸਕਾਰ ਜੀ।
1: ਨਮਸਕਾਰ ਜੀ, ਕੌਣ ਬੋਲ ਰਹੇ ਹੋ?
2: ਮੈਂ ਪਿੰਡ ਔਜਲਾ ਤੋਂ ਮੋਹਨ ਲਾਲ ਬੋਲਦਾ ਜੀ, ਤੇ ਮੇਰੀ ਸ਼ੌਂਕ ਹੈ ਆਪਣੇ ਮੇਰੇ ਪਿੰਡ ਦੇ ਲਾਗੇ ਹੀ ਆ, 2 ਕਿਲੋਮੀਟਰ ਫਰਕ ਦੇ ਨਾਲ। ਤੇ
1: ਸ਼ੌਪ ਕਦੀ ਹੈ? ਔਜਲਾ ਪਿੰਡ ਤੋਂ ਬੋਲਦੇ? ਕਿਤੇ ਕਰਨ ਔਜਲਾ ਦੇ ਪਿੰਡ ਤੋਂ ਤਾਂ ਨਹੀਂ ਬੋਲਦੇ ਤੁਸੀਂ?
2: ਹਾਂਜੀ,
1: ਮੈਂ ਕਿਹਾ ਕਿਤੇ ਕਰਨ ਔਜਲਾ ਦੇ ਪਿੰਡ ਤੋਂ ਤਾਂ ਨਹੀਂ ਬੋਲਦੇ ਫਿਰ ਤੁਸੀਂ?
2: ਇਹ ਪਿੰਡ ਜਿਹੜਾ ਸਾਡਾ ਹੈਗਾ ਔਜਲਾ ਪਿੰਡ ਬਲਗੇ ਦੇ ਲਾਗੇ ਆ, ਜਿੱਥੇ ਇਤਿਹਾਸੀ ਬਲਗਾ ਪਿੰਡ ਆ, ਜਿੱਥੇ ਗੁਰੂ ਅਰਜਨ ਦੇ ਮਹਾਰਾਜ ਜਿਹੜੀ ਵਿਆਹੁਣ ਆਏ ਸੀਗੇ ਇੱਥੇ ਪਹਿਲਾਂ ਆਏ ਤਾਂ ਇੱਥੋਂ ਫਿਰ ਤਿਆਰ ਹੋ ਕੇ ਗਏ ਸੀ ਮੌਤ ਸਾਹਿਬ ਵਿਆਹੁਣ ਉਹ।
1: ਅੱਛਾ ਜੀ, ਵਾਹ ਜੀ ਵਾਹ, ਫਿਰ ਤਾਂ ਬਹੁਤ ਹੀ ਜ਼ਿਆਦਾ ਹਿਸਟੋਰੀਕਲ ਮਤਲਬ ਇੱਥੇ ਦੀ ਵਧੀਆ ਹਿਸਟਰੀ ਹੈ ਇਸ ਪਿੰਡ ਦੀ।
2: ਬਹੁਤ ਇਤਿਹਾਸਿਕ ਪਿੰਡ ਆ, ਇੱਥੇ ਮੇਰੀ ਦੁਕਾਨ ਆ ਜੁੱਤੀਆਂ ਦੀ, ਪੰਜਾਬੀ ਜੁੱਤੀ ਅਸੀਂ ਬਣਾਉਂਦੇ ਰਹੇ ਆ ਪਹਿਲਾਂ ਤੋਂ, ਸਾਰੀ ਉਮਰ ਚੱਲੀ ਗਈ ਸਾਡੀ।
1: ਅੱਛਾ,
2: 73 ਸਾਲ ਦੀ ਉਮਰ ਹੋ ਗਈ ਮੇਰੀ।

0: ਤੇ ਹੁਣ ਮੈਂ ਇੱਥੇ ਦੁਕਾਨ ਕਰਦਾ ਆ ਜੀ।
1: ਠੀਕ ਹੈ ਠੀਕ ਹੈ। ਤੇ
0: ਰੇਡੀਓ ਸੁਣਨ ਦਾ ਸ਼ੌਂਕ ਤਾਂ ਸਾਨੂੰ ਪਹਿਲਾਂ ਬਹੁਤ ਤਾਂ 60 ਸਾਲ ਹੋ ਗਏ ਆ, ਬਹੁਤ ਅਸੀਂ ਤਾਂ ਰੇਡੀਓ ਸੁਣਿਆ ਆਪਣੇ ਕੰਮ ਦੇ ਨਾਲ ਨਾਲ। ਪਹਿਲਾਂ ਛਿੰਨਾ ਤੇ ਲਾਇਸੈਂਸ ਜਦੋਂ ਹੁੰਦਾ ਸੀ ਰੇਡੀਓ ਦਾ, ਤੇ ਉਦੋਂ ਦੇ ਅਸੀਂ ਰੇਡੀਓ ਦੇ ਨਾਲ ਜੁੜੇ ਹੋਏ ਆ ਮੈਡਮ ਜੀ।
1: ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਲੱਗਦਾ। ਅੱਛਾ ਤੁਸੀਂ ਇਹ ਦੱਸੋ ਕਿ ਹੁਣ ਤੁਸੀਂ ਆਖਰੀ ਕਾਲ ਕਦੋਂ ਲਈ ਸੀ ਤੇ ਤੁਹਾਡੀ ਕਦੋਂ ਮਿਲੀ ਸੀਗੀ ਕਾਲ?
0: ਜੀ ਮੈਂ ਤਾਂ ਜੀ ਹੁਣ ਕਾਲ ਰੋਜ਼ ਹੀ ਲਾਉਣਾ ਪਰ ਲੱਗਦੀ ਨਹੀਂ ਸੀਗੀ। ਤੇ ਅੱਜ ਪਤਾ ਨਹੀਂ ਕਿੱਦਾਂ ਕੁਦਰਤੀ ਮਹਾਰਾਜ ਦੀ ਕਿਰਪਾ, ਇੱਕ ਮੈਂ ਮਹਾਰਾਜ ਦਾ ਸ਼ਬਦ ਸੀਗਾ ਉਹ ਆਪਣੇ ਸਾਰਿਆਂ ਦੇ ਨਜ਼ਰ ਸਾਹਮਣੇ ਕਰਨਾ ਚਾਹੁੰਦਾ ਸੀਗਾ ਜੇ ਤੁਹਾਡੀ ਆਗਿਆ ਹੋਵੇ ਤਾਂ।
1: ਹਾਂਜੀ ਹਾਂਜੀ ਤੁਸੀਂ ਬੋਲ ਸਕਦੇ ਹੋ।
0: ਅੱਛਾ ਮਹਾਰਾਜ ਦੀ ਬਾਣੀ ਦੇ ਵਿੱਚ ਆ ਜੀ, ਚਮਰਟਾ ਗਾਠੇ ਨਾ ਜਨਾਈ ਲੋਕ ਠਾਵੇ ਪਾਨੀ, ਰਹਾਓ ਆਰ ਨਹੀਂ ਜੇਤ ਪਾਓ ਨਹੀਂ ਰੰਬੀ ਠਾਉਰ ਪਾਓ, ਲੋਗੋਂ ਗਿਟਕਟ ਖਰਾਬ ਬਚਾ ਹਾਉ ਬਿਨ ਗਾਠੇ ਜਾਈ ਪਹੁੰਚਾ, ਰਵਿਦਾਸ ਜਪੇ ਰਾਮ ਨਾਮਾ ਮੋਹੇ ਜਮ ਸਿਉਂ ਨਹੀਂ ਕਾਮਾ।
1: ਠੀਕ ਹੈ ਜੀ, ਛੋਟਾ ਥੋੜਾ ਜਿਹਾ ਛੋਟਾ ਹੋ ਗਿਆ ਜੀ ਕੰਪਲੀਟ।
0: ਇਦਾਂ ਆ ਵੀ ਜਿਹੜਾ ਜਿੱਦਣ ਆਪਣੇ 1 ਤਰੀਕ ਨੂੰ ਮਜ਼ਦੂਰ ਦੀ ਆਪਣੇ ਉਹ ਦਿਵਸ ਮਨਾਇਆ ਸੀਗਾ, ਉਦਣ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਮੈਂ ਇਹ ਸ਼ਬਦ ਦਾ ਉਚਾਰਨ ਕਰਾਂ। ਮਹਾਰਾਜ ਨੇ ਇਸ ਸ਼ਬਦ ਦੇ ਵਿੱਚ ਦੱਸਿਆ ਚਮਰੱਟਾ ਗਾਠੇ ਨਾ ਜਨਾਈ ਲੋਕ ਠਾਵੇ ਪਾਨੀ, ਰਾਓ ਕਹਿੰਦੇ ਆਰ ਨਹੀਂ ਜੇਤ ਪਾਓ ਨਹੀਂ ਰੰਬੀ ਠਾਉਰ ਪਾਓ, ਲੋਕੋਂ ਗਿਟਕਟ ਖਰਾਬ ਗੋਚਾ ਹਾਉ ਬਿਨ ਗਾਠੇ ਜਾਈ ਪਹੁੰਚਾ, ਰਵਿਦਾਸ ਜਪੇ ਰਾਮ ਨਾਮਾ ਮੋਹੇ ਜਮ ਸਿਉਂ ਨਹੀਂ ਕਾਮਾ। ਮਹਾਰਾਜ ਕਹਿੰਦੇ ਆ ਕਿਸੇ ਦੀ ਮਿਹਨਤ ਕੀਤੀ ਦਾ ਪੈਸਾ ਨਹੀਂ ਰੱਖਣਾ ਚਾਹੀਦਾ,
1: ਉਹਦੇ
0: ਨਾਲ ਪਹਿਲਾਂ ਗੱਲ ਕਰ ਲਓ ਜਿਹੜੀ ਵੀ ਕਰਨੀ ਆ ਮਗਰ ਉਹਦੀ ਮਿਹਨਤ ਪੂਰੀ ਦੇਵੋ। ਕਿਤੇ ਮਹਾਰਾਜ ਦੱਸਦੇ ਆ ਹਾਉ ਬਿਨ ਗਾਠੇ ਜਾਏ ਪਹੁੰਚਾ, ਰਵਿਦਾਸ ਮਹਾਰਾਜ ਕੰਮ ਵੀ ਕਰਾ ਲੈਣਾ।
1: ਬਹੁਤ ਵਧੀਆ ਮੋਹਨ ਲਾਲ ਜੀ ਤੁਸੀਂ ਦੱਸਿਆ ਇਹ ਸ਼ਬਦ ਮੈਨੂੰ, ਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਕਿਉਂਕਿ ਦੇਖੋ ਵਕਤ ਥੋੜਾ ਹੈ ਤੇ ਮੈਂ ਚਾਹਨੀ ਜਿੱਦਾਂ ਅੱਜ ਤੁਹਾਡੀਆਂ ਕਾਲਸ ਲੱਗ ਰਹੀਆਂ ਨੇ, ਦੇਖੋ ਅੱਜ 3 ਕਾਲਰਸ ਦੀਆਂ ਕਾਲਸ ਆਈਆਂ ਨੇ ਤੇ ਤਿੰਨੋਂ ਹੀ ਇਹ ਕਹਿ ਰਹੇ ਨੇ ਕਿ ਅਸੀਂ ਬਹੁਤ ਟਾਈਮ ਤੋਂ ਟਰਾਈ ਕਰਦੇ ਹਾਂ ਤੇ ਸਾਡੀਆਂ ਜਿਹੜੀਆਂ ਕਾਲਸ ਨੇ ਉਹ ਛੇਤੀ ਨਹੀਂ ਲੱਗਦੀਆਂ, ਤੇ ਮੈਨੂੰ ਲੱਗਦਾ ਕਿ ਅੱਜ ਉਹਨਾਂ ਕਾਲਰਸ ਦਾ ਹੀ ਦਿਨ ਹੈਗਾ, ਤੇ ਤੁਸੀਂ ਮੈਨੂੰ ਫਟਾਫਟ ਤੋਂ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ?
0: ਗਾਣਾ ਜੀ ਸੁਣਾ ਦਿਓ ਗੁਰਦਾਸ ਮਾਨ ਦਾ ਪੰਜਾਬੀ ਹੈ ਜਵਾਨੇ ਦੀ ਮੇਰੇ ਦੇਸੀ ਦੀ ਰਕਾਨੇ।
1: ਬਹੁਤ ਸੋਹਣਾ ਗਾਣਾ ਤੁਸੀਂ ਚੂਜ਼ ਕੀਤਾ, ਮੈਂ ਬਿਲਕੁਲ ਇਸ ਗਾਣੇ ਨੂੰ ਪਲੇ ਕਰਾਂਗੀ। ਬਹੁਤ ਬਹੁਤ ਸ਼ੁਕਰੀਆ ਜੀ ਮੋਹਨ ਲਾਲ ਜੀ ਕਾਲ ਕਰਨ ਵਾਸਤੇ, ਬਹੁਤ ਬਹੁਤ ਸ਼ੁਕਰੀਆ।
0: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਤੁਹਾਡਾ, ਲੱਖ ਲੱਖ ਸ਼ੁਕਰ। ਅੱਜ 90 ਸਾਲ ਵੀ ਹੋ ਗਏ ਆ,
1: ਹਾਂਜੀ ਹਾਂਜੀ,
0: ਇਸ ਗੱਲ ਦੀ ਵੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੁਹਾਡੀ ਸਾਰੀ ਟੀਮ ਨੂੰ।
1: ਹਾਂਜੀ,
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਸਾਨੂੰ ਤਾਂ ਅੱਜ ਇਹ ਲਫ਼ਜ਼ ਨਹੀਂ ਬੋਲਣਾ ਆਉਂਦੇ ਕਿਉਂਕਿ ਪਹਿਲੀ ਵਾਰੀ ਫੋਨ ਲੱਗਾ।
1: ਹਾਂਜੀ,
0: ਬਹੁਤ ਖੁਸ਼ੀ ਹੋਈ, ਅੰਦਰੂਨੀ ਖੁਸ਼ੀ ਹੋਈ ਅੱਜ ਕਿਉਂਕਿ ਆਕਾਸ਼ ਦੇ ਵਿੱਚ ਘੁੰਮਦੀ ਫਿਰਦੀ ਜਿਹੜਾ ਮੇਰੇ ਮਹਾਰਾਜ ਦੀ ਦਾ ਸ਼ਬਦ ਦਾ ਉਚਾਰਨ ਕੀਤਾ, ਇਹ ਖਰਿਆ ਕਿੰਨੇ ਕ ਦੇ ਕੰਨਾਂ ਚ ਆਵਾਜ਼ ਪਈ ਹੋਊਗੀ। ਮੈਂ ਲੱਖ ਲੱਖ ਸ਼ੁਕਰ ਤੁਹਾਡਾ ਕਰਦਾ ਆ, ਬਹੁਤ ਬਹੁਤ ਧੰਨਵਾਦ ਤੁਹਾਡਾ।
1: ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਤੇ ਲਓ ਜੀ, ਮੋਹਨ ਲਾਲ ਜੀ ਦੀ ਫਰਮਾਇਸ਼ ਦੇ ਉੱਤੇ ਮੈਂ ਇਹ ਗਾਣਾ ਪਲੇ ਕਰਨ ਜਾ ਰਹੀ ਹਾਂ ਉਹਨਾਂ ਵਾਸਤੇ। ਬਹੁਤ ਵਧੀਆ ਲੱਗਿਆ ਉਹਨਾਂ ਦੇ ਨਾਲ ਗੱਲ ਕਰਕੇ, ਤੇ ਇੰਜੋਏ ਕਰਦੇ ਹਾਂ ਇਸ ਟਰੈਕ ਨੂੰ। ਤੇ ਅੱਜ ਮੈਨੂੰ ਲੱਗਦਾ ਕਿ ਸਾਰੇ ਉਹਨਾਂ ਕਾਲਰਸ ਦੀ ਕਾਲ ਲੱਗਣੀ ਹੈ ਜਿਹੜੇ ਵਿਚਾਰੇ ਬਹੁਤ ਟਾਈਮ ਤੋਂ ਮੇਰੇ ਨਾਲ ਨਾਰਾਜ਼ ਵੀ ਹੁੰਦੇ ਨੇ ਕਈ ਵਾਰੀ ਕਿ ਜੀ ਵੰਦਨਾ ਮੈਡਮ ਸਾਡੀ ਫੋਨ ਕਾਲ ਨਹੀਂ ਚੱਕਦੇ, ਬਟ ਅੱਜ ਮੈਨੂੰ ਲੱਗਦਾ ਕਿ ਸਾਰੀਆਂ ਕਾਲਾਂ ਚੱਕੀਆਂ ਜਾਣੀਆਂ ਨੇ। ਤੁਸੀਂ ਫਟਾਫਟ ਤੋਂ ਡਾਇਲ ਕਰਕੇ ਟਰਾਈ ਕਰਦੇ ਰਹੋ 0181 23 44 74 ਤੇ ਫਟਾਫਟ ਤੋਂ ਕਾਲ ਕਰਕੇ ਮੇਰੇ ਕੋਲ ਪਹੁੰਚੋ, ਤਦ ਤੱਕ ਅਸੀਂ ਸੁਣਦੇ ਹਾਂ ਇਸ

ਹਾਂਜੀ, ਇੱਕ ਵਾਰੀ ਫੇਰ ਤੋਂ ਜੀ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਤੇ ਜੀ ਕਾਲਸ ਲੱਗ ਰਹੀਆਂ ਨੇ ਬੈਕ ਟੂ ਬੈਕ, ਤੇ ਗਾਣੇ ਵੀ ਚੱਲ ਰਹੇ ਨੇ ਬੈਕ ਟੂ ਬੈਕ, ਤੇ ਨਾਲ ਨਾਲ ਗੱਲਾਂ ਬਾਤਾਂ ਵੀ ਹੋ ਰਹੀਆਂ ਨੇ ਬੈਕ ਟੂ ਬੈਕ। ਤੇ ਦੇਖਦੇ ਹਾਂ ਜੀ ਅੱਜ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ ਹੈਲੋ ਹੈਲੋ, ਮੈਨੂੰ ਲੱਗਦਾ ਹੈ ਕਿ ਕਾਲਰ ਜਿਹੜੇ ਨੇ ਉਹ ਸਾਡੇ ਉਹਨਾਂ ਦੀ ਕਾਲ ਜਿਹੜੀ ਹੈ ਉਹ ਡਿਸਕਨੈਕਟ ਹੋ ਗਈ ਹੈ ਅਨਫੋਰਚੁਨੇਟਲੀ, ਅਤੇ ਉਹਨਾਂ ਨਾਲ ਮੈਂ ਗੱਲਬਾਤ ਕਰ ਨਹੀਂ ਪਾਵਾਂਗੀ ਅੱਜ। ਪਰ ਇੱਕ ਗੱਲ ਮੈਂ ਹੋਰ ਕਹਿ ਦਿੰਦੀ ਹਾਂ ਵੈਸੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦਿਆਂ ਹੋਇਆਂ, ਚਲੋ ਅਗਲੀ ਕਾਲ ਜਿਹਨਾਂ ਦੀ ਲੱਗੇਗੀ ਉਹਨਾਂ ਨੂੰ ਤਾਂ ਮੈਂ ਲੈ ਕੇ ਆਊਂਗੀ ਔਨ ਏਅਰ। ਪਰ ਇਹਦੇ ਨਾਲ ਨਾਲ ਜੀ ਜਿਹੜੇ ਲੋਕ ਕਦੀ ਕਦੀ ਟਰਾਈ ਕਰਦੇ ਨੇ ਉਹ ਅੱਜ ਟਰਾਈ ਕਰਨ, ਅਤੇ ਕੀ ਪਤਾ ਅੱਜ ਉਹਨਾਂ ਦੀ ਵੀ ਗੱਲਬਾਤ ਮੇਰੇ ਨਾਲ ਹੋ ਜਾਵੇ। ਅਤੇ ਤੁਸੀਂ ਟਰਾਈ ਕਰਦੇ ਰਹਿਣਾ ਫਟਾਫਟ ਤੋਂ 0181 83 4174 ਦੇ ਉੱਤੇ, ਅਤੇ ਦੇਖਦੇ ਹਾਂ ਕਿ ਅਗਲੀ ਕਾਲ ਕਿਹਦੀ ਲੱਗਦੀ ਹੈ। ਫਿਲਹਾਲ ਇੰਜੋਏ ਕਰਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ ਹੰਸ ਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ।

0: ਹਾਂਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਦੇਖਦੇ ਹਾਂ ਜੀ, ਪਹਿਲੀ ਕਾਲ ਤਾਂ ਹੋ ਗਈ ਸੀ ਡਿਸਕਨੈਕਟ ਤੇ ਹੁਣ ਦੇਖਦੇ ਹਾਂ ਕਿ ਕਾਲ ਕਿਹਦੀ ਲੱਗੀ ਹੈ ਤੇ ਉਹ ਕੀ ਦੱਸਣਾ ਚਾਹੁੰਦੇ ਨੇ ਸਾਨੂੰ। ਹੈਲੋ
1: ਹੈਲੋ ਜਲੰਧਰ।
0: ਹਾਂਜੀ ਹੈਲੋ ਜਲੰਧਰ ਜੀ, ਕੌਣ ਬੋਲ ਰਿਹਾ ਹੈ?
1: ਹਾਂਜੀ ਮੈਂ ਵਿਸ਼ਾਲ ਬੋਲ ਰਿਹਾ ਮੈਡਮ ਜੀ।
0: ਵਿਸ਼ਾਲ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ?
1: ਮੈਂ ਬੂਟਾ ਮੰਡੀ ਨਕੋਦਰ ਰੋਡ ਤੋਂ।
0: ਬੂਟਾ ਮੰਡੀ ਨਕੋਦਰ ਰੋਡ ਜਲੰਧਰ ਤੋਂ। ਠੀਕ ਹੈ ਜੀ। ਵਿਸ਼ਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ, ਬਹੁਤ ਬਹੁਤ ਸ਼ੁਕਰੀਆ।
1: ਥੈਂਕ ਯੂ ਸ਼ੁਕਰੀਆ ਜੀ।
0: ਅੱਛਾ ਵਿਸ਼ਾਲ

0: ਜਸਪਾਲ ਜੀ, ਹੁਣ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਅੱਜ ਕਾਲ ਕੀਤੀ ਹੈ ਤੇ ਮਤਲਬ ਤੁਸੀਂ ਕੀ ਕਰਦੇ ਹੋ ਪਹਿਲਾਂ ਤਾਂ?
1: ਮੈਂ ਜੀ ਕੈਮਰਾਮੈਨ
0: ਹਾਂ। ਓਹ ਹੋ ਹੋ, ਕੈਮਰਾਮੈਨ ਹੋ, ਫੋਟੋਆਂ ਖਿੱਚਦੇ ਹੋ?
1: ਨਹੀਂ, ਵੀਡੀਓ ਸ਼ਾਟ ਕਰਦੇ ਹਾਂ
0: ਜੀ। ਵੀਡੀਓ ਸ਼ਾਟ ਕਰਦੇ ਹੋ, ਕੰਟੈਂਟ ਕ੍ਰੀਏਟਰ ਹੋ?
1: ਹਾਂ ਜੀ ਹਾਂ ਜੀ ਹਾਂ ਜੀ।
0: ਠੀਕ ਹੈ ਠੀਕ ਹੈ। ਵਿਆਹਾਂ ਵਿਆਹਾਂ ਤੇ ਵੀ ਜਾਂਦੇ ਹੋ?
1: ਹਾਂ ਜੀ।
0: ਵਿਆਹਾਂ ਵਿਆਹਾਂ ਤੇ ਵੀ ਜਾਂਦੇ ਹੋ? ਮੈਂ ਕਿਹਾ ਮੈਰਿਜਸ ਤੇ ਜਾਂਦੇ ਹੋ ਵੀਡੀਓ ਸ਼ੂਟ ਕਰਨ? ਅੱਛਾ ਅੱਛਾ ਅੱਛਾ ਅੱਛਾ, ਕਿਆ ਬਾਤ ਹੈ ਕਿਆ ਬਾਤ ਹੈ, ਫਿਰ ਤਾਂ ਬਹੁਤ ਵਧੀਆ, ਤੁਸੀਂ ਕੰਟੈਂਟ ਕ੍ਰੀਏਟ ਕਰਦੇ ਹੋ ਹੈ। ਤੇ ਕੁਝ ਕੁਝ ਆਪਣਾ ਐਕਸਪੀਰੀਅੰਸ ਦੱਸਣਾ ਚਾਹੋ ਸਾਨੂੰ ਕਿ ਕਿੱਦਾਂ ਕਿੱਦਾਂ ਦੇ ਲੋਕ ਮਿਲਦੇ ਨੇ ਤੁਹਾਨੂੰ ਕੰਟੈਂਟ ਕ੍ਰੀਏਟ ਜਾਂ ਸ਼ੂਟ ਕਰਨ ਲੱਗਿਆਂ? ਰੋਟੀ ਪਾਣੀ ਦਾ ਧਿਆਨ ਘੱਟ ਹੀ ਹੁੰਦਾ ਅੱਜ ਕੱਲ, ਜ਼ਿਆਦਾ ਫੋਟੋਜ਼ ਕਲਿੱਕ ਕਰਨ ਹੀ ਜਾਂਦੇ ਆ ਲੋਕੀ ਹੈ। ਕੈਮਰਾ ਤਾਂ ਮੈਂ ਅੱਜ ਕੱਲ ਮੈਨੂੰ ਲੱਗਦਾ ਸਾਈਡ ਤੇ ਆ ਤੇ ਆਪ ਹੀ ਵੀਡੀਓ ਸ਼ੂਟ ਹੁੰਦੀਆਂ ਤੇ ਆਪਣੇ ਆਪ ਹੀ ਸਭ ਕੁਝ ਬਣਦਾ ਰਹਿੰਦਾ ਹੈ। ਫੋਟੋਗ੍ਰਾਫਰ ਵਿਚਾਰੇ ਦੀ ਤਾਂ ਲੋੜ ਹੀ ਨੀ ਰਹਿ ਗਈ, ਆਪੇ ਹੀ ਐਲਬਮ ਬਣਾ ਦੇਣ, ਇੰਨੀਆਂ ਫੋਟੋਆਂ ਆਪ ਹੀ ਕਲਿੱਕ ਕਰ ਲੈਂਦੇ ਨੇ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਸਹੀ ਗੱਲ ਹੈ, ਸਹੀ ਗੱਲ ਹੈ। ਅੱਜ ਕੱਲ ਵਿਆਹਾਂ ਤੇ ਬਈ ਬੱਚੇ ਸਾਡੇ ਜਿਹੜੇ ਨੇ ਉਹ ਜ਼ਿਆਦਾ ਛਾਏ ਰਹਿੰਦੇ ਨੇ, ਬੱਚੇ ਤੇ ਅੱਜ ਕੱਲ ਤਾਂ ਵੈਸੇ ਏਦਾਂ ਦੀ ਗੱਲ ਨਹੀਂ, ਬੀਬੀਆਂ ਵੀ ਘੱਟ ਨਹੀਂ ਹੈਗੀਆਂ, ਸਿਰਫ ਬੰਦੇ ਨੇ ਵਿਚਾਰੇ ਜਿਹੜੇ ਥੋੜੇ ਜਿਹੇ ਸ਼ਰੀਫ ਨੇ ਤੇ ਪਾਸੇ ਨੂੰ ਬੈਠੇ ਰਹਿੰਦੇ ਨੇ, ਤੇ ਬੀਬੀਆਂ ਵੀ ਅੱਜ ਕੱਲ ਪੂਰੇ ਕੈਮਰੇ ਲੈ ਕੇ ਤੇ ਨਜ਼ਾਰੇ ਲੈਂਦੀਆਂ ਨੇ ਫਿਰ ਤਿਆਰ ਸ਼ਿਆਰ। ਹਾਂਜੀ ਹਾਂਜੀ। ਅੱਛਾ ਵਿਸ਼ਾਲ ਜੀ, ਗਾਣਾ ਕਿਹੜਾ ਸੁਣੋਗੇ? ਬਹੁਤ ਸੋਹਣਾ ਗਾਣਾ ਤੁਸੀਂ ਚੂਜ਼ ਕੀਤਾ ਤੇ ਬਹੁਤ ਹੀ ਵਧੀਆ ਸਿੰਗਰ ਤੇ ਉਹਨਾਂ ਦੀ ਆਵਾਜ਼ ਵੀ ਬਾ ਕਮਾਲ ਹੈ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਵਾਸਤੇ ਵਿਸ਼ਾਲ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ, ਤੇ ਸੁਣਦੇ ਹਾਂ ਤੁਹਾਡੇ ਨਾਲ ਅਸੀਂ ਵੀ ਇਸ ਗਾਣੇ ਨੂੰ, ਖੂਬਸੂਰਤ ਜੇ ਇੱਕ ਵਧੀਆ ਜਿਹੇ ਸਿੰਗਰ ਦੇ ਇਸ ਗਾਣੇ ਨੂੰ। ਥੈਂਕ ਯੂ ਸੋ ਮਚ ਜੀ। ਓਕੇ ਜੀ, ਓਕੇ। ਤੇ ਲਓ ਜੀ, ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਕ ਸਾਵਰਕੋਟੀ, ਜਿਨ੍ਹਾਂ ਦੇ ਗਾਣਿਆਂ ਨੂੰ ਤੁਸੀਂ ਹੁਣ ਵੀ ਸੁਣੋਗੇ ਨਾ ਤੇ ਉਹ ਇੰਨੀ ਫਰੈਸ਼ ਲੱਗਦੇ ਨੇ ਔਰ ਫੀਲ ਬਹੁਤ ਜ਼ਿਆਦਾ ਗਾਣੇ ਦੇ ਵਿੱਚ, ਜਿੱਦਾਂ ਕਿ ਮੈਂ ਤੁਹਾਨੂੰ ਸਰਦੂਲ ਸਿਕੰਦਰ ਸਾਹਿਬ ਦੀ ਆਵਾਜ਼ ਦੇ ਬਾਰੇ 'ਚ ਕਿਹਾ ਸੀ। ਖੈਰ, ਸਾਡੇ ਸਿੰਗਰ ਤਾਂ ਇੱਕ ਤੋਂ ਇੱਕ ਪਏ ਨੇ, ਔਰ ਸੁਣਦੇ ਹਾਂ ਸਾਬਰ ਜੀ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਜਿਹਾ ਟਰੈਕ ਹੰਝੂ।

0: ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਅਤੇ ਜਿਨ੍ਹਾਂ ਨੇ ਹੁਣੇ ਟਿਊਨ ਇਨ ਕੀਤਾ ਹੈ ਜੀ, ਮੈਂ ਤੁਹਾਨੂੰ ਦੱਸ ਦੇਵਾਂਗੀ ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਅਤੇ ਤੁਸੀਂ ਵੀ 0181-23-1174 ਦੇ ਉੱਤੇ ਫਟਾਫਟ ਤੋਂ ਕਾਲ ਕਰਕੇ ਅਤੇ ਮੇਰੇ ਨਾਲ ਕਰ ਸਕਦੇ ਹੋ ਗੱਲਾਂ ਬਾਤਾਂ, ਅਤੇ ਨਾਲ ਨਾਲ ਸੁਣ ਸਕਦੇ ਹੋ ਜੀ ਆਪਣਾ ਫੇਵਰੇਟ ਗਾਣਾ ਵੀ। ਅਤੇ ਹੁਣ ਦੇਖਦੇ ਹਾਂ ਜੀ ਹੈਲੋ ਜਲੰਧਰ ਦੇ ਵਿੱਚ ਅਗਲੀ ਕਾਲ ਜਿਹੜੀ ਹੈ ਕਿਹਦੀ ਲੱਗੀ ਹੈ, ਅਤੇ ਦੇਖਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਹੈਲੋ
1: ਹੈਲੋ ਵੰਦਨਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਵੰਦਨਾ ਜੀ, ਜ਼ਿਲ੍ਹਾ ਨਵਾਂ ਸ਼ਹਿਰ, ਪਿੰਡ ਮੈਰੋਪੁਰ, ਤਰਲੋਚਨ ਟੇਲਰ।
0: ਤਰਲੋਚਨ ਟੇਲਰ ਜੀ, ਠੀਕ ਹੈ ਜੀ, ਠੀਕ ਹੈ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ ਜੀ ਪ੍ਰੋਗਰਾਮ ਦੇ ਵਿੱਚ।
1: ਉਪਰਲੇ ਸਿਖਰ ਦੇ ਪੌਦੇ ਤੇ ਲੈ ਜਾਂਦਾ ਤੁਹਾਡੀ ਆਵਾਜ਼ ਦੇ ਵਿੱਚ, ਇੰਨੀ ਆ ਝਲਕ ਪਿਆਰ ਦੀ, ਝਲਕ ਇੰਨੀ ਮਿਠਾਸ ਆ, ਕੋਇਲ ਵਰਗੀ ਮਿੱਠੀ ਆਵਾਜ਼ ਆ।
0: ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡਾ ਸਾਰਿਆਂ ਦਾ ਪਿਆਰ ਹੈ ਜੀ, ਉਹਦੇ ਕਰਕੇ ਹੀ ਲੱਗਦਾ ਇਹ ਕਿ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਜਿਹੜਾ ਹੈਗਾ ਉਹ ਤੁਹਾਡੇ ਵਾਸਤੇ ਸਾਰਿਆਂ ਵਾਸਤੇ ਮਤਲਬ ਐਂਟਰਟੇਨਿੰਗ ਰਹੇ, ਤੇ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਕਿ ਇੰਜੋਇਮੈਂਟ ਜਿਹੜੀ ਤੁਹਾਨੂੰ ਪੂਰੀ ਮਿਲੇ।
1: ਬਹੁਤ ਵਧੀਆ ਐਂਟਰਟੇਨਮੈਂਟ ਤੱਕ ਜਾਣਾ। ਪਤਾ ਕੀ ਹੈ, ਤੁਸੀਂ ਆਪਣੇ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਆ, ਹਰੇਕ ਜਿਹੜਾ ਨਾ ਆਪਣੇ ਕੋਲ ਰਿਹਾ ਉਹਨੂੰ ਆਪਣੇ ਘਰ ਦਾ ਇੱਕ ਮੈਂਬਰ ਸਮਝ ਕੇ ਗੱਲ ਕਰਦੇ ਆ।
0: ਹਾਂਜੀ ਹਾਂਜੀ ਬਿਲਕੁਲ ਜੀ, ਘਰ ਦੇ ਮੈਂਬਰ ਹੀ ਹੋ ਤੁਸੀਂ ਸਾਰੇ ਜਣੇ, ਇੰਨੇ ਇੰਨੇ ਟਾਈਮ ਤੋਂ ਕਨੈਕਟਡ ਹੋ ਸਾਡੇ ਨਾਲ।
1: ਹਾਂਜੀ ਹਾਂਜੀ ਹਾਂਜੀ, ਇਹ ਬੰਦਾ ਫਿਰ ਪ੍ਰਾਊਡ ਫੀਲ ਕਰਦਾ ਹੈ ਬੰਦਰਾ ਜੀ।
0: ਹਾਂਜੀ ਬਿਲਕੁਲ ਜੀ ਬਿਲਕੁਲ, ਮੈਂ ਤਾਂ ਤੁਹਾਨੂੰ ਕਹਿ ਰਹੀ ਹਾਂ ਕਿ ਦੇਖੋ 90 ਸਾਲ ਹੋ ਗਏ ਨੇ ਆਕਾਸ਼ਵਾਣੀ ਨੂੰ, ਔਰ ਬਹੁਤ ਬਹੁਤ ਸਾਲਾਂ ਤੋਂ ਕਈ ਸਾਰੇ ਕਾਲਰਸ ਜਿਹੜੇ ਨੇ ਸਾਡੇ ਨਾਲ ਜੁੜੇ ਹੋਏ ਨੇ, ਤੇ ਸਾਰੀ ਸਾਡੀ ਫੈਮਿਲੀ ਹੀ ਹੈ।
1: ਤੁਸੀਂ ਵਧਾਈ ਦੇ ਪਾਤਰ ਹੋ।
0: ਹਾਂਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਨਾਲ ਨਾਲ।
1: ਹਾਂਜੀ ਹਾਂਜੀ
0: ਹਾਂਜੀ। ਅੱਛਾ ਤੇ ਲੋਚਨ ਜੀ, ਗਾਣਾ ਕਿਹੜਾ ਸੁਣੋਗੇ?
1: ਬੰਗਲਾ ਜੀ ਦੋ ਲੈਣਾ ਬੋਲ ਕੇ ਦੱਸਦਾ ਨਾਲੇ।
0: ਹਾਂਜੀ ਹਾਂਜੀ ਬੋਲੋ।
1: ਉੱਚੀਆਂ ਵੱਟਾਂ ਤੋਂ ਪੈਰ ਤਿਲਕ ਦੇ, ਉੱਚੀਆਂ ਵੱਟਾਂ ਤੋਂ ਪੈਰ ਤਿਲਕ ਦੇ, ਰਾਹਾਂ ਦੇ ਵਿੱਚ ਪਾਣੀ ਨੂੰ ਵੀ ਆ ਭਿੱਜ ਗਿਆ ਵੇ, ਤੂੰ ਸਤਰੀ ਨਾ ਤਾਣੀ ਨੂੰ ਵੀ ਆ ਭਿੱਜ ਗਿਆ ਵੇ, ਤੂੰ ਸਤਰੀ ਨਾ ਤਾਣੀ।
0: ਅੱਛਾ ਜੀ ਵਧੀਆ ਵਧੀਆ, ਬਹੁਤ ਵਧੀਆ,
1: ਕਿਉਂਕਿ ਬਰਸਾਤਾਂ ਆ ਰਹੀਆਂ ਜਾਂ ਆਪੇ ਛਤਰੀ ਲਾਉਣੀ ਪੈਣੀ ਆ।
0: ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਗਾਣਾ
1: ਰਣਜੀਤ ਕੌਰ ਦਾ ਲਾ।
0: ਹਾਂਜੀ ਹਾਂਜੀ ਹਾਂਜੀ ਠੀਕ ਹੈ,
1: ਪੂਰਾ ਚਲਾ ਦਿਓ ਬੰਗਾ ਦੀ, ਪੂਰਾ ਫੁੱਲ ਗਾਣਾ ਚਲਾ ਦੇ।
0: ਦੇਖੋ ਮੈਂ ਕੋਸ਼ਿਸ਼ ਕਰਾਂਗੀ, ਪਰ ਇਹਦਾ ਨਾ ਬਹੁਤ ਸਾਰੇ ਕਾਲਰਸ ਜਿਹੜੇ ਨੇ ਆਲਰੇਡੀ ਹੁੰਦੇ ਨੇ ਕਿਊ ਦੇ ਵਿੱਚ, ਤਾਂ ਮੈਨੂੰ ਹੁੰਦਾ ਕਿ ਜਿੱਦਾਂ ਤੁਹਾਡੀ ਕਾਲ ਲੱਗੀ ਹੈ ਤਾਂ ਸਾਰਿਆਂ ਦੀ ਵਾਰੀ ਇੱਕ ਵਾਰੀ ਆਏ, ਤੇ ਪ੍ਰੋਗਰਾਮ ਵਿੱਚ ਸਾਰੇ ਜਿਹੜੇ ਸ਼ਿਰਕਤ ਕਰਨ। ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ, ਮੈਂ ਪਲੇ ਕਰਾਂਗੀ ਬਿਲਕੁਲ। ਥੈਂਕ ਯੂ ਸੋ ਮਚ, ਥੈਂਕ ਯੂ ਤਰਲੋਚਨ ਜੀ, ਓਕੇ ਜੀ ਬਾਏ। ਤੇ ਲਓ ਜੀ, ਤਰਲੋਚਨ ਜੀ ਦੀ ਰਿਕੁਐਸਟ ਦੇ ਉੱਤੇ ਮੈਂ ਇਹ ਗਾਣਾ ਜਿਹੜਾ ਹੈ ਪਲੇ ਕਰਨ ਜਾ ਰਹੀ ਹਾਂ, ਜਿਹੜਾ ਉਹਨਾਂ ਨੇ ਗਾ ਕੇ ਵੀ ਦੱਸ ਦਿੱਤਾ ਥੋੜ੍ਹਾ ਜਿਹਾ, ਤੇ ਇੰਜੋਏ ਕਰਦੇ ਹਾਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਟਰੈਕ ਨੂੰ।
2: ਨਿੱਕੀ ਨਿੱਕੀ ਕਣੀ ਦਾ ਮਿੱਟੀ

0: ਹਾਂ ਜੀ, ਇੱਕ ਵਾਰੀ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਤੁਹਾਡਾ, ਤੇ ਮੈਂ ਬਣੀ ਹੋਈ ਆ ਵੰਦਨਾ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਤੇ ਜੀ ਆ ਰਹੀਆਂ ਨੇ ਕਾਲ ਸਾਨੂੰ, ਫਟਾਫਟ ਤੋਂ ਦੇਖਦੀ ਆ ਮੈਂ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਸਤਿ ਸ਼੍ਰੀ ਅਕਾਲ। ਮੈਂ,
0: ਸਤਿ ਸ਼੍ਰੀ ਅਕਾਲ ਜੀ,
1: ਮੈਂ ਗੁਰਸੇਵਕ।
0: ਗੁਰਸੇਵਕ ਜੀ ਬੋਲ ਰਹੇ ਹੋ ਜੀ, ਗੁਰਸੇਵਕ ਜੀ ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ?
1: ਅਸੀਂ ਫਿਰੋਜ਼ਪੁਰ।
0: ਫਿਰੋਜ਼ਪੁਰ ਤੋਂ? ਫਿਰੋਜ਼ਪੁਰ ਸ਼ਹਿਰ ਤੋਂ ਕਿ ਪਿੰਡ ਤੋਂ?
1: ਪਿੰਡ ਤੋਂ।
0: ਕਿਹੜਾ ਪਿੰਡ ਹੈ ਜੀ ਤੁਹਾਡਾ?
1: ਅਮੀਰ ਸ਼ਾਹ ਵਾਲਾ।
0: ਠੀਕ ਹੈ, ਕੀ ਕਰਦੇ ਹੋ ਫਿਰ ਤੁਸੀਂ ਗੁਰਸੇਵਕ ਜੀ?
1: ਮੈਂ, ਮੇਰੀ ਪਲੱਸ ਟੂ ਹੋ ਚੁੱਕੀ ਹੈ, ਰਿਜ਼ਲਟ ਦਾ ਵੇਟ ਹੈ।
0: ਓਏ ਹੋਏ ਹੋਏ ਹੋਏ, ਸਭ ਤੋਂ ਇੰਪੋਰਟੈਂਟ ਕੰਮ ਕਰ ਰਹੇ ਹੋ ਫਿਰ, ਹੈ?
1: ਹਾਂਜੀ ਮੈਮ।
0: ਠੀਕ ਹੈ ਠੀਕ, ਕਿਹੜੇ ਸਟ੍ਰੀਮ 'ਚ ਕੀਤੀ ਹੈ ਤੁਸੀਂ ਟਵੈਲਥ?
1: ਨੋਨ ਮੈਡੀਕਲ।
0: ਵਾਹ ਜੀ ਵਾਹ, ਕਿਆ ਬਾਤ ਹੈ, ਸੀਬੀਐਸਈ?
1: ਹਾਂਜੀ ਮੈਮ।
0: ਅੱਛਾ ਅੱਛਾ ਅੱਛਾ, ਫਿਰ ਤਾਂ ਰਿਜ਼ਲਟ ਹਲੇ ਆਇਆ ਨਹੀਂ ਹੈ, ਬਸ ਆਉਣ ਹੀ ਵਾਲਾ ਹੈ।
1: ਹਾਂਜੀ ਮੈਮ।
0: ਕਿੰਨੇ ਪਰਸੈਂਟ ਆ ਜਾਣਗੇ ਫਿਰ?
1: 80 ਤੋਂ ਲੈ।
0: ਕਿਆ ਬਾਤ ਹੈ, ਮਤਲਬ ਘਰ ਦੇ ਲੱਡੂ ਤਿਆਰ ਰੱਖਣ ਫਿਰ, ਹੈ?
1: ਹਾਂਜੀ।
0: ਤੇ ਲੱਡੂ ਫਿਰ ਇੱਥੇ ਵੀ ਆਣੇ ਚਾਹੀਦੇ ਨੇ ਨਾ, ਜੇ 80% ਤੋਂ ਟੱਪ ਜਾਂਦੇ ਨੇ ਤਾਂ।
1: ਹਾਂਜੀ ਮੈਮ, ਜ਼ਰੂਰ।
0: ਤੇ ਰੇਡੀਓ ਸੁਣਦੇ ਹੋ ਤੁਸੀਂ ਨਾਲ ਨਾਲ?
1: ਹਾਂਜੀ ਮੈਂ ਦਾਦੇ ਨਾਲ ਸੁਣਦਾ।
0: ਵਾਹ ਜੀ ਵਾਹ, ਕਿਆ ਬਾਤ ਹੈ। ਤੇ ਅੱਛਾ, ਤੁਸੀਂ ਪਿੰਡ 'ਚ ਪੜ੍ਹਦੇ ਹੋ ਕਿ ਸ਼ਹਿਰ ਰਹਿ ਕੇ ਪੜ੍ਹਦੇ ਹੋ? ਹੋਸਟਲ ਦੇ ਵਿੱਚ ਰਹਿ ਕੇ ਤਾਂ ਹੋਰ ਵੀ ਬੱਚੇ ਸਿਆਣੇ ਹੋ ਜਾਂਦੇ ਨੇ ਜਲਦੀ, ਹੈ?
1: ਹਾਂਜੀ ਮੈਮ।
0: ਠੀਕ, ਅੱਗੇ ਕੀ ਕਰਨ ਦਾ ਸੋਚਿਆ ਫਿਰ?
1: ਅੱਗੇ ਬੀਐਸਸੀ ਇਨ ਮੈਥਮੈਟਿਕਸ ਕਰਾਂਗਾ।
0: ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ, ਮਤਲਬ ਪਹਿਲਾਂ ਹੀ ਪਲੈਨਡ ਹੈ ਸਾਰਾ, ਹੈ?
1: ਹਾਂਜੀ ਮੈਮ।
0: ਠੀਕ ਹੈ ਠੀਕ ਹੈ, ਦੇਖੋ ਜੀ, ਪਹਿਲਾਂ ਤਾਂ ਮੇਰੇ ਵੱਲੋਂ ਤੇ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਬੈਸਟ ਵਿਸ਼ਸ, ਪਰਮਾਤਮਾ ਕਰੇ ਕਿ ਬਹੁਤ ਵਧੀਆ ਰਿਜ਼ਲਟ ਆਏ ਤੁਹਾਡਾ, ਤੇ ਤੁਸੀਂ ਵਾਕਈ ਲੱਡੂ ਵੰਡੋ ਹੈ ਆਸੇ ਪਾਸੇ ਸਾਰੇ ਆਪਣੇ, ਕਿ ਇੰਨਾ ਵਧੀਆ ਤੁਸੀਂ ਰਿਜ਼ਲਟ ਲੈ ਕੇ ਆਓ, ਹੈ?
1: ਹਾਂਜੀ
0: ਠੀਕ ਹੈ ਠੀਕ ਹੈ। ਅੱਛਾ, ਗਾਣਾ ਕਿਹੜਾ ਸੁਣੋਗੇ ਫਿਰ ਗੁਰਸੇਵਕ?
1: ਅੱਛਾ
0: ਅੱਛਾ, ਦਾਦਾ ਜੀ ਦੀ ਚੋਇਸ ਦਾ ਸੁਣਨਾ? ਠੀਕ ਹੈ ਠੀਕ ਹੈ ਠੀਕ ਹੈ। ਅੱਛਾ ਗੁਰਸੇਵਕ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ, ਉਮੀਦ ਕਰਦੀ ਹਾਂ ਕਿ ਨੰਬਰ ਬਹੁਤ ਵਧੀਆ ਲੈ ਕੇ ਆਓਗੇ, ਤੇ ਜਦੋਂ ਅਗਲੀ ਵਾਰੀ ਗੱਲ ਹੋਏਗੀ ਨਾ, ਤਾਂ ਤੁਸੀਂ ਮੈਨੂੰ ਦੱਸੋਗੇ ਕਿ ਬਹੁਤ ਵਧੀਆ ਪਰਸੈਂਟੇਜ ਆਈ ਹੈ ਜੀ ਮੇਰੀ।
1: ਹਾਂਜੀ ਮੈਮ।
0: ਹਾਂਜੀ ਠੀਕ ਹੈ, ਥੈਂਕ ਯੂ ਸੋ ਮਚ ਕਾਲ ਕਰਨ ਲਈ, ਤੇ ਮੈਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗਾਣਾ ਜ਼ਰੂਰ ਸੁਣਾਵਾਂਗੀ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਲਓ ਜੀ, ਗੁਰਸੇਵਕ ਜੀ ਨੇ ਕਾਲ ਕੀਤੀ ਹੈ, ਬਹੁਤ ਹੀ ਪਿਆਰਾ ਬੱਚਾ ਜਿਨ੍ਹਾਂ ਦਾ ਰਿਜ਼ਲਟ ਆਉਣ ਵਾਲਾ, ਐਂਡ ਉਮੀਦ ਕਰਦੀ ਹਾਂ ਮੈਂ ਕਿ ਰਿਜ਼ਲਟ ਬਹੁਤ ਵਧੀਆ ਆਏਗਾ। ਅਤੇ ਤਦ ਤੱਕ ਦੇ ਲਈ ਅਸੀਂ ਸੁਣਦੇ ਹਾਂ ਉਹਨਾਂ ਦੇ ਦਾਦਾ ਜੀ ਦੀ ਚੋਇਸ ਦੇ ਉੱਤੇ, ਮੁਖਤਿਆਰ ਸਿੰਘ ਜੀ ਦੀ ਚੋਇਸ ਦੇ ਉੱਤੇ, ਇਹ ਖੂਬਸੂਰਤ ਜਿਹਾ ਗਾਣਾ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ। ਅਤੇ ਤੁਸੀਂ ਕਿਤੇ ਨਹੀਂ ਜਾਣਾ, ਅਤੇ ਤੁਸੀਂ ਨੰਬਰ ਡਾਇਲ ਕਰਨਾ 0181 83 144, ਅਤੇ ਫਟਾਫਟ ਤੋਂ ਮੈਨੂੰ ਭੇਜ ਦੇਣਾ ਆਪਣਾ ਸੁਨੇਹਾ, ਇੱਦਾਂ ਨਹੀਂ, ਕਾਲ ਕਰਕੇ ਦੱਸਣਾ ਮੈਨੂੰ ਕਿ ਕੀ ਚਲਾਉਣਾ ਹੈ, ਠੀਕ ਹੈ? ਤੇ ਮੈਂ ਵੇਟ ਕਰ ਰਹੀ ਹਾਂ ਜੀ, ਫਟਾਫਟ ਤੋਂ ਆ ਜਾਓ ਤੁਸੀਂ ਵਾਪਸ ਤੋਂ ਕਾਲ ਕਰਕੇ, ਨੰਬਰ ਡਾਇਲ ਕਰਕੇ। ਵਾਪਸ ਮਤਲਬ ਇਸ ਗਾਣੇ ਤੋਂ ਬਾਅਦ ਵਾਪਸ ਆ ਜਾਓ।

0: 102.7 FM रेनबो ते प्रोग्राम चल रहा है जी। हेलो जलंधर, ते तुसी बने हुए हो मेरे नाल, यानी कि अपनी दोस्त वंदना दे नाल। ते तुसी भी हेलो जलंधर दे विच शामिल हो सकते हो साढ़े नाल प्रोग्राम दे विच। 0181 43 174 दे उत्ते तुसी डायल करना है ये नंबर, ते गलबात करनी है मेरे नाल, ते नाल नाल सुनांगे तुहाडी चॉइस दा गाना भी। ਜੀ ਹਾਂ, ਤੇ ਦੇਖਦੇ ਹਾਂ ਜੀ ਹੁਣ ਕਾਲ ਕਿਹਦੀ ਲੱਗੀ ਹੈ ਅਗਲੀ। ਹੈਲੋ
1: ਮੈਡਮ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਸ਼ੰਮੀ ਬੂਟੇ ਵਾਲਾ, ਮੁਜ਼ੱਫਰਪੁਰ ਜਲੰਧਰ ਰਾਮਾ ਮੰਡੀ ਦੇ ਲਾਗੇ।
0: ਸ਼ੰਮੀ ਬੂਟੇ ਵਾਲਾ ਜੀ ਬੋਲ ਰਹੇ ਨੇ?
1: ਹਾਂਜੀ ਮੈਡਮ ਜੀ।
0: ਠੀਕ ਹੈ ਠੀਕ ਹੈ ਠੀਕ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ?
1: ਹਾਂ ਚਾਲ ਵਧੀਆ, ਤੇ ਮੜੀ ਆਕਾਸ਼ਵਾਣੀ ਨੂੰ ਅੱਜ ਨੰਬਰ ਸਰ ਹੋ ਗਿਆ ਤੇ।
0: ਹਾਂਜੀ,
1: ਬਹੁਤ ਮੁਬਾਰਕਾਂ
0: ਤੁਹਾਨੂੰ ਵੀ, ਬਹੁਤ ਬਹੁਤ ਮੁਬਾਰਕਾਂ ਜੀ। ਜਿਹੜੇ ਸਾਡੇ ਰੈਗੂਲਰ ਲਿਸਨਰ ਨੇ ਇੰਨੇ ਟਾਈਮ ਤੋਂ ਸਾਡੇ ਨਾਲ ਜੁੜੇ ਹੋਏ ਨੇ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਠੀਕ ਹੈ। ਅੱਛਾ ਸ਼ੰਮੀ ਜੀ, ਫਿਰ ਤੁਸੀਂ ਗਾਣਾ ਕਿਹੜਾ ਸੁਣੋਗੇ ਅੱਜ?
1: ਬੜੀ ਕੰਠ ਕਲੀਅਰ ਦਾ ਕੋਈ ਵੀ ਗੀਤ ਲਾ ਦਿਓ।
0: ਕੰਠ ਕਲੀਅਰ ਦਾ ਕੋਈ ਵੀ ਗਾਣਾ ਚਲਾ ਦਿੰਦੇ ਹਾਂ। ਚਲੋ ਠੀਕ ਹੈ ਜੀ, ਸੈਲੀਬ੍ਰੇਸ਼ਨ ਕਰਦੇ ਪਏ ਹਾਂ ਅਸੀਂ, ਤੇ ਫਿਰ ਗਾਣਾ ਵੀ ਅੱਜ ਅਸੀਂ ਉਹਨਾਂ ਦਾ ਥੋੜ੍ਹਾ ਜਿਹਾ ਸੈਡ ਨਹੀਂ, ਥੋੜ੍ਹਾ ਜਿਹਾ ਵਧੀਆ ਹੀ ਲਾਉਂਦੇ ਹਾਂ, ਹੈ
1: ਸ਼ੁਕਰੀਆ,
0: ਥੋੜ੍ਹਾ ਜਿਹਾ ਬੀਟ ਸੌਂਗ ਲਾਉਂਦੇ ਹਾਂ, ਹੈ ਨਾ?
1: ਠੀਕ ਹੈ।
0: ਹਾਂ ਹਾਂ, ਹੋਰ ਤੁਸੀਂ ਦੱਸੋ ਫਿਰ ਕਿੱਦਾਂ ਚੱਲ ਰਿਹਾ ਤੁਹਾਡਾ ਕੰਮ ਕਾਰ?
1: ਬੜੀ ਕੰਮ ਕਾਰ ਚੱਲਦਾ, ਮਿਸਤਰੀਆਂ ਨਾਲ ਜਾਂਦੇ ਹਾਂ।
0: ਤੁਹਾਡਾ ਤਾਂ ਕੰਮ ਬਹੁਤ ਇੰਪੋਰਟੈਂਟ ਹੈ ਬਾਈ, ਤੇ ਨਾਲ ਨਾਲ ਤੁਸੀਂ ਆਪਣੇ ਨਾਮ ਦੇ ਨਾਲ ਬੂਟੇ ਵਾਲਾ ਲਾਇਆ ਹੋਇਆ।
1: ਹਾਂਜੀ ਹਾਂਜੀ ਜੀ।
0: ਤੇ ਬੂਟੇ ਕਿੰਨੇ ਕੁ ਵੰਡਦੇ ਹੋ ਫਿਰ?
1: ਹਾਂਜੀ,
0: ਬੂਟੇ ਕਿੰਨੇ ਕੁ ਵੰਡਦੇ ਹੋ? ਮੈਂ ਕਿਹਾ
1: ਬੜੀ ਜਦੋਂ ਬੂਟੇ ਹੀ ਲਿਆਏ ਨਹੀਂ, ਆਪਣੇ ਸੀਜੇ ਵਾਲ ਤੋਂ ਲਾਈਦੇ ਬੂਟੇ।
0: ਅੱਛਾ
1: ਹਾਂਜੀ,
0: ਠੀਕ ਹੈ। ਤੇ ਫਿਰ ਉਹ ਫ੍ਰੀ ਚ ਵੰਡਦੇ ਹੋ ਤੁਸੀਂ?
1: ਹਾਂਜੀ।
0: ਵਾਹ ਜੀ ਵਾਹ, ਇਹ
1: ਤਾਂ ਤੁਸੀਂ ਫ੍ਰੀ ਮਿਲਦੇ ਸਾਨੂੰ ਵੀ।
0: ਇਹ ਤਾਂ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ, ਕਿਉਂਕਿ ਜਿੱਥੋਂ ਤੋਂ ਤੁਸੀਂ ਲੈ ਕੇ ਆਉਂਦੇ ਹੋ ਬਈ, ਉਹ ਤਾਂ ਸੰਤ ਆਪ ਹੀ ਇੰਨਾ ਵਧੀਆ ਸੋਸ਼ਲ ਵਰਕ ਕਰ ਰਹੇ ਨੇ, ਤੇ ਬਹੁਤ
1: ਵਧੀਆ। ਬੂਟੇ ਨੂੰ ਪਾਣੀ ਲਾ ਕੇ ਜਾਈਦਾ ਇੱਕ ਟਾਈਮ ਸਵੇਰ ਨੂੰ।
0: ਅੱਛਾ, ਬਹੁਤ ਵਧੀਆ ਕੰਮ, ਇਹ ਤਾਂ ਇਹ ਤੋਂ ਵਧੀਆ ਚੀਜ਼ ਨਹੀਂ। ਤੇ ਕਿੰਨੇ ਕੁ ਬੂਟੇ

0: ਆ ਚੁੱਕੇ ਹੋ ਅੱਜ ਤੱਕ? ਵੈਸੇ ਤੁਸੀਂ ਆਪ ਵੀ
1: ਆਪਣੇ ਪਾਰਕ ਦੇ ਬੂਟ ਤੇ ਬਹੁਤ ਲੱਗੇ ਯਾਰ, 100 ਤੋਂ ਬੂਟਾ ਹੋਣਾ ਹੀ ਆ ਪਾਰਕ ਵਿੱਚ।
0: ਵਾਹ ਜੀ ਵਾਹ, ਕੀ ਬਾਤ ਹੈ।
1: ਹਾਂਜੀ,
0: ਤੇ ਦਰਖਤ ਕਿੰਨੇ ਲਾਏ ਇਹਨਾਂ ਚੋਂ? ਦਰਖਤ ਕਿੰਨੇ ਲਾਏ ਬੂਟਿਆਂ ਚੋਂ?
1: ਦਰਖਤ ਮੈਡਮ ਜਿੱਦਾਂ ਬੂਟੇ ਆਪਣੇ ਆਪਣੇ ਅਨਾਰ ਵੀ ਆ, ਅੰਬ ਵੀ ਆ, ਲਗਾਠਾਂ ਵੀ ਆ, ਸੰਤਰੇ ਵੀ ਆ।
0: ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀਂ। ਵੈਸੇ ਤੁਹਾਨੂੰ ਦੇਖ ਕੇ ਬਾਕੀ ਸਾਰਿਆਂ ਨੂੰ ਵੀ ਸਿੱਖਣਾ ਚਾਹੀਦਾ ਕਿ ਸਿਰਫ ਕੀ ਕਹਿੰਦੇ ਨਾ ਸੀਮੈਂਟ ਦੇ ਇੱਟਾਂ ਦੇ ਨਾਲ ਕੁਛ ਨਹੀਂ ਬਣਨਾ, ਬਣਨਾ ਅਸਲੀ ਇਹਨਾਂ ਬੂਟਿਆਂ ਦੇ ਨਾਲ ਹੀ ਆ ਸਾਡਾ ਜੋ ਵੀ ਬਣਨਾ।
1: ਹਾਂਜੀ ਮੈਡਮ, ਜਿੱਦਾਂ ਹੁਣ ਗਰਮੀ ਪੈ ਰਹੀ ਹੈ, ਮੈਂ ਸਾਰੇ ਦੋਸਤਾਂ ਨੂੰ ਕਹਿੰਦਾ ਵੱਧ ਤੋਂ ਵੱਧ ਬੂਟੇ ਦੇ ਦਰਖਤ ਲਾਓ,
0: ਬਿਲਕੁਲ
1: ਵਾਤਾਵਰਨ ਨੂੰ ਬਚਾਓ।
0: ਬਿਲਕੁਲ।

0: ਵਧੀਆ ਕੰਮ ਕਰ ਰਹੇ ਹੋ ਤੁਸੀਂ। ਵੈਸੇ ਤੁਹਾਨੂੰ ਦੇਖ ਕੇ ਬਾਕੀ ਸਾਰਿਆਂ ਨੂੰ ਵੀ ਸਿੱਖਣਾ ਚਾਹੀਦਾ ਕਿ ਸਿਰਫ ਕੀ ਕਹਿੰਦੇ ਨਾ ਸੀਮੈਂਟ ਦੇ ਇੱਟਾਂ ਦੇ ਨਾਲ ਕੁਛ ਨਹੀਂ ਬਣਨਾ, ਬਣਨਾ ਅਸਲੀ ਇਹਨਾਂ ਬੂਟਿਆਂ ਦੇ ਨਾਲ ਹੀ ਹੈ ਸਾਡਾ ਜੋ ਵੀ ਬਣਨਾ।
1: ਹਾਂਜੀ, ਮੈਂ ਜਿੱਦਾਂ ਹੁਣ ਗਰਮੀ ਪੈ ਰਹੀ ਹੈ, ਮੈਂ ਸਾਰੇ ਦੋਸਤਾਂ ਨੂੰ ਕਹਿੰਦਾ ਵੱਧ ਤੋਂ ਵੱਧ ਬੂਟੇ ਦੇ ਦਰਖਤ ਲਾਓ,
0: ਬਿਲਕੁਲ
1: ਵਾਤਾਵਰਨ ਨੂੰ ਬਚਾਓ।
0: ਬਿਲਕੁਲ ਬਿਲਕੁਲ ਬਿਲਕੁਲ, ਜਿੱਦਾਂ ਪਿੱਪਲ, ਬਰਗਦ, ਨਿੰਮ, ਇੱਦਾਂ ਦੇ ਵੱਡੇ ਦਰਖਤ ਲੱਗਣੇ ਚਾਹੀਦੇ ਨੇ ਜਿਨ੍ਹਾਂ ਦੀ ਲਾਈਫ ਬਹੁਤ ਲੰਬੀ ਹੈ ਤੇ ਜਿਹੜੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਵੀ ਉਹਨਾਂ ਨੂੰ ਹਵਾ ਦਿੰਦੇ ਰਹਿਣਗੇ।
1: ਪਿੱਪਲ ਵੀ ਲੱਗਿਆ ਇੱਥੇ,
0: ਬਹੁਤ ਵਧੀਆ ਚੀਜ਼ ਹੈ, ਬਹੁਤ ਵਧੀਆ ਚੀਜ਼ ਹੈ ਇਹ। ਚਲੋ ਠੀਕ ਹੈ ਸ਼ਮੀ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ, ਤੇ ਮੈਂ ਗਾਣਾ ਪਲੇ ਕਰਨ ਜਾ ਰਹੀ ਹਾਂ ਕੰਠ ਕਲੇਰ ਦੀ ਆਵਾਜ਼ ਦੇ ਵਿੱਚ। ਥੈਂਕ ਯੂ ਸੋ ਮਚ ਫੋਰ ਕਾਲਿੰਗ ਜੀ, ਥੈਂਕ ਯੂ ਜੀ,
1: ਸ਼ੁਕਰੀਆ ਮੈਡਮ,
0: ਸ਼ੁਕਰੀਆ ਜੀ, ਸ਼ੁਕਰੀਆ। ਤੇ ਲਓ ਜੀ, ਸ਼ਮੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਸੁਸਾਇਟੀ ਵਾਸਤੇ ਵੀ, ਆਪਣੇ ਕੰਮ ਦੇ ਨਾਲ ਨਾਲ, ਤੇ ਸਾਨੂੰ ਵੀ ਸਾਰਿਆਂ ਨੂੰ ਸਿੱਖਣਾ ਚਾਹੀਦਾ ਇਹ ਸਾਰਾ ਕੰਮ, ਕਿਉਂਕਿ ਜ਼ਿੰਦਗੀ ਵਿੱਚ ਆਪਣੇ ਕੰਮਾਂ ਦੇ ਨਾਲ ਨਾਲ ਕੁਝ ਇੱਦਾਂ ਦੇ ਕੰਮ ਵੀ ਜ਼ਰੂਰ ਹੋਣੇ ਚਾਹੀਦੇ ਨੇ ਜਿਹੜੇ ਦੁਨੀਆ ਵਾਸਤੇ ਜਿਹੜੇ ਬਹੁਤ ਫਾਇਦਾ ਦੇ ਕੇ ਜਾਣ। ਮਤਲਬ ਜਦੋਂ ਅਸੀਂ ਇੱਦਾਂ ਦਾ ਕੋਈ ਕੰਮ ਕਰੀਏ ਕਿ ਸਾਡੇ ਤੋਂ ਬਾਅਦ ਵੀ ਸਾਨੂੰ ਕੋਈ ਨਾ ਕੋਈ ਤਾਂ ਐਟਲੀਸਟ ਯਾਦ ਕਰੇ। ਖੈਰ, ਸੁਣਦੇ ਹਾਂ ਉਹਨਾਂ ਦੀ ਚੋਇਸ ਦੇ ਉੱਤੇ ਕੰਠ ਕਲੇਰ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਜਿਹਾ ਟਰੈਕ, ਅਤੇ ਆਉਂਦੇ ਹਾਂ ਫਟਾਫਟ ਤੋਂ ਵਾਪਸ ਇਸ ਗਾਣੇ ਤੋਂ ਬਾਅਦ।

0: ਹਾਂ ਜੀ, ਅਸੀਂ ਹੈਲੋ ਹੈਲੋ ਕਰਦਿਆਂ ਹੋਇਆ ਨਾ ਹੁਣ ਕਾਫੀ ਅੱਗੇ ਨਿਕਲ ਆਏ ਹਾਂ ਤੇ ਟਾਈਮ ਜਿਹੜਾ ਨਾ ਉਹ ਬਹੁਤ ਜ਼ਿਆਦਾ ਜਲਦੀ ਜਲਦੀ ਬੀਤਦਾ ਜਾ ਰਿਹਾ ਹੈ। ਤੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਮੈਂ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ ਬਣੀ ਹੋਈ ਹਾਂ ਤੇ ਬਹੁਤ ਸਾਰੇ ਕਾਲਰਸ ਦੇ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਹੁਣ ਦੇਖਦੇ ਹਾਂ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਹੈਲੋ, ਮੇਰੀ ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਅਸ਼ੋਕ ਕੁਮਾਰ ਲੱਗਰ, ਨੂਰਪੁਰ ਕਲੋਨੀ ਸ਼ਹਿਰ ਜਲੰਧਰ ਤੋਂ।
0: ਅਸ਼ੋਕ ਕੁਮਾਰ ਜੀ ਬੋਲ ਰਹੇ ਹੋ, ਕਿਹੜੀ ਕਲੋਨੀ ਤੋਂ?
1: ਨੂਰਪੁਰ ਕਲੋਨੀ ਜੀ।
0: ਠੀਕ ਹੈ ਠੀਕ ਹੈ ਠੀਕ ਹੈ ਜੀ, ਜਲੰਧਰ ਤੋਂ ਬੋਲ ਰਹੇ ਹੋ ਹੈ ਜੀ।
1: ਹਾਂ ਜੀ ਮੈਡਮ ਜੀ।
0: ਅਸ਼ੋਕ ਜੀ ਕੀ ਕਰਦੇ ਹੋ ਤੁਸੀਂ?
1: ਮੈਂ ਤਾਂ ਪ੍ਰਾਈਵੇਟ ਜੋਬ।
0: ਠੀਕ ਹੈ। ਅੱਛਾ, ਕਾਲ ਕਿੰਨੇ ਦਿਨਾਂ ਬਾਅਦ ਲੱਗੀ ਹੈ? ਕਦੋਂ ਲਾਉਂਦੇ ਹੋ ਕਾਲ? ਡੇਲੀ ਲਾਉਂਦੇ ਹੋ?
1: ਨਹੀਂ ਨਹੀਂ, ਕਾਲ ਤਾਂ ਡੇਲੀ ਲੱਗਦੀ ਹੈ, ਕਦੇ ਕਿਰਨ ਦਾ ਆ ਗਿਆ, ਡੇਲੀ ਲੱਗਦੀ ਹੈ, ਦੋ ਤਾਂ ਗਿਆ ਵੀ ਨਾ ਲੱਗਦੀ ਤੇ ਨਹੀਂ ਲੱਗਦਾ।
0: ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ
1: ਠੀਕ ਹੈ। ਹਾਂ ਜੀ, ਹੋਰ ਵੀ ਟਾਈਮ ਨਾਲ ਲੱਗਦਾ ਹੈ ਜੀ।
0: ਹਾਂ ਹਾਂ ਹਾਂ ਹਾਂ
1: ਹਾਂ ਉਹ ਤਾਂ ਸੁਣੀ ਦਾ ਪ੍ਰੋਗਰਾਮ ਸਵੇਰ ਤੋਂ

0: ਪਸੰਦ ਕਰੇਗਾ।
1: ਵਾਹ ਜੀ ਵਾਹ, ਠੀਕ ਹੈ ਠੀਕ ਹੈ ਠੀਕ ਹੈ। ਪ੍ਰੋਗਰਾਮ ਸੁਣਦੇ ਰਹਿੰਦੇ, ਮੈਂ ਤੁਹਾਨੂੰ ਕਿਹਾ ਬਹੁਤ ਸਾਰੇ ਲਿਸਨਰ ਸਾਡੇ ਇੱਦਾਂ ਦੇ ਨੇ ਜਿਹੜੇ ਕਾਲਾਂ ਨਹੀਂ ਕਰਦੇ ਪਰ ਉਹ ਪ੍ਰੋਗਰਾਮ ਸਾਡਾ ਰੈਗੂਲਰ ਸੁਣਦੇ ਨੇ।
0: ਹਾਂਜੀ, ਇੱਦਾਂ ਦਾ ਕੰਮ ਤੋਂ ਨਹੀਂ ਟਾਈਮ ਲੱਗਦਾ, ਫਿਰ ਗੱਲ ਪਤਾ ਜੋ ਟਾਈਮ ਲੱਗਦਾ ਟਾਈਮ ਕੱਢ ਕੇ ਵਿੱਚੋਂ ਹੀ ਫਿਰ ਕਰ ਲਈਦਾ।
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ। ਅੱਛਾ, ਗਾਣਾ ਕਿਹੜਾ ਸੁਣੋਗੇ ਅਸ਼ੋਕ ਜੀ?
0: ਗਾਣਾ ਵੀ ਸੁਣਾ ਦਿਓ, ਅੱਜ ਸ਼ਾਮ ਹੋਣੇ ਆਈ।
1: ਵਾਹ ਜੀ ਵਾਹ, ਸ਼ਾਮ ਤਾਂ ਵਾਕਈ ਹੋ ਗਈ ਹੈ, ਤਾਂ ਤੁਸੀਂ ਕਿਹਨੂੰ ਕਹਿ ਰਹੇ ਹੋ ਅੱਜ ਸ਼ਾਮ ਹੋਣੇ ਆਈ? ਸ਼ਨੀਵਾਰ ਸਹੀ ਗੱਲ ਹੈ, ਡਬਲ ਸੈਲੀਬ੍ਰੇਸ਼ਨ ਹੈ। ਹਾਂਜੀ ਹਾਂਜੀ ਹਾਂਜੀ ਠੀਕ ਹੈ। ਅੱਛਾ ਅਸ਼ੋਕ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ, ਸ਼ੁਕਰੀਆ ਜੀ ਬਹੁਤ ਬਹੁਤ ਕਾਲ ਕਰਨ ਲਈ। ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। ਤੇ ਲਓ ਜੀ, ਅਸ਼ੋਕ ਜੀ ਨੇ ਕਾਲ ਕੀਤੀ ਤੇ ਸਾਰੇ ਜਣੇ ਮੁਬਾਰਕਾਂ ਦੇ ਰਹੇ ਨੇ ਨਾ, ਬਹੁਤ ਵਧੀਆ ਲੱਗ ਰਿਹਾ ਹੈ। ਪਰ ਹੈ ਤਾਂ ਆਪਣੀ ਸਾਰੀ ਇਕੱਠੀ ਫੈਮਿਲੀ, ਤੇ ਤੁਹਾਡੇ ਵਾਸਤੇ ਵੀ ਉਨਾ ਹੀ ਮੁਬਾਰਕਾਂ ਦਾ ਦਿਨ ਹੈ ਜੀ ਜਿੰਨਾ ਸਾਡਾ ਹੈ, ਕਿਉਂਕਿ ਇਹ ਸੈਲੀਬ੍ਰੇਸ਼ਨ ਤਾਂ ਚੱਲਦੇ ਰਹਿਣਾ ਜੀ ਮਹੀਨੇ ਤੱਕ ਇੱਦਾਂ ਹੀ, ਕਿਉਂਕਿ 90 ਈਅਰਸ ਕੰਪਲੀਟ ਹੋਏ ਨੇ, ਕੋਈ ਮਜ਼ਾਕ ਥੋੜ੍ਹੀ ਨਾ। ਤੇ ਸੁਣਦੇ ਹਾਂ ਜੀ ਅਸ਼ੋਕ ਜੀ ਦੀ ਫਰਮਾਇਸ਼ ਦੇ ਉੱਤੇ ਇਸ ਗਾਣੇ ਨੂੰ, ਤੇ ਤੁਸੀਂ ਫਟਾਫਟ ਤੋਂ ਵਾਪਿਸ ਆਉਣਾ ਹੈ, ਸ਼ਾਮ ਵਾਕਈ ਹੋ ਗਈ ਹੈ, ਸ਼ਾਮ ਨੂੰ ਸੈਲੀਬ੍ਰੇਟ ਕਰਾਂਗੇ ਅਸੀਂ ਇਸ ਖੂਬਸੂਰਤ ਜਿਹੇ ਟਰੈਕ ਦੇ ਨਾਲ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ ਦੋਸਤੋ, ਹੁਣ ਵੇਲਾ ਹੋ ਗਿਆ ਹੈ ਜੀ ਸਾਡਾ ਜੀ ਐਫ ਐਮ ਬੈਂਡ 102.7 ਮੈਗਾਹਰਟਜ਼ 'ਤੇ ਤੁਸੀਂ ਹੁਣ ਸੁਣੋਗੇ ਜੀ ਪ੍ਰੋਗਰਾਮ ਯੁਵਾਣੀ ਆਰ ਜੇ ਦੀਕਸ਼ਾ
1: ਅਤੇ ਆਰ ਜੇ ਸਿਮਰਨ ਦੇ ਨਾਲ। ਅਤੇ ਦੀਕਸ਼ਾ, ਹਰੇਕ ਦਿਨ ਨਾ ਆਪਣੇ ਵਿੱਚ ਖਾਸ ਹੁੰਦਾ, ਦਿਨ ਖਾਸ ਕਿਉਂ ਹੈ ਉਹ ਤਾਂ ਅਸੀਂ ਬਾਅਦ ਵਿੱਚ ਦੱਸਾਂਗੇ, ਪਹਿਲਾਂ ਆਪਣੇ ਲਿਸਨਰਸ ਨੂੰ ਦੇ ਦਿੰਦੇ ਹਾਂ ਜੀ ਅੱਜ ਦੇ ਸੈਗਮੈਂਟਸ ਦਾ ਵੇਰਵਾ ਕਿ ਅੱਜ ਸਾਡੇ ਸ਼ੋਅ ਵਿੱਚ ਕੀ ਖਾਸ ਰਹਿਣ ਵਾਲਾ।
0: ਜੀ ਬਿਲਕੁਲ, ਮੈਂ ਸਿਮਰਨ ਹਮੇਸ਼ਾ ਇੰਨੀ ਗੱਲ ਕਹਿੰਦੀ ਹਾਂ ਕਿ ਜਦੋਂ ਅਸੀਂ ਕਿਤਾਬ ਪੜ੍ਹਦੇ ਹਾਂ ਨਾ ਤਾਂ ਉਹਦੀਆਂ ਪਹਿਲੀਆਂ ਦੋ ਲਾਈਨਾਂ ਅਸੀਂ ਨਾ ਜ਼ਰੂਰ ਪੜ੍ਹਦੇ ਹਾਂ, ਤਾਂ ਫਿਰ ਹੀ ਪੂਰੀ ਕਿਤਾਬ ਨੂੰ ਪੜ੍ਹਨ ਦੀ ਨਾ ਸਾਡੇ 'ਚ ਸ਼ਮਤਾ ਆਉਂਦੀ ਹੈ,
1: ਫਿਰ ਹੀ ਪਤਾ ਲੱਗਦਾ ਕਿਤਾਬ ਕਿਸ ਬਾਰੇ ਹੈ।
0: ਸਾਡਾ ਯੁਵਾਣੀ ਪ੍ਰੋਗਰਾਮ ਵੀ ਸੇਮ ਇੱਕ ਕਿਤਾਬ ਵਰਗਾ ਹੀ ਹੁੰਦਾ, ਹਰ ਰੋਜ਼ ਮੈਨੂੰ ਲੱਗਦਾ ਕਿ ਬੜੀਆਂ ਹੀ ਇੰਟਰਸਟਿੰਗ ਚੀਜ਼ਾਂ ਲੈ ਕੇ ਆਉਂਦਾ ਹੈ, ਅਤੇ ਇਸੇ ਦੇ ਨਾਲ ਅਸੀਂ ਆਪਣੇ ਸੈਗਮੈਂਟਸ ਦਾ ਵੇਰਵਾ ਦੇ ਦਿੰਦੇ ਹਾਂ ਜੀ। ਸਭ ਨਾਲ ਪਹਿਲੇ ਆਏਗਾ ਜੀ ਸਾਡਾ ਵਰਡ ਐਕਸਪ੍ਰੈਸ, ਜਿਹਦੇ ਵਿੱਚ ਅਸੀਂ ਤੁਹਾਨੂੰ ਇੱਕ ਸ਼ਬਦ ਦੇ ਨਾਲ ਮਿਲਵਾਉਂਦੇ ਹਾਂ, ਉਸ ਦੀ ਕਹਾਣੀ ਤੁਹਾਨੂੰ ਦੱਸਦੇ ਹਾਂ। ਫਿਰ ਆਊਗਾ ਜੀ ਸਾਡਾ
1: ਵੱਖਰਾ ਸਵੈਗ, ਕੁੜੀਆਂ ਲਈ ਸਪੈਸ਼ਲ ਹੈ, ਮੁੰਡਿਆਂ ਲਈ ਵੀ ਖਾਸ ਹੈ, ਕਿਉਂਕਿ ਟਿਪਸ ਜਿਹੜੀਆਂ ਨੇ ਦੋਵੇਂ ਲਈ ਹੁੰਦੀਆਂ ਅਤੇ ਦੋਵਾਂ ਨੂੰ ਸਟਾਈਲਿਸ਼ ਬਣਾਉਣ ਲਈ ਹੁੰਦੀਆਂ।
0: ਅਤੇ ਫਿਰ ਵਨ ਆਫ ਦਾ ਮਾਈ ਫੇਵਰੇਟ ਸੈਗਮੈਂਟ, ਦਿਮਾਗੀ ਦੰਗਲ,
1: ਜਿਹਦੇ ਵਿੱਚ ਤੁਸੀਂ ਦੌੜਾਉਂਦੇ ਹੋ ਆਪਦੇ ਦਿਮਾਗ ਦੇ ਘੋੜੇ ਅਤੇ ਦਿੰਦੇ ਹੋ ਸਾਡੀ ਪੁੱਛੀਆਂ ਹੋਈਆਂ ਬੁਝਾਰਤਾਂ ਦਾ ਜਵਾਬ, ਜਾਂ ਫਿਰ ਦਿੰਦੇ ਹੋ ਸਾਨੂੰ ਸਾਡੇ ਟੰਗ ਟਵਿਸਟਰ ਨੂੰ ਬੋਲ ਕੇ ਦੱਸਦੇ ਹੋ ਕਿ ਫਿਰ ਅਸੀਂ ਦੇਖਦੇ ਹਾਂ ਕਿ ਬਈ ਕਿੰਨੇ ਕੁ ਤੇਜ਼ ਜਾਂ ਕਿੰਨੇ ਕੁ ਸਹੀ ਤਰੀਕੇ ਨਾਲ ਤੁਸੀਂ ਉਹ ਬੋਲ ਲੈਂਦੇ ਹੋ।
0: ਅਤੇ ਸਿਮਰਨ, ਤੁਹਾਨੂੰ ਇਹ ਵੀ ਦੱਸ ਦੇ ਕਿ ਅੱਜ ਦੀ ਗੱਲ ਅਸੀਂ ਕਰਦੇ ਹਾਂ ਨਾ, ਅਤੇ ਅੱਜ ਨਾ ਸਵੇਰੇ ਸਾਡੇ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ ਬੜੀਆਂ ਹੀ ਰੌਣਕਾਂ ਲੱਗੀਆਂ ਹੋਈਆਂ ਸੀ।
1: ਅੱਛਾ ਜੀ, ਤਾਂ ਫਿਰ ਸਾਡੇ ਲਿਸਨਰਸ ਨੂੰ ਇਹ ਵੀ ਦੱਸ ਦਿਓ ਕਿ ਕਿਉਂ ਲੱਗੀਆਂ ਸੀ।
0: ਜੀ ਬਿਲਕੁਲ, ਸਾਡੇ ਅੱਜ ਸਟੂਡੀਓ ਦੇ ਸਾਡੇ ਸੱਚ ਆਕਾਸ਼ਵਾਣੀ ਦੇ ਵਿੱਚ ਰੌਣਕਾਂ ਇਸ ਕਰਕੇ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਅਸੀਂ ਮਨਾ ਰਹੇ ਹਾਂ ਜੀ ਆਲ ਇੰਡੀਆ ਰੇਡੀਓ ਯਾਨੀ ਆਕਾਸ਼ਵਾਣੀ ਦੇ ਸ਼ਾਨਦਾਰ 90 ਸਾਲ।
1: ਬਿਲਕੁਲ ਸਹੀ ਗੱਲ ਕਹੀ ਹੈ ਜੀ ਦੀਕਸ਼ਾ। ਤੁਸੀਂ ਇਹ ਸੋਚੋ, 1936 ਈਸਵੀ ਵਿੱਚ ਜਦੋਂ ਦਾ ਆਲ ਇੰਡੀਆ ਰੇਡੀਓ ਸ਼ੁਰੂ ਹੋਇਆ
0: ਜੀ,
1: ਇੰਡੀਆ ਨੇ ਕਿੰਨੇ ਉਤਾਰ ਚੜਾਵ ਦੇਖੇ ਨੇ, ਮਤਲਬ ਕਿ ਜੰਗਾਂ ਵੀ ਦੇਖੀਆਂ, ਫਿਰ ਹਰੀ ਕ੍ਰਾਂਤੀ ਵੀ ਦੇਖੀ, ਪਰ ਫਿਰ ਵੀ

0: ਆਕਾਸ਼ਵਾਣੀ ਹਰ ਸਮੇਂ ਸਾਡੇ ਨਾਲ ਬਣਿਆ ਹੋਇਆ।
1: ਬਿਲਕੁਲ, ਅਤੇ 90 ਸਾਲ ਦਾ ਸਫ਼ਰ ਅਸੀਂ ਕਹਿ ਰਹੇ ਹਾਂ, ਅਤੇ ਇਹ ਬਹੁਤ ਵੱਡੀ ਗੱਲ ਹੈ। ਬਹੁਤ ਸਾਰੇ ਲੋਕਾਂ ਨੇ ਆਕਾਸ਼ਵਾਣੀ ਨੂੰ ਸੁਣਿਆ ਹੋਣਾ, ਅੱਜ ਵੀ ਸਾਡੀ ਆਵਾਜ਼ਾਂ ਨੂੰ ਸੁਣ ਰਹੇ ਨੇ, ਅਤੇ ਅਸੀਂ ਆਕਾਸ਼ਵਾਣੀ ਸਾਡੀ ਹਰ ਇੱਕ ਚੀਜ਼ ਤੁਹਾਨੂੰ ਪ੍ਰੋਵਾਈਡ ਕਰਦਾ, ਚਾਹੇ ਅਸੀਂ ਨਿਊਜ਼ ਦੀ ਗੱਲ ਕਰ ਲਈਏ, ਚਾਹੇ ਤੁਹਾਡੀ ਇੰਟਰਟੇਨਮੈਂਟ ਦੀ ਗੱਲ ਕਰ ਲਈਏ, ਕਿਸੇ ਵੀ ਚੀਜ਼ ਦੀ ਗੱਲ ਕਰ ਲਈਏ, ਹਰ ਇੱਕ ਚੀਜ਼ ਤੁਹਾਨੂੰ ਮਿਲਦੀ ਆ।
0: ਦੀਕਸ਼ਾ, ਜਦੋਂ ਅਸੀਂ ਆਰਜੇਸ ਸਟੂਡੀਓ ਵਿੱਚ ਬੈਠ ਕੇ ਇਹ ਲਾਈਨ ਬੋਲਦੇ ਹਾਂ ਨਾ ਕਿ ਇਹ ਆਕਾਸ਼ਵਾਣੀ ਹੈ, ਉਹ ਸਿਰਫ ਮਤਲਬ ਇੱਕ ਸਾਡੀ ਆਵਾਜ਼ ਹੀ ਨਹੀਂ ਹੁੰਦੀ, ਕਈ ਲੋਕਾਂ ਦੀ ਬਚਪਨ ਦੀ ਯਾਦ ਵੀ ਹੁੰਦੀ ਹੈ।
1: ਅਸੀਂ ਮੈਨੂੰ ਲੱਗਦਾ ਕਿ ਦਾਦੇ ਨਾਨੀਆਂ ਤੋਂ ਲੈ ਕੇ ਨਾ ਇਹ ਗੱਲ ਸੁਣਦੇ ਆਏ ਹਾਂ ਕਿ ਆਕਾਸ਼ਵਾਣੀ ਹੈ, ਉੱਥੇ ਤੁਹਾਨੂੰ ਹਰ ਇੱਕ ਚੀਜ਼ ਦੀ ਨੌਲੇਜ ਮਿਲ ਜੂਗੀ, ਤੁਹਾਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਹੈ।
0: ਚਾਹੇ ਗੱਲ ਹੋਵੇ ਅਵੇਅਰਨੈਸ ਦੀ, ਚਾਹੇ ਗੱਲ ਹੋਵੇ ਸਿੱਖਿਆ ਦੀ, ਚਾਹੇ ਗੱਲ ਹੋਵੇ ਐਂਟਰਟੇਨਮੈਂਟ ਦੀ, ਤੁਹਾਨੂੰ ਸਾਰੀਆਂ ਚੀਜ਼ਾਂ ਇੱਕੋ ਹੀ ਪਲੇਟਫਾਰਮ 'ਤੇ ਮਿਲ ਜਾਂਦੀਆਂ।
1: ਬਿਲਕੁਲ,
0: ਅਤੇ ਅੱਜ ਦਾ ਜ਼ਮਾਨਾ ਤਾਂ ਹੈ ਹੀ ਡਿਜੀਟਲ ਯੁੱਗ ਦਾ, ਅਤੇ ਬਈ ਆਕਾਸ਼ਵਾਣੀ ਕਿਉਂ ਨਾ ਡਿਜੀਟਲ ਹੋਵੇ। ਜਿਵੇਂ ਸਾਰੇ ਮਤਲਬ ਪਲੇਟਫਾਰਮਸ 'ਤੇ ਅੱਜ ਕੱਲ੍ਹ ਆਕਾਸ਼ਵਾਣੀ ਚੱਲ ਰਿਹਾ, ਤੁਸੀਂ ਫੇਸਬੁੱਕ 'ਤੇ ਦੇਖ ਸਕਦੇ ਹੋ, ਇੰਸਟਾ 'ਤੇ ਵੀ ਆਲ ਇੰਡੀਆ ਰੇਡੀਓ ਦਾ ਪੇਜ ਹੈ।
1: ਬਿਲਕੁਲ, ਜੇ ਤੁਸੀਂ ਸਾਡੀ ਸਵੇਰ ਦੀਆਂ ਰੌਣਕਾਂ ਦੇਖਣਾ ਚਾਹੁੰਦੇ ਹੋ ਕਿ ਅਸੀਂ ਕਿਹੜੀਆਂ ਲਾਈਆਂ ਸੀ ਆਕਾਸ਼ਵਾਣੀ ਦੇ ਵਿਹੜੇ 'ਤੇ, ਤੁਸੀਂ ਸਾਡੇ ਪੇਜ 'ਤੇ ਜਾ ਸਕਦੇ ਹੋ ਅਤੇ ਦੇਖ ਸਕਦੇ ਹੋ। ਅਤੇ ਮੈਨੂੰ ਤਾਂ ਲੱਗਦਾ ਕਿ ਭਲੇ ਹੀ ਅਸੀਂ, ਮੈਨੂੰ ਲੱਗਦਾ ਸਿਮਰਨ, ਚਾਹੇ ਆਕਾਸ਼ਵਾਣੀ ਨਾਲ ਬੜੇ ਹੀ ਹੁਣੇ ਜੁੜੇ ਹਾਂ। ਮੈਂ ਤਾਂ ਰਿਗਰੈਟ ਕਰਦੀ ਹਾਂ, ਕਾਸ਼
0: ਪਹਿਲਾਂ ਜੁੜੇ ਹੁੰਦੇ,
1: ਬਟ ਅਸੀਂ ਗਲੈਡ ਹਾਂ ਕਿ ਅਸੀਂ ਆਕਾਸ਼ਵਾਣੀ ਦੇ ਨਾਲ ਜੁੜੇ ਹਾਂ, ਅਸੀਂ ਤੁਹਾਡੇ ਸਾਰਿਆਂ ਨਾਲ ਆਕਾਸ਼ਵਾਣੀ ਦੇ ਥਰੂ ਜੁੜੇ ਹਾਂ, ਤੁਹਾਡੇ ਸਾਰੇ ਨਾਲ ਗੱਲਬਾਤ ਕਰਦੇ ਹਾਂ। ਅਤੇ ਇੱਕ ਨਾ ਮੈਨੂੰ ਇੱਦਾਂ ਲੱਗਦਾ ਕਿ ਇਹ 2-4 ਸਾਲਾਂ ਦਾ ਨਾਤਾ ਨਹੀਂ ਹੈ ਸਾਡਾ ਆਕਾਸ਼ਵਾਣੀ ਦੇ ਨਾਲ, ਇਹ ਨਾ ਮੈਨੂੰ ਲੱਗਦਾ ਕਿ ਪਤਾ ਨਹੀਂ ਕਿੰਨੇ ਕੁ ਜਨਮਾਂ ਦਾ ਨਾਤਾ ਹੈ ਆਕਾਸ਼ਵਾਣੀ ਦੇ ਨਾਲ। ਇੱਕ ਨਾ ਅਜੀਬ ਜਿਹੀ ਫੀਲਿੰਗ ਹੈ ਜਦੋਂ ਵੀ ਅਸੀਂ ਇੱਥੇ ਆਉਂਦੇ ਹਾਂ ਰੇਡੀਓ 'ਤੇ, ਅਤੇ ਇੱਕ ਇੰਨੀ ਪੋਜ਼ਿਟਿਵਿਟੀ ਵਾਈਬ ਹੁੰਦੀ ਹੈ ਜੋ ਅਸੀਂ ਸੋਚਦੇ ਹਾਂ ਕਿ ਸਾਰੀ ਜਿਹੜੀ ਵਾਈਬ ਹੈ ਤੁਹਾਡੇ ਤੱਕ ਪਹੁੰਚਾ ਦਈਏ।
0: ਜਦੋਂ ਅਸੀਂ ਇਹ ਚੀਜ਼ ਸੋਚਦੇ ਹਾਂ ਕਿ ਸਾਡੀ ਆਵਾਜ਼ ਰਾਹੀਂ ਅਸੀਂ ਲੋਕਾਂ ਨੂੰ ਬਈ ਐਜੂਕੇਸ਼ਨ ਦੇ ਨਾਲ ਸੰਬੰਧਿਤ ਚੀਜ਼ਾਂ ਦੱਸ ਰਹੇ ਹਾਂ, ਲੋਕਾਂ ਨੂੰ ਅਵੇਅਰ ਕਰ ਰਹੇ ਹਾਂ, ਲੋਕਾਂ ਨੂੰ ਐਂਟਰਟੇਨ ਕਰ ਰਹੇ ਹਾਂ, ਅਤੇ ਆਪਣੇ ਆਪ ਵਿੱਚ ਨਾ ਇੱਕ ਪ੍ਰਾਊਡ ਫੀਲਿੰਗ ਆਉਂਦੀ।
1: ਅਤੇ ਬਿਲਕੁਲ, ਅਸੀਂ ਜਿਵੇਂ ਯੁਵਾਣੀ ਪ੍ਰੋਗਰਾਮ ਚੱਲ ਰਿਹਾ ਜੀ ਸਾਡਾ, ਔਰ ਅਸੀਂ ਯੁਵਾਣੀ ਪ੍ਰੋਗਰਾਮ ਲੈ ਕੇ ਆਉਂਦੇ ਹਾਂ, ਔਰ ਅਸੀਂ ਬਿਲੀਵ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਨਾ ਮੈਨੂੰ ਲੱਗਦਾ ਪੂਰਾ ਇੰਜੋਏ ਕਰਦੇ ਹੋਵੋਗੇ ਇਸ ਪ੍ਰੋਗਰਾਮ ਨੂੰ। ਅਤੇ ਬਿਲਕੁਲ, ਨਾਤਾ ਤਾਂ ਇੱਕ ਹੈਗਾ ਹੀ ਹੈ ਇਹਦੇ ਆਕਾਸ਼ਵਾਣੀ ਦੇ ਨਾਲ, ਅਤੇ ਕਿਉਂ ਨਾ ਅਸੀਂ ਇਸ ਪਿਆਰੇ ਜਿਹੇ ਨਾਤੇ ਨੂੰ ਸੈਲੀਬ੍ਰੇਟ ਕਰੀਏ। ਔਰ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਵਧਾਈਆਂ ਆਕਾਸ਼ਵਾਣੀ ਦੇ 90 ਸਾਲ ਹੋਣ ਦੀਆਂ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੇ ਮੈਂ ਤੁਹਾਡੀ ਦੋਸਤ ਆਰਜੇ ਸਿਮਰਨ
1: ਤੇ ਮੈਂ ਆਰਜੇ ਦੀਕਸ਼ਾ।
0: ਤੇ ਵੇਲਾ ਹੁਣ ਚੁੱਕਿਆ ਹੁਣ ਸਾਡੇ ਅੱਜ ਦੇ ਦੂਜੇ ਸੈਗਮੈਂਟ ਵਰਡ ਐਕਸਪ੍ਰੈਸ ਦਾ, ਜਿਹਦੇ ਵਿੱਚ ਅਸੀਂ ਵੀ ਇੱਕ ਨਵਾਂ ਸ਼ਬਦ ਸਿੱਖਦੇ ਹਾਂ ਤੇ ਸਾਡੇ ਨਾਲ ਨਾਲ ਅਸੀਂ ਆਪਣੇ ਲਿਸਨਰਸ ਨੂੰ ਵੀ ਦੱਸਦੇ ਹਾਂ, ਤਾਂ ਕਿ ਉਹ ਵੀ ਜਿਹੜੀ ਆ ਆਪਣੇ ਸ਼ਬਦਾਂ ਦੀ ਪਿਟਾਰੀ ਨੂੰ ਹੋਰ ਵੱਡਾ ਕਰ ਸਕਣ ਤੇ ਨਵੇਂ ਨਵੇਂ ਸ਼ਬਦ ਉਹਦੇ ਵਿੱਚ ਐਡ ਆਨ ਹੁੰਦੇ ਰਹਿਣ। ਤੇ ਅੱਜ ਸਾਡੀ ਵਰਡ ਐਕਸਪ੍ਰੈਸ ਦੀ ਪਟੜੀ ਜਿਹੜੀ ਆ ਟ੍ਰੇਨ ਛੁੱਕ ਛੁੱਕ ਕਰਦੀ ਪਹੁੰਚ ਗਈ ਹੈ ਜੀ, ਸ਼ਬਦ
1: ਅਜ਼ੀਜ਼ ਦੇ ਉੱਤੇ।
0: ਬਿਲਕੁਲ, ਬਹੁਤ ਪਿਆਰਾ ਸ਼ਬਦ ਅਤੇ ਬਹੁਤ ਹੀ ਪਿਆਰੀ ਪ੍ਰੋਨਾਊਂਸੀਏਸ਼ਨ ਹੈ ਇਸ ਸ਼ਬਦ ਦੀ, ਕਿਉਂਕਿ ਇਹਦਾ ਮਤਲਬ ਵੀ ਜਿਹੜਾ ਆ ਉਹ ਓਨਾ ਹੀ ਜ਼ਿਆਦਾ ਪਿਆਰਾ।
1: ਅਜ਼ੀਜ਼ ਹੈ
0: ਬਿਲਕੁਲ। ਜੇਕਰ ਇਸ ਸ਼ਬਦ ਦੇ ਮਤਲਬ ਦੀ ਗੱਲ ਕਰੀਏ ਤਾਂ ਇਹਦਾ ਮਤਲਬ ਹੁੰਦਾ ਕੋਈ ਇਹੋ ਜਿਹਾ ਵਿਅਕਤੀ ਜਿਹੜਾ ਤੁਹਾਡੇ ਦਿਲ ਦੇ ਬਹੁਤ ਕਰੀਬ ਹੋਵੇ ਅਤੇ ਉਹਦੇ ਨਾਲ ਤੁਹਾਡਾ ਰਿਸ਼ਤਾ ਬਹੁਤ ਪਿਆਰਾ ਜਾਂ ਸੋਹਣਾ ਹੋਵੇ। ਉਹ ਦੋਸਤ ਵੀ ਹੋ ਸਕਦੇ ਆ, ਉਹ ਤੁਹਾਡੇ ਫੈਮਿਲੀ ਮੈਂਬਰਸ ਵੀ ਹੋ ਸਕਦੇ ਆ। ਅਤੇ ਜਿਵੇਂ ਕੱਲ੍ਹ ਮੈਨੂੰ ਯਾਦ ਆ ਰਿਹਾ ਕਿ ਕੱਲ੍ਹ ਮਦਰਸ ਡੇ ਆ ਅਤੇ ਸਾਡੀ ਮਾਂ ਨਾਲ ਸਾਡਾ ਅਜ਼ੀਜ਼ ਰਿਸ਼ਤਾ ਹੁੰਦਾ ਆ, ਅਤੇ ਇਨਫੈਕਟ ਸਾਡੇ ਆਕਾਸ਼ਵਾਣੀ ਦੇ ਜਿਹੜੇ ਲਿਸਨਰਸ ਆ ਉਹਦੇ ਨਾਲ ਵੀ ਸਾਡਾ ਅਜ਼ੀਜ਼ ਬਹੁਤ ਹੀ ਪਿਆਰਾ ਰਿਲੇਸ਼ਨ ਹੈ। ਕਿਉਂ?
1: ਬਿਲਕੁਲ, ਅਤੇ ਮੇਰਾ ਅਜ਼ੀਜ਼ ਰਿਸ਼ਤਾ ਫਿਲਹਾਲ ਸਿਮਰਨ ਬੈਠੀ ਹੋਈ ਹੈ, ਅਤੇ ਮੈਂ ਤਾਂ ਬਿਲਕੁਲ ਕਹੂੰਗੀ ਸਿਮਰਨ ਦਾ ਮੇਰਾ ਬੜਾ ਹੀ ਅਜ਼ੀਜ਼ ਰਿਸ਼ਤਾ ਹੈ। ਅਤੇ ਇਸ ਸ਼ਬਦ ਜਿਹੜਾ ਤੁਹਾਨੂੰ ਸਿੰਪਲ ਜਿਹਾ ਦੱਸਿਆ ਸੀ ਕਿ ਇਹਦਾ ਮਤਲਬ ਹੁੰਦਾ ਬਹੁਤ ਪਿਆਰਾ ਹੋ ਗਿਆ, ਜਿਹੜਾ ਸਾਡੇ ਦਿਲ ਦੇ ਨੇੜੇ ਆ ਇਨਸਾਨ ਉਹ ਹੋ ਗਿਆ। ਅਤੇ ਇਹ ਸ਼ਬਦ ਕਿੱਥੋਂ ਆਇਆ ਵੀ ਤੁਹਾਨੂੰ ਦੱਸ ਦਿੰਦੇ ਹਾਂ ਜੀ, ਇਹ ਸ਼ਬਦ ਆਇਆ ਜੀ ਅਰਬੀ ਭਾਸ਼ਾ ਤੋਂ। ਅਰਬੀ ਵਿੱਚ ਇਹਨੂੰ ਅਜ਼ੀਜ਼ ਦਾ ਜਿਹੜਾ ਅਰਥ ਹੁੰਦਾ ਸੀਗਾ ਕੀਮਤੀ, ਮਾਣਯੋਗ ਜਾਂ ਪਿਆਰਾ। ਅਤੇ ਫਿਰ ਇਹ ਸ਼ਬਦ ਜਿਹੜਾ ਉਰਦੂ ਦੇ ਵਿੱਚ ਆ ਗਿਆ, ਫਿਰ ਹੌਲੀ ਹੌਲੀ ਹਿੰਦੀ ਦੇ ਵਿੱਚ ਆਇਆ, ਪੰਜਾਬੀ ਦੇ ਵਿੱਚ ਆਇਆ, ਅਤੇ ਹੁਣ ਬੜੇ ਹੀ ਪਿਆਰ ਦੇ ਨਾਲ ਵਰਤਿਆ ਜਾਂਦਾ ਹੈ ਇਹ ਸ਼ਬਦ। ਅਤੇ ਤੁਹਾਨੂੰ ਇਹ ਵੀ ਦੱਸ ਦਈਏ ਪੰਜਾਬੀ ਦੇ ਵਿੱਚ ਇਹ ਸ਼ਬਦ ਨੂੰ ਕੀ ਕਿਹਾ ਜਾਂਦਾ ਹੈ, ਪਿਆਰਾ ਚਹੀਤਾ ਦਿਲ ਦੇ ਨੇੜੇ। ਅਤੇ ਹਿੰਦੀ ਵਿੱਚ ਅਸੀਂ ਕਹਿ ਸਕਦੇ ਹਾਂ ਇਹਨੂੰ ਪ੍ਰੀਏ, ਪਿਆਰਾ, ਅਤਿ ਪ੍ਰੀਏ। ਅਤੇ ਇੰਗਲਿਸ਼ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਡੀਅਰ, ਬਿਲਵਡ ਐਂਡ ਪ੍ਰੀਸ਼ੀਅਸ। ਇਹ ਸ਼ਬਦ ਦੀ ਤੁਸੀਂ ਅਸੀਂ ਦੇਖਿਆ ਇੱਕ ਸ਼ਬਦ ਤੁਹਾਨੂੰ ਇੰਨੇ ਸਾਰੀਆਂ ਦੱਸ ਦਿੱਤੇ ਕਿ ਤੁਸੀਂ ਸਾਰੇ ਸ਼ਬਦ ਯੂਜ਼ ਕਰ ਸਕਦੇ।
0: ਮਤਲਬ ਇੱਕ ਹੀ ਆ ਪਰ ਸ਼ਬਦ ਤੁਸੀਂ ਅਲੱਗ ਅਲੱਗ ਜਿਹੜੇ ਆ ਉਹ ਯੂਜ਼ ਕਰ ਸਕਦੇ ਹੋ। ਅਤੇ ਦੋਸਤੋ, ਜੇਕਰ ਗੱਲ ਕਰੀਏ ਕਿ ਇਹ ਸ਼ਬਦ ਇਸਤੇਮਾਲ ਕਿੱਥੇ ਕਿੱਥੇ ਹੁੰਦਾ, ਅਤੇ ਜਦੋਂ ਅਸੀਂ ਕਿਸੇ ਨੂੰ ਦੱਸਣਾ ਹੋਵੇ ਕਿ ਯਾਰ ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ ਜਾਂ ਇਹਦੇ ਨਾਲ ਮੇਰਾ ਬਹੁਤ ਜ਼ਿਆਦਾ ਅਜ਼ੀਜ਼ ਰਿਸ਼ਤਾ ਹੈ, ਉਸ ਲਈ ਇਹ ਸ਼ਬਦ ਯੂਜ਼ ਹੁੰਦਾ ਆ। ਚਿੱਠੀ ਆਪਾਂ ਜਦੋਂ ਲਿਖਦੇ ਹਾਂ ਜਾਂ ਕਿਸੇ ਨੂੰ ਲੈਟਰ ਲਿਖਦੇ ਹਾਂ ਤਾਂ ਅਸੀਂ ਮੋਸਟਲੀ ਲਿਖਦੇ ਹਾਂ ਡੀਅਰ, ਹਾਏ ਡੀਅਰ ਜਾਂ ਕੁਛ ਇੱਦਾਂ ਕਰਕੇ, ਉਹਦਾ ਵੀ ਮਤਲਬ ਹੁੰਦਾ ਕਿ ਮੇਰੇ ਪ੍ਰਿਯ ਜਾਂ ਦਿਲ ਦੇ ਬਹੁਤ ਨੇੜੇ ਵਾਲੇ ਨੂੰ ਜਿਹਨੂੰ ਅਸੀਂ ਕਹਿੰਦੇ ਹਾਂ। ਅਤੇ ਸ਼ਾਇਰੀਆਂ ਵਿੱਚ ਜਿਹੜੇ ਜ਼ਿਆਦਾਤਰ ਪ੍ਰੇਮੀ ਇੱਕ ਦੂਜੇ ਨੂੰ ਸੰਬੋਧਨ ਕਰਨ ਲਈ ਇਸ ਸ਼ਬਦ ਦਾ ਇਸਤੇਮਾਲ ਕਰਦੇ ਆ। ਅਤੇ ਧਾਰਮਿਕ ਪ੍ਰਸੰਗ ਵਿੱਚ ਵੀ ਇਸ ਸ਼ਬਦ ਦਾ ਜਿਹੜਾ ਇਸਤੇਮਾਲ ਹੈ ਉਹ ਪਰਮਾਤਮਾ ਨਾਲ ਇੱਕ ਪਿਆਰੇ ਰਿਸ਼ਤੇ ਲਈ ਹੁੰਦਾ। ਕਿਉਂ?
1: ਬਿਲਕੁਲ, ਇਹ ਅਜ਼ੀਜ਼ ਜਿਹੜਾ ਸ਼ਬਦ ਹੈ ਤੇ ਮੈਨੂੰ ਲੱਗਦਾ ਕਿ ਹੁਣ ਤੁਸੀਂ ਜ਼ਰੂਰ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਯੂਜ਼ ਕਰੋਗੇ। ਜਦੋਂ ਤੁਸੀਂ ਕਿਸੇ ਨੂੰ ਬਹੁਤ ਜਾਂ ਤੁਸੀਂ ਕਿਸੇ ਨਾਲ ਆਪਣਾ ਪਿਆਰ ਐਕਸਪ੍ਰੈਸ ਕਰਨਾ ਤਾਂ ਤੁਸੀਂ ਇਸ ਸ਼ਬਦ ਨੂੰ ਯੂਜ਼ ਕਰ ਸਕਦੇ ਹੋ। ਅਤੇ ਇਹ ਜਿਹੜਾ ਸ਼ਬਦ ਹੈ ਮੈਨੂੰ ਲੱਗਦਾ ਪਿਆਰ ਬਣ ਰਿਹਾ ਬਸ।
0: ਬਿਲਕੁਲ, ਅਤੇ ਇਸੇ ਪਿਆਰੇ ਜਿਹੇ ਸ਼ਬਦ ਦੇ ਨਾਲ ਅਸੀਂ ਮਿਲਦਾ ਜੁਲਦਾ ਇੱਕ ਪਿਆਰਾ ਜਿਹਾ ਗਾਣਾ ਵੀ ਜਿਹੜਾ ਇੰਜੋਏ ਕਰ ਲੈਂਦੇ ਹਾਂ ਹੁਣ।
2: ਬੰਮ ਚਿੱਕ ਚਿੱਕ ਬੰਮ ਚਿੱਕ ਬੰਮ ਬੰਮ ਬੰਮ ਚਿੱਕ ਚਿੱਕ

0: FM band 102.7 MHz se tusi enjoy kar rahe ho program Yuvani te ji hun vela ho gaya ji sade agle segment da segment bada hi interesting hai tusi saryan ne kann khol ke sunna mil lada ki tade liye eh segment bada important kyunki fashion sab nu pasand hai te sade segment da naam hai ji vakhra swag swag
1: jide vich assi ajj gal karange garmiyan vich assi styling tips jehdi hai kiddan use karni hai kyunki garmiyan da mausam apne naal tez dhupp te paseena leke aunda hai is liye ਸਟਾਈਲਿੰਗ ਤੁਹਾਡੀ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਦੇਖਣ ਵਿੱਚ ਤੁਸੀਂ ਕੂਲ ਵੀ ਲੱਗੋ ਅਤੇ ਕੰਫਰਟ ਜ਼ੋਨ 'ਚ ਵੀ ਰਹੋ ਕਿਉਂਕਿ ਕੰਫਰਟ ਜ਼ੋਨ ਵਿੱਚ ਰਹਿਣਾ ਤਾਂ ਬਹੁਤ ਜ਼ਰੂਰੀ ਹੈ
0: ਬਿਲਕੁਲ ਜਿਵੇਂ ਤੁਸੀਂ ਕਿਹਾ ਹੈ ਕਿ ਗਰਮੀਆਂ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਨਾ ਉਹ ਕੱਪੜੇ ਅੱਛੇ ਹੋਣੇ ਚਾਹੀਦੇ ਆ ਸਾਡੇ ਅਤੇ ਦੂਸਰੀ ਗੱਲ ਹੈ ਅਤੇ ਗਰਮੀਆਂ ਵਿੱਚ ਫਿਰ ਸਾਨੂੰ ਇਹ ਵੀ ਹੁੰਦਾ ਕਿ ਅਸੀਂ ਵਧੀਆ ਵਧੀਆ ਕੱਪੜੇ ਪਾਈਏ ਅਤੇ ਹੋਰ ਜ਼ਿਆਦਾ ਸਟਾਈਲਿਸ਼ ਲੱਗੀਏ ਸੋ ਬਸ ਅਸੀਂ ਤੁਹਾਡੇ ਲਈ ਕੁਛ ਇੱਦਾਂ ਹੀ ਸਮਰ ਟਿਪਸ ਲੈ ਕੇ ਆਏ ਹਾਂ ਕਿ ਤੁਸੀਂ ਆਪਣੇ ਆਪ ਨੂੰ ਗਰਮੀਆਂ ਦੇ ਵਿੱਚ ਵੀ ਕਿਵੇਂ ਸਟਾਈਲ ਰੱਖ ਸਕਦੇ ਹੋ ਉਹ ਵੀ ਤੁਸੀਂ ਬਸ ਸਾਡੇ ਕੋਲ ਸਿੱਖੋ ਸੁਣੋ ਅਤੇ ਤਿਆਰ ਹੋ
1: ਬਿਲਕੁਲ ਜੀ ਬਿਲਕੁਲ ਅਤੇ ਦੀਕਸ਼ਾ ਜੇਕਰ ਅਸੀਂ ਗੱਲ ਸ਼ੁਰੂ ਕਰਨੀ ਹੋਈ ਹੈ ਨਾ ਕੱਪੜਿਆਂ ਦੀ ਗੱਲ ਬਾਅਦ ਵਿੱਚ ਆਉਂਦੀ ਹੈ ਸਭ ਤੋਂ ਪਹਿਲਾਂ ਇਹ ਹੁੰਦਾ ਕਿ ਅਸੀਂ ਕਿਸ ਟਾਈਪ ਦਾ ਕੱਪੜਾ ਲਈਏ ਗਰਮੀਆਂ 'ਚ ਕਿ ਕਿਹੜੇ ਟਾਈਪ ਦਾ ਕੱਪੜਾ ਜਿਸ 'ਚ ਸਾਨੂੰ ਪਸੀਨਾ ਵੀ ਘੱਟ ਆਵੇ ਅਤੇ ਮਤਲਬ ਆਪਾਂ ਅੱਛੇ ਵੀ ਲਿਖੀਏ ਔਰ ਉਹਦੇ ਨਾਲ ਜਿਹੜੇ ਡਰੈਸ ਜਾਂ ਜੋ ਵੀ ਆਪਾਂ ਬਣਾਉਣ ਦਾ ਸੋਚ ਰਹੇ ਹਾਂ ਉਹ ਈਜ਼ੀਲੀ ਬਣ ਵੀ ਜਾਵੇ
0: ਹਾਂ ਫੈਬਰਿਕ ਦੀ ਤੁਸੀਂ ਗੱਲ ਕੀਤੀ ਹੈ ਅਤੇ ਇਹ ਸਭ ਨਾਲ ਜ਼ਰੂਰੀ ਹੈ ਕਿ ਸਾਨੂੰ ਫੈਬਰਿਕ ਗਰਮੀ ਦੇ ਵਿੱਚ ਬੜਾ ਹੀ ਸੋਚ ਸਮਝ ਕੇ ਲੈਣੇ ਪੈਂਦਾ ਔਰ ਜਦੋਂ ਅਸੀਂ ਗਰਮੀਆਂ ਦੀ ਗੱਲ ਆਵੇ ਤਾਂ ਇੱਕ ਫੈਬਰਿਕ ਜ਼ਰੂਰ ਸਾਨੂੰ ਸਾਹਮਣੇ ਆਉਂਦਾ ਜੀ ਉਹ ਸਭ ਨੂੰ ਹੀ ਪਤਾ ਹੋਏਗਾ ਜੀ ਕੋਟਨ
1: ਬਿਲਕੁਲ
0: ਔਰ ਬੈਸਟ ਹੈ ਕਿ ਅਗਰ ਤੁਸੀਂ ਉਹ ਵੇਅਰ ਕਰਦੇ ਹੋ ਤੁਹਾਡਾ ਜਿਹੜਾ ਪਸੀਨਾ ਉਹ ਵੀ ਅਬਜ਼ਰਵ ਕਰ ਲੈਂਦਾ ਉਹ ਕੋਟਨ ਦਾ ਕੱਪੜਾ ਔਰ

0: ਜ਼ਿਆਦਾ ਕੰਫਰਟੇਬਲ ਹੁੰਦਾ ਅਤੇ ਤੁਸੀਂ ਆਰਾਮ ਨਾਲ ਉਸਨੂੰ ਵੇਅਰ ਕਰ ਸਕਦੇ ਹੋ।
1: ਬਿਲਕੁਲ, ਇਸ ਤੋਂ ਇਲਾਵਾ ਇੱਕ ਰੇਅਨ ਦਾ ਕੱਪੜਾ ਹੁੰਦਾ, ਮੈਨੂੰ ਲੱਗਦਾ ਬਹੁਤ ਘੱਟ ਲੋਕਾਂ ਨੇ ਇਹਦਾ ਨਾਮ ਸੁਣਿਆ ਹੋਣਾ, ਜਾਂ ਫਿਰ ਇੱਦਾਂ ਹੋ ਸਕਦਾ ਕਿ ਮਾਝੇ ਮਾਲਵੇ ਦੁਆਬੇ ਦੇ ਹਿਸਾਬ ਨਾਲ ਸਾਰੇ ਪਾਸੇ ਅਲੱਗ ਅਲੱਗ ਸ਼ਾਇਦ ਇਸਦਾ ਨਾਮ ਹੋਵੇ।
0: ਹਾਂ,
1: ਅਤੇ ਉਹ ਜਿਹੜਾ ਕੱਪੜਾ ਆ ਉਹ ਰੇਸ਼ਮ ਵਰਗਾ ਮਹਿਸੂਸ ਹੁੰਦਾ, ਪਰ ਮਤਲਬ ਕਿ ਏਅਰ ਉਹਦੇ ਅੰਦਰ ਆ ਜਾ ਸਕਦੀ ਹੈ, ਇਸ ਲਈ ਤੁਹਾਨੂੰ ਜ਼ਿਆਦਾ ਗਰਮੀ ਉਹਦੇ ਵਿੱਚ ਫੀਲ ਨਹੀਂ ਹੁੰਦੀ।
0: ਬਿਲਕੁਲ, ਇਹ ਜਿਹੜੇ 2-4 ਕੱਪੜੇ ਹੈ ਜਿਹੜੇ ਗਰਮੀਆਂ ਦੇ ਵਿੱਚ, ਇਹ ਤੁਹਾਨੂੰ ਸਟਾਈਲਿਸ਼ ਵੀ ਬਹੁਤ ਵਧਾਉਂਦੇ ਆ, ਕਿਉਂਕਿ ਕੋਟਨ ਦਾ ਕੱਪੜਾ ਅਸੀਂ ਕੁਛ ਵੀ ਉਸਦੇ ਨਾਲ ਬਣਾ ਸਕਦੇ ਹਾਂ, ਚਾਹੇ ਉਹਦੀ ਅਸੀਂ ਸ਼ੋਰਟ ਕੁਰਤੀ, ਅੱਜ ਕੱਲ੍ਹ ਜਿਵੇਂ ਕਿ ਬਹੁਤ ਜ਼ਿਆਦਾ ਵਾਇਰਲ ਜਾ ਰਹੀਆਂ ਨੇ, ਤੁਸੀਂ ਕੁਰਤੀਆਂ ਬਹੁਤ ਜ਼ਿਆਦਾ ਵੇਅਰ ਕਰਦੇ ਹੋ,
1: ਸਾਡੀ ਪ੍ਰੀਟੀ ਵੂਮਨਸ ਲਈ ਤਾਂ ਬਹੁਤ ਜ਼ਰੂਰੀ ਹੈ।
0: ਪਰਸ਼ੀ ਸਲਵਾਰ ਨੇ ਤਾਂ ਬਈ ਸੋਸ਼ਲ ਮੀਡੀਆ ਹੀ ਭਰਿਆ ਹੋਇਆ, ਅਸੀਂ ਅੱਜ ਕੱਲ੍ਹ ਕੁੜੀਆਂ ਨੂੰ ਜੀਨ ਟੋਪ ਤੋਂ ਮਤਲਬ ਅਸੀਂ ਛੱਡ ਕੇ ਨਾ ਅਤੇ ਕੁਰਤੀਆਂ ਦੇ ਵਿੱਚ ਪਰਸ਼ੀ ਸਲਵਾਰ ਦੇ ਵਿੱਚ ਹੀ ਜ਼ਿਆਦਾ ਦੇਖਦੇ ਹਾਂ।
1: ਪਰ ਦੀਕਸ਼ਾ, ਜੇਕਰ ਅਸੀਂ ਦੇਖੀਏ ਨਾ, ਬਹੁਤ ਸਾਰੀ ਕੁੜੀਆਂ ਨੇ ਜਿਹੜਾ ਕੱਪੜਾ ਬਣਾਇਆ ਹੋਇਆ ਉਹ ਗਰਮੀਆਂ ਲਈ ਕੰਫਰਟੇਬਲ ਨਹੀਂ ਹੈ, ਤੇ ਬਹੁਤ ਸਾਰੀ ਕੁੜੀਆਂ ਨੇ ਜਿਹੜਾ ਕਾਟਨ ਵਿੱਚ ਬਣਾਇਆ ਹੋਇਆ, ਦੇਖਣ 'ਚ ਵੀ ਸੋਹਣਾ ਲੱਗਦਾ, ਸਟਾਈਲਿਸ਼ ਲੱਗਦਾ, ਔਰ ਕੰਫਰਟ ਜ਼ੋਨ ਵੀ ਉਹਦੇ ਵਿੱਚ ਪੂਰਾ ਹੁੰਦਾ।
0: ਬਿਲਕੁਲ, ਅਤੇ ਉਹ ਇਹ ਹੈ ਕਿ ਤੁਸੀਂ ਆਰਾਮ ਦੇ ਨਾਲ ਵੇਅਰ ਕਰ ਸਕਦੇ ਹੋ, ਤੁਹਾਨੂੰ ਕਿਸੇ ਚੀਜ਼ ਦੀ ਉਹ ਨਹੀਂ, ਪ੍ਰੋਬਲਮ ਨਹੀਂ ਆਏਗੀ। ਉਹ ਹੈ ਵੀ ਇਹੋ ਜਿਹਾ ਕੱਪੜਾ ਹੁੰਦਾ ਕਿ ਤੁਹਾਨੂੰ ਕੋਈ ਐਲਰਜੀ ਨਹੀਂ ਕਰੇ। ਗਰਮੀ ਦੇ ਵਿੱਚ ਕਈ ਕੱਪੜੇ ਹੁੰਦੇ ਨੇ ਕਿ ਸਾਨੂੰ ਬੜੇ ਇਰੀਟੇਟ ਕਰਦੇ ਆ।
1: ਬਿਲਕੁਲ, ਚੁੱਭਦੇ ਆ ਗਰਮੀਆਂ ਵਿੱਚ, ਬਾਅਦ 'ਚੋਂ ਆਪ ਹੀ ਪਾਉਣ ਦਾ ਦਿਲ ਨਹੀਂ ਕਰਦਾ, ਇੱਕ ਵਾਰੀ ਸੂਟ ਪਾ ਕੇ ਫਿਰ ਛੱਡ ਦੇਈਦਾ ਕਿ ਨਹੀਂ ਹੁਣ ਨਹੀਂ ਇਹਨੂੰ ਪਾਉਣਾ।
0: ਕੋਟਨ ਦੇ ਕੱਪੜੇ ਦੀ ਅਸੀਂ ਗੱਲ ਕੀਤੀ ਔਰ ਤੁਹਾਨੂੰ ਅਸੀਂ ਸਟਾਈਲ ਵੀ ਦੱਸ ਦਿੱਤਾ ਕਿ ਤੁਸੀਂ ਉਹਦਾ ਕੀ ਬਣਾ ਸਕਦੇ ਹੋ, ਕੁਰਤੀ ਬਣਾ ਸਕਦੇ ਹੋ, ਸ਼ੋਰਟ ਕੁਰਤੀ,
1: ਬਿਲਕੁਲ
0: ਲੌਂਗ ਕੁਰਤੀ ਬਣਾ ਸਕਦੇ ਹੋ, ਤੁਸੀਂ ਸਲਵਾਰ ਸੂਟ ਬਣਾ ਸਕਦੇ ਹੋ।
1: ਅੱਜ ਕੱਲ੍ਹ ਪਲਾਜ਼ੋ ਸੂਟਸ ਜਿਹੜੇ ਨੇ ਉਹ ਬਹੁਤ ਟ੍ਰੈਂਡ ਕਰ ਰਹੇ ਨੇ, ਖੁੱਲੇ ਖੁੱਲੇ ਤੁਸੀਂ ਜਿਹੜੇ ਆ ਸੂਟ ਉਹ ਬਣਾ ਸਕਦੇ ਹੋ। ਔਰ ਦੋਸਤੋ, ਇਸ ਦੇ ਨਾਲ ਹੀ ਜਿਹੜੇ ਨਾਈਲੋਨ ਦੇ ਕੱਪੜੇ ਆ ਜਾਂ ਪੋਲੀਐਸਟਰ ਦੇ ਕੱਪੜੇ ਆ ਜਾਂ ਸਿੰਥੈਟਿਕ ਹੈ, ਤੁਸੀਂ ਗਰਮੀਆਂ ਤੋਂ ਇਹਨਾਂ ਕੱਪੜਿਆਂ ਤੋਂ ਬਚੋ, ਕਿਉਂਕਿ ਇਹ ਪਸੀਨਾ ਨਹੀਂ ਸੋਖਦੇ।
0: ਹਾਂ, ਅਤੇ ਮੈਨੂੰ ਲੱਗਦਾ ਕਿ ਕੋਟਨ ਦੇ ਕੱਪੜੇ ਹੋ ਗਏ, ਰੇਓਨ ਦੇ ਕੱਪੜੇ ਹੋ ਗਏ, ਇਹੀ ਜ਼ਿਆਦਾਤਰ ਸਾਨੂੰ ਨਾ ਜਿਹੜਾ ਫਰੈਸ਼ ਫੀਲ ਕਰਵਾਉਂਦੇ ਆ ਅਤੇ ਔਰ ਅਸੀਂ ਕੰਫਰਟੇਬਲ ਰਹਿੰਦੇ ਹਾਂ।
1: ਅਤੇ ਗੱਲ ਕਰ ਲਈ ਅਸੀਂ ਫੈਬਰਿਕ ਦੀ, ਅਤੇ ਹੁਣ ਆਉਂਦੇ ਹਾਂ ਅਸੀਂ ਕਲਰਸ 'ਤੇ, ਜੋ ਕਿ ਬਹੁਤ ਜ਼ਰੂਰੀ ਆ
0: ਗਰਮੀਆਂ ਦੇ ਵਿੱਚ। ਮੈਨੂੰ ਲੱਗਦਾ ਕਿ ਅਗਰ ਅਸੀਂ ਡਾਰਕ ਰੈੱਡ ਕਲਰ ਪਾ ਲਈਏ, ਯੈਲੋ ਪਾ ਲਈਏ, ਤਾਂ ਮੈਨੂੰ ਲੱਗਦਾ ਕਿ ਉਹ ਸ਼ਾਇਦ ਉਹ ਨਾ ਜ਼ਿਆਦਾ ਧੁੱਪ ਲੱਗ ਜਾਂਦੀ ਹੈ, ਜ਼ਿਆਦਾ ਗਰਮੀ ਲੱਗਦੀ ਹੈ। ਕਲਰ ਦੀ ਚੋਣ ਹੋਣੀ ਵੀ ਮੈਨੂੰ ਲੱਗਦਾ ਹੈ ਕਿ ਸਟਾਈਲ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦੀ ਹੈ।
1: ਬਿਲਕੁਲ,
0: ਕੱਪੜਾ ਵੀ ਖਰੀਦ ਲਿਆ ਜੀ, ਅਸੀਂ ਬਣਾ ਵੀ ਲਿਆ, ਹੁਣ ਅਸੀਂ ਕਲਰ ਕਿਸ ਕਲਰ ਦਾ ਬਣਵਾਈਏ, ਉਹ ਵੀ ਅਸੀਂ ਤੁਹਾਨੂੰ ਸੁਜੈਸਟ ਕਰ ਦਿੰਦੇ ਹਾਂ।
1: ਬਿਲਕੁਲ, ਅਤੇ ਗਰਮੀਆਂ ਵਿੱਚ ਤੁਸੀਂ ਹਮੇਸ਼ਾ ਜਿਹੜੇ ਆ ਪੇਸਟਲ ਕਲਰਸ ਜਾਂ ਕਹਿ ਲਓ ਕਿ ਹਲਕੇ ਕਲਰਸ ਵੱਲ ਜਾਣਾ, ਜਿਹੜੇ ਸੂਰਜ ਦੀ ਗਰਮੀ ਨੂੰ ਈਜ਼ੀਲੀ ਸੋਖ ਲੈਂਦੇ ਆ, ਤਾਂ ਤੁਹਾਨੂੰ ਜ਼ਿਆਦਾ ਉਹਨਾਂ ਵਿੱਚ ਗਰਮੀ ਨਹੀਂ।
0: ਬਿਲਕੁਲ, ਫੋਰ ਐਗਜ਼ਾਮਪਲ ਅਸੀਂ ਦੱਸ ਸਕਦੇ ਹਾਂ ਵਾਈਟ ਕਲਰ, ਉਹਨੂੰ ਤਾਂ ਪਾ ਕੇ ਵੈਸੇ ਪੀਸ ਦੀ ਫੀਲਿੰਗ ਆਉਂਦੀ ਹੈ, ਤਾਂ ਮੈਨੂੰ ਲੱਗਦਾ ਕਿ ਸੂਰਜ ਤੁਹਾਡੇ ਕੋਲ ਜਾਂ ਨੇੜੇ ਵੇੜੇ ਵੱਜਣ ਲੱਗਾ।
1: ਵਾਈਟ ਕਲਰ ਨੂੰ ਤਾਂ ਗਰਮੀਆਂ ਦਾ ਕਿੰਗ ਕਹਿੰਦੇ ਆ ਨਾ।
0: ਹਾਂ, ਅਤੇ ਕ੍ਰੀਮ ਹੋ ਗਿਆ, ਪੀਚ ਹੋ ਗਿਆ, ਲਵੈਂਡਰ ਹੋ ਗਿਆ,
1: ਬਿਲਕੁਲ ਮਿੰਟ ਗ੍ਰੀਨ ਹੋ ਗਿਆ, ਗੁਲਾਬੀ ਕਲਰ ਜਿਹੜਾ ਹਲਕਾ ਹਲਕਾ ਸ਼ੇਡ ਪਿੰਕ ਦਾ ਚੱਲ ਰਿਹਾ, ਬੇਬੀ ਪਿੰਕ ਵਿੱਚ, ਉਹ ਵੀ ਬਹੁਤ ਟ੍ਰੈਂਡ ਕਰ ਰਿਹਾ ਅੱਜ ਕੱਲ੍ਹ।
0: ਅਤੇ ਇਹ ਜਿਹੜੀ ਸਨਲਾਈਟ ਨੂੰ ਨਾ ਰਿਫਲੈਕਟ ਕਰਦੇ ਆ, ਦੈਟਸ ਵਾਈ ਜਿਹੜੇ ਆ ਕੱਪੜੇ ਇਹਨਾਂ ਵਿੱਚ ਤੁਹਾਨੂੰ ਹੈ ਨਾ ਗਰਮੀ ਬਿਲਕੁਲ ਨਹੀਂ ਲੱਗਦੀ ਹੈ। ਅਤੇ ਹੋਰ ਕੀ ਤੁਸੀਂ ਕੱਪੜੇ ਵੀ ਹੈ ਨਾ,
1: ਬਿਲਕੁਲ ਬਿਲਕੁਲ,
0: ਕੱਪੜੇ ਦੇ ਕਲਰ ਦੀ ਚੋਣ ਮੈਨੂੰ ਲੱਗਦਾ ਕਿ ਬਹੁਤ ਵਧੀਆ, ਅਤੇ ਆਪਾਂ ਵੀ ਬੜੇ ਸੋਹਣੇ ਕੱਪੜੇ ਪਾਏ ਹੋਏ ਆ।
1: ਬਿਲਕੁਲ ਜੀ, ਬਿਲਕੁਲ, ਅਤੇ ਇਹ ਗੱਲ ਸਿਰਫ ਕੁੜੀਆਂ ਲਈ ਨਹੀਂ, ਮੁੰਡਿਆਂ ਲਈ ਵੀ ਹੈ, ਕਿਉਂਕਿ ਸਾਡੀ ਟਿਪਸ ਦੋਵਾਂ ਲਈ ਹੈ। ਸੋ ਇਹ ਨਾ ਸਮਝ ਜਾਇਓ ਕਿ ਅਸੀਂ ਸਿਰਫ ਕੁੜੀਆਂ ਲਈ ਟਿਪਸ ਦੇ ਰਹੇ ਹਾਂ, ਇਹ ਸਾਰੀਆਂ ਟਿਪਸ ਜਿਹੜੀਆਂ ਨੇ
0: ਮੁੰਡੇ ਵੀ ਕੋਟਨ ਦੇ ਕੁੜਤਾ ਪਜਾਮਾ ਬਣਾ ਸਕਦੇ ਆ, ਐਂਡ ਸ਼ਰਟ ਪਾ ਸਕਦੇ ਆ,
1: ਔਰ ਹਲਕੇ ਕਲਰਸ 'ਚ,
0: ਹਲਕੇ ਕਲਰਸ 'ਚ ਚੈੱਕ ਸ਼ਰਟ ਪਾ ਸਕਦੇ ਆ ਤੁਸੀਂ, ਬਿਲਕੁਲ ਲਾਈਟ ਵਾਈਟ ਹੋ ਗਿਆ, ਬਲੂ ਕਲਰ ਹੋ ਗਿਆ, ਲਾਈਟ ਬਲੂ ਕਲਰ ਇਸ ਕਲਰ ਦੇ ਵਿੱਚ ਤੁਸੀਂ ਵੇਅਰ ਕਰ ਸਕਦੇ ਹੋ।
1: ਬਿਲਕੁਲ, ਐਂਡ
0: ਵਾਈਟ ਕਲਰ ਦੀ ਸ਼ਰਟ ਅਸੀਂ ਪਾ ਸਕਦੇ ਹਾਂ, ਬਲੈਕ ਰੰਗ ਵੀ ਮੈਨੂੰ ਲੱਗਦਾ ਕਿ ਗਰਮੀਆਂ ਦੇ ਵਿੱਚ ਥੋੜ੍ਹਾ ਜਿਹਾ ਅਵੋਇਡ ਕਰਨਾ ਚਾਹੀਦਾ ਸਾਨੂੰ, ਉਹ ਵੀ ਕਿਤੇ ਨਾ ਕਿਤੇ ਸਾਨੂੰ ਗਰਮੀ ਜ਼ਰੂਰ ਕਰਦੀ ਹੈ। ਸੋ ਤੁਸੀਂ ਵਾਈਟ ਟੋਪ ਦੇ ਨਾਲ ਜਿੱਦਾਂ ਕਿ ਡੈਨਿਮ ਦੀ ਜੀਨ ਵੇਅਰ ਕਰ ਲਈ, ਕੁੜੀਆਂ ਦੇ ਲਈ ਅਸੀਂ ਪੀਚ ਕੁਰਤੀ ਹੋ ਗਈ, ਵਾਈਟ ਪਲਾਜ਼ੋ, ਤੁਸੀਂ
1: ਬਿਲਕੁਲ ਇਹ ਕੰਬੀਨੇਸ਼ਨ ਬਹੁਤ ਟ੍ਰੈਂਡ 'ਚ, ਇੰਸਟਾ 'ਤੇ ਵੀ ਮੈਨੂੰ ਲੱਗਦਾ ਛਾਇਆ ਹੀ ਹੋਇਆ ਪੂਰਾ,
0: ਸੋਸ਼ਲ ਮੀਡੀਆ 'ਤੇ ਤਾਂ ਪੂਰਾ ਹੀ ਛਾਇਆ ਹੋਇਆ। ਵੈਸੇ ਤਾਂ ਹਰ ਇੱਕ ਟਿਪਸ ਸਾਨੂੰ ਮਿਲ ਹੀ ਜਾਂਦੇ ਆ, ਪਰ ਗਰਮੀਆਂ ਦੇ ਵਿੱਚ ਜਿਵੇਂ ਕਿ ਨਾ ਬੜੇ ਹੀ ਇਰੀਟੇਟ ਹੋ ਜਾਂਦੇ ਆ।
1: ਬਿਲਕੁਲ ਬਿਲਕੁਲ, ਕਿਉਂਕਿ ਇੰਨੇ ਸਾਰੇ ਇਨਫਲੂਐਂਸਰ ਆ, ਸਾਰਿਆਂ ਦੀ ਪਸੰਦ ਵੀ ਵੱਖਰੀ ਵੱਖਰੀ ਹੈ, ਅਤੇ ਅਸੀਂ ਜਿਹੜੇ ਉਹਨਾਂ ਤੋਂ ਇਨਫਲੂਐਂਸ ਹੋਣ ਵਾਲੇ ਹਾਂ, ਅਸੀਂ ਕਨਫਿਊਜ਼ ਰਹਿੰਦੇ ਕਿ ਅਸੀਂ ਜਾਣਾ ਕਿੱਦਾਂ ਵਾਲੇ ਪਾਸੇ।
0: ਪਰ ਇਹ ਹੈ ਕਿ ਬਹੁਤ ਸਾਰੇ ਇੱਦਾਂ ਦੇ ਵੀ ਸਾਡੇ ਜਿਹੜੇ ਲਿਸਨਰਸ ਹੈ, ਸਾਡੇ ਗਰਲਸ ਬੋਇਜ਼, ਜਿਹੜੇ ਕਿ ਮਤਲਬ ਸੂਟ ਵੇਅਰ ਨਹੀਂ ਕਰਦੇ ਆ ਜ਼ਿਆਦਾ, ਕੁਰਤੀਆਂ ਵੇਅਰਸ ਨਹੀਂ ਕਰਦੇ ਆ, ਕੋਈ ਚੱਕਰ ਨਹੀਂ ਆ, ਅਸੀਂ ਤੁਹਾਡੇ ਲਈ ਵੀ ਬਹੁਤ ਸਾਰੇ ਫਿਟਸ ਲੈ ਕੇ ਆਵਾਂਗੇ ਕਿ ਤੁਸੀਂ ਅਗਰ ਸੂਟ ਵੇਅਰ ਨਹੀਂ ਕਰਦੇ ਹੋ ਤਾਂ ਤੁਹਾਡੇ ਲਈ ਅਸੀਂ ਕੀ ਲੈ ਕੇ ਆ ਸਕਦੇ ਹਾਂ, ਉਹ ਵੀ ਤੁਹਾਨੂੰ ਗਰਮੀਆਂ ਦੇ ਵਿੱਚ ਕੰਫਰਟੇਬਲ ਕਰ ਸਕਦੇ ਨੇ। ਬਟ ਮੈਨੂੰ ਲੱਗਦਾ ਕਿ ਗੱਪਸ਼ਪ ਸਾਡੀ ਜ਼ਿਆਦਾ ਹੋ ਗਈ ਹੈ।
1: ਬਿਲਕੁਲ,
0: ਅਤੇ ਵਿਹਲਾ ਹੋ ਗਿਆ ਜੀ, ਤੁਹਾਨੂੰ ਇੱਕ ਮਿਊਜ਼ੀਕਲ ਬ੍ਰੇਕ ਦੇ ਦਈਏ ਅਤੇ ਤੁਸੀਂ ਇੰਜੋਏ ਕਰਕੇ ਆਓ ਟਰੈਕ, ਐਂਡ ਮਿਲਦੇ ਹਾਂ ਅਸੀਂ ਫਿਰ।

0: ਵੈਲਕਮ ਬੈਕ ਦੋਸਤੋ। ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਜੀ ਵੱਖਰਾ ਸਵੈਗ, ਜਿਹਦੇ ਵਿੱਚ ਗੱਲ ਕਰ ਰਹੇ ਸੀ ਕਿ ਸਮਰਸ ਵਿੱਚ ਆਪਣੇ ਆਪ ਨੂੰ ਕਿੱਦਾਂ ਤਿਆਰ ਕਰਨਾ ਤਾਂ ਕਿ ਸਟਾਈਲਿਸ਼ ਵੀ ਦਿਖੀਏ ਅਤੇ ਕੰਫਰਟ 'ਚ ਵੀ ਰਹੀਏ।
1: ਬਿਲਕੁਲ, ਅਤੇ ਅਸੀਂ ਕੁਝ ਪਹਿਲੇ ਟਿਪਸ ਵੀ ਦੇ ਚੁੱਕੇ ਹਾਂ ਔਰ ਇੱਕ ਟਿਪਸ ਅਸੀਂ ਉਹਨਾਂ ਲਈ ਲੈ ਕੇ ਆਏ ਹਾਂ ਜਿਹੜੇ ਕਿ ਸੂਟ ਵੇਅਰ ਨਹੀਂ ਕਰਦੇ ਆ।
0: ਬਿਲਕੁਲ,
1: ਅਤੇ ਉਹ ਕੀ ਕਰ ਸਕਦੇ ਆ ਗਰਮੀਆਂ ਦੇ ਵਿੱਚ, ਉਹ ਕਰ ਸਕਦੇ ਆ ਜੀ ਲੂਜ਼ ਫਿੱਟ ਤੁਸੀਂ ਵੇਅਰ ਕਰ ਸਕਦੇ ਹੋ, ਉਹ ਤੁਹਾਨੂੰ ਸਮਾਰਟ ਫਿੱਟ ਲੱਗਣਗੇ ਜੀ। ਬਿਲਕੁਲ, ਤੁਸੀਂ ਸਮਾਰਟ ਵੀ ਲੱਗੋਗੇ ਔਰ ਤੁਸੀਂ ਆਪਣੇ ਕੰਫਰਟ ਜ਼ੋਨ 'ਚ ਵੀ
0: ਰਹੋਗੇ। ਅੱਜ ਕੱਲ੍ਹ ਮੈਨੂੰ ਲੱਗਦਾ ਓਵਰ ਸਾਈਜ਼ ਦਾ ਟ੍ਰੈਂਡ ਵੀ ਬਹੁਤ ਜ਼ਿਆਦਾ ਚੱਲ ਰਿਹਾ।
1: ਹਾਂ, ਅਤੇ ਅਸੀਂ ਗੱਲ ਕਰੀਏ ਪਹਿਲੇ ਇਹ ਚੀਜ਼ਾਂ ਚੱਲਦੀਆਂ ਸੀਗੀਆਂ, ਟਾਈਟ ਜੀਨ ਜਿਹਦੇ ਵਿੱਚ ਅਸੀਂ ਅਨਕੰਫਰਟੇਬਲ ਰਹਿੰਦੇ ਸੀਗੇ, ਹੈ ਨਾ। ਹੁਣ ਅੱਜ ਕੱਲ੍ਹ ਲੂਜ਼ ਫਿੱਟ, ਇੱਕ ਤਾਂ ਜਿਹੜੇ ਬੜੇ ਹੀ ਜ਼ਿਆਦਾ ਸਲਿਮ ਹੈ ਨਾ ਉਹਨਾਂ ਲਈ ਵੀ ਬੈਨੀਫਿਟ ਹੈ।
0: ਬਿਲਕੁਲ ਬਿਲਕੁਲ,
1: ਕਿ ਉਹ ਵੀ ਬੈਗੀ ਜੀਨਸ ਪਾ ਲੈਂਦੇ ਆ, ਲੂਜ਼ ਸ਼ਰਟ ਜਾਂ
0: ਔਰ ਸੂਟ ਵੀ ਬਹੁਤ ਕਰਦੀਆਂ, ਕਲਾਸੀ ਜਿਹਾ ਦਿਖਦਾ ਬੰਦਾ,
1: ਕਲਾਸੀ ਜਿਹਾ ਲੁੱਕ। ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਸਲਿਮ ਬੰਦੇ ਨੂੰ ਸੋਹਣੀਆਂ ਲੱਗਦੀਆਂ, ਸੂਟ ਲੱਗਦੀਆਂ, ਨਹੀਂ ਨਹੀਂ ਇੱਦਾਂ ਨਹੀਂ ਕਹੋਗੇ, ਦੋਨਾਂ ਨੂੰ ਹੀ ਸੂਟ ਕਰਦੀਆਂ ਔਰ ਦੋਨੋਂ ਹੀ ਅੱਛੇ ਲੱਗਦੇ ਆ। ਤੁਸੀਂ ਇਹ ਚੀਜ਼ ਸਟਾਈਲ ਕਰ ਸਕਦੇ ਹੋ ਔਰ ਇਹ ਸਿਰਫ ਗਰਲਸ ਦੇ ਲਈ ਨਹੀਂ ਹੈ, ਇਹ ਸਾਡੇ ਮੁੰਡੇ ਵੀ ਕਰ ਸਕਦੇ ਨੇ ਅਗਰ ਉਹਨਾਂ ਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ।
0: ਓਵਰ ਸਾਈਜ਼ ਟੀ ਸ਼ਰਟ ਤੁਸੀਂ ਪਾ ਸਕਦੇ
1: ਹੋ, ਕਿਉਂਕਿ ਯਾਰ ਇੱਕ ਮੁੰਡੇ ਦੀ ਮੈਨੂੰ ਲੱਗਦਾ ਕਿ ਵਿਚਾਰਿਆਂ ਕੋ ਡਿਸਐਡਵਾਂਟੇਜ ਹੈ ਕਿ ਉਹਨਾਂ ਕੋਲ ਆਪਸ਼ਨਸ ਬਹੁਤ ਘੱਟ ਹੈ।
0: ਉਹ ਤਾਂ ਹੈ ਜੀ, ਆਪਸ਼ਨਸ ਉਹਨਾਂ ਕੋਲ ਸੱਚੀ ਘੱਟ ਹੈ, ਪਰ ਜਿੰਨੇ ਵੀ ਉਹਨਾਂ ਕੋਲ ਆਪਸ਼ਨਸ ਹੈ ਜੇਕਰ ਉਹਨਾਂ ਦੀ ਸਹੀ ਵਰਤੋਂ ਕਰਨ ਤਾਂ ਉਹ ਵੀ ਸਟਾਈਲਿਸ਼ ਓਬਵੀਅਸਲੀ ਲੱਗਦੇ ਨੇ।
1: ਤੁਸੀਂ ਵੀ ਓਵਰ ਸਾਈਜ਼ ਜਿਹੜੀਆਂ ਟੀ ਸ਼ਰਟਸ ਵੇਅਰ ਕਰ ਸਕਦੇ ਹੋ ਐਂਡ ਲੋਅਰ ਟਰਾਊਜ਼ਰਸ ਪਾ ਸਕਦੇ ਹੋ, ਅੱਜ ਕੱਲ੍ਹ ਬੋਇਜ਼ ਦੇ ਆਉਂਦੇ ਆ ਬਹੁਤ ਸਾਰੇ, ਫਲੋਈ ਮੈਕਸੀ ਡਰੈਸ ਕੁੜੀਆਂ ਪਾ ਸਕਦੀਆਂ ਨੇ, ਉਹ ਵੀ ਅੱਛੀ ਹੈ। ਐਂਡ ਜਿਹੜੇ ਰਿਲੈਕਸਡ ਸ਼ਰਟਸ ਹੁੰਦੀਆਂ ਜਿਹਨਾਂ ਜਿਹੜੀਆਂ ਲੂਜ਼ ਵੀ ਹੁੰਦੀਆਂ ਐਂਡ ਮਤਲਬ ਬਹੁਤ ਜ਼ਿਆਦਾ ਅੱਛੀਆਂ ਹੁੰਦੀਆਂ, ਔਰ ਤੁਸੀਂ ਟਰਾਊਜ਼ਰਸ ਵੇਅਰ ਕਰ ਸਕਦੇ ਹੋ।
0: ਬਿਲਕੁਲ, ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਅਸੈਸਰੀਜ਼ ਦੀ ਕਿ ਅਸੀਂ ਕਿਹੜੀਆਂ ਨਾਲ ਵੇਅਰ ਕਰ ਸਕਦੇ ਹਾਂ, ਤਾਂ ਗਰਮੀਆਂ 'ਚ ਸਨਸ ਗਲਾਸਿਸ ਤਾਂ ਮਸਟ ਹੈ।
1: ਹਾਂ, ਅਤੇ ਮੈਨੂੰ ਲੱਗਦਾ ਕਿ ਅਸੀਂ ਵਿੰਟਰਸ ਦੇ ਵਿੱਚ ਆਪਣੀ ਮਰਜ਼ੀ ਦੇ ਨਾਲ ਨਾ ਕੋਈ ਵੀ ਅਸੈਸਰੀ ਵੇਅਰ ਕਰ ਸਕਦੇ, ਸਾਨੂੰ ਕਿਸੇ ਚੀਜ਼ ਦੀ ਸਾਨੂੰ ਸਵੈਟ ਨਹੀਂ ਆਉਂਦਾ, ਹੈ ਨਾ, ਅਤੇ ਆਰਾਮ ਨਾਲ ਅਸੀਂ ਉਹ ਚੀਜ਼ ਵੇਅਰ
0: ਕਰ ਲੈਂਦੇ।
1: ਬਟ ਗਰਮੀਆਂ ਦੇ ਵਿੱਚ ਅਗਰ ਅਸੀਂ ਸਟਾਈਲਿਸ਼ ਦਿਖਣਾ ਔਰ ਸੁੰਦਰ ਵੀ ਦਿਖਣਾ ਔਰ ਅਸੈਸਰੀਜ਼ ਵੀ ਅਸੀਂ ਘੱਟ ਵੇਅਰ ਕਰਨੀ ਹੈ, ਤਾਂ ਉਹਦੇ ਲਈ ਤੁਸੀਂ ਇਹ ਹੈ ਕਿ ਸਨ ਗਲਾਸ ਲਗਾ ਸਕਦੇ ਹੋ, ਕੈਪ ਵੇਅਰ ਕਰ ਸਕਦੇ ਹੋ, ਤੁਸੀਂ ਛੋਟਾ ਮੋਟਾ ਟੋਟ ਬੈਗ ਰੱਖ ਸਕਦੇ ਹੋ, ਮਿਨੀਮਲ ਕੋਈ ਜੂਲਰੀ ਪਾ ਸਕਦੇ ਹੋ, ਤੁਸੀਂ
0: ਸਕਾਫ ਲੈ ਸਕਦੇ ਹੋ, ਸਕਾਫ ਵੀ ਗਲੇ 'ਚ ਅਲੱਗ ਅਲੱਗ ਸਟਾਈਲ ਨਾਲ, ਜਿਵੇਂ ਕਿ ਤੁਸੀਂ ਟਿਊਟੋਰੀਅਲ ਦੇਖੋਗੇ ਨਾ ਬਹੁਤ ਅਲੱਗ ਅਲੱਗ ਡਿਜ਼ਾਈਨਾਂ ਨਾਲ ਉਹਨਾਂ ਨੇ ਦੱਸਿਆ ਹੁੰਦਾ ਕਿ ਤੁਸੀਂ ਇੱਦਾਂ ਵੀ ਵੇਅਰ ਕਰ ਸਕਦੇ ਹੋ, ਇੱਦਾਂ ਵੀ ਵੇਅਰ ਕਰ ਸਕਦੇ ਹੋ, ਔਰ ਸਕਾਫ ਤੋਂ ਹੀ ਐਜ਼ ਅ ਟੋਪ ਵੀ ਅਸੀਂ ਕ੍ਰੀਏਟ
1: ਕਰ ਸਕਦੇ ਹਾਂ, ਔਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਹੈਕਸ ਹੈ ਕਿ ਜੋ ਅਸੀਂ ਇਹ ਚੀਜ਼ਾਂ ਕਰ ਸਕਦੇ ਹਾਂ। ਐਂਡ ਤੁਸੀਂ ਹੁਣ ਤੁਹਾਡੇ ਲਈ ਇੱਕ ਅਸੀਂ ਪੂਰਾ ਡਰੈਸ ਤਿਆਰ ਕਰ ਲੈਂਦੇ ਹਾਂ ਜੀ, ਵਾਈਟ ਕੁੜੀਆਂ ਲਈ ਕਰ ਲੈਂਦੇ ਜੀ, ਵਾਈਟ ਕੁਰਤੀ, ਸਿਲਵਰ ਹੂਪਸ ਐਂਡ ਸਨਗਲਾਸ, ਸਿੰਪਲ ਬਟ ਕਲਾਸੀ ਲੁੱਕ ਆ ਜਾਣੀ ਹੈ, ਇੰਨੀ ਕੈਂਟ ਲੁੱਕ ਦੱਸ ਦਿੱਤੀ ਹੈ। ਬੋਇਜ਼ ਦੇ ਲਈ ਵੀ ਇਹੀ ਹੈ, ਜੇ ਤੁਸੀਂ ਬਲੂ ਕਲਰ ਦੀ
0: ਪਰ ਤੁਸੀਂ ਬੋਇਜ਼ ਜਿਹੜੇ ਸਿਲਵਰ ਹੂਪਸ ਅਵੋਇਡ ਕਰਿਓ।
1: ਹਾਂ ਹਾਂ ਬਿਲਕੁਲ ਬਿਲਕੁਲ, ਤੁਹਾਡੇ ਲਈ ਵੀ ਇਹੀ ਹੈ, ਵਾਈਟ ਸ਼ਰਟ ਤੁਸੀਂ ਪਾਓਗੇ ਐਂਡ ਬਲੂ ਜੀਨਸ ਦੇ ਨਾਲ, ਬੈਗੀ ਜੀਨ ਹੋਵੇ ਐਂਡ ਸ਼ੂਜ਼ ਤੁਸੀਂ ਵੇਅਰ ਕਰ ਸਕਦੇ ਹੋ, ਜਾਂ ਤੁਸੀਂ ਸਨੀਕਰਸ ਵੀ ਯੂਜ਼ ਕਰ ਵੇਅਰ ਕਰ
0: ਸਨੀਕਰਸ ਦਾ ਵੀ ਅੱਜ ਕੱਲ੍ਹ ਬਹੁਤ ਟ੍ਰੈਂਡ ਹੈ, ਔਰ ਸਨਗਲਾਸਿਸ ਲਗਾਉਣਾ ਬਿਲਕੁਲ ਨਾ ਭੁੱਲਣਾ,
1: ਤੁਸੀਂ ਕੰਫਰਟੇਬਲ ਵੀ ਰਹੋਗੇ। ਇਹ ਜਿਹੜਾ ਸਾਰੀਆਂ ਚੀਜ਼ਾਂ

0: ਬਰੀਥੇਬਲ ਰਹਿਣਗੀਆਂ, ਬਿਲਕੁਲ ਤੁਹਾਨੂੰ ਅਨਕੰਫਰਟੇਬਲ ਫੀਲ ਨਹੀਂ ਹੋਏਗਾ। ਅਤੇ ਇਸੀ ਦੇ ਨਾਲ ਅਸੀਂ ਤੁਹਾਨੂੰ ਇੱਕ ਟਰੈਕ ਹੈ ਜਿਹੜਾ ਸੁਣਾਉਂਦੇ ਹਾਂ ਜੀ, ਇੰਜੋਏ ਕਰੋ ਤੁਸੀਂ ਇਹ ਟਰੈਕ ਔਰ ਫਿਰ ਮਿਲਦੇ ਹਾਂ। ਇੱਕ ਚੀਜ਼ ਹੋਰ ਕਿ ਥੋੜ੍ਹਾ ਹਿੰਟ ਦੇ ਦਿੰਦੇ ਹਾਂ ਜੀ।
1: ਬਿਲਕੁਲ, ਅਗਲਾ ਸਾਡਾ ਜਿਹੜਾ ਸੈਗਮੈਂਟ ਆ ਉਹ ਬਹੁਤ ਹੀ ਧਮਾਕੇਦਾਰ ਰਹਿਣ ਵਾਲਾ, ਕਿਉਂਕਿ ਲਿਸਨਰਸ ਨਾਲ ਜਿਹੜੀਆਂ ਗੱਲਾਂ ਬਾਤਾਂ ਸਾਡੀਆਂ ਉਹ ਸ਼ੁਰੂ ਹੋ ਜਾਣੀਆਂ। ਸੈਗਮੈਂਟ ਆ ਜੀ ਦਿਮਾਗੀ ਦੰਗਲ, ਜਿਹਦੇ ਵਿੱਚ ਅਸੀਂ ਤੁਹਾਨੂੰ ਟੰਗ ਟਵਿਸਟਰ ਵੀ ਦੱਸਾਂਗੇ, ਤੁਹਾਡੇ ਤੋਂ ਬੁਝਾਰਤਾ ਵੀ ਪੁੱਛਾਂਗੇ। ਅਤੇ ਨੰਬਰ ਤੁਸੀਂ ਹੁਣੇ ਤੋਂ ਨੋਟ ਕਰ ਲਓ ਜੀ, 0181-2342-174, ਜਿਹਦੇ 'ਤੇ ਤੁਸੀਂ ਫੋਨ ਕਰਕੇ ਸਾਨੂੰ ਜਵਾਬ ਦੇਣੇ ਨੇ ਅਤੇ ਗੱਲਾਂ ਬਾਤਾਂ ਕਰਨੀਆਂ ਨੇ। ਉਸ ਤੋਂ ਪਹਿਲਾਂ ਇੰਜੋਏ ਕਰਦੇ ਹਾਂ ਇਹ ਟਰੈਕ।

0: ਦੋਸਤੋ, ਵੇਲਾ ਹੋ ਚੁੱਕਿਆ ਅੱਜ ਦੇ ਸਾਡੇ ਧਮਾਕੇਦਾਰ ਸੈਗਮੈਂਟ ਦਿਮਾਗੀ ਦੰਗਲ ਦਾ, ਜਿਹਦੇ ਵਿੱਚ ਅਸੀਂ ਪੁੱਛਣੀਆਂ ਨੇ ਬੁਝਾਰਤਾਂ ਜਾਂ ਤੁਹਾਨੂੰ ਦੱਸਣੇ ਨੇ ਟੰਗ ਟਵਿਸਟਰ। ਮੈਨੂੰ ਲੱਗਦਾ ਟੰਗ ਟਵਿਸਟਰ ਤੋਂ ਪਹਿਲਾਂ ਹੀ ਦੀਕਸ਼ਾ ਨੂੰ ਬਹੁਤ ਹਾਸਾ ਆ ਰਿਹਾ ਕਿ ਸਾਡੇ ਲਿਸਨਰ ਕਿੱਦਾਂ ਦੇ ਬੋਲ ਕੇ ਦੱਸਣਗੇ। ਕਿਉਂ?
1: ਬਿਲਕੁਲ, ਮੈਂ ਬਹੁਤ ਜ਼ਿਆਦਾ ਐਕਸਾਈਟਿਡ ਹਾਂ, ਸਭ ਤੋਂ ਜ਼ਿਆਦਾ ਐਕਸਾਈਟਿਡ ਹਾਂ ਕਿ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਾਂਗੇ ਅਸੀਂ। ਔਰ ਬਸ ਫਿਰ ਕੁਛ ਨਹੀਂ, ਔਰ ਤੁਸੀਂ ਥੋੜ੍ਹਾ ਜਿਹਾ ਤਾਂ ਐਫਰਟਸ ਲਾਉਣੇ ਪੈਣੇ ਆ ਬਈ, ਕਿਉਂਕਿ ਇਹ ਥੋੜ੍ਹਾ ਜਿਹਾ ਅਸੀਂ ਦਿਮਾਗੀ ਦੰਗਲ ਰੱਖਿਆ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਕੰਮ ਨਹੀਂ ਕਰਦੇ ਆਪਣੀ ਲਾਈਫ ਵਿੱਚ। ਅਸੀਂ ਸੋਚ ਰਹੇ ਕਿ ਤੁਸੀਂ ਦਿਮਾਗ ਲਗਾ ਲਓ ਆਪਣਾ, ਤਾਂ ਜਿਵੇਂ ਕਿ ਦੱਸ ਚੁੱਕੇ ਹਾਂ ਅਸੀਂ ਕਿ ਤੁਹਾਨੂੰ ਟੰਗ ਟਵਿਸਟਰ ਪੁੱਛਦੇ ਹਾਂ, ਰਿਡਲਸ ਪੁੱਛਦੇ ਹਾਂ, ਤੁਸੀਂ ਥੋੜ੍ਹਾ ਜਿਹਾ ਪ੍ਰਿਪੇਅਰ ਕਰ ਲਓ ਆਪਣੇ ਮਾਇੰਡ ਨੂੰ, ਅਤੇ ਨੰਬਰ ਤੁਸੀਂ ਨੋਟ ਕਰ ਲਓ ਜੇ ਇੱਕ ਵਾਰੀ ਬੋਲ ਦਿੰਦੇ ਹਾਂ ਕੁਸ਼ਚਨ ਤੋਂ ਪਹਿਲੇ ਅਸੀਂ, ਤਾਂ ਕਿ ਤੁਹਾਡਾ ਪਹਿਲਾ ਨੰਬਰ ਹੀ ਲੱਗ ਜੇ 01812342174। ਨੋਟ ਕਰ ਲਿਆ ਅਤੇ ਹੁਣ ਕਰ ਦਈਏ ਫਿਰ ਆਪਾਂ।
0: ਬਿਲਕੁਲ, ਪਹਿਲੀ ਬੁਝਾਰਤ ਤੁਸੀਂ ਪੁੱਛੋਗੇ ਜਾਂ ਮੈਂ ਪੁੱਛਾਂ?
1: ਮੈਂ ਚਾਹੁੰਦੀ ਹਾਂ ਕਿ ਤੁਸੀਂ ਥੋੜ੍ਹਾ ਜਿਹਾ ਇਹਨਾਂ ਨੂੰ ਦੇਵੋ, ਕਰ ਦਿਓ ਪਰੇਸ਼ਾਨ।
0: ਠੀਕ ਹੈ ਜੀ, ਅਤੇ ਪਹਿਲੀ ਜਿਹੜੀ ਬੁਝਾਰਤ ਹੈ ਬਹੁਤ ਹੀ ਸੌਖੀ ਹੈ ਅਤੇ ਮੈਨੂੰ ਲੱਗਦਾ ਸਾਰਿਆਂ ਨੇ ਉਹ

0: ਨਹੀਂ ਹੋਣੀ ਆ। ਨਿੱਕੀ ਜਿਹੀ ਕੁੜੀ ਲਿਖਦੀ ਜਾਂਦੀ, ਲਿਖ ਲਿਖ ਕੇ ਘੱਸਦੀ ਜਾਂਦੀ। ਮੈਂ ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦੀ ਹਾਂ, ਨਿੱਕੀ ਜਿਹੀ ਕੁੜੀ ਲਿਖਦੀ ਜਾਂਦੀ, ਲਿਖ ਲਿਖ ਕੇ ਘੱਸਦੀ ਜਾਂਦੀ। ਹੁਣ ਤੁਸੀਂ ਫਟਾਫਟ ਸਾਨੂੰ ਫੋਨ ਕਰਕੇ ਦੱਸਣਾ ਜੀ ਕੀ ਹੈ ਇਹਦਾ ਜਵਾਬ। ਤੁਸੀਂ ਵੀ ਆਕਾਸ਼ਵਾਣੀ ਦੇ ਫੇਸਬੁੱਕ ਮੈਸੇਂਜਰ 'ਤੇ ਵੀ ਸਾਨੂੰ ਇਸ ਦਾ ਜਵਾਬ ਭੇਜ ਸਕਦੇ ਹੋ, ਅਤੇ ਤਾਂ ਇੰਤਜ਼ਾਰ ਅਸੀਂ ਕਰਾਂਗੇ ਤੁਹਾਡੇ ਜਵਾਬ ਦਾ। ਉਹ
1: ਨੰਬਰ ਫਿਰ ਵੀ ਅਸੀਂ ਇੱਕ ਵਾਰ ਦੁਬਾਰਾ ਰਿਪੀਟ ਕਰ ਲੈਂਦੇ ਹਾਂ ਜੀ, 01812342174। ਜੇ ਤੁਹਾਡੀ ਕਾਲਸ ਨਹੀਂ ਆਈਆਂ ਤਾਂ ਫਿਰ ਦੇਖ ਲਿਓ
0: ਬਿਲਕੁਲ, ਅਤੇ ਉਦੋਂ ਤੱਕ ਤੁਸੀਂ ਇੰਜੋਏ ਕਰੋ ਇਹ ਗਾਣਾ, ਅਤੇ ਅਸੀਂ ਇੰਤਜ਼ਾਰ ਕਰਦੇ ਹਾਂ ਤੁਹਾਡੇ ਕਾਲ ਦਾ।

0: ਦੋਸਤੋ ਬੁਝਾਰਤ ਅਸੀਂ ਪੁੱਛੀ ਸੀ ਕਿ ਨਿੱਕੀ ਜਿਹੀ ਕੁੜੀ ਹੈ, ਲਿਖਦੀ ਜਾਂਦੀ ਹੈ ਅਤੇ ਘੱਸਦੀ ਜਾਂਦੀ ਹੈ, ਅਤੇ ਜਵਾਬ ਦੇਣ ਲਈ ਲਿਸਨਰ ਵੀ ਸਾਡੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਵਾਬ ਜਾਣਦੇ ਹਾਂ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ ਅਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਡਮ ਬਲਜਿੰਦਰ ਸਿੰਘ ਬੋਲਦਾ, ਜ਼ਿਲ੍ਹਾ ਜਲੰਧਰ ਪਿੰਡ ਹੀਰਾ ਜੀ।
0: ਬਲਜਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਯੁਗਬਾਣੀ ਦੇ ਵਿੱਚ।
1: ਥੈਂਕ ਯੂ ਮੈਡਮ ਜੀ।
0: ਸਭ ਤੋਂ ਪਹਿਲਾਂ ਤਾਂ ਇਹ ਦੱਸੋ, ਪ੍ਰੋਗਰਾਮ ਚੱਲ ਕਿਵੇਂ ਦਾ ਰਿਹਾ? ਸ਼ੋਅ ਇੰਜੋਏ ਕਰ ਰਹੇ ਹੋ ਜੀ?
1: ਬਹੁਤ ਵਧੀਆ ਚੱਲਦਾ ਜੀ ਮੈਡਮ ਜੀ, ਬਹੁਤ ਵਧੀਆ। ਹਾਂਜੀ, ਇੰਜੋਏ ਕਰ ਰਹੇ ਫੁੱਲ ਫੁੱਲ
0: ਜੀ। ਤੇ ਬੁਝਾਰਤ ਜਿਹੜੀ ਮੈਂ ਪੁੱਛੀ ਸੀ ਉਹਦਾ ਜਵਾਬ ਵੀ ਦੱਸ ਦਿਓ ਫਿਰ।
1: ਮੈਡਮ ਜੀ, ਪੈਨਸਲ ਹੈ ਜੀ।
0: ਬਿਲਕੁਲ ਸਹੀ ਜਵਾਬ ਹੈ ਜੀ, ਪੈਨਸਿਲ ਹੈ ਜਿਹੜੀ ਲਿਖਦੀ ਵੀ ਜਾਂਦੀ ਹੈ ਤੇ ਘੱਸਦੀ ਵੀ ਜਾਂਦੀ ਹੈ।
1: ਹਾਂਜੀ
0: ਬਿਲਕੁਲ, ਤੇ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਕਿਉਂਕਿ ਆਕਾਸ਼ਵਾਣੀ ਦੇ ਜਿਹੜੇ 90 ਸਾਲ ਹੈ ਉਹ ਪੂਰੇ ਹੋ ਰਹੇ ਹੈ, ਸਫ਼ਰ ਨਾਲ ਤੁਸੀਂ ਜੁੜੇ ਹੋਏ ਹੋ।
1: ਹਾਂਜੀ, ਬਹੁਤ ਬਹੁਤ ਵਧੀਆ ਆਕਾਸ਼ਵਾਣੀ ਸਾਰਿਆਂ ਨੂੰ ਬਹੁਤ ਕੁਝ ਸਿਖਾ ਰਿਹਾ ਜੀ।
0: ਜੀ ਜੀ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਕੇ ਜਵਾਬ ਦੇਣ ਲਈ।
1: ਥੈਂਕ ਯੂ।
0: ਦੋਸਤੋ ਸਾਨੂੰ ਇੱਕ ਲਿਸਨਰ ਦਾ ਕਾਲ ਤਾਂ ਆ ਗਿਆ ਤੇ ਅਗਲੇ ਜਿਹੜੇ ਆ ਉਹ ਤੁਸੀਂ ਵੀ ਹੋ ਸਕਦੇ ਹੋ, ਪਰ ਦੂਜੀ ਬੁਝਾਰਤ ਤੁਹਾਨੂੰ ਹੁਣ ਨਹੀਂ ਦੱਸਾਂਗੇ ਕਿਉਂਕਿ ਅਸੀਂ ਪਹਿਲਾਂ ਜਿਹੜਾ ਗਾਣਾ ਆ ਉਹ ਅਸੀਂ ਪੂਰਾ ਜ਼ਰੂਰ ਸੁਣਾਵਾਂਗੇ, ਉਸ ਤੋਂ ਬਾਅਦ ਅਸੀਂ ਪੁੱਛਾਂਗੇ ਦੂਜੀ ਬੁਝਾਰਤ, ਤੇ ਨੈਕਸਟ ਤੁਸੀਂ ਵੀ ਹੋ ਸਕਦੇ ਹੋ, ਇਸ ਲਈ ਤਿਆਰ ਰਹੋ।

ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੂਵਾਣੀ, ਅਤੇ ਉਮੀਦ ਕਰਦੇ ਹਾਂ ਤੁਸੀਂ ਪੂਰਾ ਇੰਜੋਏ ਕਰ ਰਹੇ ਹੋਵੋਗੇ। ਅਤੇ ਸੈਗਮੈਂਟ ਚੱਲ ਰਿਹਾ ਜੀ ਸਾਡਾ ਦਿਮਾਗੀ ਦੰਗਲ, ਅਤੇ ਸਾਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅਸੀਂ ਹਜੇ ਪੁਜਾਰਤ ਬਾਤ ਪੁੱਛੀ ਸੀਗੀ ਔਰ ਤੁਸੀਂ ਜਵਾਬ ਪਹਿਲੇ ਦੇ ਦਿੱਤਾ, ਅਤੇ ਅਸੀਂ ਵੀ ਬਸ ਤੁਹਾਨੂੰ ਲੈ ਲਿਆ ਫਿਰ ਔਨ ਏਅਰ। ਅਤੇ ਇਸੇ ਦੇ ਨਾਲ ਅਸੀਂ ਹੁਣ ਇੱਕ ਤੁਹਾਡੇ ਲਈ ਟੰਗ ਟਵਿਸਟਰ ਲੈ ਕੇ ਆਏ, ਥੋੜ੍ਹੀ ਥੋੜ੍ਹੀ ਜ਼ੁਬਾਨ ਦੀ ਵੀ ਕਸਰਤ ਕਰਵਾ ਲਈਏ। ਬੜਾ ਹੀ ਈਜ਼ੀ ਹੈ, ਅਤੇ ਮਤਲਬ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਲਦੀ ਜਲਦੀ ਆਓ ਔਰ ਬੋਲੋ। ਅਤੇ ਜਿਹੜਾ ਸਾਡਾ ਟੰਗ ਟਵਿਸਟਰ ਆ ਉਹ ਬੜਾ ਹੀ ਈਜ਼ੀ ਹੈ, ਅਤੇ ਹੁਣ ਦੱਸ ਦਈਏ ਕਿਹੜਾ ਹੈ ਜੀ।

0: ਸਰਦ ਸਰਦੀ ਗਰਮ ਗਰਮੀ। ਇੱਕ ਵਾਰੀ ਮੈਂ ਫਿਰ ਬੋਲ ਦਿੰਦੀ ਹਾਂ ਜੀ, ਸਰਦ ਸਰਦੀ ਗਰਮ ਗਰਮੀ। ਇਹਨੂੰ ਤੁਸੀਂ ਨਾ ਸਿਰਫ ਔਰ ਸਿਰਫ 5 ਵਾਰੀ ਕਹੀਏ ਜਾਂ 3 ਵਾਰੀ ਕਹੀਏ?
1: ਤੁਸੀਂ 5 ਵਾਰੀ ਬੁਲਾਓ ਯਾਰ, ਇਹਨਾਂ ਦੀ ਤਾਂ ਕਸਰਤ ਕਰਾਉਣੀ ਜ਼ਰੂਰੀ ਹੈ ਨਾ ਆਪਦੇ ਨਾਲ ਨਾਲ।
0: ਬਿਲਕੁਲ, ਅਤੇ ਬਸ ਤੁਸੀਂ ਕੀ ਕਰਨਾ, ਤੁਸੀਂ 5 ਵਾਰੀ ਇਹਨੂੰ ਬੋਲ ਕੇ ਦਿਖਾਉਣਾ, ਅਤੇ ਜੇ ਤੁਸੀਂ ਬੋਲ ਦਿੱਤਾ ਤਾਂ ਬਣ ਜਾਓਗੇ ਤੁਸੀਂ ਸਾਡੇ ਦਿਮਾਗੀ ਦੰਗਲ ਦੇ ਵਿਨਰ।
1: ਬਿਲਕੁਲ ਜੀ ਬਿਲਕੁਲ, ਤਦ ਤੱਕ ਤੁਹਾਡੇ ਜਦੋਂ ਤੱਕ ਕਾਲ ਆਉਂਦਾ ਤਦ ਤੱਕ ਇੰਜੋਏ ਕਰਦੇ ਹਾਂ ਟਰੈਕ, ਅਤੇ ਦੀਕਸ਼ਾ ਨੰਬਰ ਜ਼ਰੂਰ ਬੋਲ ਦਿਓ।
0: ਨੰਬਰ ਅਸੀਂ ਬੋਲ ਦਿੰਦੇ ਹਾਂ ਜੀ 01812342174, ਅਤੇ ਜਲਦੀ ਕਾਲਸ ਕਰੋ। ਸੋਸ਼ਲ ਮੀਡੀਆ 'ਤੇ ਤੁਸੀਂ ਮੈਸੇਜ ਵੀ ਕਰ ਸਕਦੇ ਹੋ, ਪਰ ਫਿਲਹਾਲ ਸਾਨੂੰ ਕਾਲ ਚਾਹੀਦੀ ਹੈ ਤੁਹਾਡੀ, ਕਿਉਂਕਿ ਅਸੀਂ ਟੰਗ ਟਵਿਸਟਰ 'ਚ ਪੁੱਛਿਆ ਤੁਹਾਨੂੰ।
1: ਬਿਲਕੁਲ।

0: ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੂ ਬਾਣੀ, ਅਤੇ ਇੰਜੋਏ ਕਰ ਰਹੇ ਤੁਸੀਂ ਆਰ ਜੇ ਦੀਕਸ਼ਾ
1: ਅਤੇ ਆਰ ਜੇ ਸਿਮਰਨ ਦੇ ਨਾਲ
0: ਜੀ। ਬਿਲਕੁਲ, ਅਤੇ ਖੁਸ਼ੀ ਸਾਨੂੰ ਬਹੁਤ ਹੈ ਜੀ, ਤੁਸੀਂ ਲਗਾਤਾਰ ਸਾਨੂੰ ਕਾਲਸ ਕਰ ਰਹੇ ਹੋ ਔਰ ਬੜੀ ਹੀ ਖੁਸ਼ੀ ਹੋ ਰਹੀ ਹੈ। ਅਤੇ ਫਿਲਹਾਲ ਮੈਂ ਇੱਕ ਜਿਹੜਾ ਟੰਗ ਟਵਿਸਟਰ ਪੁੱਛਿਆ ਸੀਗਾ, ਉਹ ਟੰਗ ਟਵਿਸਟਰ ਸੀਗਾ ਸਾਡਾ ਸਰਦ ਸਰਦੀ ਗਰਮ ਗਰਮੀ, ਅਤੇ ਸਾਡੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ ਅਤੇ ਪੁੱਛਦੇ ਹਾਂ ਉਹ ਫਿਰ ਕਰ ਪਾਉਂਦੇ ਆ ਕਿ ਨਹੀਂ ਕਰ ਪਾਉਂਦੇ। ਹੈਲੋ
2: ਹੈਲੋ
0: ਹੈਲੋ ਜੀ, ਕੀ ਹਾਲ ਚਾਲ ਤੁਹਾਡਾ, ਕੀ ਨਾਮ
2: ਬਹੁਤ ਵਧੀਆ
0: ਹਾਂਜੀ, ਕੀ ਨਾਮ ਹੈ ਤੁਹਾਡਾ?
2: ਮੇਰਾ ਨਾਮ ਇਕਬਾਲ ਸਿੰਘ ਚੌਹਾਨ ਹੈ ਜੀ, ਅੰਮ੍ਰਿਤਸਰ ਤੋਂ ਬੋਲ ਰਿਹਾ ਜੀ।
0: ਜੀ ਇਕਬਾਲ ਜੀ, ਫਿਰ ਜਿਹੜਾ ਸੀ ਟੰਗ ਟਵਿਸਟਰ ਤੁਹਾਨੂੰ ਪੁੱਛਿਆ ਹੈ ਤੇ ਤੁਸੀਂ ਫਿਰ ਕਰ ਦੋ, ਫਿਰ ਸਾਨੂੰ 5 ਵਾਰੀ ਸੁਣਾ ਦੋ
2: ਇਹ, ਪਲੀਜ਼ 1 ਵਾਰੀ ਰਿਪੀਟ ਕਰ ਦਿਓ।
0: ਜੀ ਜ਼ਰੂਰ, ਅਸੀਂ ਰਿਪੀਟ ਕਰ ਦਿੰਨੇ ਆ, ਸਾਡਾ ਟੰਗ ਟਵਿਸਟਰ ਹੈਗਾ ਜੀ ਸਰਦ ਸਰਦੀ ਗਰਮ ਗਰਮੀ।
2: ਹਾਂਜੀ ਹਾਂਜੀ
0: ਹਾਂਜੀ,
2: ਸਰਦ ਸਰਦੀ ਗਰਮ ਗਰਮੀ, ਸਰਦ ਸਰਦੀ ਗਰਮ ਗਰਮੀ, ਸਰਦ ਸਰਦੀ ਗਰਮ ਗਰਮੀ, ਸਰਦ ਸਰਦੀ ਗਰਮ ਗਰਮੀ, ਸਰਦ ਸਰਦੀ ਗਰਮ ਗਰਮੀ।
0: ਹਾਂਜੀ ਕਰਮ ਗਰਮੀ ਹੋ ਗਿਆ ਵਿੱਚ। ਹਾਂਜੀ
2: ਪੂਰਾ ਨਹੀਂ ਹੋਇਆ ਜੀ?
0: ਹਾਂਜੀ ਹਾਂਜੀ ਹੋ ਗਿਆ ਜੀ, ਬਿਲਕੁਲ ਜੀ, ਥੋੜਾ ਜਿਹਾ ਹੋਇਆ ਬਟ ਤੁਸੀਂ ਮਤਲਬ ਬਹੁਤ ਸਾਰਾ ਐਫਰਟਸ ਲਗਾਇਆ ਔਰ ਅਸੀਂ ਤੁਹਾਨੂੰ ਕਹਿ ਦਿੰਦੇ ਜੀ ਤੁਸੀਂ ਬਣ ਗਏ ਜੀ ਸਾਡੇ ਦਿਮਾਗੀ ਦੰਗਲ ਦੇ ਵਿਨਰ, ਤੇ ਇਦਾਂ ਹੀ ਜੁੜਦੇ ਰਹੋ। ਔਰ ਅੱਜ ਅਸੀਂ ਆਕਾਸ਼ਵਾਣੀ ਦੇ 90 ਸਾਲ ਮਨਾ ਰਹੇ ਹਾਂ ਔਰ ਤੁਸੀਂ ਆਕਾਸ਼ਵਾਣੀ ਨਾਲ ਕਿੰਨੀ ਦੇਰ ਤੋਂ ਜੁੜੇ ਹੋਏ ਹੋ?
2: ਮੈਂ ਤੇ ਕਾਫੀ ਬਹੁਤ ਪੁਰਾਣਾ ਜੁੜਿਆ ਜੀ।
0: ਹਾਂਜੀ, ਕਿਹੋ ਜਿਹਾ ਲੱਗਦਾ ਤੁਹਾਨੂੰ ਇੱਥੋਂ ਦੇ ਪ੍ਰੋਗਰਾਮ?
2: ਹਾਂਜੀ ਹਾਂਜੀ, ਬਹੁਤ ਹੀ ਵਧੀਆ ਲੱਗਦਾ ਜੀ ਮੈਡਮ ਜੀ। ਮੈਂ ਸਵੇਰੇ 5:53 ਤੋਂ ਲੈ ਕੇ ਨਾ ਰਾਤ 11 ਤੱਕ ਸਾਰੇ ਪ੍ਰੋਗਰਾਮ ਸੁਣਦਾ ਜੀ।
0: ਹਾਂਜੀ, ਤੇ ਫਿਲਹਾਲ ਸਾਡਾ ਯੁਵਾਣੀ ਪ੍ਰੋਗਰਾਮ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ?
2: ਯੁਵਾਣੀ ਪ੍ਰੋਗਰਾਮ ਰੋਜ਼ ਹੀ ਸੁਣਦਾ ਜੀ ਮੈਂ, ਬਹੁਤ ਵਧੀਆ ਲੱਗਦਾ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ।

0: ਮੈਡਮ ਦੀਕਸ਼ਾ ਮੈਡਮ ਸਿਮਰਨ ਬੋਲ ਰਹੇ ਨਾ?
1: ਹਾਂਜੀ ਹਾਂਜੀ ਹਾਂਜੀ
0: ਹਾਂ, ਮੈਨੂੰ ਪਤਾ ਜੀ, ਮਤਲਬ ਕਿ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਪੇਸ਼ ਕਰਦੇ ਜੀ।
1: ਹਾਂਜੀ
0: ਮੈਂ ਤਕਰੀਬਨ ਮੈਸੇਜ ਜਿਹੜਾ ਨਾ ਤਕਰੀਬਨ ਕਰਦਾ ਰਹਿੰਦਾ ਪ੍ਰੋਗਰਾਮਾਂ ਦੇ ਵਿੱਚ।
1: ਹਾਂਜੀ
0: ਤੇ ਉਹ ਕਈ ਵਾਰੀ ਨਹੀਂ ਕੋਈ ਦੇਖ ਸਕਦੇ, ਨਹੀਂ ਦੇਖਦੇ ਹੋਣਗੇ ਨਾ, ਟਾਈਮ ਨਹੀਂ ਲੱਗਦਾ ਹੋਣਾ, ਪਰ ਮੈਂ ਮੈਸੇਜ ਤਕਰੀਬਨ ਕਰਦਾ ਵਾਂ ਕਿ ਤੁਹਾਡੇ ਪ੍ਰੋਗਰਾਮ ਸਾਰੇ ਬਹੁਤ ਵਧੀਆ ਨੇ।
1: ਬਸ ਤੁਹਾਨੂੰ ਵਧੀਆ ਲੱਗਦੇ ਆ ਪ੍ਰੋਗਰਾਮ ਤੇ, ਬਸ ਅਸੀਂ ਵੀ ਖੁਸ਼ ਹੋ ਜਾਂਦੇ ਹਾਂ ਔਰ ਅਸੀਂ ਅਗਲੀ ਵਾਰ ਹੋਰ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਕਿ ਤੁਸੀਂ ਹੋਰ ਜ਼ਿਆਦਾ ਇੰਜੋਏ ਕਰ ਸਕੋ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਹਾਂਜੀ,
0: ਵਰਡ ਐਕਸਪ੍ਰੈਸ ਤੁਹਾਡਾ ਹੈਗਾ ਨਾ ਜੀ ਜਿਹੜਾ ਟੋਪਿਕ, ਜਿਹੜਾ ਸੈਗਮੈਂਟ ਹੈਗਾ ਵਾ, ਇਹ ਮੈਨੂੰ ਸਭ ਤੋਂ ਵਧੀਆ ਲੱਗਦਾ ਜੀ।
1: ਅੱਛੀ ਗੱਲ ਹੈ ਜੀ, ਤੁਸੀਂ ਫਿਰ ਨਵੇਂ ਸ਼ਬਦ ਸਿੱਖਦੇ ਹੋ।
0: ਹਾਂਜੀ, ਜਿੱਦਾਂ ਅੱਜ ਤੁਸੀਂ ਅਜੀਜ਼ ਦੱਸਿਆ ਨਾ।
1: ਹਾਂਜੀ

0: ਵਧੀਆ ਪ੍ਰੋਗਰਾਮ ਲੈ ਕੇ ਆਨੇ ਆ ਕਿ ਤੁਸੀਂ ਹੋਰ ਜ਼ਿਆਦਾ ਇੰਜੋਏ ਕਰ ਸਕੋ। ਬਹੁਤ ਬਹੁਤ ਸ਼ੁਕਰੀਆ। ਹਾਂਜੀ ਹਾਂਜੀ,
1: ਵਰਡ ਐਕਸਪ੍ਰੈਸ ਦਾ ਡਾਕ ਨਾ ਜੀ, ਜਿਹੜਾ ਟੋਪਿਕ ਜਿਹੜਾ ਸੈਗਮੈਂਟ ਹੈਗਾ ਵਾ, ਇਹ ਮੈਨੂੰ ਸਭ ਤੋਂ ਵਧੀਆ ਲੱਗਦਾ ਜੀ।
0: ਅੱਛੀ ਗੱਲ ਹੈ ਜੀ, ਤੁਸੀਂ ਫਿਰ ਨਵੇਂ ਸ਼ਬਦ ਸਿੱਖਦੇ ਹੋ।
1: ਹਾਂਜੀ, ਤਾਂ ਅੱਜ ਤੁਸੀਂ ਅਜੀਜ਼ ਦੱਸਿਆ ਨਾ,
0: ਹਾਂਜੀ
1: ਬਹੁਤ ਵਧੀਆ ਸ਼ਬਦ ਹੈ। ਥੈਂਕ ਯੂ ਮੈਡਮ ਜੀ।
0: ਥੈਂਕ ਯੂ ਸੋ ਮਚ ਤੁਸੀਂ ਸਾਡੇ ਨਾਲ ਜੁੜੇ। ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ ਅਤੇ ਸੈਗਮੈਂਟ ਚੱਲ ਰਿਹਾ ਜੀ ਦਿਮਾਗੀ ਦੰਗਲ। ਅਸੀਂ ਇੱਦਾਂ ਹੀ ਤੁਹਾਡੇ ਲਈ ਟੰਗ ਟਵਿਸਟਰਸ ਰੀਡਲਸ ਲੈ ਕੇ ਆਉਂਦੇ ਰਹਾਂਗੇ ਅਤੇ ਤੁਸੀਂ ਬਸ ਜੁੜਦੇ ਰਹੋ ਔਰ ਇੱਦਾਂ ਹੀ ਗੱਲਾਂ ਬਾਤਾਂ ਕਰੋ। ਫਿਲਹਾਲ ਤੁਸੀਂ ਨੰਬਰ ਨੋਟ ਕਰ ਲਓ ਜੀ, 0181234214। ਅਤੇ ਫਿਲਹਾਲ ਤੁਸੀਂ ਗਾਣਾ ਇੰਜੋਏ ਕਰੋ, ਕੁਸ਼ਚਨ ਅਸੀਂ ਲੈ ਕੇ ਆਉਂਦੇ ਹਾਂ ਤੁਹਾਡੇ ਲਈ।

ਮੈਂ ਤੁਮਸੇ ਕਹੂੰਗੀ ਤੇ ਬਿਲਕੁਲ ਜੀ, ਅਸੀਂ ਵੀ ਤੁਹਾਡੇ ਲਈ ਜਿਹੜੀਆਂ ਬੁਝਾਰਤਾਂ ਹੋਰ ਤੇ ਟੰਗ ਟਵਿਸਟਰ ਹੋਰ ਲੈ ਕੇ ਆ ਚੁੱਕੇ ਆ, ਤੇ ਵਾਰੀ ਹੈ ਹੁਣ ਬੁਝਾਰਤ ਦੀ। ਤੇ ਬੁਝਾਰਤ ਹੈ ਜੀ, ਵਿੰਗ ਤੜਿੰਗਾ ਭਾਈ ਤੇ ਉਹਦੇ ਖਾਕੀ ਵਰਦੀ ਪਾਈ। ਬੁਝਾਰਤ ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਜੀ, ਵਿੰਗ ਤੜਿੰਗਾ ਭਾਈ ਉਹਦੇ ਖਾਕੀ ਵਰਦੀ ਪਾਈ। ਤੇ ਇੱਕ ਛੋਟਾ ਜਿਹਾ ਹਿੰਟ ਦੇ ਦਿੰਦੀ ਹਾਂ ਕਿ ਇਹ ਚੀਜ਼ ਜਿਹੜੀ ਹੈ ਨਾ ਰਸੋਈ 'ਚ ਮਿਲਦੀ ਆ। ਤੇ ਤੁਸੀਂ ਜਵਾਬ ਦੇਣ ਲਈ ਨੰਬਰ ਨੋਟ ਕਰ ਲਓ ਜੀ, 0181 23 142 174। ਤਦ ਤੱਕ ਇੰਤਜ਼ਾਰ ਕਰਦੇ ਹਾਂ, ਤੁਹਾਡੇ ਕਾਲ ਦਾ ਤੇ ਇੰਜੋਏ ਕਰਦੇ ਹਾਂ ਇਹ ਗਾਣਾ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਨੀ, ਅਤੇ ਸੈਗਮੈਂਟ ਚੱਲ ਰਿਹਾ ਜੀ ਦਿਮਾਗੀ ਦੰਗਲ, ਅਤੇ ਬੁਝਾਰਤ ਪੁੱਛੀ ਸੀ ਜੀ ਵਿੰਗ ਤੜਿੰਗਾ ਭਾਈ ਉਹਦੇ ਖਾਕੀ ਵਰਦੀ ਪਾਈ, ਅਤੇ ਜਵਾਬ ਦੇਣ ਲਈ ਲਿਸਨਰ ਵੀ ਸਾਡੇ ਨਾਲ ਜੁੜ ਚੁੱਕੇ ਨੇ, ਆ ਉਹਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਜਵਾਬ ਜਾਣਦੇ ਹਾਂ। ਹੈਲੋ ਹੈਲੋ
1: ਹੈਲੋ
0: ਹੈਲੋ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਮੈਡਮ ਜੀ, ਮੈਂ ਪਵਨ ਗੱਲ ਕਰ ਰਿਹਾ, ਜੰਮੂ ਤੋਂ, ਡਿਸਟ੍ਰਿਕਟ ਕਠੂਆ, ਤਹਿਸੀਲ ਬਨੀ, ਪਿੰਡ ਦਾ ਨਾਂ ਸਾਡੇ ਕੁੱਲੂ।
0: ਪਵਨ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਯੁਵਾਣੀ ਦੇ ਵਿੱਚ।
1: ਤੁਹਾਡਾ ਵੀ ਬਹੁਤ ਬਹੁਤ ਸਵਾਗਤ ਮੈਡਮ ਜੀ ਸਾਡੇ ਇੱਧਰ ਕੁੱਲੂ ਗਾਉਂ ਦੇ ਵਿੱਚ।
0: ਜੀ ਜੀ ਜੀ, ਅਤੇ ਪ੍ਰੋਗਰਾਮ ਫਿਰ ਯੁਵਾਣੀ ਇੰਜੋਏ ਕਰ ਰਹੇ ਹੋ ਪਵਨ ਜੀ?
1: ਜੀ ਮੈਡਮ ਜੀ।
0: ਠੀਕ ਹੈ ਜੀ, ਅਤੇ ਫਿਰ ਤਾਂ ਤੁਸੀਂ ਬੁਝਾਰਤ ਵੀ ਸੁਣੀ ਹੋਣੀ।
1: ਜੀ ਮੈਡਮ ਜੀ।
0: ਜਵਾਬ ਵੀ ਦੱਸ ਦਿਓ ਫਿਰ।
1: ਹਾਂਜੀ,
0: ਜਵਾਬ ਮੈਂ ਕਿਹਾ ਦੱਸ ਦਿਓ ਫਿਰ।
1: ਜੀ ਮੈਡਮ ਜੀ, ਕਰਨੇ ਆ ਗੈਸ, ਅਦਰਕ ਹੋ ਸਕਦਾ ਮੈਡਮ ਜੀ?
0: ਅਦਰਕ ਹੋ ਨਹੀਂ ਸਕਦਾ, ਅਦਰਕ ਹੀ ਹੈ।
1: ਜੀ ਜੀ ਜੀ,
0: ਤੁਸੀਂ ਬਣ ਚੁੱਕੇ ਹੋ ਜੀ ਸਾਡੇ ਦਿਮਾਗੀ ਦੰਗਲ ਦੇ ਅੱਜ ਦੇ ਇੱਕ ਬੁਝਾਰਤ ਦੇ ਵਿਨਰ। ਬਿਲਕੁਲ ਸਹੀ ਜਵਾਬ ਦਿੱਤਾ,
1: ਥੈਂਕ ਯੂ ਮੈਡਮ।
0: ਤੇ ਪਵਨ ਜੀ, ਆਕਾਸ਼ਵਾਣੀ ਦੇ ਪ੍ਰੋਗਰਾਮ ਫਿਰ ਇੰਜੋਏ ਕਰਦੇ ਹੋ?
1: ਜੀ ਮੈਡਮ ਜੀ।
0: ਠੀਕ ਹੈ ਜੀ,
1: ਲਗਾਤਾਰ ਸੁਣਿਆ ਸੀ ਤੁਹਾਡਾ ਪ੍ਰੋਗਰਾਮ।
0: ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ।
1: ਥੈਂਕ ਯੂ ਮੈਡਮ ਜੀ, ਥੈਂਕ ਯੂ, ਸ਼ੁਕਰੀਆ ਤੁਹਾਡਾ।
2: ਜੀ ਦੋਸਤੋ, ਸੈਗਮੈਂਟ ਚੱਲ ਰਿਹਾ ਜੀ ਸਾਡਾ ਦਿਮਾਗੀ ਦੰਗਲ, ਜਿਵੇਂ ਸਾਰੇ ਲਿਸਨਰ ਸਾਡੇ ਨਾਲ ਜੁੜ ਰਹੇ ਨੇ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਲਦੀ ਜਲਦੀ ਸਾਡੇ ਨਾਲ ਜੁੜੋਗੇ। ਪਰ ਜੁੜੋਗੇ ਕਿੱਦਾਂ? ਅਸੀਂ ਕੁਐਸਚਨ ਲੈ ਕੇ ਆਵਾਂਗੇ ਤਾਂ ਫੇਰ ਹੀ ਨਾ। ਬਸ ਇਸੇ ਦੇ ਨਾਲ ਅਸੀਂ ਇੱਕ ਪੁਜਾਰਤ ਲੈ ਕੇ ਆ ਗਏ ਹਾਂ ਜੀ, ਧਿਆਨ ਨਾਲ ਸੁਣਨੀ ਹੈ ਤੁਸੀਂ। ਰਾਤ ਨੂੰ ਪਈ, ਦਿਨ ਨੂੰ ਖੜੀ, ਚਾਰੇ ਪਾਸੇ ਰੱਸੀ ਜੜੀ। ਇੱਕ ਵਾਰੀ ਮੈਂ ਫਿਰ ਰਿਪੀਟ ਕਰ ਦਿੰਦੀ ਹਾਂ, ਰਾਤ ਨੂੰ ਪਈ, ਦਿਨ ਨੂੰ ਖੜੀ, ਚਾਰੇ ਪਾਸੇ ਰੱਸੀ ਜੜੀ। ਬਸ ਤੁਸੀਂ ਹੁਣ ਅੰਦਾਜ਼ੇ ਲਗਾਓ, ਗੈਸ ਲਗਾਓ, ਪਰ ਮੈਨੂੰ ਤਾਂ ਰਾਈਟ ਆਂਸਰ ਚਾਹੀਦਾ, ਅਤੇ ਜਲਦੀ ਆਓ ਫਿਰ। ਬਸ ਇੰਤਜ਼ਾਰ ਕਰ ਰਿਹਾ, ਬਸ ਇੱਕ ਵਾਰ ਨੰਬਰ ਨੋਟ ਕਰਕੇ ਜਾਓ ਜੀ, 01812321174। ਅਤੇ ਬਸ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਸਾਡੇ ਫੇਸਬੁੱਕ 'ਤੇ ਆਕਾਸ਼ਵਾਣੀ ਜਲੰਧਰ ਦੇ ਨਾਮ ਤੋਂ ਸਾਡਾ ਪੇਜ ਹੈ। ਅਤੇ ਬਸ ਇਹਦੇ ਨਾਲ ਤੁਸੀਂ ਟਰੈਕ ਇੰਜੋਏ ਕਰੋ, ਅਸੀਂ ਤੁਹਾਡੇ ਫੋਨ ਦੀ ਉਡੀਕ ਕਰਦੇ ਹਾਂ।

0: 107.7 ਮੈਗਾਹਰਟਜ਼ ਤੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਯੁਵਾਣੀ ਆਰ ਜੇ ਦੀਕਸ਼ਾ
1: ਤੇ ਆਰ ਜੇ ਸਿਮਰਨ ਦੇ ਨਾਲ
0: ਜੀ। ਬਿਲਕੁਲ, ਸੈਗਮੈਂਟ ਚੱਲ ਰਿਹਾ ਜੀ ਸਾਡਾ ਦਿਮਾਗੀ ਦੰਗਲ, ਤੇ ਕਾਲ ਸਾਨੂੰ ਆ ਰਿਹਾ ਤੇ ਖੁਸ਼ੀ ਬਹੁਤ ਜ਼ਿਆਦਾ ਸਾਨੂੰ। ਤੇ ਇਸੇ ਦੇ ਨਾਲ ਇੱਕ ਅਸੀਂ ਪੁਜਾਰਤ ਪੁੱਛੀ ਸੀ, ਇੱਕ ਵਾਰੀ ਰਿਪੀਟ ਕਰ ਦਿੰਦੇ ਹਾਂ ਅਸੀਂ। ਰਾਤ ਨੂੰ ਪਈ, ਦਿਨ ਨੂੰ ਖੜੀ, ਚਾਰੇ ਪਾਸੇ ਰੱਸੀ ਜੜੀ, ਤੇ ਸਾਨੂੰ ਕਾਲ ਆ ਚੁੱਕੀ ਹੈ ਤੇ ਸਾਡੇ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ,
2: ਤੂੰ ਮੇਰੀ ਜਿੰਦ ਮੇਰੀ ਜਾਨ ਰੇਡੀਓ,
0: ਹਾਂਜੀ
2: ਤੂੰ ਮੇਰੀ ਜਿੰਦ ਮੇਰੀ ਜਾਨ ਰੇਡੀਓ, ਤੂੰ ਮੇਰੀ ਗੀਤਾ ਕੋਰਾ ਰੇਡੀਓ, ਤੂੰ ਮੇਰਾ ਸੁੱਖ ਮੇਰਾ ਚੈਨ ਰੇਡੀਓ, ਤੂੰ ਮੇਰੀ ਸੁਬਹ ਸ਼ਾਮ ਰੇਡੀਓ, ਤੂੰ ਮੇਰੀ ਗੀਤਾ ਕੋਰਾ ਰੇਡੀਓ, ਤੂੰ ਮੇਰਾ ਸੁੱਖ ਮੇਰਾ ਚੈਨ ਰੇਡੀਓ।
0: ਪੁਜਾਰਤ ਪੁੱਛੀ ਸੀਗੀ, ਰਾਤ ਨੂੰ ਪਈ, ਦਿਨ ਨੂੰ ਖੜੀ, ਚਾਰੇ ਪਾਸੇ ਰੱਸੀ ਜੜੀ,
2: ਤੇ ਹਾਂਜੀ
0: ਹਾਂਜੀ
2: ਅਸੀਂ ਬਹੁਤ ਪ੍ਰੋਗਰਾਮ ਸੁੱਖੀ ਸਾਹਿਬ ਪੇਸ਼ ਕਰਦੇ ਨੇ ਅਸੀਂ youtube.com ਤੇ ਤੁਸੀਂ ਵੀ ਉਸੇ ਅੰਦਾਜ਼ ਪੇਸ਼ ਕਰ ਰਹੇ ਹੋ, ਤੁਸੀਂ ਵਧਾਈ ਦੇ ਪਾਤਰ ਹੋ ਜੀ।
0: ਔਰ ਮੈਂ ਸਾਰੀਆਂ ਚੀਜ਼ਾਂ ਨਾ ਤੁਹਾਡੇ ਤੋਂ ਪੁੱਛਣੀਆਂ ਸੀ, ਤੁਸੀਂ ਆਪੇ ਹੀ ਦੱਸਤੀਆਂ ਮੈਨੂੰ।
2: ਚਾਰ ਭਾਈ ਮੰਜੀ,
0: ਹਾਂਜੀ ਬਿਲਕੁਲ ਜੀ, ਤੁਸੀਂ ਸਹੀ ਜਵਾਬ ਦਿੱਤਾ। ਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ?
2: ਕੋਈ ਯਾਦ ਕਰ ਰਹੇ ਲੱਗੇ ਨੇ ਦੇ ਪ੍ਰੋਗਰਾਮ ਦੀ ਦਿਨ ਬਾਅਦ ਸੁਣਦੇ ਸਵੇਰ ਸ਼ੁਰੂ ਹੁੰਦਾ ਜੀ, ਰਾਤ ਤੱਕ ਸੁਣਦੇ ਰਹੀ ਜਾ ਰੰਗੇ ਗਜ਼ਲ ਤੱਕ।
0: ਅੱਛਾ ਜੀ, ਇਹ ਤਾਂ ਬੜੀ ਵਧੀਆ ਗੱਲ ਹੈ। ਫਿਰ ਹੋਰ ਕੁਝ ਕਹਿਣਾ ਚਾਹੁੰਦੇ ਹੋ ਆਕਾਸ਼ਵਾਣੀ ਨੂੰ? ਕਿੰਨੀ ਦੇਰ ਤੋਂ ਸੁਣਦੇ?
2: ਆਵਾਜ਼ ਬਹੁਤ ਘੱਟ ਮੈਂ ਆਈ ਨੇ ਥੋੜੀ ਸਵੇਰੇ ਨਾ, ਥੋੜੀ ਦਿੱਕਤ ਹੁੰਦੀ ਮੈਨੂੰ, ਆਵਾਜ਼ ਤੁਹਾਡੀ ਘੱਟ ਆ ਰਹੀ ਹੈ।
0: ਹਾਂਜੀ
2: ਹੈਲੋ,
0: ਚਲੋ ਕੋਈ ਗੱਲ ਨਹੀਂ, ਆਵਾਜ਼ ਮੈਨੂੰ ਲੱਗਦਾ ਕੋਈ ਇਸ਼ੂ ਆ ਰਿਹਾ ਜੀ।
2: ਆਕਾਸ਼ਵਾਣੀ ਸਾਡੀ ਜ਼ਿੰਦਗੀ ਦਾ ਹਿੱਸਾ ਹੈ ਜੀ।
0: ਹਾਂਜੀ,
2: ਔਰ ਸਾਨੂੰ ਜੀਵਨ ਦੇ ਕ੍ਰਿਕਟ ਸਿਖਾਉਂਦਾ ਜੀ, ਬਹੁਤ ਅੱਛੇ ਸੁਭਾਅ ਤੋਂ ਲੱਗੇ।
0: ਹਾਂਜੀ,
2: ਅਸੀਂ ਇਹਦਾ ਤੋਂ ਬਹੁਤ ਕੁਝ ਸਿੱਖਿਆ ਜ਼ਿੰਦਗੀ ਤੋਂ, ਔਰ ਜ਼ਿੰਦਗੀ ਦੀ ਸਵਾਰ ਵੀ ਹੈ, ਔਰ ਇਹ ਫ੍ਰੀ ਦਾ ਐਂਟਰਟੇਨਮੈਂਟ ਹੈ ਤੇ ਕੋਈ ਪੈਸੇ ਨਹੀਂ ਲੱਗਦੇ।
0: ਹਾਂਜੀ,
2: ਅਸੀਂ ਤਾਂ ਉਸ ਸਮੇਂ ਰੇਡੀਓ ਸੁਣਦੇ ਜਦੋਂ ਰੇਡੀਓ ਦਾ ਲਾਇਸੈਂਸ ਲੱਗਦਾ ਹੁੰਦਾ ਸੀ, ਸ਼ਾਇਦ ਤੁਹਾਨੂੰ ਵੀ ਪਤਾ ਹੋਊ ਮੈਡਮ।
0: ਹਾਂਜੀ,
2: ਰੇਡੀਓ ਸੁਣਦਾ 5-5 ਸਾਲ ਦਾ ਲਾਇਸੈਂਸ ਲੱਗਦਾ ਹੁੰਦਾ ਸੀ।
0: ਹਾਂਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਬਿਲਕੁਲ ਸਹੀ ਜਵਾਬ ਦਿੱਤਾ ਤੇ ਤੁਸੀਂ ਸਾਡੇ ਸੈਗਮੈਂਟ ਦੇ ਜਿਹੜੇ ਕਿ ਵਿਨਰ ਬਣ ਚੁੱਕੇ ਹੋ, ਔਰ ਅਸੀਂ ਬਹੁਤ ਥੈਂਕ ਯੂ ਕਰਦੇ ਕਿ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਜੀ। ਦੋਸਤੋ ਬੜਾ ਹੀ ਮਜ਼ਾ ਆ ਰਿਹਾ ਹੈ ਨਾ ਸਿਮਰਨ?
1: ਬਿਲਕੁਲ ਬਿਲਕੁਲ, ਅਸੀਂ ਪ੍ਰੋਗਰਾਮ ਬਹੁਤ ਇੰਜੋਏ ਕੀਤਾ ਤੇ ਉਮੀਦ ਕਰਦੇ ਹਾਂ ਸਾਡੇ ਲਿਸਨਰਸ ਨੇ ਵੀ ਸਾਡੇ ਨਾਲ ਪ੍ਰੋਗਰਾਮ ਓਨਾ ਹੀ ਜ਼ਿਆਦਾ ਇੰਜੋਏ ਕੀਤਾ ਹੋਵੇਗਾ। ਸਮਾਂ ਨਿਕਲਦਾ ਜਾ ਰਿਹਾ ਤੇ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਤੇ ਇਸੇ ਉਮੀਦ ਦੇ ਨਾਲ ਕਿ ਸਾਡਾ ਪ੍ਰੋਗਰਾਮ ਅੱਜ ਦਾ ਵਧੀਆ ਹੋਇਆ ਹੋਵੇਗਾ, ਮੈਨੂੰ ਆਰਜੇ ਸਿਮਰਨ ਨੂੰ,
0: ਮੈਨੂੰ ਆਰਜੇ ਦੀਕਸ਼ਾ ਨੂੰ ਦਿਓ ਇਜਾਜ਼ਤ। ਨਮਸਕਾਰ।

ਹਾਂਜੀ ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ, ਸਵਾਗਤ ਹੈ ਤੁਹਾਡਾ ਇੱਕ ਵਾਰੀ ਫੇਰ ਤੋਂ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਮ ਹੈ ਲਵ ਯੂ ਜ਼ਿੰਦਗੀ। ਜੀ ਹਾਂ, ਤੁਸੀਂ ਆਪਣੀ ਦੋਸਤ ਵੰਦਨਾ ਦੇ ਨਾਲ ਪ੍ਰੋਗਰਾਮ ਇੰਜੋਏ ਕਰੋਗੇ ਹੁਣ ਲਵ ਯੂ ਜ਼ਿੰਦਗੀ, ਇੱਕ ਇੱਦਾਂ ਦਾ ਪ੍ਰੋਗਰਾਮ ਜਿੱਥੇ ਅਸੀਂ ਸਿਰਫ ਮੋਟੀਵੇਸ਼ਨ ਦੀ ਗੱਲ ਕਰਨ ਨਹੀਂ ਆਉਂਦੇ, ਰੱਟਾ ਮਾਰ ਕੇ ਕਿ ਅਸੀਂ ਤੁਹਾਨੂੰ ਸਿਖਾ ਦਈਏ ਕਿ ਇਹ ਮੋਟੀਵੇਸ਼ਨ ਹੈ, ਪਰ ਇੱਕ ਇੱਦਾਂ ਦਾ ਪ੍ਰੋਗਰਾਮ ਹੈ ਲਵ ਯੂ ਜ਼ਿੰਦਗੀ ਜਦੋਂ ਜ਼ਿੰਦਗੀ ਨੂੰ ਮਹਿਸੂਸ ਕਰਨ ਵਾਸਤੇ ਅਸੀਂ ਸੋਚੀਏ ਤਾਂ ਮੈਨੂੰ ਲੱਗਦਾ ਕਿ ਸਾਨੂੰ ਇਹ ਪ੍ਰੋਗਰਾਮ ਜ਼ਰੂਰ ਸੁਣਨਾ ਚਾਹੀਦਾ।

ਸਾਡੀ ਲਾਈਫ ਸਿਰਫ ਟਾਰਗੇਟਸ ਨੂੰ ਅਚੀਵ ਕਰਨਾ, ਡੈਡਲਾਈਨਸ ਦੇ ਵੱਲ ਭੱਜਣਾ ਤੇ ਰਿਸਪੋਂਸੀਬਿਲਟੀਜ਼ ਦਾ ਨਾਮ ਹੀ ਥੋੜੀ ਨਾ ਹੈ। ਜ਼ਿੰਦਗੀ ਜਿਹੜੀ ਹੈ ਉਹ ਜ਼ਿੰਦਗੀ ਹੈ ਨਾ। ਕਦੀ ਇੱਦਾਂ ਵੀ ਹੁੰਦਾ ਹੈ ਕਿ ਬਾਰਿਸ਼ ਦੀ ਜਦੋਂ ਇੱਕ ਬੂੰਦ ਪੈਂਦੀ ਹੈ ਤਾਂ ਉਹਦੀ ਖੁਸ਼ਬੂ ਜਿਹੜੀ ਹੈ ਉਹ ਸਾਨੂੰ ਬਹੁਤ ਚੰਗੀ ਲੱਗਦੀ ਹੈ ਤੇ ਸਾਨੂੰ ਦੁਨੀਆ ਭੁੱਲ ਜਾਂਦੀ ਹੈ। ਤੇ ਕਦੀ ਇੱਦਾਂ ਹੁੰਦਾ ਕਿ ਬਿਨਾਂ ਕਿਸੇ ਰੀਜ਼ਨ ਤੋਂ ਅਸੀਂ ਉਦਾਸ ਵੀ ਹੋ ਸਕਦੇ ਹਾਂ, ਕਿਉਂਕਿ ਇਨਸਾਨ ਆ, ਫੀਲਿੰਗਸ ਤਾਂ ਸਾਡੇ ਵਿੱਚ ਹੈ ਨੇ। ਤੇ ਇਹ ਜ਼ਰੂਰੀ ਨਹੀਂ ਹੈ ਕਿ ਫੀਲਿੰਗਸ ਜਿਹੜੀਆਂ ਨੇ ਉਹ ਮੇਲ ਜਾਂ ਫੀਮੇਲ ਦੇਖ ਕੇ ਆਉਣ, ਤੇ ਇਸ ਕਰਕੇ ਉਹ ਫੀਲਿੰਗਸ ਵੀ ਤਾਂ ਆ ਸਕਦੀਆਂ ਨੇ ਕਿਸੇ ਨੂੰ ਯਾਦ ਕਰਕੇ। ਕਦੀ ਕੋਈ ਬਿਨਾਂ ਪਲੈਨਿੰਗ ਤੋਂ ਕੋਈ ਨਾ ਕੋਈ ਜਗ੍ਹਾ ਘੁੰਮਣ ਦਾ ਮਨ ਕਰ ਜਾਵੇ, ਕਦੀ ਥੱਕੀ ਹੋਈ ਸ਼ਾਮ ਦੇ ਵਿੱਚ ਇੱਕ ਕੱਪ ਚਾਹ ਤੇ ਇਕੱਲੇ ਬੈਠਣਾ ਤੇ ਉਹ ਸਕੂਨ, ਉਹ ਵੀ ਤਾਂ ਬਹੁਤ ਜ਼ਰੂਰੀ ਹੈ। ਉਹ ਵੀ ਤਾਂ ਇੱਕ ਅਹਿਸਾਸ ਹੈ ਜ਼ਿੰਦਗੀ ਦਾ। ਜੀ ਹਾਂ, ਲਵ ਯੂ ਜ਼ਿੰਦਗੀ ਇੱਕ ਇੱਦਾਂ ਦਾ ਪ੍ਰੋਗਰਾਮ ਜਿੱਥੇ ਦੌੜ ਭੱਜ ਭਰੀ ਹੋਈ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਰੁਕ ਕੇ ਮਹਿਸੂਸ ਕਰਨ ਦੀ ਜ਼ਰੂਰਤ ਹੈ। ਅਤੇ ਉਹ ਮਹਿਸੂਸ ਕਿੱਦਾਂ ਕੀਤਾ ਜਾ ਸਕਦਾ ਹੈ? ਉਹ ਹਰ ਛੋਟੀ ਛੋਟੀ ਚੀਜ਼ ਦੇ ਵਿੱਚ ਜ਼ਿੰਦਗੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਤੁਹਾਨੂੰ ਪਤਾ, ਇੱਕ ਚੀਜ਼ ਮੈਂ ਦੱਸਦੀ ਹਾਂ ਤੁਹਾਨੂੰ ਆਪਣੇ ਬਾਰੇ ਵਿੱਚ, ਰਿਐਲਿਟੀ। ਮੈਂ ਕਈ ਵਾਰੀ ਨਾ ਜਦੋਂ ਬਹੁਤ ਪਿਆਸ ਲੱਗਦੀ ਹੈ, ਬਹੁਤ ਜ਼ਿਆਦਾ ਪਿਆਸ ਲੱਗਦੀ ਹੈ, ਅਤੇ ਪਾਣੀ ਜਦੋਂ ਕਾਫੀ ਟਾਈਮ ਬਾਅਦ ਪੀਣਾ ਨਸੀਬ ਹੁੰਦਾ, ਜਿੱਦਾਂ ਸਪੋਜ਼ ਮੈਂ ਕਿਤੇ ਗਈ ਹਾਂ ਬਾਹਰ ਘਰ ਤੋਂ, ਅਤੇ ਬਾਹਰ ਪਾਣੀ ਨਹੀਂ ਪੀਣਾ, ਮੈਨੂੰ ਇੱਦਾਂ ਲੱਗਦਾ ਕਿ ਘਰ ਜਾ ਕੇ ਪਾਣੀ ਪੀਏ ਇਨਸਾਨ ਤੋਂ ਜ਼ਿਆਦਾ ਬੈਟਰ ਹੈ, ਆਪਣੇ ਮਤਲਬ ਤਸੱਲੀ ਹੁੰਦੀ ਆਪਣੇ ਆਪ ਦੇ ਉੱਤੇ। ਅਤੇ ਜਦੋਂ ਘਰ ਅੰਦਰ ਆ ਕੇ ਮੈਂ ਕਦੀ ਕਿਚਨ 'ਚ ਜਾ ਕੇ ਪਾਣੀ ਪੀਤਾ ਨਾ, ਹੱਥ ਧੋ ਕੇ ਸਾਫ਼ ਗਲਾਸ ਦੇ ਵਿੱਚ ਸਾਫ਼ ਪਾਣੀ, ਤਾਂ ਤੁਸੀਂ ਯਕੀਨ ਮੰਨਿਓ ਕਿ ਮੈਂ ਹਮੇਸ਼ਾ ਰੱਬ ਦਾ ਸ਼ੁਕਰਾਨਾ ਕੀਤਾ ਔਰ ਮੇਰੀਆਂ ਅੱਖਾਂ ਬੰਦ ਹੋ ਜਾਂਦੀਆਂ ਜਦੋਂ ਮੈਂ ਪਾਣੀ ਪੀਂਦੀ ਹਾਂ। ਉਹਦਾ ਕਾਰਨ ਇਹ ਹੈ ਕਿ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਕਿ ਮੈਨੂੰ ਇੱਕ ਸਾਫ਼ ਗਲਾਸ ਦੇ ਵਿੱਚ ਸਾਫ਼ ਪਾਣੀ ਪੀਣ ਨੂੰ ਮਿਲ ਰਿਹਾ। ਉਹ ਪਾਣੀ ਜਿਹੜਾ ਸਾਡੀ ਜ਼ਿੰਦਗੀ ਨੂੰ, ਮਤਲਬ ਜੀਵਨ ਨੂੰ ਜ਼ਿੰਦਾ ਰੱਖਣ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਹੈ ਕਿ ਜੇ ਪਾਣੀ ਸਾਡੀ ਜ਼ਿੰਦਗੀ 'ਚੋਂ ਨਿਕਲ ਜਾਵੇ ਤਾਂ ਜ਼ਿੰਦਗੀ ਖਤਮ ਹੈ। ਜੀ ਹਾਂ, ਅਤੇ ਮੈਂ ਜਦੋਂ ਬਹੁਤ ਪਿਆਸ ਤੋਂ ਬਾਅਦ ਵੀ ਜਾਂਦੀ ਹਾਂ ਨਾ ਕਿਚਨ ਦੇ ਵਿੱਚ ਪਾਣੀ ਪੀਣ ਵਾਸਤੇ, ਤਾਂ ਮੈਂ ਹਮੇਸ਼ਾ ਅੱਖਾਂ ਬੰਦ ਕਰਕੇ ਸ਼ੁਕਰੀਆ ਜ਼ਰੂਰ ਕਰਦੀ ਹਾਂ ਪਰਮਾਤਮਾ ਦਾ, ਕਿਉਂਕਿ ਸਾਡੇ ਤੋਂ ਬਿਨਾਂ, ਮਤਲਬ ਸਾਡੇ ਤੋਂ ਇਲਾਵਾ ਦੁਨੀਆ ਦੇ ਵਿੱਚ ਕਈ ਇੱਦਾਂ ਦੇ ਲੋਕ ਨੇ, ਕਈ ਇੱਦਾਂ ਦੇ ਇਨਸਾਨ ਨੇ ਜਿਨ੍ਹਾਂ ਨੂੰ ਸਾਫ਼ ਪਾਣੀ ਵੀ ਨਸੀਬ ਨਹੀਂ ਹੈ। ਇਸ ਕਰਕੇ ਜ਼ਿੰਦਗੀ ਵਿੱਚ ਅਹਿਸਾਸ ਅਤੇ ਫੀਲਿੰਗ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਬਸ ਫਿਰ ਇਹਨਾਂ ਅਹਿਸਾਸਾਂ ਨੂੰ ਅਹਿਸਾਸ, ਮਤਲਬ ਇਹਨਾਂ ਫੀਲਿੰਗਸ ਨੂੰ ਫੀਲ ਕਰਾਉਣ ਦਾ ਨਾਮ ਹੀ ਤਾਂ ਪ੍ਰੋਗਰਾਮ ਹੈ ਇਹ, ਲਵ ਯੂ ਜ਼ਿੰਦਗੀ। ਜੀ ਹਾਂ, ਗੱਲਾਂ ਬਾਤਾਂ ਹੋਰ ਵੀ ਕਰਾਂਗੇ ਅੱਜ ਅਸੀਂ ਛੋਟੀਆਂ ਛੋਟੀਆਂ ਕਹਾਣੀਆਂ ਅਤੇ ਛੋਟੇ ਛੋਟੇ ਅਹਿਸਾਸਾਂ ਦੇ ਬਾਰੇ ਵਿੱਚ। ਅੱਜ ਮੈਂ ਕੋਈ ਲੰਬੀ ਕਹਾਣੀ ਤੁਹਾਡੇ ਨਾਲ ਸ਼ੇਅਰ ਨਹੀਂ ਕਰਾਂਗੀ, ਕਿਉਂਕਿ ਮੈਨੂੰ ਲੱਗਦਾ ਹੈ ਕਿ ਕਦੀ ਕਦੀ ਦੂਸਰਿਆਂ ਦੀਆਂ ਇਗਜ਼ੈਂਪਲਸ ਦੇ ਨਾਲ ਸਿੱਖਣਾ ਤਾਂ ਜ਼ਰੂਰੀ ਹੁੰਦਾ, ਪਰ ਕਦੀ ਕਦੀ ਕੁਝ ਛੋਟੇ ਛੋਟੀਆਂ ਲਰਨਿੰਗਸ ਜਿਹੜੀਆਂ ਹੁੰਦੀਆਂ ਨੇ ਨਾ, ਉਹ ਸਾਨੂੰ ਸਾਡੇ ਆਸ ਪਾਸ ਦੇ ਜੀਵਨ ਤੋਂ ਵੀ ਮਿਲ ਜਾਂਦੀਆਂ ਨੇ। ਅਤੇ ਬਸ ਫਿਰ ਇਸ ਗੀਤ ਤੋਂ ਬਾਅਦ ਤੁਸੀਂ ਫਟਾਫਟ ਤੋਂ ਵਾਪਸ ਆਓ ਅਤੇ ਪ੍ਰੋਗਰਾਮ ਅਸੀਂ ਇੱਦਾਂ ਕੰਟੀਨਿਊ ਕਰਾਂਗੇ। ਪ੍ਰੋਗਰਾਮ ਜਿਹੜਾ ਕਿ ਸ਼ਾਂਤੀ ਅਤੇ ਦਿਲ ਨੂੰ ਦਿਲ ਨਾਲ ਜੋੜਨ ਵਾਲਾ ਪ੍ਰੋਗਰਾਮ ਹੈ, ਦਿਲਾਂ ਦੇ ਅਹਿਸਾਸ ਕਰਾਉਣ ਵਾਲਾ ਪ੍ਰੋਗਰਾਮ ਹੈ, ਲਵ ਯੂ ਜ਼ਿੰਦਗੀ।

ਨਿਰਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਹਾਂਜੀ, ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਪ੍ਰੋਗਰਾਮ ਦਾ ਨਾਮ ਹੈ ਜੀ ਲਵ ਯੂ ਜ਼ਿੰਦਗੀ। ਅੱਛਾ, ਅਸੀਂ ਅੱਜ ਗੱਲ ਕਰ ਰਹੇ ਹਾਂ ਅਹਿਸਾਸਾਂ ਦੀ, ਕਿ ਜ਼ਿੰਦਗੀ ਨੂੰ ਅਹਿਸਾਸ ਦੇ ਨਾਲ ਜੀਣਾ ਕਿੰਨਾ ਜ਼ਿਆਦਾ ਜ਼ਰੂਰੀ ਹੈ, ਮਹਿਸੂਸ ਕਰਨਾ ਜ਼ਰੂਰੀ ਹੈ ਜ਼ਿੰਦਗੀ ਨੂੰ, ਕਿਉਂਕਿ ਜ਼ਿੰਦਗੀ ਤਾਂ ਹਰ ਕੋਈ ਜੀ ਰਿਹਾ, ਪਰ ਜ਼ਿੰਦਗੀ ਨੂੰ ਜਿਹੜਾ ਇਨਸਾਨ ਮਹਿਸੂਸ ਕਰਕੇ ਜੀਂਦਾ ਨਾ, ਉਹ ਜ਼ਿੰਦਗੀ ਨੂੰ ਜੀ ਭਰ ਕੇ ਜੀਂਦਾ, ਕਿਉਂਕਿ ਉਹ ਡਾਇਲੋਗ ਯਾਦ ਆ ਜਾਂਦਾ ਨਾ ਆਨੰਦ ਮੂਵੀ ਦਾ, ਜਦੋਂ ਰਜੇਸ਼ ਖੰਨਾ ਜੀ ਕਹਿੰਦੇ ਨੇ, ਬਾਬੂ ਮਸ਼ਾਏ ਜ਼ਿੰਦਗੀ ਲੰਬੀ ਨਹੀਂ ਬੜੀ ਹੋਣੀ ਚਾਹੀਏ। ਅਤੇ ਅਸੀਂ ਇੰਨਾ ਜ਼ਿਆਦਾ ਭੱਜਦੇ ਦੌੜਦੇ ਪਏ ਨਾ ਇਸ ਜ਼ਿੰਦਗੀ ਦੇ ਵਿੱਚ, ਕਦੇ ਤੁਸੀਂ ਨੋਟਿਸ ਕੀਤਾ ਕਿ ਸਨਸੈਟ ਹੋਏ, ਜਾਂ ਫਿਰ ਤੁਸੀਂ ਕਿਸੇ ਕੌਂਸਰਟ 'ਤੇ ਗਏ ਹੋ, ਕਿਸੇ ਫੈਮਿਲੀ ਫੰਕਸ਼ਨ 'ਤੇ ਗਏ ਹੋ, ਜਾਂ ਫਿਰ ਨੇਚਰ ਦਾ ਕੋਈ ਵੀ ਨਜ਼ਾਰਾ ਜਿਹੜਾ ਤੁਸੀਂ ਦੇਖ ਰਹੇ ਹੋ, ਤੁਸੀਂ ਦੇਖਦੇ ਨਹੀਂ ਉਹਨੂੰ। ਅੱਜ ਕੱਲ੍ਹ ਕੀ ਟ੍ਰੈਂਡ ਬਣ ਗਿਆ, ਅੱਜ ਕੱਲ੍ਹ ਉਸ ਚੀਜ਼ ਨੂੰ ਫਟਾਫਟ ਤੋਂ ਫੋਨ ਦੇ ਵਿੱਚ ਕਲਿੱਕ ਕਰਨ ਦਾ ਟ੍ਰੈਂਡ ਬਣ ਗਿਆ ਕਿ ਅਸੀਂ ਇਹਨੂੰ ਕੈਪਚਰ ਕਰ ਲਈਏ ਪਹਿਲਾਂ, ਅਸੀਂ ਉਸ ਚੀਜ਼ ਦਾ ਅਹਿਸਾਸ ਚਾਹੇ ਕਰੀਏ ਨਾ ਕਰੀਏ, ਬਸ ਅਸੀਂ ਉਹਨੂੰ ਕੈਮਰੇ ਵਿੱਚ ਕੈਪਚਰ ਕਰ ਲਈਏ। ਔਰ ਇਹ ਚੀਜ਼ ਤੁਹਾਨੂੰ ਹਰ ਜਗ੍ਹਾ 'ਤੇ ਦੇਖਣ ਨੂੰ ਮਿਲੇਗੀ, ਫਟਾਫਟ ਤੋਂ ਫੋਨ ਕੱਢੋ ਅਤੇ ਫਟਾਫਟ ਤੋਂ ਫੋਟੋ ਕਲਿੱਕ ਕਰ ਲਓ ਅਤੇ ਉਹਨੂੰ ਸੋਸ਼ਲ ਮੀਡੀਆ 'ਤੇ ਪਾ ਦਿਓ, ਜ਼ਿਆਦਾ ਲਾਈਕਸ ਅਤੇ ਕਮੈਂਟਸ ਦੇ ਚੱਕਰ 'ਚ। ਬਸ ਅਸੀਂ ਹਰ ਚੀਜ਼ ਨੂੰ ਸਿਰਫ ਸੇਫ ਕਰਨਾ ਚਾਹੁੰਦੇ ਹਾਂ, ਆਪਣੇ ਪ੍ਰੋਗਰਾਮ ਆਪਣੇ ਫੋਨਾਂ ਦੇ ਵਿੱਚ, ਆਪਣੀਆਂ ਗੈਲਰੀਜ਼ ਦੇ ਵਿੱਚ, ਕਿਸੇ ਪ੍ਰੋਗਰਾਮ ਦੇ ਵਿੱਚ ਗਏ ਹਾਂ ਤਾਂ ਉੱਥੇ ਵੀ ਇਹੀ, ਪਰ ਅਸੀਂ ਉਹਨਾਂ ਚੀਜ਼ਾਂ ਨੂੰ ਮਹਿਸੂਸ ਹੀ ਨਹੀਂ ਕਰ ਪਾ ਰਹੇ। ਗੈਲਰੀ ਵਿੱਚ ਰੱਖਣ ਦੀ ਬਜਾਏ ਅਸੀਂ ਉਹਨਾਂ ਚੀਜ਼ਾਂ, ਉਹਨਾਂ ਯਾਦਾਂ ਨੂੰ ਆਪਣੇ ਦਿਲ ਦੇ ਵਿੱਚ ਵਸਾ ਹੀ ਨਹੀਂ ਪਾ ਰਹੇ, ਕਿਉਂਕਿ ਅਸੀਂ ਜੀ ਹੀ ਨਹੀਂ ਪਾ ਰਹੇ ਉਹਨਾਂ ਯਾਦਾਂ ਨੂੰ। ਅਤੇ ਮੈਂ ਇਹੀ ਕਹਾਂਗੀ ਕਿ ਕੁਝ ਮੂਮੈਂਟਸ ਜਿਹੜੇ ਹੁੰਦੇ ਨੇ ਨਾ, ਉਹ ਜੀਣ ਲਈ ਹੁੰਦੇ ਨੇ, ਕੁਝ ਮੂਮੈਂਟਸ ਜਿਹੜੇ ਹੁੰਦੇ

ਇਹਨੂੰ ਸਿਰਫ ਕੈਮਰੇ 'ਚ ਕੈਪਚਰ ਕਰਨ ਲਈ ਨਹੀਂ ਹੁੰਦੇ। ਇਸ ਕਰਕੇ ਜ਼ਿੰਦਗੀ ਨੂੰ ਜੀਓ, ਜ਼ਿੰਦਗੀ ਨੂੰ ਆਪਣੇ ਕੈਮਰੇ ਅਤੇ ਗੈਲਰੀਆਂ ਵਿੱਚ ਹੀ ਸੇਵ ਨਾ ਰੱਖੋ, ਉਹਨਾਂ ਨੂੰ ਆਪਣੀਆਂ ਯਾਦਾਂ ਵਿੱਚ ਸੇਵ ਰੱਖੋ, ਆਪਣੇ ਅਹਿਸਾਸਾਂ ਵਿੱਚ ਸੇਵ ਰੱਖੋ, ਤਾਂ ਕਿ ਜਦੋਂ ਵੀ ਕਦੀ ਲੱਗੇ ਕਿ ਜ਼ਿੰਦਗੀ ਜੀ ਕੇ ਨਹੀਂ ਵੇਖੀ, ਉਹਨਾਂ ਸਾਰੀਆਂ ਯਾਦਾਂ ਨੂੰ ਅਸੀਂ ਮਹਿਸੂਸ ਕਰ ਸਕੀਏ। ਖੈਰ, ਫਿਲਹਾਲ ਲਵ ਯੂ ਜ਼ਿੰਦਗੀ ਇਸੇ ਤਰੀਕੇ ਦੇ ਨਾਲ ਚੱਲਦਾ ਰਹੇਗਾ ਅਤੇ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੀ। ਪਰ ਹੁਣ ਫਿਲਹਾਲ ਵੇਲਾ ਹੋ ਗਿਆ ਜੀ ਪ੍ਰਦੇਸ਼ਿਕ ਖਬਰਾਂ ਦਾ। ਪ੍ਰਦੇਸ਼ਿਕ ਖਬਰਾਂ ਤੋਂ ਬਾਅਦ ਵਿੱਚ ਮੈਂ ਵਾਪਸ ਆਵਾਂਗੀ ਅਤੇ ਫਿਰ ਅਸੀਂ ਇਸ ਪ੍ਰੋਗਰਾਮ ਨੂੰ ਕੰਟੀਨਿਊ ਕਰਾਂਗੇ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਥੋਨ ਕਰਾਈ। ਹੁਸ਼ਿਆਰਪੁਰ ਵਿੱਚ ਇੱਕ ਬੇਕਾਬੂ ਟਰੱਕ ਹਾਦਸੇ ਵਿੱਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ ਅਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮੀ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਹਨਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਹੈ। ਸਾਡੇ ਜਲੰਧਰ ਵਾਲੇ ਪੱਤਰਕਾਰ ਨੇ ਸਰਕਾਰੀ ਹਲਕਿਆਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਮੰਤਰੀ, ਜੋ ਨਿਵੇਸ਼ ਨੂੰ ਉਤਸ਼ਾਹਿਤ ਕਰਨ ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰਾਲੇ ਦਾ ਚਾਰਜ ਵੀ ਸੰਭਾਲ ਰਹੇ ਨੇ, ਨੂੰ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੇ ਘਰ ਦੇ ਨਾਲ ਨਾਲ ਦਿੱਲੀ ਅਤੇ ਗੁੜਗਾਓਂ ਵਿੱਚ ਉਹਨਾਂ ਨਾਲ ਜੁੜੀਆਂ 5 ਥਾਵਾਂ ਦੀ ਤਲਾਸ਼ੀ ਲੈਣ ਤੋਂ ਕੁਝ ਘੰਟਿਆਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼੍ਰੀ ਅਰੋੜਾ ਨਾਲ ਜੁੜੇ ਹੈਮਟਨ ਸਕਾਈ ਰਿਐਲਟੀ ਲਿਮਿਟਡ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਇਹਨਾਂ ਥਾਵਾਂ 'ਤੇ ਤਲਾਸ਼ੀ ਮੁਹਿੰਮ ਚਲਾਈ। ਇਹ ਕਾਰਵਾਈ ਮਨੀ ਲਾਂਡਰਿੰਗ ਦੀ ਰੋਕਥਾਮ ਬਾਰੇ ਕਾਨੂੰਨ 2002 ਦੀਆਂ ਧਾਰਾਵਾਂ ਤਹਿਤ ਕੀਤੀ ਗਈ ਸੀ। ਏਜੰਸੀ ਨੇ ਕਿਹਾ ਕਿ ਇਹ ਮਾਮਲਾ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਈਲ ਫੋਨਾਂ ਦੀ ਜਾਅਲੀ GST ਖਰੀਦਦਾਰੀ ਅਤੇ ਬਾਅਦ ਵਿੱਚ ਦੁਬਈ ਤੋਂ ਭਾਰਤ ਨੂੰ ਰਾਊਂਡ ਟ੍ਰਿਪ ਨਜਾਇਜ਼ ਫੰਡਾਂ ਨੂੰ ਬਰਾਮਦ ਕਰਕੇ ਕਥਿਤ ਤੌਰ 'ਤੇ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਏ। ED ਨੇ ਕਥਿਤ ਤੌਰ 'ਤੇ ਦਿੱਲੀ ਸਥਿਤ ਗੈਰ ਮੌਜੂਦ ਫਰਮਾਂ ਤੋਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ, ਬਰਾਮਦ ਕ੍ਰੈਡਿਟ ਅਤੇ GST ਰਿਫੰਡ ਅਤੇ ਡਿਊਟੀ ਡਰੋਪਬੋਕ ਲਾਭਾਂ ਦਾ ਦਾਅਵਾ ਕਰਨ ਲਈ ਕਈ ਜਾਅਲੀ GST ਖਰੀਦ ਬਿੱਲ ਪ੍ਰਾਪਤ ਕੀਤੇ ਨੇ। ਏਜੰਸੀ ਮੁਤਾਬਕ ਲੈਣ ਦੇਣ ਕਾਰਨ ਸਰਕਾਰੀ ਖਜ਼ਾਨੇ ਨੂੰ ਕਾਫ਼ੀ ਨੁਕਸਾਨ ਹੋਇਆ ਅਤੇ ਨਤੀਜੇ ਵਜੋਂ ਗਲਤ ਨਿੱਜੀ ਫਾਇਦੇ ਪਹੁੰਚੇ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਇਸੇ ਸੰਬੰਧ ਵਿੱਚ ਪੰਜਾਬ ਭਰ ਵਿੱਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਫਰੀਦਕੋਟ ਵਿੱਚ ਜ਼ਿਲ੍ਹੇ ਦੀਆਂ ਅਦਾਲਤਾਂ ਵਿੱਚ ਕੌਮੀ ਲੋਕ ਅਦਾਲਤ ਲਾਈ ਗਈ। ਇਸ ਲੋਕ ਅਦਾਲਤ ਵਿੱਚ 12,491 ਕੇਸਾਂ ਵਿੱਚੋਂ 8,368 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿੱਚ ਕਰੀਬ 37,350 ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ। ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਲੱਗੀ ਨੈਸ਼ਨਲ ਲੋਕ ਅਦਾਲਤ ਵਿੱਚ 12,885 ਕੇਸਾਂ ਦਾ ਨਿਪਟਾਰਾ ਕਰਵਾਇਆ ਗਿਆ। ਗੁਰਦਾਸਪੁਰ ਦੇ ਕਾਨੂੰਨੀ ਸੇਵਾ ਅਥਾਰਟੀ ਬਾਰੇ ਸਕੱਤਰ ਹਰਪ੍ਰੀਤ ਸਿੰਘ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ,
1: ਇਸ ਲੋਕ ਅਦਾਲਤ ਵਿੱਚ ਗੁਰਦਾਸਪੁਰ ਦੇ ਵਿੱਚ ਅਸੀਂ 12 ਬੈਂਚ ਬਣਾਏ ਨੇ ਤੇ ਬਟਾਲਾ ਦੇ ਵਿੱਚ 8 ਬੈਂਚ ਹੈਗੇ ਨੇ। ਟੋਟਲ 13,050 ਕੇਸ ਟੇਕਅਪ ਹੋ ਰਹੇ ਨੇ ਇਹਨਾਂ ਬੈਂਚਾਂ ਦੇ ਕੋਲ। ਇਹਨਾਂ ਵਿੱਚ ਬੈਂਕਾਂ ਦੇ ਰਿਕਵਰੀ ਦੇ ਕੇਸਿਸ, ਕ੍ਰਿਮੀਨਲ ਕੰਪਾਊਂਡੇਬਲ ਕੇਸਿਸ, ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਦੇ ਕੇਸਿਸ ਤੇ ਜਿਹੜੇ ਹੈਗੇ ਨੇ ਮੋਟਰ ਐਕਸੀਡੈਂਟ ਕਲੇਮ ਦੇ, ਟ੍ਰੈਫਿਕ ਚਲਾਨ, ਇਹ ਸਾਰੇ ਕੇਸਿਸ ਟੇਕਅਪ ਹੋ ਰਹੇ ਨੇ। ਰੈਗੂਲਰ ਕੋਰਟਾਂ ਦੇ ਵਿੱਚ ਜਿਹੜੇ ਪੈਂਡਿੰਗ ਕੇਸਿਸ ਆਏ ਨੇ ਉਹ ਵੀ ਟੇਕਅਪ ਹੋ ਰਹੇ ਨੇ। ਉਹਨਾਂ ਦੇ ਮਸਲੇ ਨੂੰ ਸੁਲਝਾ ਕੇ ਜਲਦੀ ਤੇ ਫ੍ਰੀ ਨਿਆਂ ਦੇ ਰਹੇ ਹਾਂ।
0: ਫਾਜ਼ਿਲਕਾ ਵਿਖੇ ਨੈਸ਼ਨਲ ਲੋਕ ਅਦਾਲਤ ਵਿੱਚ 14,279 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਪਠਾਨਕੋਟ ਵਿਖੇ ਰਾਸ਼ਟਰੀ ਲੋਕ ਅਦਾਲਤ ਵਿੱਚ 11,198 ਕੇਸ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚੋਂ 10,345 ਦਾ ਨਿਪਟਾਰਾ ਕੀਤਾ ਗਿਆ। ਇਸ ਬਾਰੇ ਦੱਸਦਿਆਂ ਪਠਾਨਕੋਟ ਦੇ ਡਿਸਟ੍ਰਿਕਟ ਐਂਡ ਸੈਸ਼ਨਸ ਜੱਜ ਰਜਨੀਸ਼ ਨੇ ਦੱਸਿਆ,
2: ਅੱਜ ਅਸੀਂ ਨੈਸ਼ਨਲ ਲੋਕ ਅਦਾਲਤ ਹੋਲਡ ਕੀਤੀ ਪਠਾਨਕੋਟ, ਜਿਹਦੇ 'ਚ ਅਸੀਂ 7 ਬੈਂਚ ਔਰਗਨਾਈਜ਼ ਕੀਤੇ ਸੀ ਜੀ। ਇੱਕ ਬੈਂਚ ਰੈਵਨਿਊ ਕੋਰਟ ਦਾ ਵੀ ਸੀ। ਟੋਟਲ 11,198 ਕੇਸ ਅਸੀਂ ਟੇਕਅਪ ਕੀਤੇ। ਜਿਹੜਾ ਲੋਕ ਅਦਾਲਤ ਦੇ ਫੈਸਲੇ ਹੁੰਦੇ ਉਹ ਫਾਈਨਲ ਫੈਸਲਾ ਹੁੰਦਾ, ਉਹਦੇ ਅੱਗੇ ਕੋਈ ਅਪੀਲ ਨਹੀਂ ਹੁੰਦੀ, ਕੇਸ ਇੱਥੇ ਖਤਮ।

0: ਦਿੰਦੇ ਤੀ ਸਾਰੇ ਕੇਸ ਦਿੱਤੇ।
1: ਮਾਨਸਾ ਵਿੱਚ 22,557 ਕੇਸਾਂ ਦਾ ਨਿਪਟਾਰਾ ਲੋਕ ਅਦਾਲਤ 'ਚ ਕੀਤਾ ਗਿਆ। ਜਲੰਧਰ ਵਿੱਚ 39,920 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ। ਕਪੂਰਥਲਾ ਵਿੱਚ ਵੀ ਲੋਕ ਅਦਾਲਤ ਲਾ ਕੇ 6,503 ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਸਟੇਸ਼ਨ ਨੇ ਅੱਜ ਇੱਥੇ ਵਾਕੇਥੋਨ ਕਰਾਈ। ਸੈਂਕੜੇ ਸਰੋਤਿਆਂ, ਆਕਾਸ਼ਵਾਣੀ ਦੇ ਸਟਾਫ ਮੈਂਬਰਾਂ, ਐਂਕਰਾਂ ਅਤੇ ਪ੍ਰੋਗਰਾਮ ਪੇਸ਼ਕਰਤਾਵਾਂ ਨੇ ਇਸ ਵਿੱਚ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕੇਥੋਨ ਪਟਿਆਲਾ ਸਟੇਸ਼ਨ ਵਿਖੇ ਵੀ ਕਰਵਾਇਆ ਗਿਆ। ਜਲੰਧਰ ਵਿੱਚ ਇਸ ਨੂੰ ਆਕਾਸ਼ਵਾਣੀ ਪੰਜਾਬ ਦੇ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ DDG ਰਣਜੀਤ ਮੀਨਾ ਅਤੇ DDG ਜਲੰਧਰ ਦੂਰਦਰਸ਼ਨ RL ਜਾਰੰਗਲ ਨੇ ਨਿਊਜ਼ ਅਤੇ ਪ੍ਰੋਗਰਾਮ ਮੁਖੀਆਂ ਨਾਲ ਵਾਕੇਥੋਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਵਾਕੇਥੋਨ ਨੂੰ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੋੜਿਆ ਗਿਆ। ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਾਂ ਨੇ FM ਸਟੂਡੀਓ ਵਿੱਚ ਆਪਣੇ ਅਨੁਭਵ ਸਾਂਝੇ ਕੀਤੇ ਅਤੇ ਐਂਕਰਾਂ ਵੱਲੋਂ ਬਿਹਤਰੀਨ ਗੀਤ ਪੇਸ਼ ਕੀਤੇ ਗਏ। ਪੇਸ਼ ਇੱਕ ਰਿਪੋਰਟ।
2: ਪੰਜਾਬ ਵਿੱਚ ਆਕਾਸ਼ਵਾਣੀ ਨੇ ਹਰੀ ਕ੍ਰਾਂਤੀ ਦੌਰਾਨ ਇੱਕ ਅਹਿਮ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਖੇਤੀਬਾੜੀ ਤੇ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਗਏ ਪ੍ਰੋਗਰਾਮਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀਆਂ ਉਪਲਬਧ ਕਰਾ ਰਿਹਾ ਹੈ। ਅੱਜ ਦੇ ਵਾਕਾਥੋਨ ਦੌਰਾਨ ਆਕਾਸ਼ਵਾਣੀ ਦੇ ਸਰੋਤਿਆਂ, ਸਾਬਕਾ ਮੁਲਾਜ਼ਮਾਂ ਅਤੇ ਹੋਰਨਾਂ ਨੇ FM ਸਟੂਡੀਓ ਵਿੱਚ ਐਂਕਰਾਂ ਵੱਲੋਂ ਵਜਾਏ ਜਾ ਰਹੇ ਸ਼ਾਨਦਾਰ ਗੀਤਾਂ ਵਿਚਕਾਰ ਸਿੱਧੇ ਪ੍ਰਸਾਰਣ ਰਾਹੀਂ ਆਪਣੇ ਅਨੁਭਵ ਸਾਂਝੇ ਕੀਤੇ। ਵਾਕਾਥੋਨ ਦਾ ਮਾਹੌਲ ਹੋਰ ਵੀ ਜੀਵੰਤ ਹੋ ਗਿਆ ਜਦੋਂ ਸਾਰੇ ਲੋਕ ਵੱਖ ਵੱਖ ਗੀਤਾਂ ਦੀਆਂ ਧੁਨਾਂ ਤੇ ਨੱਚਣ ਲੱਗੇ। ਬਹੁਜਨ ਹਿਤਾਏ, ਬਹੁਜਨ ਸੁਖਾਏ ਦੇ ਆਪਣੇ ਆਦਰਸ਼ਾਂ ਤੇ ਖਰਾ ਉਤਰਦੇ ਹੋਏ ਇਹ ਰਾਸ਼ਟਰੀ ਪ੍ਰਸਾਰਕ ਪਿਛਲੇ 9 ਦਹਾਕਿਆਂ ਤੋਂ ਵੱਖ ਵੱਖ ਪ੍ਰੋਗਰਾਮਾਂ ਅਤੇ ਨਿਊਜ਼ ਬੁਲੇਟਿਨਾਂ ਰਾਹੀਂ ਜਾਣਕਾਰੀ, ਸਿੱਖਿਆ ਅਤੇ ਮਨੋਰੰਜਨ ਪ੍ਰਦਾਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਆਕਾਸ਼ਵਾਣੀ ਦੇ 90 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਆਕਾਸ਼ਵਾਣੀ ਪਟਿਆਲਾ ਵੱਲੋਂ ਵੀ ਇੱਕ ਵਿਸ਼ੇਸ਼ ਵਾਕੇਥੋਨ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਮੁਖੀ ਮੁਹੰਮਦ ਇਮਤਿਆਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਕੇਥੋਨ ਦੀ ਰਸਮੀ ਸ਼ੁਰੂਆਤ ਆਕਾਸ਼ਵਾਣੀ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਸੰਦੇਸ਼ ਨੂੰ ਸਾਕਾਰ ਕਰਦਿਆਂ ਇੱਕ ਛੋਟੀ ਬੱਚੀ ਅਨਾਇਆ ਵੱਲੋਂ ਹਰੀ ਝੰਡੀ ਦੇਖ ਕੇ ਕਰਾਈ ਗਈ। ਇੱਕ ਅਰਸੇ ਤੋਂ ਆਕਾਸ਼ਵਾਣੀ ਦੇ ਸਰੋਤ ਰਹੇ ਬੰਸੀ ਲਾਲ ਨੇ ਕਿਹਾ,
3: ਬੜਾ ਅੱਛਾ ਲੱਗਿਆ ਜੀ, ਬਹੁਤ ਪਿਆਰ ਮਿਲਿਆ ਜੀ। ਆਕਾਸ਼ਵਾਣੀ ਜੋ ਹੈ ਬੜੀ ਸਲਾਹ ਦਿੱਤੇ ਹੈ ਯਹਾਂ ਦੇ ਲੋਕੋਂ ਕੋ ਰਹਿਣੇ ਕੇ ਲੀਏ, ਪਾਣੀ ਕੇ ਬਾਰੇ ਮੇਂ ਵੀ, ਰੋਡ ਕੇ ਟ੍ਰੈਫਿਕ ਕੇ ਬਾਰੇ ਮੇਂ, ਹਰੇਕ ਚੀਜ਼ ਕੀ ਸਲਾਹ ਦਿੱਤੇ ਹੈ ਯਹਾਂ। ਬੜੇ ਅੱਛੇ ਪ੍ਰੋਗਰਾਮ ਚੱਲ ਰਹੇ ਹੈ ਜੀ, ਬੜੀ ਅੱਛੀ ਬੋਲਬਾਣੀ ਹੈ ਭੈਣਾਂ ਕੀ ਵੀ ਔਰ ਭਾਈਆਂ ਕੀ,
4: ਬਹੁਤ ਧੰਨਵਾਦ ਜੀ ਆਪਕੋ, ਹਮੇ ਇਕੱਠਾ ਹੋਣੇ ਕਾ ਮੌਕਾ ਮਿਲਿਆ।
1: ਹੋਰਨਾਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਸਮਾਗਮ ਨੂੰ ਯਾਦਗਾਰ ਬਣਾਇਆ। 8 ਜੂਨ 1936 ਨੂੰ ਭਾਰਤੀ ਰਾਜ ਪ੍ਰਸਾਰਣ ਸੇਵਾ ਦਾ ਨਾਂ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਇੱਕ ਖਾਸ ਪਲ ਨੂੰ ਦਰਸਾਉਂਦਾ ਹੈ ਜਦੋਂ ਪੀੜ੍ਹੀਆਂ ਤੱਕ ਇਸ ਦੀ ਗੂੰਜ ਲਈ ਇੱਕ ਆਵਾਜ਼ ਪੈਦਾ ਹੋਈ। ਆਜ਼ਾਦੀ ਤੋਂ ਬਾਅਦ AIR ਨੇ ਤੇਜ਼ੀ ਨਾਲ ਪ੍ਰਸਾਰ ਕੀਤਾ ਅਤੇ 1956 ਵਿੱਚ ਆਕਾਸ਼ਵਾਣੀ ਨਾਂ ਅਪਣਾਇਆ। ਇਹ ਰਾਸ਼ਟਰ ਦਾ ਇੱਕ ਅਜਿਹਾ ਵਿਰਸਾ ਹੈ ਜੋ ਆਉਣ ਵਾਲੀਆਂ ਪੀੜ੍ਹੀਆਂ ਤੱਕ ਜਿਉਂਦਾ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIR RN ਜਲੰਧਰ। ਪੰਜਾਬ ਦੇ ਸਿੰਜਾਈ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲੇ ਇੱਕ ਮਹੱਤਵਪੂਰਨ ਕਦਮ ਤਹਿਤ ਰੋਪੜ ਨਹਿਰੀ ਨੈਟਵਰਕ ਦਾ ਪਾਣੀ ਹੁਣ ਟੇਲਾਂ ਅਤੇ ਪੈਂਦੇ ਪਿੰਡਾਂ ਤੱਕ ਵੀ ਪਹੁੰਚ ਗਿਆ, ਜੋ ਉਹਨਾਂ ਕਿਸਾਨਾਂ ਲਈ ਇੱਕ ਵੱਡੀ ਤਬਦੀਲੀ ਹੈ ਜੋ ਲੰਮੇ ਸਮੇਂ ਤੋਂ ਜ਼ਮੀਨ ਹੇਠਲੇ ਅਨਿਸ਼ਚਿਤ ਪਾਣੀ 'ਤੇ ਨਿਰਭਰ ਸਨ। ਪੰਜਾਬ ਦੇ ਜਲ ਸਰੋਤ ਮੰਤਰੀ ਸ਼੍ਰੀ ਵਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 ਵਿੱਚ ਰੋਪੜ ਨਹਿਰੀ ਨੈਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਹੈ। ਇਸ ਤਹਿਤ 3,882 ਏਕੜ ਹੋਰ ਰਕਬਾ ਸ਼ਾਮਿਲ ਕੀਤਾ ਜਾ ਰਿਹਾ, ਜਿਸ ਨਾਲ ਕੁੱਲ ਖੇਤਰ 99,329 ਏਕੜ ਤੱਕ ਪਹੁੰਚੇਗਾ, ਜੋ ਕਰੀਬ 200% ਦੇ ਵਾਧੇ ਨੂੰ ਦਰਸਾਉਂਦਾ ਹੈ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਅਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਬਤ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੀਬ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸੰਬੰਧ ਵਿੱਚ ਤਰਨ ਤਾਰਨ ਪੁਲਿਸ ਨੇ ਔਰਤ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੁਸ਼ਿਆਰਪੁਰ ਦੇ ਟਾਂਡਾ ਮਿਆਣੀ ਰੋਡ ਤੇ ਅੱਡਾ ਪੁਲ ਪੁਖਤਾ ਨੇੜੇ ਇੱਕ ਬੇਕਾਬੂ ਟਰੱਕ ਨੇ ਇੱਕ ਔਰਤ ਸਮੇਤ 3 ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ ਵਿੱਚ ਹੁਣ ਤੱਕ 2 ਲੋਕਾਂ ਦੀ ਮੌਤ ਹੋ ਗਈ ਹੈ। ਤੀਜੇ ਵਿਅਕਤੀ, ਜਿਸ ਦੀ ਹਾਲਤ ਨਾਜ਼ੁਕ ਹੈ, ਨੂੰ ਟਾਂਡਾ ਸਿਵਲ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਤੋਂ ਬਾਅਦ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਹਰਭਜਨ ਕੌਰ ਵਾਸੀ ਮਿਆਣੀ ਅਤੇ ਅਸ਼ਵਨੀ ਕੁਮਾਰ ਵਜੋਂ ਹੋਈ ਹੈ। ਵਧੇਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਜਿੰਦਰ ਸਿੰਘ ਨਾਗਰਾ ਨੇ ਦੱਸਿਆ,
5: ਇੱਕ ਟਰੱਕ ਜਿਹੜਾ ਖਾਲੀ ਸੀਗਾ, ਜਿਹੜਾ ਕਣਕ ਲੋਡ ਕਰਨ ਵਾਸਤੇ ਜਾ ਰਿਹਾ ਸੀਗਾ ਮੰਡੀ ਦੇ ਵਿੱਚ, ਇੱਕ ਤਾਂ ਪਹਿਲਾਂ ਜੀ ਇੱਕ ਬੰਦਾ ਆਪਣੀ ਜੀ ਸੜਕ ਕ੍ਰੋਸ ਕਰ ਰਿਹਾ ਸੀ, ਟਰੱਕ ਨੇ ਜਿਹੜਾ ਆਪਣੀ ਚਪੇਟ 'ਚ ਲਿਆ, ਅਸ਼ਵਨੀ ਕੁਮਾਰ ਜਿਹੜੇ ਉਹਨਾਂ ਦੀ ਮੌਕੇ 'ਤੇ ਮੌਤ ਹੋ ਗਈ। ਉਸ ਤੋਂ ਬਾਅਦ ਫਿਰ ਜੋ ਟਰੱਕ ਭਜਾਇਆ ਤੇ ਅੱਗੇ ਜਾ ਕੇ ਇੱਕ ਹੋਰ ਨੇ ਜਿਹੜਾ ਹਰਭਜਨ ਕੌਰ ਨਾਂ ਦੇ ਲੇਡੀ ਹੈ ਜਿਹੜੀ ਮਿਆਣੀ ਦੇ ਰਹਿਣ ਵਾਲੇ ਨੇ, ਉਹਨਾਂ ਦੀ ਵੀ ਟਰੱਕ ਥੱਲੇ ਆਉਣ ਕਰਕੇ ਜਿਹੜੀ ਡੈਥ ਹੋਈ ਹੈ। ਇਸ ਤੋਂ ਇਲਾਵਾ ਹੋਰ

0: ਉਹਨੇ ਇੱਕ ਦੇ ਵਹੀਕਲ ਦੇ ਵਿੱਚ ਵੀ ਜਿਹੜਾ ਰੈਸ਼ ਡਰਾਈਵਿੰਗ ਕਰਦੇ ਆ, ਮਤਲਬ ਟਰੱਕ ਨੇ ਭਜਾਇਆ ਦਸੂਹਾ ਸਾਈਡ ਨੂੰ, ਜਲਦੀ ਉਹਨੂੰ ਰਾਊਂਡ ਅਪ ਕਰਕੇ ਜਿਹੜੇ ਵਾਰਸ ਨੇ ਜੀ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਇਹਦੀ ਕਾਰਵਾਈ ਕਰ ਰਹੇ ਆ।
1: IPL ਕ੍ਰਿਕਟ ਵਿੱਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਸ਼ਾਮ 7:30 ਵਜੇ ਗੁਜਰਾਤ ਟਾਈਟਨਸ ਨਾਲ ਹੋਏਗਾ। ਆਖਿਰ 'ਚ ਖਾਸ ਖਬਰਾਂ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ ਵਿੱਚ ED ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ ਵਿੱਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਤੇ ਜਲੰਧਰ ਅਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਾਥੋਨ ਕਰਾਈ। ਹੁਸ਼ਿਆਰਪੁਰ 'ਚ ਇੱਕ ਬੇਕਾਬੂ ਟਰੱਕ ਹਾਦਸੇ ਵਿੱਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ। ਅਤੇ IPL ਕ੍ਰਿਕਟ ਵਿੱਚ ਅੱਜ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।

हाँ जी, प्रोग्राम लव यू जिंदगी, जिथे असी करते हाँ जिंदगी नू प्यार, ते नाल नाल असी करते हाँ बहुत सारिया गल्लां बातां, क्योंकि जिंदगी दे एहसास दा नाम ही, जिंदगी नू एहसास दे नाल जीन दा नाम, ते जिंदगी नू प्यार करन दा नाम ही तां लव यू जिंदगी है। जी हाँ, जिंदगी नू हमेशा प्यार करो, क्योंकि परमात्मा ने सानू ये जड़ा जन्म दिता है ना, ये पता नहीं किथे किथे घूम घम के असी आए हाँ, ते फिर अखीर सानू ये जन्म मिलया। ते असी दौड़ भज दे विच ना अपनी जिंदगी दे बहुत सारे वड्डे हिस्से नू जड़ा गवा दिंदे हाँ, ते कई बार बैठ के सोचते हैं ना, तो इदा लगता है कि जिंदगी किदा फटाफट तो निकल गई है। ਜ਼ਿੰਦਗੀ ਵਿੱਚ ਹਰ ਇੱਕ ਕੰਮ ਕਰਨਾ ਜ਼ਰੂਰੀ ਹੈ, ਪਰ ਉਹਦੇ ਨਾਲ ਨਾਲ ਆਪਣੇ ਵਾਸਤੇ ਵੀ ਕੁਝ ਪਲ ਕੱਢਣੇ ਜ਼ਰੂਰੀ ਨੇ। #ਟੈਗ ਪਹਿਲੇ ਮੈਂ। ਜੀ ਹਾਂ, ਬਸ ਇਸ #ਟੈਗ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਨਾ ਕਹਿੰਦੇ ਆ ਕਿ ਇੱਕ ਬਣਾ ਲੈਣਾ, ਇੱਕ ਏਮ ਕਿ ਪਹਿਲੇ ਮੈਂ। ਸਾਰੀਆਂ ਚੀਜ਼ਾਂ ਜ਼ਰੂਰੀ ਨੇ, ਪਰ ਉਹਦੇ ਨਾਲ ਨਾਲ ਮੇਰਾ ਵੀ ਆਪਣਾ ਵਜੂਦ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਜਿੱਦਾਂ ਹੁਣ ਕਿਸੇ ਨੂੰ ਲਾਈਫ ਦੇ ਵਿੱਚ ਜਦੋਂ ਬ੍ਰੇਕ ਚਾਹੀਦਾ, ਹਰ ਕਿਸੇ ਨੂੰ ਪਹਿਲਾਂ ਤਾਂ ਲਾਈਫ ਦੇ ਵਿੱਚ ਬ੍ਰੇਕ ਚਾਹੀਦਾ ਹੀ ਚਾਹੀਦਾ ਹੁੰਦਾ, ਆਪਣੀ ਡੇਲੀ ਰੂਟੀਨ ਤੋਂ ਹਰ ਕੋਈ ਤੰਗ ਆ ਜਾਂਦਾ। ਅਤੇ ਜੇ ਤੁਸੀਂ ਆਪਣੀ ਡੇਲੀ ਰੂਟੀਨ ਤੋਂ ਤੰਗ ਨਹੀਂ ਆ ਰਹੇ ਨਾ, ਕਿ ਮੈਂ ਰੋਜ਼ ਸੇਮ ਇੱਕੋ ਹੀ ਚੀਜ਼ ਕਰਦਾ ਜਾ ਰਿਹਾ ਅਤੇ ਮੈਂ ਬੋਰ ਨਹੀਂ ਹੋ ਰਿਹਾ, ਤਾਂ ਦੈਟ ਮੀਨਸ ਕਿ ਤੁਸੀਂ ਆਪਣੇ ਆਪ ਨੂੰ ਮਸ਼ੀਨ ਬਣਾ ਲਿਆ ਕਿਤੇ। ਜੀ ਹਾਂ, ਇਸ ਕਰਕੇ ਲਾਈਫ ਦੇ ਵਿੱਚ ਬ੍ਰੇਕ ਬਹੁਤ ਜ਼ਿਆਦਾ ਜ਼ਰੂਰੀ ਹੈ। ਲਾਈਫ ਦੇ ਵਿੱਚ ਸੇਮ ਰੂਟੀਨ ਨਹੀਂ ਹੋਣੀ ਚਾਹੀਦੀ, ਰੂਟੀਨ ਕੁਝ ਦਿਨਾਂ ਦੇ ਵਿੱਚ ਉਸ ਰੂਟੀਨ ਨੂੰ ਬ੍ਰੇਕ ਕਰਨਾ ਚਾਹੀਦਾ। ਜ਼ਿੰਦਗੀ ਨੂੰ ਕੁਝ ਅਲੱਗ ਤਰੀਕੇ ਦੇ ਨਾਲ ਇੱਕ ਦਿਨ ਸਪੈਂਡ ਕਰੋ, ਚਾਹੇ ਉਹ ਸੰਡੇ ਹੀ ਹੋਏ, ਤਾਂ ਕਿ ਕੁਝ ਨਵਾਂਪਨ ਆਏ ਅਗਲੇ ਹਫ਼ਤੇ ਜ਼ਿੰਦਗੀ ਦੇ ਵਿੱਚ। ਅੱਛਾ, ਬ੍ਰੇਕ ਦੇ ਵੀ ਨਾ ਬੜੇ ਤਰੀਕੇ ਹੋ ਸਕਦੇ ਨੇ। ਜਿੱਦਾਂ ਕਿ ਕਈ ਲੋਕ ਇੱਦਾਂ ਸਮਝਦੇ ਨੇ ਕਿ ਬ੍ਰੇਕ ਚਾਹੀਦਾ ਇਸ ਕਰਕੇ ਮੈਂ ਹਿੱਲ ਸਟੇਸ਼ਨ 'ਤੇ ਘੁੰਮਣ ਜਾਣਾ ਹੈ, ਕਈ ਲੋਕ ਇਹ ਸੋਚਦੇ ਨੇ ਕਿ ਮੈਨੂੰ ਬ੍ਰੇਕ ਚਾਹੀਦਾ ਇਸ ਕਰਕੇ ਮੈਂ ਮਿਊਜ਼ਿਕ ਸੁਣਨਾ ਹੈ, ਕਈ ਲੋਕ ਲੌਂਗ ਡਰਾਈਵ 'ਤੇ ਨਿਕਲ ਜਾਂਦੇ ਨੇ। ਪਰ ਕਈ ਵਾਰੀ ਇੱਦਾਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਭ ਵਾਸਤੇ ਪੋਸੀਬਲ ਨਹੀਂ ਹੁੰਦੀਆਂ, ਕਿਉਂਕਿ ਹਰ ਇੱਕ ਦੇ ਘਰ ਦੀ ਸਟੋਰੀ ਅਤੇ ਹਰ ਇੱਕ ਦੇ ਸਰਕਮਸਟਾਂਸਿਸ ਅਲੱਗ ਅਲੱਗ ਨੇ। ਅਤੇ ਫਿਰ ਜੇ ਅਸੀਂ ਇਹ ਸਭ ਕੁਛ ਨਾ ਕਰ ਸਕੀਏ ਤਾਂ ਅਸੀਂ ਕੀ ਕਰੀਏ ਫਿਰ? ਅਤੇ ਅਸੀਂ ਸਭ ਤੋਂ ਚੰਗਾ ਤਰੀਕਾ ਜਿਹੜਾ ਕਰ ਸਕਦੇ ਹਾਂ ਨਾ, ਆਪਣੀ ਛੱਤ 'ਤੇ ਕੁਝ ਸ਼ਾਮ ਦੇ ਵੇਲੇ ਕੁਝ ਟਾਈਮ ਬਿਤਾਓ, ਚਾਹੇ ਇੱਕ ਚਾਹ ਦਾ ਕੱਪ ਹੋਏ ਹੱਥ ਵਿੱਚ, ਸਨਸੈੱਟ ਨੂੰ ਦੇਖਦਿਆਂ ਹੋਇਆਂ, ਫੋਨ ਨੂੰ ਦੂਰ ਰੱਖ ਕੇ ਸੁਣੋ ਆਵਾਜ਼ ਜਿਹੜੀ ਆਸ ਪਾਸ ਦੀ, ਨੇਚਰ ਦੀ ਆਵਾਜ਼, ਆਵਾਜ਼ਾਂ ਕਿਸੇ ਵੀ ਤਰੀਕੇ ਦੀਆਂ ਹੋ ਸਕਦੀਆਂ, ਪਰ ਉਹਨਾਂ ਨੂੰ ਸੁਣੋ ਅਤੇ ਮਹਿਸੂਸ ਕਰੋ ਉਸ ਪਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਨੂੰ। ਕਿਉਂਕਿ ਭੱਜ ਦੌੜ ਜਿਹੜੀ ਹੈ ਨਾ, ਉਹ ਕਦੀ ਮੁੱਕਣੀ ਨਹੀਂ ਜਦ ਤੱਕ ਅਸੀਂ ਜੀਂਦੇ ਹਾਂ, ਪਰ ਕੁਝ ਟਾਈਮ ਆਪਣੇ ਲਈ ਕੱਢਣਾ ਵੀ ਜ਼ਰੂਰੀ ਹੈ। ਇਸ ਕਰਕੇ ਪਹਿਲੇ ਮੈਂ। ਜੀ ਹਾਂ ਬਿਲਕੁਲ, ਔਰ ਬਹੁਤ ਅਲੱਗ ਅਲੱਗ ਤਰੀਕੇ ਹੋ ਸਕਦੇ ਨੇ, ਸਿਰਫ ਇੱਕ ਮੈਂ ਇੱਕ ਐਗਜ਼ਾਮਪਲ ਦਿੱਤਾ। ਜਿੱਦਾਂ ਤੁਸੀਂ ਸ਼ਾਮ ਨੂੰ ਪੌਦਿਆਂ ਦੇ ਨਾਲ ਟਾਈਮ ਬਿਤਾ ਸਕਦੇ ਹੋ, ਪੇੜ ਪੌਦਿਆਂ ਨੂੰ ਪਾਣੀ ਦਿੰਦਿਆਂ ਹੋਇਆਂ, ਉਹਨਾਂ ਦੇ ਨਾਲ ਵੀ ਬੜੀਆਂ ਸਾਰੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਨੇ। ਅਤੇ ਤੁਸੀਂ ਜਦੋਂ ਧੀਰੇ ਧੀਰੇ ਕੰਮ ਕਰਨਾ ਸ਼ੁਰੂ ਕਰੋਗੇ ਨਾ, ਤਾਂ ਤੁਹਾਨੂੰ ਪੇੜ ਪੌਦਿਆਂ ਦੇ ਨਾਲ ਵੀ ਪਿਆਰ ਹੋ ਜਾਏਗਾ। ਅਤੇ ਫਿਰ ਬਸ ਸ਼ਾਮ ਤੁਹਾਡੀ ਜਾਂ ਫਿਰ

ਅਰਲੀ ਮਾਰਨਿੰਗ ਸਵੇਰ ਜਿਹੜੀ ਹੈ ਉਹ ਤੁਹਾਡੀ ਪੇੜ ਪੌਦਿਆਂ ਦੇ ਨਾਲ ਨਿਕਲੇਗੀ ਅਤੇ ਤੁਸੀਂ ਦੇਖਿਓ ਕਿ ਸਟ੍ਰੈਸ ਜਿਹੜਾ ਨਾ ਉਹ ਕਿੰਨੀ ਜਲਦੀ ਮਤਲਬ ਛੂ ਮੰਤਰ ਹੋ ਜਾਏਗਾ ਅਤੇ ਤੁਸੀਂ ਜਿਹੜਾ ਨਾ ਥੋੜ੍ਹੇ ਜਿਹੇ ਬੇਫਿਕਰੇ ਜਿਹੇ ਹੋ ਜਾਓਗੇ। ਅਤੇ ਬੇਫਿਕਰੇ ਹੋਣ ਦੇ ਲਈ ਹੁਣ ਇੱਕ ਗਾਣਾ ਸੁਣਨਾ ਵੀ ਬਹੁਤ ਜ਼ਰੂਰੀ ਹੈ, ਇੱਕ ਗਾਣਾ ਤਾਂ ਬਣਦਾ ਹੈ। ਅਤੇ ਲਓ ਜੀ ਮੈਂ ਪਲੇ ਕਰਨ ਜਾ ਰਹੀ ਹਾਂ ਇੱਕ ਬਹੁਤ ਹੀ ਸੋਹਣਾ ਜਿਹਾ ਟਰੈਕ, ਅਤੇ ਮਿਲਦੇ ਹਾਂ ਇਸ ਗੀਤ 'ਤੇ ਉਸ ਪਾਰ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ। ਅੱਜ ਮੈਂ ਗੱਲ ਕਰ ਰਹੀ ਹਾਂ ਅਹਿਸਾਸਾਂ ਦੀ, ਅਤੇ ਅਹਿਸਾਸ ਸਾਡੀ ਜ਼ਿੰਦਗੀ 'ਚ ਕਿੰਨੇ ਜ਼ਰੂਰੀ ਨੇ।

ਜੀ ਹਾਂ, ਉੜੇ ਦਿਲ ਬੇਫਿਕਰੇ ਤੇ ਜ਼ਿੰਦਗੀ ਦੇ ਵਿੱਚ ਨਾ ਕਦੀ ਕਦੀ ਬੇਫਿਕਰੇ ਹੋ ਵੀ ਜਾਣਾ ਚਾਹੀਦਾ ਜੋ ਕਿ ਅਸੀਂ ਹੁੰਦੇ ਨਹੀਂ ਬਿਲਕੁਲ ਵੀ। ਫੋਨ ਦੀ ਬੈਟਰੀ 50% ਤੋਂ ਥੱਲੇ ਆ ਜਾਵੇ ਤਾਂ ਅਸੀਂ ਤਾਂ ਕਮਲੇ ਹੀ ਹੋ ਜਾਂਦੇ ਹਾਂ। ਅਸੀਂ ਪਾਗਲਾਂ ਦੀ ਤਰ੍ਹਾਂ ਚਾਰਜਰ ਲੱਭਣ ਲੱਗ ਜਾਂਦੇ ਹਾਂ ਅਤੇ ਚਾਰਜਿੰਗ ਪੁਆਇੰਟ ਲੱਭਣ ਲੱਗ ਜਾਂਦੇ ਹਾਂ ਕਿ ਜੇ ਬੈਟਰੀ ਹੋਰ ਜ਼ਿਆਦਾ ਡਾਊਨ ਹੋ ਗਈ ਤਾਂ ਰੀਲਾਂ ਕਿੱਦਾਂ ਦੇਖਣੀਆਂ ਭਾਈ। ਜੀ ਹਾਂ, ਅਸੀਂ ਬਹੁਤ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਨਾ ਬਹੁਤ ਜ਼ਿਆਦਾ ਪ੍ਰੈਸ਼ਰ ਜਿਹੜਾ ਹੈਗਾ ਨਾ ਉਹ ਆਪਣੇ ਦਿਮਾਗ ਦੇ ਉੱਤੇ ਪਾ ਲੈਂਦੇ ਹਾਂ।

ਕਿ ਇੰਨਾ ਜ਼ਿਆਦਾ ਪ੍ਰੈਸ਼ਰ ਲੈਣ ਦੀ ਜ਼ਰੂਰਤ ਹੁੰਦੀ ਨਹੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵਾਸਤੇ, ਪਰ ਫਿਰ ਵੀ ਅਸੀਂ ਆਪਣੇ ਆਪ ਨੂੰ ਫੋਰਸ ਕਰਦੇ ਹਾਂ ਕਿ ਅਸੀਂ ਇੰਨਾ ਪ੍ਰੈਸ਼ਰ ਆਪਣੇ ਦਿਮਾਗ 'ਤੇ ਲਈਏ। ਔਰ ਅੱਜ ਕੱਲ੍ਹ ਇਨਸਾਨ ਨੂੰ ਨਾ ਆਪਣੀ ਫੈਮਿਲੀ, ਆਪਣੇ ਰਿਸ਼ਤੇ ਅਤੇ ਆਪਣੇ ਬਾਰੇ ਸੋਚਣ 'ਤੇ ਪੈਨਿਕ ਹੋਣ ਦੀ ਬਜਾਏ ਆਪਣੀਆਂ ਬੈਟਰੀਆਂ, ਆਪਣੇ ਕੰਮ, ਆਪਣੇ ਯੂਨੋ ਅਲੱਗ ਅਲੱਗ ਤਰ੍ਹਾਂ ਦੀਆਂ ਜਿੰਨੇ ਵੀ ਉਹਨਾਂ ਦੇ ਕੋਲੋਂ ਸਾਰੇ ਕੀ ਕਹਿੰਦੇ ਆ ਮਸ਼ੀਨਾਂ ਨੇ, ਮੈਂ ਇਹੀ ਕਹਾਂਗੀ, ਉਹਦੇ ਬਾਰੇ 'ਚ ਜ਼ਿਆਦਾ ਫਿਕਰ ਹੁੰਦੀ ਹੈ। ਲੈਪਟੋਪ ਚਾਰਜ ਹੈ ਕਿ ਨਹੀਂ ਹੈ, ਫੋਨ ਚਾਰਜ ਹੈ ਕਿ ਨਹੀਂ ਹੈ, ਪਾਵਰ ਬੈਂਕ ਚਾਰਜ ਹੈ ਕਿ ਨਹੀਂ ਹੈ, ਕਿਉਂਕਿ ਜੀ ਕੰਮ 'ਤੇ ਜਾਣਾ, ਪਾਵਰ ਬੈਂਕ ਚਾਰਜ ਨਾ ਹੋਇਆ ਤਾਂ ਕੰਮ ਕਿੱਦਾਂ ਹੋਣਾ ਫਿਰ। ਔਰ ਇਹਨਾਂ ਬੈਟਰੀਆਂ ਨੂੰ ਚਾਰਜ ਕਰਨ ਦੇ ਚੱਕਰ ਵਿੱਚ ਨਾ ਆਪਣੇ ਸਰੀਰ ਦੀ ਬੈਟਰੀ ਦੀ ਅਸੀਂ ਐਸੀ ਕੀ ਤੈਸੀ ਕੀਤੀ ਹੋਈ ਹੈ। ਜੀ ਹਾਂ, ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਸਰੀਰ ਦੀ ਬੈਟਰੀ ਨੂੰ ਇਸ ਟਾਈਮ ਚਾਰਜ ਕਰਨਾ ਕਿੰਨਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਨਾ ਇਸੇ ਕਰਕੇ ਬਹੁਤ ਜ਼ਿਆਦਾ ਜਲਦੀ ਬੁਢਾਪਾ ਕਿਉਂ ਆ ਰਿਹਾ। ਅੱਜ ਕੱਲ੍ਹ 30 ਸਾਲ ਦਾ ਬੱਚਾ ਹੀ ਬੁੱਢਾ ਹੋਣ ਲੱਗ ਗਿਆ ਹੈ, ਸਭ ਦੀਆਂ ਲੱਤਾਂ ਦੁਖਦੀਆਂ ਨੇ ਅਤੇ ਹੱਥ ਪੈਰ ਦੁਖਦੇ ਨੇ। ਉਹਦਾ ਰੀਜ਼ਨ ਇਹੀ ਹੈ ਕਿਉਂਕਿ ਅਸੀਂ ਆਪਣੇ ਵੱਲ ਧਿਆਨ ਹੀ ਨਹੀਂ ਦਿੰਦੇ, ਅਸੀਂ ਧਿਆਨ ਦਿੰਦੇ ਹਾਂ ਸਿਰਫ ਬਾਕੀ ਸਾਰੇ ਕੰਮਾਂ ਵੱਲ। ਅਤੇ ਫੋਨ ਦੀ ਬੈਟਰੀ ਨਾਲ ਪੈਨਿਕ ਹੋਣ ਦੀ ਬਜਾਏ ਜੇ ਥੋੜ੍ਹਾ ਜਿਹਾ ਅਸੀਂ ਆਪਣੇ ਆਪ ਨੂੰ ਵਕਤ ਦੇ ਲਈਏ ਤਾਂ ਉਹ ਜ਼ਿਆਦਾ ਬੈਸਟ ਹੋ ਸਕਦਾ ਹੈ। ਅਤੇ ਕਹਿੰਦੇ ਨੇ ਨਾ ਸਭ ਤੋਂ ਸੌਖੀ ਅਤੇ ਸਭ ਤੋਂ ਫ੍ਰੀ ਦੀ ਦਵਾਈ ਜਿਹੜੀ ਹੈ ਜਾਂ ਰੈਮਿਡੀ ਜਿਹੜੀ ਹੈ ਉਹ ਕੀ ਹੈ, ਉਹ ਖੁੱਲ੍ਹ ਕੇ ਹੱਸਣਾ ਹੈ। ਅਤੇ ਜੇ ਅਸੀਂ ਖੁੱਲ੍ਹ ਕੇ ਹੱਸ ਲਈਏ ਥੋੜ੍ਹੀ, ਮਤਲਬ ਕੁਝ ਚਿਰ ਅਸੀਂ ਆਪਣੇ ਨਾਲ ਬਿਤਾ ਲਈਏ, ਆਪਣੇ ਨਾਲ ਕੁਝ ਗੱਲਾਂ ਕਰ ਲਈਏ, ਮੀ ਟਾਈਮ ਆਪਣਾ ਜਿਹੜਾ ਉਹ ਹੋ ਜਾਏ ਸਾਡੇ ਵਾਸਤੇ, ਅਤੇ ਅਸੀਂ ਕਿੰਨੇ ਸੌਖੇ ਤਰੀਕੇ ਦੇ ਨਾਲ ਹੀਲ ਹੋ ਜਾਈਏ। ਮੈਂ ਸਵੇਰੇ ਕਿੰਨੇ ਵਜੇ ਉੱਠਣਾ ਹੈ, ਮੈਂ ਕੀ ਖਾਣਾ ਆਪਣੇ ਲਈ, ਮੈਂ ਕੀ ਕਰਨਾ ਆਪਣੇ ਲਈ, ਮੈਂ ਕੀ ਪਾਉਣਾ ਆਪਣੇ ਲਈ, ਇਹ ਸਾਰੀਆਂ ਚੀਜ਼ਾਂ ਮੈਂ ਆਪਣੇ ਬਾਰੇ 'ਚ ਕਿਉਂ ਨਹੀਂ ਸੋਚਦਾ। ਜੀ ਹਾਂ, ਜਦੋਂ ਤੁਸੀਂ ਆਪਣੇ ਬਾਰੇ 'ਚ ਸੋਚਣ ਲੱਗ ਜਾਂਦੇ ਹੋ ਨਾ, ਅਤੇ ਜ਼ਿੰਦਗੀ ਦੇ ਵਿੱਚ ਤੁਸੀਂ ਦੇਖਿਓ ਹਰ ਜਗ੍ਹਾ ਦੇ ਉੱਤੇ ਪੋਜ਼ਿਟਿਵਿਟੀ ਦਿਖਣ ਲੱਗ ਜਾਂਦੀ ਹੈ। ਪਹਿਲਾਂ ਪਤਾ ਮੈਂ ਵੀ ਬਹੁਤ ਪੈਨਿਕ ਕਰਦੀ ਸੀ ਹਰ ਗੱਲ ਦੇ ਵਿੱਚ, ਪਰ ਹੁਣ ਨਾ ਮੈਂ ਕੁਝ ਟਾਈਮ ਤੋਂ ਥੋੜ੍ਹਾ ਜਿਹਾ ਆਪਣੇ ਆਪ ਨੂੰ ਇਸ ਚੀਜ਼ ਦੇ ਹਿਸਾਬ ਨਾਲ ਢਾਲਣਾ ਸ਼ੁਰੂ ਕੀਤਾ, ਅਤੇ ਥੋੜ੍ਹੀਆਂ ਜਿਹੀਆਂ ਚੀਜ਼ਾਂ ਅਵੋਇਡ ਕਰਨੀਆਂ ਸ਼ੁਰੂ ਕੀਤੀਆਂ ਨੇ ਕਿ ਜੇ ਕੁਝ ਕੰਮ ਨਹੀਂ ਵੀ ਹੋਇਆ ਤਾਂ ਕੀ ਹੋ ਜਾਏਗਾ। ਇਸ ਕਰਕੇ ਥੋੜ੍ਹਾ ਜਿਹਾ ਮਸਤ ਰਹਿਣਾ ਜ਼ਰੂਰੀ ਹੈ, ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਬੇਫਿਕਰੇ ਗਾਣਾ ਜਿਹੜਾ ਸੁਣਾ ਹੈ ਨਾ, ਕਿਉਂਕਿ ਮੈਂ ਐਕਚੁਅਲ ਦੇ ਚਾਹੁੰਦੀ ਹਾਂ ਕਿ ਅਸੀਂ ਇੱਦਾਂ ਦੇ ਹੀ ਥੋੜ੍ਹੇ ਜਿਹੇ ਮੂਮੈਂਟਸ ਜਿਹੜੇ ਨੇ ਸਪੈਂਡ ਕਰੀਏ ਆਪਣੀ ਜ਼ਿੰਦਗੀ ਦੇ ਵਿੱਚ। ਚਲੋ ਵਿਹਲਾ ਹੋ ਗਿਆ ਜੀ, ਹੁਣ ਅਗਲੇ ਇੱਕ ਖੂਬਸੂਰਤ ਜਿਹੇ ਟਰੈਕ ਨੂੰ ਇੰਜੋਏ ਕਰਨ ਦਾ, ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਜਿਸ ਦਾ ਨਾਮ ਆਈ ਲਵ ਯੂ ਜ਼ਿੰਦਗੀ।

जी हाँ, लूज़ कंट्रोल। कदी कदी जिंदगी दे विच मस्ती दी पाठशाला बनाओ ते अपना कंट्रोल लूज़ करके, मतलब कि अपनी मस्ती दे विच जियो। जरूरी नहीं है हर वारी लोकां दे बारे च सोचते रहना। और तुहानू पता है कि अजकल ना जदों मैं गल कर रही हाँ एहसासां दी ते अपने अंदर दे असली इंसान नू पहचानन दी ना, कई बार की हुंदा कि असी इन्ने ज़्यादा फेक हो चुके हैं ना दुनिया दे विच कि सानू पता ही नहीं चल रहा कि असी हैगे कौन आ। जिदा कि हुण तुहानू अपने ही डिफरेंट डिफरेंट वर्जनस देखण नू मिलणगे। तुसी लोकां नाल मिलदे हो ना ते तुसी अलग तरीके नाल मिलदे हो। तुसी लोकां दे विच वी अलग अलग कैटेगरीज आ जांदी है। जिदा कि हुण तुहाडे दोस्त होणगे, तुसी उहनां नाल अलग तरीके नाल मिलदे हो। ਤੁਸੀਂ ਜੇ ਆਪਣੇ ਆਫਿਸ ਜਾ ਰਹੇ ਹੋ ਤੁਹਾਡਾ ਬਿਹੇਵੀਅਰ ਬਿਲਕੁਲ ਅਲੱਗ ਹੁੰਦਾ, ਬਹੁਤ ਜ਼ਿਆਦਾ ਫੋਰਮਲ ਹੁੰਦੇ ਹੋ ਤੁਸੀਂ, ਅਵੇਅਰ ਬਹੁਤ ਜ਼ਿਆਦਾ, ਹੈ ਨਾ। ਇਸ ਤੋਂ ਇਲਾਵਾ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਆਉਂਦੇ ਹੋ ਨਾ ਤਾਂ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ, ਜਿੱਦਾਂ ਅਸੀਂ ਬੜੇ ਖੁਸ਼ ਖੁਸ਼ ਦਿਖਦੇ ਹਾਂ, ਚਾਹੇ ਅੰਦਰ ਸਾਡੇ ਕੋਲੋਂ 50 ਤਰ੍ਹਾਂ ਦੀਆਂ ਪ੍ਰੋਬਲਮਸ ਹੋਣ, ਜਾਂ ਫਿਰ ਉਲਟਾ ਵੀ ਇੱਥੋਂ ਹੁੰਦਾ। ਕਈ ਵਾਰ ਇੱਦਾਂ ਹੁੰਦਾ ਕਿ ਅਸੀਂ ਦੁਖੀ ਬੈਠੇ ਹਾਂ, ਅਸੀਂ ਦੂਸਰੇ ਦੀਆਂ ਫੋਟੋਜ਼ ਜਾਂ ਦੂਸਰੇ ਦੀਆਂ ਚੀਜ਼ਾਂ ਦੇਖ ਦੇਖ ਕੇ ਦੁਖੀ ਹੋ ਜਾ ਰਹੇ ਹਾਂ ਕਿ ਯਾਰ ਸਾਰੀ ਦੁਨੀਆ ਤਾਂ ਸੁਖੀ ਬੈਠੀ ਹੈ, ਅਸੀਂ ਬੜੇ ਦੁਖੀ ਹਾਂ। ਪਰ ਐਕਚੁਅਲ 'ਚ ਇੱਦਾਂ ਹੈ ਨਹੀਂ ਹੈ। ਦੁਨੀਆ ਜੋ ਦਿਖ ਰਹੀ ਹੈ ਉਹ ਦੁਨੀਆ ਹੈ ਨਹੀਂ ਉਸ ਤਰ੍ਹਾਂ ਦੀ। ਅਤੇ ਤੁਸੀਂ ਆਪਣੇ ਵਾਲਾ ਵਰਜਨ ਜਿਹੜਾ ਨਾ, ਜਿੱਦਾਂ ਹੁਣ ਤੁਸੀਂ ਘਰ ਬਾਹਰ ਬਹੁਤ, ਕਈ ਲੋਕ ਖੁਸ਼ ਖੁਸ਼ ਗੱਲ ਕਰਕੇ ਆਉਂਦੇ ਨੇ, ਜਿੱਦਾਂ ਘਰ ਆਉਂਦੇ ਨੇ ਘਰ ਉਹਨਾਂ ਦਾ ਬਿਹੇਵੀਅਰ ਹੀ ਟੋਟਲੀ ਡਿਫਰੈਂਟ ਹੁੰਦਾ। ਅਤੇ ਇਹ ਚੀਜ਼ ਜਿਹੜੀ ਹੈ ਨਾ, ਇਹ ਬਿਲਕੁਲ ਗਲਤ ਚੀਜ਼ ਹੈ। ਅਸੀਂ ਆਪਣੇ ਘਰਦਿਆਂ ਦੇ ਨਾਲ ਜਿਹੜੇ ਸਭ ਤੋਂ ਜ਼ਿਆਦਾ ਸਾਡੇ ਨਾਲ ਟਾਈਮ ਸਪੈਂਡ ਕਰਦੇ ਨੇ, ਅਸੀਂ ਉਹਨਾਂ ਦੇ ਨਾਲ ਜੇ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਰਹਿੰਦੇ ਹਾਂ, ਆਪਣੀ ਫੈਮਿਲੀ ਦੇ ਨਾਲ ਵਧੀਆ ਟਾਈਮ ਬਿਤਾਉਂਦੇ ਹਾਂ, ਤਾਂ ਸਾਡੀ ਘਰ ਦਾ ਮਾਹੌਲ ਤਾਂ ਸਾਡਾ ਸੁਧਰੇਗਾ ਹੀ ਸੁਧਰੇਗਾ। ਇਹਦੇ ਨਾਲ ਨਾਲ ਕੀ ਹੋਏਗਾ ਨਾ ਕਿ ਮਤਲਬ ਸਾਡੇ ਆਪਣੇ ਮੈਂਟਲ ਲੈਵਲ ਦੇ ਉੱਤੇ ਵੀ ਬਹੁਤ ਪੋਜ਼ਿਟਿਵ ਅਸਰ ਪਏਗਾ। ਅਤੇ ਜ਼ਿੰਦਗੀ ਵਿੱਚ ਨਾ ਫੇਕਨੈਸ ਨੂੰ ਘਟਾ ਕੇ, ਦੁਨੀਆਦਾਰੀ ਲੋਕਾਂ ਨੂੰ ਦਿਖਾਉਣ ਲਈ ਲੋਕਾਚਾਰੀ ਨੂੰ ਘਟਾ ਕੇ ਜੇ ਅਸੀਂ ਆਪਣੇ ਉੱਤੇ ਕੰਮ ਕਰੀਏ ਨਾ ਤਾਂ ਉਹ ਜ਼ਿਆਦਾ ਬਿਹਤਰ ਹੈ। ਔਰ ਲੋਕ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ, ਅਤੇ ਲੋਕਾਂ ਦਾ ਗੱਲਾਂ ਕਰਨਾ ਤਾਂ ਬਣਦਾ ਹੀ ਹੈ ਕਿ ਉਹ ਕਰਦੇ ਰਹਿਣ ਗੱਲਾਂ। ਅੱਛਾ, ਮੈਂ ਵੈਸੇ ਬਹੁਤ ਜ਼ਿਆਦਾ ਛੋਟੀਆਂ ਮਤਲਬ ਕਿਸੇ ਵੀ ਤਰੀਕੇ ਦੀਆਂ ਤੁਹਾਨੂੰ ਕਹਾਣੀਆਂ ਜਾਂ ਐਗਜ਼ਾਮਪਲਸ ਤਾਂ ਨਹੀਂ ਦੇਵਾਂਗੀ, ਪਰ ਮੈਂ ਇੱਕ ਚੀਜ਼ ਸਿਰਫ ਤੁਹਾਨੂੰ ਦੱਸਣਾ ਚਾਹਾਂਗੀ। ਜਿੱਦਾਂ ਕਿ ਇੱਕ ਵੇਟਰ ਹੈ, ਉਹ ਹਰ ਟੇਬਲ ਦੇ ਉੱਤੇ ਜਾਂਦਾ, ਸਰਵ ਕਰਦਾ, ਹੱਸ ਕੇ ਗੱਲ ਕਰਦਾ, ਅਤੇ ਤੁਸੀਂ ਜਦੋਂ ਉਹਨੂੰ ਪੁੱਛੋਗੇ ਕਿ ਤੁਸੀਂ ਹਮੇਸ਼ਾ ਖੁਸ਼ ਕਿੱਦਾਂ ਰਹਿ ਲੈਂਦੇ ਹੋ, ਅਤੇ ਉਹ ਤੁਹਾਨੂੰ ਜਵਾਬ ਦੇਗਾ ਕਿ ਇਹ ਮੇਰੀ ਡਰੈਸ ਅਤੇ ਮੇਰੀ ਡਿਊਟੀ ਦਾ ਹਿੱਸਾ ਹੈ। ਦੈਟ ਮੀਨਸ ਕਿ ਜਿਹੜੀ ਮੈਂ ਯੂਨੀਫਾਰਮ ਪਾਈ ਹੈ ਉਹਦੇ ਵਿੱਚ ਆਉਂਦੀ ਹੈ ਕਿ ਮੈਂ ਉਸ ਸਮਾਈਲ ਨੂੰ ਵੀਅਰ ਕਰਕੇ ਜਾਣਾ ਦੁਨੀਆ ਦੇ ਸਾਹਮਣੇ। ਅਤੇ ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਵੇਟਰ ਬਹੁਤ ਖੁਸ਼ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹਦੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ। ਪਰ ਕੋਸ਼ਿਸ਼ ਕਰੋ ਕਿ ਆਪਣੀ ਜ਼ਿੰਦਗੀ ਵਿੱਚ ਆਪਣੇ ਆਪ ਦੇ ਨਾਲ ਰੀਅਲ ਲਓ, ਅਤੇ ਰੀਅਲ ਰਹਿ ਕੇ ਅਸੀਂ ਜ਼ਿੰਦਗੀ ਨੂੰ ਜੇ ਜੀਨੇ ਆ ਨਾ, ਤਾਂ ਸਾਡੇ ਵਾਸਤੇ ਜ਼ਿੰਦਗੀ ਜੀਣੀ ਜਿਹੜੀ ਹੈ ਬਹੁਤ ਸੌਖੀ ਹੋ ਜਾਂਦੀ ਹੈ। ਬਾਕੀ ਲੋਕਾਂ ਦਾ ਕੀ ਹੈ, ਲੋਕ ਤਾਂ ਗੱਲਾਂ ਕਰਦੇ ਹੀ ਰਹਿੰਦੇ ਨੇ, ਠੀਕ ਹੈ ਨਾ। ਜਿੱਦਾਂ ਕਿ ਇਹ ਗਾਣਾ ਮੈਂ ਪਲੇ ਕਰਨ ਜਾ ਰਹੀ ਹਾਂ ਨਾ, ਇਹ ਗਾਣਾ ਸੁਣੋਗੇ ਤਾਂ ਤੁਹਾਨੂੰ ਬਹੁਤ ਵਧੀਆ ਵੀ ਲੱਗੇਗਾ, ਕਿਉਂਕਿ ਮੌਕੇ ਦੇ ਉੱਤੇ ਇਹ ਚੌਕਾ ਹੀ ਸਮਝ ਲਓ ਇਹ ਗਾਣਾ ਜਿਹੜਾ ਹੈਗਾ, ਕਿਉਂਕਿ ਬਾਏ ਚਾਂਸ ਹੀ ਗੱਲ ਕਰਦੇ ਕਰਦੇ ਮੇਰੇ ਦਿਮਾਗ ਦੇ ਵਿੱਚ ਆ ਗਿਆ ਕਿ ਇਹੀ ਗਾਣਾ ਪਲੇ ਕਰਨਾ ਚਾਹੀਦਾ ਸਿਚੁਏਸ਼ਨ ਦੇ ਹਿਸਾਬ ਦੇ ਨਾਲ, ਅਤੇ ਮੈਂ ਇਸ ਖੂਬਸੂਰਤ ਜਿਹੇ ਗਾਣੇ ਨੂੰ ਇੰਜੋਏ ਕਰਾਂਗੀ ਬਹੁਤ ਜ਼ਿਆਦਾ ਤੁਹਾਡੇ ਨਾਲ, ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਇਸ ਗਾਣੇ ਨੂੰ ਬਹੁਤ ਇੰਜੋਏ ਕਰੋਗੇ। ਫਿਲਹਾਲ ਇਸ ਗਾਣੇ ਨੂੰ ਸੁਣਦੇ ਹਾਂ, ਅਤੇ ਆਓ ਫਟਾਫਟ ਤੋਂ ਵਾਪਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਹਾਂਜੀ, ਪ੍ਰੋਗਰਾਮ ਲਵ ਯੂ ਜ਼ਿੰਦਗੀ ਆਲਮੋਸਟ ਹੁਣ ਇਸ ਸੈਗਮੈਂਟ ਨੂੰ ਖਤਮ ਕਰਨ ਦਾ ਵੇਲਾ ਆ ਗਿਆ ਹੈ। ਮੈਂ ਜਾਣਾ ਤਾਂ ਨਹੀਂ ਚਾਹ ਰਹੀ, ਪਰ ਮਜਬੂਰੀ ਹੈ, ਮੈਨੂੰ ਤੁਹਾਡੇ ਤੋਂ ਅੱਜ ਇਜਾਜ਼ਤ ਲੈਣੀ ਪੈਣੀ ਹੈ। ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਜ਼ਰੂਰ ਕਹਾਂਗੀ ਕਿ ਸੋਚ ਕੇ ਜ਼ਰੂਰ ਦੇਖਿਓ, ਜਿਨ੍ਹਾਂ ਗੱਲਾਂ ਦੇ ਬਾਰੇ 'ਚ ਅੱਜ ਮੈਂ ਗੱਲ ਕੀਤੀ, ਜਿਨ੍ਹਾਂ ਅਹਿਸਾਸਾਂ ਦੇ ਬਾਰੇ 'ਚ ਅੱਜ ਮੈਂ ਗੱਲ ਕੀਤੀ, ਕਿ ਕਦੀ ਕੋਈ ਜ਼ਿੰਦਗੀ 'ਚ ਇੱਦਾਂ ਦਾ ਮੂਮੈਂਟ ਹੋਇਆ ਜਦੋਂ ਤੁਸੀਂ ਸੋਚਿਆ ਹੋਏ ਬੈਠ ਕੇ ਜਾਂ ਫਿਰ ਉਸ ਪਲ ਨੂੰ ਇੰਜੋਏ ਕੀਤਾ ਹੋਏ। ਅਤੇ ਮੈਂ ਉਮੀਦ ਕਰਾਂਗੀ ਕਿ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਵਿੱਚ ਤੁਸੀਂ ਜ਼ਰੂਰ ਸੋਚੋਗੇ ਇਹਨਾਂ ਚੀਜ਼ਾਂ ਨੂੰ, ਕਦੀ ਕੋਈ ਚਾਹ ਦਾ ਬ੍ਰੇਕ ਹੋਏ, ਕਦੀ ਕੋਈ ਲੌਂਗ ਡਰਾਈਵ ਹੋਏ, ਕਦੀ ਕੋਈ ਇੱਦਾਂ ਦਾ ਹਾਸਾ ਹੋਏ ਜਿਹੜਾ ਤੁਸੀਂ ਖੁੱਲ੍ਹ ਕੇ ਹੱਸੇ ਹੋ, ਜਾਂ ਫਿਰ ਕੋਈ ਬਾਰਿਸ਼ ਜਿਹੜੀ ਤੁਸੀਂ ਇੱਦਾਂ ਇੰਜੋਏ ਕੀਤੀ ਹੈ। ਅਤੇ ਖੈਰ, ਇੱਕ ਮੈਂ ਹੋਰ ਗੱਲ ਕਹਿਣਾ ਚਾਹਾਂਗੀ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰਨ ਤੋਂ ਪਹਿਲਾਂ, ਕਿ ਜ਼ਿੰਦਗੀ ਨਾ ਹਰ ਵੇਲੇ ਪਰਫੈਕਟ ਨਹੀਂ ਹੁੰਦੀ ਹੈ, ਉਹਨੂੰ ਪਰਫੈਕਟ ਬਣਾਉਣਾ ਪੈਂਦਾ ਸਾਨੂੰ। ਅਤੇ ਉਹਨੂੰ ਅਸੀਂ ਪਰਫੈਕਟ ਕਿੱਦਾਂ ਬਣਾ ਸਕਦੇ ਹਾਂ? ਛੋਟੀਆਂ ਛੋਟੀਆਂ ਗੱਲਾਂ, ਛੋਟੇ ਛੋਟੇ ਅਹਿਸਾਸਾਂ ਦੇ ਨਾਲ, ਅਤੇ ਉਹਨਾਂ ਛੋਟੇ ਛੋਟੇ ਵੇਲਿਆਂ ਨੂੰ ਮਹਿਸੂਸ ਕਰਕੇ। ਅਤੇ ਹਰ ਵੇਲੇ ਅਸੀਂ ਮੋਬਾਈਲ ਨੂੰ ਇੱਕ ਪਾਸੇ ਛੱਡ ਕੇ ਜੇ ਅਸੀਂ ਉਹਨਾਂ ਖਾਸ ਮੂਮੈਂਟਸ ਨੂੰ ਇੰਜੋਏ ਕਰ ਲਈਏ, ਜੀ ਲਈਏ, ਤਾਂ ਉਹ ਜ਼ਿਆਦਾ ਬੈਟਰ ਹੈ ਮੇਰੇ ਹਿਸਾਬ ਦੇ ਨਾਲ। ਅਤੇ ਬਿਲਕੁਲ ਜੀ, ਫਿਰ ਇੱਦਾਂ ਕਰੋ ਕਿ ਕੁਝ ਕੁਝ ਮੂਮੈਂਟਸ ਜਿਹੜੇ ਨੇ ਉਹ ਆਪਣੇ ਲਾਈਫ ਵਾਸਤੇ ਬਣਾਓ, ਫੋਨ ਦੀ ਗੈਲਰੀ ਵਾਸਤੇ ਨਹੀਂ। ਇੰਜੋਏ ਕਰੋ ਜ਼ਿੰਦਗੀ ਦੇ ਹਰ ਮੂਮੈਂਟ ਨੂੰ ਆਪਣੇ ਵਾਸਤੇ, ਔਰ ਉਸ ਫੋਟੋ ਜਾਂ ਉਸ ਮੂਮੈਂਟ ਨੂੰ ਕੈਪਚਰ ਕਰੋ ਆਪਣੇ ਦਿਲ ਅਤੇ ਦਿਮਾਗ ਵਿੱਚ, ਤਾਂ ਕਿ ਜਦੋਂ ਕਦੀ ਵੇਲਾ ਆਏ ਨਾ ਇੱਦਾਂ ਦਾ ਕਿ ਯਾਦ ਕਰਨ ਦਾ ਉਹਨਾਂ ਚੀਜ਼ਾਂ ਨੂੰ, ਤਾਂ ਤੁਸੀਂ ਮਹਿਸੂਸ ਕਰ ਪਾਓ ਕਿ ਤੁਸੀਂ ਕੀ ਜੀਆ ਆਪਣੀ ਲਾਈਫ ਦੇ ਵਿੱਚ। ਠੀਕ ਹੈ, ਅਤੇ ਫੋਨ ਦੀਆਂ ਗੈਲਰੀਜ਼ ਦੇ ਵਿੱਚ ਜਿਹੜੀ ਹੈ ਨਾ, ਉਹ ਜ਼ਿੰਦਗੀ ਨਹੀਂ ਹੁੰਦੀ, ਜ਼ਿੰਦਗੀ ਜਿਹੜੀ ਉਹ ਹੈ ਸਾਡੇ ਦਿਲਾਂ ਅਤੇ ਸਾਡੇ ਦਿਮਾਗਾਂ ਦੇ ਵਿੱਚ ਹੁੰਦੀ ਹੈ। ਖੈਰ, ਫਿਲਹਾਲ ਇਸੇ ਹੀ ਥੋਟ ਦੇ ਨਾਲ ਮੈਂ ਅੱਜ ਇਜਾਜ਼ਤ ਲਵਾਂਗੀ ਤੁਹਾਡੇ ਤੋਂ। ਅਗਲੇ ਦਿਨ ਫਿਰ ਕਿਸੇ ਦਿਨ ਮੁਲਾਕਾਤ ਹੋਏਗੀ ਤੁਹਾਡੇ ਨਾਲ, ਕੁਝ ਨਵੇਂ ਵਿਚਾਰਾਂ ਦੇ ਨਾਲ, ਨਵੀਆਂ ਗੱਲਾਂ ਬਾਤਾਂ ਦੇ ਨਾਲ। ਅਤੇ ਲਾਸਟ ਵਿੱਚ ਕਹਿੰਦੇ ਕਹਿੰਦੇ ਕਿ ਜ਼ਿੰਦਗੀ ਨੂੰ ਪਿਆਰ ਕਰਨਾ ਬਹੁਤ ਜ਼ਰੂਰੀ ਹੈ, ਜ਼ਿੰਦਗੀ ਨੂੰ ਹਮੇਸ਼ਾ ਪਿਆਰ ਕਰਦੇ ਰਹੋ ਅਤੇ ਇੰਜੋਏ ਕਰਦੇ ਰਹੋ। ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ, ਆਪਣੀ ਦੋਸਤ ਵੰਦਨਾ ਨੂੰ ਰੱਬ ਰਾਖਾ।

नमस्कार, पेश ने एफएम न्यूज हेडलाइंस। ਭਾਰਤ ਨੇ ਓਡੀਸ਼ਾ ਦੇ ਡਾਕਟਰ APJ ਅਬਦੁਲ ਕਲਾਮ ਟਾਪੂ ਤੋਂ MIRV ਸਿਸਟਮ ਨਾਲ ਇੱਕ ਅਤਿ ਆਧੁਨਿਕ ਅਗਨੀ ਮਿਜ਼ਾਈਲ ਦੀ ਸਫਲ ਪਰਖ ਕੀਤੀ ਹੈ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ 'ਚ ED ਵੱਲੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ 'ਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪਸਾਰਕ ਦੇ ਜਲੰਧਰ ਤੇ ਪਟਿਆਲਾ ਸਟੇਸ਼ਨ ਨੇ ਅੱਜ ਵਾਕਥੋਨ ਕਰਾਈ। ਹੁਸ਼ਿਆਰਪੁਰ 'ਚ ਇੱਕ ਬੇਕਾਬੂ ਟਰੱਕ ਹਾਦਸੇ 'ਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 'ਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਏ। ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਸਾਹਿਲ ਜਾਧਵ ਨੇ ਅੱਜ ਚੀਨ ਦੇ ਸ਼ੰਘਾਈ 'ਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਪੜਾਅ 2 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ 'ਚ ਕਾਂਸੇ ਦਾ ਮੈਡਲ ਆਪਣੇ ਨਾਂ ਕੀਤਾ। ਇਹ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਪ੍ਰੋਗਰਾਮ ਇੰਜੋਏ ਕਰੋਗੇ ਫਿਲਮੀ ਦੁਨੀਆ।

ਬਾਰੇ ਗੱਲਬਾਤ ਹੋਏਗੀ। ਉਹ ਨੇ ਕਮਾਲ ਦੇ ਸਿੰਗਰ, ਉਹ ਸਿੰਗਰ ਜੋ ਇੱਕ ਵਾਰ ਗਾਉਂਦੇ ਗਾਉਂਦੇ ਭੁੱਲ ਗਿਆ ਸੀ, ਪਰ ਉਸ ਤੋਂ ਬਾਅਦ ਉਸਨੇ ਅਜਿਹੀ ਸਿੱਖਿਆ ਲਈ, ਅਜਿਹਾ ਆਪਣੇ ਨਾਲ ਇੱਕ ਵਾਅਦਾ ਕੀਤਾ ਕਿ ਮੈਂ ਕਰੀਅਰ ਬਣਾਵਾਂਗਾ ਅਤੇ ਇਸੇ ਖੇਤਰ ਦੇ ਵਿੱਚ ਬਣਾਵਾਂਗਾ, ਮਿਹਨਤ ਕਰਾਂਗਾ ਔਰ ਇਸੇ ਖੇਤਰ ਦੇ ਵਿੱਚ ਆਪਣੇ ਆਪ ਨੂੰ ਚਮਕਾਵਾਂਗਾ। ਔਰ ਉਹ ਬਾਲੀਵੁੱਡ ਦਾ ਇੱਕ ਨਾਮੀ ਗਾਇਕ ਬਣਿਆ, ਆਪਣਾ ਨਾਮ ਚਮਕਾਇਆ ਔਰ ਪੂਰੀ ਦੁਨੀਆ ਦੇ ਵਿੱਚ ਹਿੱਟ ਹੋਇਆ। ਉਹ ਸਿੰਗਰ ਜਿਸਨੇ ਪਹਿਲੀ ਵਾਰ ਵਰਲਡ ਟੂਰ ਕੀਤਾ ਸਿੰਗਿੰਗ ਦਾ, ਗਾਇਕੀ ਦਾ, ਤਲਤ ਮਹਿਮੂਦ ਸਾਹਿਬ, ਜਿਨ੍ਹਾਂ ਦੇ ਬਾਰੇ ਅੱਜ ਅਸੀਂ ਗੱਲ ਕਰਾਂਗੇ ਔਰ ਬਖੂਬੀ ਗੱਲਾਂ ਹੋਣਗੀਆਂ ਔਰ ਨਾਲ ਨਾਲ ਉਹਨਾਂ ਦੀ ਜ਼ਿੰਦਗੀ ਬਾਰੇ ਖੱਟੀਆਂ ਮਿੱਠੀਆਂ ਯਾਦਾਂ ਨਾਲ ਸ਼ੇਅਰ ਕਰਾਂਗਾ, ਬਹੁਤ ਸਾਰੀਆਂ ਗੱਲਾਂ ਹੋਣਗੀਆਂ। ਬਟ ਇਸ ਵੇਲੇ ਇਹ ਟਰੈਕ ਇੰਜੋਏ ਕਰਦੇ ਔਰ ਗੱਲਾਂ ਬਹੁਤ ਜ਼ਿਆਦਾ ਨੇ ਉਹਨਾਂ ਦੇ ਬਾਰੇ, ਆ ਜਾਓ ਇਹ ਟਰੈਕ ਸੁਣਦੇ ਹਾਂ ਪਹਿਲਾਂ।

107 FM ਰੇਨਬੋ ਤੇ ਹਰੀਸ਼ ਹਾਜ਼ਰ ਹੈ ਔਰ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸਟਾਰਟ ਹੈ ਜਨਾਬ ਔਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਫਿਲਮੀ ਦੁਨੀਆ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਨਨ ਅਦਰ ਦੈਨ ਗ੍ਰੇਟ ਸਿੰਗਰ ਤਲਤ ਮਹਿਮੂਦ ਜੀ ਦੀ ਤਲਤ ਮਹਿਮੂਦ ਜੀ ਜਿਨ੍ਹਾਂ ਨੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ ਬਾਲੀਵੁੱਡ ਦੇ ਵਿੱਚ ਔਰ ਤੁਹਾਨੂੰ ਦੱਸਦੇ ਹਾਂ ਕਿ ਉਹ ਇਕਲੌਤੇ ਅਜਿਹੇ ਸਿੰਗਰ ਸੀ ਜਿਨ੍ਹਾਂ ਨੇ ਵਰਲਡ ਟੂਰ ਲਗਾਉਣ ਦਾ ਜਿਹੜਾ ਇਹ ਸਿਲਸਿਲਾ ਹੈ ਉਹ ਸ਼ੁਰੂ ਕੀਤਾ 1950s ਦੇ ਵਿੱਚ ਉਹਨਾਂ ਨੇ ਪਹਿਲੀ ਵਾਰ ਵਰਲਡ ਟੂਰ ਕੀਤਾ ਔਰ ਜਿਹੜੀ ਗਾਇਕੀ ਸੀ

ਬਾਲੀਵੁੱਡ ਗਾਇਕੀ ਔਰ ਹਿੰਦੁਸਤਾਨੀ ਗਾਇਕੀ ਨੂੰ ਪੂਰੇ ਵਰਲਡ ਦੇ ਵਿੱਚ, ਪੂਰੇ ਸੰਸਾਰ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਗਾਇਆ ਔਰ ਲੋਕਾਂ ਦਾ, ਮਤਲਬ ਲੋਕਾਂ ਨੂੰ ਇਹ ਪਤਾ ਲੱਗਾ ਕਿ ਹਿੰਦੁਸਤਾਨ ਦੇ ਵਿੱਚ ਬਿਹਤਰੀਨ ਗਾਇਕੀ ਹੁੰਦੀ ਹੈ। ਤੁਹਾਨੂੰ ਦੱਸ ਦਿਆਂ ਕਿ 24 ਫਰਵਰੀ 1924 ਦੇ ਵਿੱਚ ਉਹਨਾਂ ਦਾ ਜਨਮ ਲਖਨਊ ਦੇ ਵਿੱਚ ਹੋਇਆ ਔਰ ਅੱਜ ਹੀ ਦੇ ਦਿਨ ਉਹ ਸਾਨੂੰ ਛੱਡ ਕੇ ਚਲੇ ਗਏ ਸੀ। ਅੱਜ ਉਹਨਾਂ ਦੀ ਡੈਥ ਐਨੀਵਰਸਰੀ ਹੈ ਤਲਤ ਮਹਿਮੂਦ ਜੀ ਦੀ, ਔਰ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਸੀਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਜ਼ਰੀਏ 102.7 FM ਰੇਨਬੋ ਸਾਡੇ ਇਸ ਪ੍ਰੋਗਰਾਮ 'ਚ। ਲਖਨਊ ਦੇ ਵਿੱਚ 24 ਫਰਵਰੀ 1924 ਦੇ ਵਿੱਚ ਉਹਨਾਂ ਦਾ ਬਰਥ ਹੋਇਆ ਔਰ ਫੈਮਿਲੀ ਉਹਨਾਂ ਦੀ ਅੱਛੀ ਫੈਮਿਲੀ ਸੀ, ਬਿਜ਼ਨਸਮੈਨ ਫੈਮਿਲੀ ਸੀ, ਪੈਸੇ ਵੱਲੋਂ ਕੋਈ ਘਾਟ ਨਹੀਂ ਸੀ। ਬਟ ਫੈਮਿਲੀ ਦੇ ਵਿੱਚ ਕੋਈ ਵੀ ਸ਼ਖਸ ਜਿਹੜਾ ਸੀ ਉਹ ਗਾਇਕੀ ਦੇ ਖੇਤਰ ਦੇ ਨਾਲ ਨਹੀਂ ਸੀ ਜੁੜਿਆ, ਗਾਇਕੀ ਕੀ ਕਲਾ ਦੇ ਖੇਤਰ ਦੇ ਨਾਲ ਬਿਲਕੁਲ ਨਹੀਂ ਸੀ ਜੁੜਿਆ ਹੋਇਆ। ਬਟ ਕਹਿੰਦੇ ਨੇ ਨਾ ਕਿ ਕੋਈ ਇੱਦਾਂ ਦਾ ਵਿਰਲਾ ਹੀ ਪਰਿਵਾਰ ਦੇ ਵਿੱਚ ਆਉਂਦਾ ਜੋ ਕਲਾ ਦੇ ਖੇਤਰ ਦੇ ਨਾਲ ਜੁੜਦਾ, ਔਰ ਉਹ ਵਿਰਲਾ ਆਪਣੀ ਫੈਮਿਲੀ ਦੇ ਵਿੱਚ ਤਲਤ ਸਾਹਿਬ ਹੀ ਸੀ। ਔਰ ਜਦੋਂ ਉਹਨਾਂ ਨੂੰ ਇਹ ਗਾਇਕੀ ਦਾ ਸ਼ੌਕ ਉੱਠਿਆ ਤਾਂ ਫੈਮਿਲੀ ਦੇ ਵਿੱਚ ਉਹਨਾਂ ਨੂੰ ਕੋਈ ਵੀ ਗਾਉਣ ਨਹੀਂ ਸੀ ਦਿੰਦਾ, ਉਹਨਾਂ ਨੂੰ ਕਹਿੰਦੇ ਸੀ ਕਿ ਆਪਣਾ ਬਿਜ਼ਨਸ ਹੈ, ਪੜ੍ਹਾਈ ਕਰੋ, ਬਿਜ਼ਨਸ ਕਰੋ। ਬਟ ਉਹਨਾਂ ਦੇ ਅੰਦਰ ਤਾਂ ਗਾਇਕੀ ਘੁੱਟ ਘੁੱਟ ਕੇ ਭਰੀ ਹੋਈ ਸੀ, ਉਸ ਰੱਬ ਨਹੀਂ। ਔਰ ਜਦੋਂ ਇਸ ਸ਼ੌਕ ਦੇ ਬਾਰੇ ਪਤਾ ਲੱਗਾ ਉਹਨਾਂ ਦੀ ਭੂਆ ਜੀ ਨੂੰ, ਤਾਂ ਭੂਆ ਜੀ ਨੇ ਫੈਮਿਲੀ ਦੇ ਨਾਲ ਗੱਲ ਕੀਤੀ ਔਰ ਫੈਮਿਲੀ ਨੂੰ ਸਮਝਾਇਆ ਕਿ ਜੇਕਰ ਮੁੰਡਾ ਗਾਇਕ ਬਣਨਾ ਚਾਹੁੰਦਾ ਹੈ, ਸਿੱਖਣਾ ਚਾਹੁੰਦਾ ਹੈ, ਸੁਣਨਾ ਚਾਹੁੰਦਾ ਹੈ ਗਾਇਕੀ, ਤਾਂ ਫਿਰ ਹਰਜ਼ ਕੀ ਹੈ, ਤੁਹਾਨੂੰ ਕਾਹਦੀ, ਮਤਲਬ ਕਿਸ ਚੀਜ਼ ਦੀ ਦਿੱਕਤ ਹੈ। ਤਾਂ ਫੈਮਿਲੀ ਨੂੰ ਇਹ ਗੱਲ ਸਮਝ ਆਈ ਔਰ ਉਹਨਾਂ ਨੇ ਇਸ ਗੱਲ ਨੂੰ ਬਖੂਬੀ ਢੰਗ ਨਾਲ ਸਮਝਿਆ, ਆਪਣੇ ਪੁੱਤਰ ਨੂੰ ਸਮਝਿਆ ਅਤੇ ਉਸ ਪੁੱਤਰ ਦੇ ਲਈ ਇੱਕ ਗ੍ਰੈਮੋਫੋਨ ਲਿਆ ਕੇ ਦਿੱਤਾ। ਗ੍ਰੈਮੋਫੋਨ ਜਦੋਂ ਘਰ ਦੇ ਵਿੱਚ ਆਇਆ ਤਾਂ ਫਿਰ ਖੁਸ਼ੀਆਂ ਆ ਗਈਆਂ ਔਰ ਲਾਈਫ ਦਾ ਟਰੈਕ ਪੂਰੀ ਤਰ੍ਹਾਂ ਦੇ ਨਾਲ ਸਮਝ ਆ ਗਿਆ ਤਲਤ ਸਾਹਿਬ ਨੂੰ ਕਿ ਹੁਣ ਤਾਂ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਹੈ ਤਾਂ ਇਹੋ ਕਰਨਾ। ਗ੍ਰੈਮੋਫੋਨ ਦੇ ਵਿੱਚ ਜਿਨ੍ਹਾਂ ਦੇ ਗਾਣੇ ਮੈਂ ਸੁਣਦਾ, ਮੇਰਾ ਗਾਣਾ ਵੀ ਇਸ ਗ੍ਰੈਮੋਫੋਨ ਦੇ ਵਿੱਚ ਜ਼ਰੂਰ ਵੱਜੇਗਾ, ਮੇਰੇ ਰਿਕਾਰਡ ਵੀ ਬਣਨਗੇ। ਗ੍ਰੈਮੋਫੋਨ ਦੇ ਵਿੱਚ ਉਹ ਕਿਹਨਾਂ ਦੇ ਗਾਣੇ ਸੁਣਦੇ ਸੀ, ਉਹ ਕੌਣ ਗਾਇਕ ਸੀ ਜੋ ਉਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਸੀ, ਉਸ ਵੇਲੇ ਦਾ ਮਹਾਨ ਗਾਇਕ, ਸਾਰੀਆਂ ਗੱਲਾਂ ਹੋਣਗੀਆਂ ਤਲਤ ਮਹਿਮੂਦ ਸਾਹਿਬ ਦੇ ਨਾਲ ਜੁੜੀਆਂ ਹੋਈਆਂ। ਜੋ ਗਾਇਕ ਉਹਨਾਂ ਨੂੰ ਪਸੰਦ ਸੀ, ਉਸ ਗਾਇਕ ਦੀ ਉਹਨਾਂ ਨੇ ਬੜੀ ਰਿਆਜ਼ ਕੀਤੀ ਔਰ ਲੋਕ ਕਹਿਣ ਲੱਗੇ ਕਿ ਇਹਦੀ ਆਵਾਜ਼ ਉਸੇ ਗਾਇਕ ਨਾਲ ਮਿਲਦੀ ਹੈ। ਉਹ ਕੌਣ ਗਾਇਕ ਸੀ ਔਰ ਕੀ ਉਹ ਵਾਕਈ ਉਹਨਾਂ ਵਾਂਗ ਗਾਉਂਦੇ ਸੀ ਜਾਂ ਸਿਰਫ ਆਵਾਜ਼ ਹੀ ਮਿਲਦੀ ਸੀ, ਸਭ ਕੁਝ ਦੱਸਾਂਗਾ ਤੁਹਾਨੂੰ ਤਲਤ ਮਹਿਮੂਦ ਦੀ ਲਾਈਫ ਦੇ ਨਾਲ ਜੁੜਿਆ ਹੋਇਆ। ਫਿਲਹਾਲ ਇਸ ਵੇਲੇ ਇੱਕ ਹੋਰ ਟਰੈਕ ਆਪਾਂ ਇੰਜੋਏ ਕਰਦੇ ਹਾਂ ਔਰ ਵਾਪਸ ਆਉਣਾ ਅਤੇ ਤਲਤ ਮਹਿਮੂਦ ਦੀ ਲਾਈਫ ਦੇ ਨਾਲ ਜੁੜੀਆਂ ਹੋਰ ਵੀ ਖੱਟੀਆਂ ਮਿੱਠੀਆਂ ਗੱਲਾਂ ਸ਼ੇਅਰ ਕਰਦਾ ਰਹਾਂਗਾ ਤੁਹਾਡੇ ਨਾਲ 102.7 FM ਰੇਨਬੋ, ਜਿੱਥੇ ਸ਼ੋਅ ਚੱਲ ਰਿਹਾ ਕਮਾਲ ਦਾ ਫਿਲਮੀ ਦੁਨੀਆ ਹਰੀਸ਼ ਦੇ ਨਾਲ।

ਫਿਲਮੀ ਦੁਨੀਆ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਮੈਂ ਤੁਹਾਡੇ ਨਾਲ, ਔਰ ਇਹ ਐਂਟਰਟੇਨਿੰਗ ਸਫ਼ਰ ਜਾਰੀ ਹੈ ਔਰ ਸਾਡਾ ਇਹ ਸਫ਼ਰ ਠੀਕ 11 ਵਜੇ ਤੱਕ ਇਸੇ ਤਰ੍ਹਾਂ ਬਣਿਆ ਰਹੇਗਾ। ਮੈਂ ਤੁਹਾਡੇ ਨਾਲ ਹਾਂ ਇਸ ਵੇਲੇ ਐਫ ਐਮ ਕੜੀ 'ਤੇ 7:16 ਅਤੇ 26 ਸੈਕਿੰਡ ਹੋ ਚੁੱਕੇ ਨੇ। ਮੇਰੇ ਦੋਸਤ, ਮੇਰੇ ਲਿਸਨਰਸ ਜਿਹੜੇ ਮੇਰੇ ਨਾਲ ਹੁਣੇ ਹੁਣੇ ਜੁੜੇ ਨੇ, ਸਭ ਦਾ ਇਸਤਕਬਾਲ। ਹਰੀਸ਼ ਕਰ ਰਿਹਾ ਔਰ ਪ੍ਰੋਗਰਾਮ ਚੱਲ ਰਿਹਾ ਫਿਲਮੀ ਦੁਨੀਆ, ਔਰ ਅੱਜ ਮੈਨੂੰ ਪਤਾ ਹੈ ਕਿ ਸੈਟਰਡੇ ਹੈ ਔਰ ਵੀਕਐਂਡ ਹੈ ਔਰ ਕੋਈ ਵੀ ਟੈਨਸ਼ਨ ਨਹੀਂ ਹੈ ਦਿਮਾਗ 'ਤੇ, ਰਿਲੈਕਸ ਵਾਲਾ ਮਾਹੌਲ ਬਣਿਆ ਹੋਇਆ। ਔਰ ਉਸ ਮਾਹੌਲ ਨੂੰ ਹੋਰ ਵੀ ਆਪਣੀਆਂ ਗੱਲਾਂ ਔਰ ਤਲਤ ਮਹਿਮੂਦ ਜੀ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ ਮੈਂ ਹੋਰ ਵੀ ਖੂਬਸੂਰਤ ਬਣਾਉਣ ਦੀ, ਰਿਲੈਕਸਿੰਗ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗਾ ਹੋਇਆ। ਪ੍ਰੋਗਰਾਮ ਚੱਲ ਰਿਹਾ ਫਿਲਮੀ ਦੁਨੀਆ, ਗੱਲ ਕਰ ਰਿਹਾ ਸੀ ਤਲਤ ਮਹਿਮੂਦ ਜੀ ਦੀ, ਜਿਨ੍ਹਾਂ ਨੂੰ ਘਰ ਦੇ ਜਿਹੜੇ ਨੇ ਗਾਉਣ ਨਹੀਂ ਸੀ ਦਿੰਦੇ, ਪਰ ਭੂਆ ਜੀ ਨੇ ਉਹਨਾਂ ਨੂੰ ਗਾਉਣ ਲਾਇਆ, ਫੈਮਲੀ ਨੂੰ ਸਮਝਾਇਆ, ਔਰ ਉਹਨਾਂ ਨੂੰ ਇੱਕ ਗ੍ਰੈਮੋਫੋਨ ਲੈ ਕੇ ਦਿੱਤਾ ਗਿਆ। ਗ੍ਰੈਮੋਫੋਨ ਜਦੋਂ ਘਰ ਦੇ ਵਿੱਚ ਆਇਆ ਤਾਂ ਤਲਤ ਮਹਿਮੂਦ ਉਹਦੇ 'ਤੇ ਗਾਣੇ ਸੁਣਦੇ ਸੀ, ਔਰ ਜ਼ਿਆਦਾਤਰ ਉਹ ਗਾਣੇ ਸੁਣਦੇ ਸੀ ਕੇਐਲ ਸਹਿਗਲ ਸਾਹਿਬ ਦੇ, ਕਿਉਂਕਿ ਕੇਐਲ ਸਹਿਗਲ ਸਾਹਿਬ ਉਸ ਵੇਲੇ, ਇਹ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ, ਤਕਰੀਬਨ 1930s-40s ਦੀ ਗੱਲ ਹੈ, ਔਰ ਉਸ ਵੇਲੇ ਕੇਐਲ ਸਹਿਗਲ ਸਾਹਿਬ ਸੁਪਰ ਸਟਾਰ ਸੀ। ਉਹਨਾਂ ਦੀ ਆਵਾਜ਼ ਜਿਹੜੀ ਹੈ ਘਰ ਘਰ ਦੇ ਵਿੱਚ ਗੂੰਜਦੀ ਸੀ, ਰੇਡੀਓ ਸੈੱਟਸ 'ਤੇ, ਗ੍ਰੈਮੋਫੋਨਸ ਦੇ ਵਿੱਚ ਰਿਕਾਰਡਸ ਬਣਦੇ ਸੀ ਉਹਨਾਂ ਦੇ, ਔਰ ਉਸ ਵੇਲੇ ਤਲਤ ਮਹਿਮੂਦ ਨੂੰ ਆਕਰਸ਼ਿਤ ਕੀਤਾ ਕੇਐਲ ਸਹਿਗਲ ਸਾਹਿਬ ਦੀ ਆਵਾਜ਼ ਨੇ। ਔਰ ਜਦੋਂ ਉਹ ਉਹਨਾਂ ਦੀ ਆਵਾਜ਼ ਨੂੰ ਗ੍ਰੈਮੋਫੋਨ 'ਤੇ ਸੁਣਦੇ ਸੀ ਤਾਂ ਉਹਨਾਂ ਦੇ ਨਾਲ ਨਾਲ ਗਾਉਂਦੇ ਸੀ, ਯਾਨੀ ਕਿ ਉਹਨਾਂ ਦੀ ਆਵਾਜ਼ ਦੇ ਨਾਲ ਆਪਣੀ ਆਵਾਜ਼ ਮਿਲਾਉਂਦੇ ਸੀ, ਅਤੇ ਸੁਣ ਸੁਣ ਕੇ, ਅਭਿਆਸ ਕਰ ਕਰਕੇ, ਪ੍ਰੈਕਟਿਸ ਕਰ ਕਰਕੇ ਉਦਾਂ ਦਾ ਗਾਉਣ ਲੱਗ ਪਏ। ਯਾਨੀ ਕਿ ਮਤਲਬ ਕੇਐਲ ਸਹਿਗਲ ਸਾਹਿਬ ਨੇ ਜਿਹੜਾ ਵੀ ਗਾਣਾ ਗਾਇਆ ਉਸ ਅੰਦਾਜ਼ ਦੇ ਵਿੱਚ ਉਸ ਨੂੰ ਗਾਉਣ ਲੱਗ ਪਏ। ਸਕੂਲ ਦੇ ਵਿੱਚ ਜਦੋਂ ਫੰਕਸ਼ਨ ਹੋਇਆ ਤਾਂ ਪਹਿਲੀ ਵਾਰ ਉਹਨਾਂ ਨੇ ਆਪਣੀ ਫਸਟ ਪਰਫੋਰਮੈਂਸ ਜਿਹੜੀ ਹੈ ਉਹ ਸਕੂਲ ਦੇ ਇੱਕ ਫੰਕਸ਼ਨ ਦੇ ਵਿੱਚ ਦਿੱਤੀ। ਇੱਕ ਗਜ਼ਲ ਉਹਨਾਂ ਨੇ ਚੁਣੀ ਯਹੂਦੀ ਕੀ ਬੇਟੀ ਫਿਲਮ ਦੀ, ਜਿਸ ਨੂੰ ਕੇਐਲ ਸਹਿਗਲ ਸਾਹਿਬ ਨੇ ਹੀ ਗਾਇਆ ਸੀ, ਅਤੇ ਉਹਨਾਂ ਨੇ ਚੁਣਿਆ ਕਿ ਮੈਂ ਇਹ ਗਜ਼ਲ ਜਿਹੜੀ ਹੈ ਉਹ ਆਪਣੇ ਫੰਕਸ਼ਨ ਦੇ ਵਿੱਚ ਗਾਵਾਂਗਾ। ਜਦੋਂ ਉਹ ਗਾਉਣ ਦੇ ਲਈ ਚੜ੍ਹੇ ਸਟੇਜ 'ਤੇ, ਗਜ਼ਲ ਗਾਈ, ਬੜੀ ਅੱਛੀ ਸ਼ੁਰੂਆਤ ਹੋਈ, ਬਟ ਮਿਡਲ ਵਿੱਚ ਜਾ ਕੇ ਗਜ਼ਲ ਦੇ ਬੋਲ ਉਹਨਾਂ ਨੂੰ ਭੁੱਲ ਗਏ। ਜਦੋਂ ਬੋਲ ਭੁੱਲ ਗਏ, ਅੱਗੋਂ ਕੁਝ ਨਾ ਆਇਆ ਤਾਂ ਸਭ ਨੂੰ ਪਤਾ ਲੱਗ ਗਿਆ, ਸਾਰੇ ਨਿਆਣਿਆਂ ਨੂੰ ਪਤਾ ਲੱਗ ਗਿਆ, ਖਾਸ ਕਰ ਟੀਚਰਸ ਨੂੰ ਤਾਂ ਪਤਾ ਲੱਗ ਗਿਆ, ਪਰ ਟੀਚਰਸ ਪਤਾ ਸੀ ਕਿ ਛੋਟਾ ਬੱਚਾ, ਕੋਈ ਗੱਲ ਨਹੀਂ, ਬਟ ਬੱਚਿਆਂ ਨੇ ਉਲਟਾ ਰਿਐਕਸ਼ਨ ਦਿੱਤਾ, ਉਹਨਾਂ ਨੇ ਹੂਟਿੰਗ ਕਰਨੀ ਸ਼ੁਰੂ ਕਰ ਦਿੱਤੀ, ਬਹੁਤ ਹੱਸੇ। ਔਰ ਇਸ ਚੀਜ਼ ਤੋਂ ਜਦੋਂ ਕੋਈ ਬੱਚਾ ਸਟੇਜ 'ਤੇ ਬੈਠਾ ਹੋਵੇ, ਸਾਹਮਣੇ ਜਿਹੜੇ ਇੰਨੀ ਭਰਮਾਰ ਦੇ ਵਿੱਚ ਬੱਚੇ ਬੈਠੇ ਹੋਣ, ਸਾਰੇ ਉਹਦਾ ਮਜ਼ਾਕ ਉਡਾਉਣ, ਹੱਸਣ, ਹੂਟਿੰਗ ਕਰਨ, ਤਾਂ ਕੌਨਫੀਡੈਂਸ ਕਿੱਥੇ ਬਣਦਾ? ਕੌਨਫੀਡੈਂਸ ਜਿਹੜਾ ਬਿਲਡ ਹੋਣਾ ਸੀ ਉਹ ਪੂਰੀ ਤਰ੍ਹਾਂ ਦੇ ਨਾਲ ਤਹਿਸ ਨਹਿਸ ਹੋ ਗਿਆ। ਬਟ ਇਹ ਚੀਜ਼ ਸਿੱਖਣ ਵਾਲੀ ਹੈ ਕਿ ਤਲਤ ਮਹਿਮੂਦ ਨੇ ਇਸ ਇੰਸੀਡੈਂਟ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ, ਮਤਲਬ ਡਿਪਰੈਸ ਨਹੀਂ ਹੋਏ, ਬਲਕਿ ਇਸ ਇੰਸੀਡੈਂਟ ਨੇ ਚਿੰਗਾਰੀ ਦੀ ਤਰ੍ਹਾਂ ਕੰਮ ਕੀਤਾ। ਚਿੰਗਾਰੀ ਜਿਹੜੀ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਇੱਕ ਪੂਰਾ ਅੱਗ ਦਾ ਬਵੰਡਰ ਬਣ ਗਈ, ਔਰ ਉਹਨਾਂ ਨੇ ਉਸੇ ਦਿਨ ਡਿਸਾਈਡ ਕਰ ਲਿਆ ਕਿ ਮੈਂ ਸਕੂਲ ਤਾਂ ਮਤਲਬ ਠੀਕ ਹੈ, ਪੜ੍ਹਾਈ ਕੀਤੀ ਜਿੰਨੀ ਕੀਤੀ, ਬਟ ਹਾਇਰ ਸੈਕੰਡਰੀ ਪਾਸ ਕਰਨ ਤੋਂ ਬਾਅਦ ਮੈਂ ਪੜ੍ਹਾਈ ਕਰਾਂਗਾ ਅਤੇ ਮਿਊਜ਼ਿਕ ਦੀ ਕਰਾਂਗਾ, ਮੈਂ ਐਕਡੈਮਿਕ ਖੇਤਰ ਦੇ ਵਿੱਚ ਨਹੀਂ ਜਾਵਾਂਗਾ, ਨਾ ਹੀ ਮੈਂ ਬਿਜ਼ਨਸ ਕਰਾਂਗਾ ਆਪਣਾ ਫੈਮਿਲੀ ਬਿਜ਼ਨਸ, ਮੈਂ ਗਾਇਕ ਹੀ ਬਣਾਂਗਾ ਔਰ ਇਹਦੀ ਪੂਰੀ ਤਾਲੀਮ ਹਾਸਲ ਕਰਾਂਗਾ। ਔਰ ਇਸੇ ਤਰ੍ਹਾਂ ਉਹਨਾਂ ਨੇ ਜਦੋਂ ਇਹ ਡਿਸਾਈਡ ਕੀਤਾ, ਤੁਹਾਨੂੰ ਦੱਸਦਿਆਂ ਕਿ ਉਹਨਾਂ ਦੀ ਜਿਹੜੀ ਸਟੱਡੀ ਹੈ ਉਹ ਅਲੀਗੜ੍ਹ ਤੋਂ

ਹੋਈ ਸੀ। ਲਖਨਊ ਦੇ ਵਿੱਚ ਪੈਦਾ ਹੋਏ ਬਟ ਸਟੱਡੀ ਉਹਨਾਂ ਦੀ ਅਲੀਗੜ੍ਹ ਤੋਂ ਹੋਈ ਸੀ। ਹਾਇਰ ਸੈਕੰਡਰੀ ਤੱਕ ਉਹ ਅਲੀਗੜ੍ਹ ਤੱਕ ਪੜ੍ਹੇ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਡਿਸਾਈਡ ਕੀਤਾ, ਇਹ ਉਹਨਾਂ ਦੇ ਨਾਲ ਇੰਸੀਡੈਂਟ ਵਾਪਰਿਆ ਅਤੇ ਉਹਨਾਂ ਨੇ ਡਿਸਾਈਡ ਕੀਤਾ ਕਿ ਮੈਂ ਮਿਊਜ਼ਿਕ ਦੀ ਪੜ੍ਹਾਈ ਕਰਾਂਗਾ ਅਤੇ ਉਹਦੇ ਲਈ ਉਹ ਵਾਪਸ ਲਖਨਊ ਆਉਂਦੇ ਨੇ ਔਰ ਉੱਥੇ ਉਹ ਮੈਰਿਸ ਸਕੂਲ ਆਫ ਮਿਊਜ਼ਿਕ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ ਜਾਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੋਈ ਆਸਾਨ ਕੰਮ ਨਹੀਂ ਸੀ ਕਿਉਂਕਿ ਮੈਰਿਸ ਸਕੂਲ ਆਫ ਮਿਊਜ਼ਿਕ ਜਿਹੜਾ ਸੀ ਉਸ ਵੇਲੇ ਦਾ ਬਹੁਤ ਪਾਪੂਲਰ ਸਕੂਲ ਸੀ ਔਰ ਉਹਦਾ ਨਾਮ ਜਿਹੜਾ ਉਹ ਹੁਣ ਭਾਟਕੰਡੇ ਕਾਲਜ ਹੈ, ਮਿਊਜ਼ਿਕ ਦਾ ਕਾਲਜ ਹੈ ਔਰ ਉਸ ਵੇਲੇ ਉੱਥੇ ਜਦੋਂ ਟੈਸਟ ਹੁੰਦਾ ਸੀ, ਕਿਸੇ ਬੱਚੇ ਨੂੰ ਉਹ ਐਡਮਿਸ਼ਨ ਦੇਣੀ ਹੁੰਦੀ ਸੀ ਤਾਂ ਪੈਨਲ ਬੈਠਦਾ ਸੀ ਪੂਰਾ ਜੋ ਬੱਚੇ ਦਾ ਐਪਟੀਟਿਊਡ ਚੈੱਕ ਕਰਦੇ ਸੀ, ਮਤਲਬ ਰਿਟਨ ਟੈਸਟ ਵੀ ਹੁੰਦਾ ਸੀ, ਗਵਾ ਕੇ ਵੀ ਦੇਖਦੇ ਸੀ, ਹਰ ਤਰ੍ਹਾਂ ਨਾਲ ਬੱਚੇ ਨੂੰ ਪਰਖਿਆ ਜਾਂਦਾ ਸੀ ਔਰ ਉਸ ਟੈਸਟ ਦੇ ਵਿੱਚ ਕੀ ਤਲਤ ਮਹਿਮੂਦ ਪਾਸ ਹੋਏ, ਕੀ ਉਹਨਾਂ ਨੂੰ ਉਸ ਕਾਲਜ ਦੇ ਵਿੱਚ ਮੈਰਿਸ ਕਾਲਜ ਦੇ ਵਿੱਚ ਐਡਮਿਸ਼ਨ ਮਿਲੀ ਜਾਂ ਨਹੀਂ ਮਿਲੀ, ਮੈਂ ਤੁਹਾਨੂੰ ਜ਼ਰੂਰ ਦੱਸਾਂਗਾ। ਬਟ ਇਸ ਟਰੈਕ ਤੋਂ ਬਾਅਦ ਇਹ ਗਾਣਾ ਇੰਜੋਏ ਕਰਦੇ ਹਾਂ ਔਰ ਉਸ ਤੋਂ ਬਾਅਦ ਗੱਲਾਂ ਬਹੁਤ ਜ਼ਿਆਦਾ ਮੇਰੇ ਕੋਲ ਹੈਗੀਆਂ ਨੇ ਖੱਟੀਆਂ ਮਿੱਠੀਆਂ ਤਲਤ ਮਹਿਮੂਦ ਦੀ ਲਾਈਫ ਦੇ ਨਾਲ ਜੁੜੀਆਂ ਹੋਈਆਂ ਜੋ ਸ਼ੇਅਰ ਕਰਦਾ ਰਹਾਂਗਾ 107 FM ਰੇਨਬੋ 'ਤੇ ਜਿੱਥੇ ਸ਼ੋਅ ਚੱਲ ਰਿਹਾ ਫਿਲਮੀ ਦੁਨੀਆ।

ਹਰੀਸ਼ ਨਾਲ ਤੁਹਾਡੇ 107 FM ਰੇਨਬੋ ਤੇ, ਜਿੱਥੇ ਸ਼ੋਅ ਚੱਲ ਰਿਹਾ ਹੈ ਫਿਲਮੀ ਦੁਨੀਆ। ਔਰ ਅਸੀਂ ਗੱਲ ਕਰ ਰਹੇ ਹਾਂ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ ਤਲਤ ਮਹਿਮੂਦ ਜੀ ਦੀ। ਤਲਤ ਮਹਿਮੂਦ ਜਿਨ੍ਹਾਂ ਨੇ ਆਪਣੇ 뮤직 ਸਫਰ ਦੇ ਵਿੱਚ ਉਹ ਹਾਸਲ ਕੀਤਾ ਜਿਸ ਨੂੰ ਹਾਸਲ ਕਰਨ ਲਈ ਹਰ ਇੱਕ ਗਾਇਕ, ਹਰ ਸਿੰਗਰ, ਹਰ ਸ਼ਖਸ ਜਿਹੜਾ ਕਲਾ ਦੇ ਨਾਲ ਜੁੜਿਆ ਹੋਇਆ, ਜੋ ਵੀ ਸ਼ਖਸ ਹੈ, ਕਲਾਕਾਰ ਹੈ, ਉਹ ਹਾਸਲ ਕਰਨਾ ਚਾਹੁੰਦਾ। ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੂੰ ਗਾਇਕੀ ਦਾ, ਖਾਸ ਕਰ ਗਜ਼ਲ ਦਾ ਕਿੰਗ ਮੰਨਿਆ ਜਾਂਦਾ ਹੈ। ਔਰ ਬਹੁਤ ਸਾਰੇ ਸਿੰਗਰਸ ਨੇ, ਮਤਲਬ ਨਾਮੀ ਸਿੰਗਰਸ, ਜੇਕਰ ਅਸੀਂ ਗੱਲ ਕਰੀਏ ਕਿਸ਼ੋਰ ਦਾ, ਮੰਨਾ ਡੇ, ਮੁਕੇਸ਼ ਜੀ, ਮੁਹੰਮਦ ਰਫੀ ਸਾਹਿਬ, ਉਸ ਇਰਾ ਦੇ ਜਿੰਨੇ ਵੀ ਵੱਡੇ ਵੱਡੇ ਗਾਇਕ ਸੀ ਕੇ ਐਲ ਸਾਹਗਲ ਸਾਹਿਬ ਨੂੰ ਛੱਡ ਕੇ, ਬਾਕੀ ਸਭ ਸਿੰਗਰ ਜਿਹੜੇ ਨੇ ਉਹ ਇਹ ਜਾਣਦੇ ਸੀ ਕਿ ਤਲਤ ਮਹਿਮੂਦ ਸਾਹਿਬ ਦੀ ਜਗ੍ਹਾ ਜਿਹੜੀ ਹੈ ਉਹ ਕੀ ਹੈ। ਔਰ ਜਦੋਂ ਕਿਸੇ ਫੰਕਸ਼ਨ ਦੇ ਵਿੱਚ, ਜਦੋਂ ਕਿਸੇ ਈਵੈਂਟ ਦੇ ਉੱਤੇ ਤਲਤ ਮਹਿਮੂਦ ਸਾਹਿਬ ਵੀ ਹੁੰਦੇ ਸੀ, ਬਾਕੀ ਸਿੰਗਰਸ ਵੀ ਹੁੰਦੇ ਸੀ, ਤਾਂ ਇਹ ਦੇਖਿਆ ਜਾਂਦਾ ਸੀ ਕਿ ਤਲਤ ਮਹਿਮੂਦ ਸਾਹਿਬ ਆਏ ਆ, ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਹੈ, ਕਿਉਂਕਿ ਬਹੁਤ ਜ਼ਿਆਦਾ ਲੋਕਾਂ ਦੇ ਸਿਰ 'ਤੇ ਚੜ੍ਹ ਕੇ ਉਹਨਾਂ ਦੀ ਗਾਇਕੀ ਬੋਲਦੀ ਸੀ, ਲੋਕ ਉਹਨਾਂ ਦੀ ਮਖਮਲੀ ਆਵਾਜ਼ ਨੂੰ ਸੁਣਨਾ ਚਾਹੁੰਦੇ ਸੀ। ਔਰ ਇਸੇ ਕਰਕੇ ਉਹਨਾਂ ਨੂੰ ਲਾਸਟ 'ਤੇ ਉਹਨਾਂ ਦੀ ਪਰਫੋਰਮੈਂਸ ਰੱਖੀ ਜਾਂਦੀ ਸੀ। ਔਰ ਜਦੋਂ ਕਦੇ ਉਹ ਪਹਿਲਾਂ ਗਾਉਂਦੇ ਸੀ ਤਾਂ ਕਈ ਸਿੰਗਰਸ ਇਹ ਕਹਿੰਦੇ ਸੀ ਕਿ ਯਾਰ ਮੇਲਾ ਤਾਂ ਇਹਨਾਂ ਨੇ ਲੁੱਟ ਲਿਆ, ਹੁਣ ਸਾਨੂੰ ਵਾਪਸ ਜਾਣਾ ਚਾਹੀਦਾ, ਮਤਲਬ ਕਿਉਂਕਿ ਜੇਕਰ ਲੋਕਾਂ ਨੇ ਇਹਨਾਂ ਨੂੰ ਸੁਣ ਲਿਆ ਤਾਂ ਮਤਲਬ ਜੋ ਕਰੇਜ਼ ਇਹਨਾਂ ਦੇ ਲਈ ਹੈਗਾ, ਮਤਲਬ ਇਹਨਾਂ ਨੂੰ ਸੁਣਨ ਦੇ ਲਈ ਲੋਕ ਇੱਥੇ ਮੌਜੂਦ ਸੀ ਅਤੇ ਸਾਨੂੰ ਹੁਣ ਕੌਣ ਸੁਣੇਗਾ। ਇੱਦਾਂ ਦੀਆਂ ਗੱਲਾਂ ਉਸ ਵੇਲੇ ਹੁੰਦੀਆਂ ਸੀ। ਔਰ ਤੁਹਾਨੂੰ ਦੱਸਦਿਆਂ ਕਿ ਤਲਤ ਮਹਿਮੂਦ ਸਾਹਿਬ ਨੇ ਮੈਰਿਸ ਕਾਲਜ ਆਫ ਮਿਊਜ਼ਿਕ ਦੇ ਵਿੱਚ ਐਡਮਿਸ਼ਨ ਲੈਣ ਦੇ ਲਈ, ਜਦੋਂ ਦਾਖਲਾ ਲੈਣ ਦੇ ਲਈ ਫੋਰਮ ਭਰਿਆ ਤਾਂ ਉਹਨਾਂ ਨੂੰ ਐਡਮਿਸ਼ਨ ਦੇ ਲਈ ਬੁਲਾਇਆ ਗਿਆ। ਇੰਟਰਵਿਊ ਰੱਖਦਾ ਉਹ ਕਾਲਜ, ਤੁਹਾਨੂੰ ਦੱਸ ਦਈਏ ਕਿ ਭਾਟਖੰਡੇ, ਉਸ ਕਾਲਜ ਦਾ ਨਾਮ ਜਿਹੜਾ ਬਦਲ ਦਿੱਤਾ ਗਿਆ ਮੈਰਿਸ ਤੋਂ, ਭਾਟਖੰਡੇ ਕਾਲਜ ਆਫ ਸਕੂਲ ਮਿਊਜ਼ਿਕ ਦਾ ਸਕੂਲ ਹੈ ਬੇਸਿਕਲੀ ਉਹ। ਔਰ ਉੱਥੇ ਐਡਮਿਸ਼ਨ ਦੇ ਲਈ ਜਦੋਂ ਗਏ ਤਾਂ ਪੈਨਲ ਨੇ ਰਿਟਨ ਟੈਸਟ ਲਿਆ। ਰਿਟਨ ਟੈਸਟ ਉਹਨਾਂ ਦਾ ਠੀਕ ਠਾਕ ਸੀ, ਮਤਲਬ ਕਹਿ ਲਓ ਕਿ ਰਿਟਨ ਟੈਸਟ ਦੇ ਵਿੱਚ ਉਹ ਖਰੇ ਨਹੀਂ ਉਤਰੇ, ਬਟ ਜਦੋਂ ਆਇਆ ਵੋਕਲ ਦਾ ਟੈਸਟ, ਗਾਇਕੀ ਦਾ ਟੈਸਟ, ਤਾਂ ਉੱਥੇ ਉਹਨਾਂ ਨੇ ਇੱਕ ਅਲਾਪ ਲਿਆ। ਹੁਣ ਮੈਂ ਤਾਂ ਉਹ ਅਲਾਪ ਲੈ ਨਹੀਂ ਸਕਦਾ ਕਿਉਂਕਿ ਮੇਰਾ ਗਲਾ ਉੱਦਾਂ ਦਾ ਹੈ ਨਹੀਂ ਮਹਾਰਾਜ। ਤਲਤ ਮਹਿਮੂਦ ਸਾਹਿਬ ਨੇ ਉਹ ਅਲਾਪ ਲਿਆ, ਐਸਾ ਕਮਾਲ ਦਾ ਅਲਾਪ ਕਿ ਪੈਨਲ ਜਿਹੜਾ ਬੈਠਾ ਸੀ ਇੰਟਰਵਿਊ ਲੈਣ ਦੇ ਲਈ ਉਹ ਮੋਹਿਤ ਹੋ ਗਿਆ। ਬਿਲਕੁਲ ਮਹਾਰਾਜ, ਮਤਲਬ ਉਹਨਾਂ ਨੇ ਕਿਹਾ ਕਿ ਇਹ ਕਿਆ ਅਲਾਪ ਲਿਆ ਮੁੰਡੇ ਨੇ, ਕਿਆ ਗਾਇਕੀ ਇਹਦਾ, ਕਿਆ ਗਲਾ ਇਹਦਾ, ਮਤਲਬ ਭਾਵੇਂ ਇਹਨੂੰ ਸੁਰਾਂ ਦਾ ਉਨਾ ਲਿਖਤੀ ਦੇ ਵਿੱਚ ਗਿਆਨ ਨਹੀਂ ਹੈਗਾ, ਰਿਟਨ ਟੈਸਟ ਦੇ ਵਿੱਚ ਉਹਨਾਂ ਨੇ ਉਹ ਚੀਜ਼ਾਂ ਉਹ ਪਾਸ ਨਹੀਂ ਸੀ ਕੀਤੀਆਂ, ਇਸ ਲਈ ਉਹਨਾਂ ਨੇ ਕਿਹਾ ਕਿ ਰਿਟਨ ਦੇ ਵਿੱਚ ਭਾਵੇਂ ਇਹਨੂੰ ਉਹ ਗਿਆਨ ਨਹੀਂ ਹੈ, ਬਟ ਹੁੰਦਾ ਨਾ ਕਿ ਕਈ ਸ਼ਖਸ ਉੱਪਰੋਂ ਹੀ ਲੈ ਕੇ, ਯਾਨੀ ਕਿ ਇਨਬਿਲਡ ਹੈ ਨਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜਮਾਂਦਰੂ, ਇਹਨੂੰ ਉਹ ਚੀਜ਼ ਆਉਂਦੀ, ਇਹਨੂੰ ਪਤਾ ਹੈ ਨਾ, ਉਹ ਚੀਜ਼ ਉਹਨਾਂ ਦੇ ਅੰਦਰ ਪਹਿਲਾਂ ਹੀ ਸੀ, ਰੱਬ ਨੇ ਫਿੱਟ ਕਰਕੇ ਭੇਜਿਆ ਸੀ ਉਹਨਾਂ ਦੇ ਗਲੇ ਦੇ ਵਿੱਚ, ਉਹ ਸੁਰਤਾਲ ਦਾ ਗਿਆਨ ਦੇ ਕੇ ਭੇਜਿਆ ਸੀ ਉਹਨਾਂ ਨੂੰ। ਔਰ ਇਸ ਲਈ ਜਦੋਂ ਉਹਨਾਂ ਨੇ ਗਾਇਆ ਤਾਂ ਉਹ ਇੰਪ੍ਰੈਸ ਹੋਏ, ਉਹਨਾਂ ਨੂੰ ਐਡਮਿਸ਼ਨ ਮਿਲ ਗਈ। ਔਰ ਉਹਨਾਂ ਦੀ ਗਾਇਕੀ ਦਾ ਜਿਹੜਾ ਇਹ ਸਾਰਾ ਕਹਿ ਲਈਏ ਕਿ ਖੁਸ਼ਬੂ ਸੀ ਉਹਨਾਂ ਦੀ ਗਾਇਕੀ ਦੀ, ਉਹ ਹਰ ਕੋਨੇ ਦੇ ਵਿੱਚ ਪਹੁੰਚ ਗਈ ਜਦੋਂ ਉਸ ਸਕੂਲ ਦੇ ਵਿੱਚ ਉਹਨਾਂ ਨੇ ਐਡਮਿਸ਼ਨ ਲਿਆ। ਆਲੇ ਦੁਆਲੇ ਜਿੰਨੇ ਵੀ ਮਿਊਜ਼ਿਕ ਦੇ ਚਾਹਵਾਨ ਸੀ, ਖਾਸ ਕਰ ਹੋਰ ਮਿਊਜ਼ਿਕ ਕੰਪਨੀਜ਼ ਕਹਿ ਲਓ ਜਾਂ ਕਲਾ ਦੇ ਖੇਤਰ ਦੇ ਨਾਲ, ਖਾਸ ਕਰ ਗਾਇਕੀ ਦੇ ਖੇਤਰ ਨਾਲ ਜੁੜੇ ਹੋਏ ਜਿੰਨੇ ਵੀ ਵੱਡੇ ਵੱਡੇ ਲੋਕ ਸੀ, ਉਹਨਾਂ ਨੂੰ ਪਤਾ ਲੱਗਾ ਕਿ ਉਸ ਸਕੂਲ ਦੇ ਵਿੱਚ ਇੱਕ ਸ਼ਖਸ ਆਇਆ, ਇੱਕ ਲੜਕਾ ਆਇਆ, ਉਹ ਬੜਾ ਟੈਲੈਂਟਡ ਹੈ ਔਰ ਬੜਾ ਸੋਹਣਾ ਗਾਉਂਦਾ ਹੈ, ਕਿਉਂਕਿ ਚੁਣਿੰਦਾ ਚੀਜ਼ਾਂ ਹੁੰਦੀਆਂ ਸੀ ਨਾ ਉਦੋਂ। ਮਤਲਬ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਕੰਪਨੀਜ਼ ਹੈ, ਬਹੁਤ ਜ਼ਿਆਦਾ, ਮਤਲਬ ਹਰ ਕੋਈ, ਹਰ ਕਿਸੇ ਦੇ ਹੱਥ ਦੇ ਇਹ ਵਿੱਚ ਇੱਕ ਕੰਪਨੀ ਹੈ, ਮਤਲਬ ਮੋਬਾਈਲ ਹੈ, ਹਰ ਕੋਈ ਆਪਣੀ ਕੰਪਨੀ ਖੋਲ੍ਹ ਕੇ ਬੈਠਾ, ਯਾਨੀ ਹਰ ਇੱਕ ਦਾ ਆਪਣਾ ਚੈਨਲ ਹੈ, ਬਟ ਉਸ ਵੇਲੇ ਚੀਜ਼ਾਂ ਲਿਮਿਟਡ ਸੀ, ਬਹੁਤ ਜ਼ਿਆਦਾ ਲਿਮਿਟਡ ਸੀ। ਔਰ ਉਹ ਸਕੂਲ ਜਿਹੜਾ ਸੀ ਸਿੰਗਿੰਗ ਦਾ, ਮਿਊਜ਼ਿਕ ਸਕੂਲ ਸੀ, ਉੱਥੇ ਮਤਲਬ ਜੋ ਵੀ ਸ਼ਖਸ ਨਵਾਂ ਆਉਂਦਾ ਸੀ ਔਰ ਦੇਖਿਆ ਜਾਂਦਾ ਸੀ ਕਿ ਕੌਣ ਨਵਾਂ ਟੈਲੈਂਟ ਆ ਰਿਹਾ ਜਿਹਨੂੰ ਮੌਕਾ ਦਿੱਤਾ ਜਾਵੇ, ਕੰਪਨੀ ਜਿਹੜੀਆਂ ਸੀ ਲੱਭਦੀਆਂ ਸੀ। ਔਰ ਜਦੋਂ ਪਤਾ ਲੱਗਾ ਕਿ ਉਸ ਸਕੂਲ ਦੇ ਵਿੱਚ ਇੱਕ ਨਵਾਂ ਟੈਲੈਂਟ ਲੜਕਾ ਆਇਆ ਤਾਂ ਬੜਾ ਸੋਹਣਾ ਗਾਉਂਦਾ ਹੈ, ਤਾਂ ਉਸ ਵੱਡੀ ਕੰਪਨੀ, ਨਾਮੀ ਕੰਪਨੀ ਸੀ ਉਸ ਵੇਲੇ ਦੀ, ਉਹਨਾਂ ਨੇ ਅਪਰੋਚ ਕੀਤਾ ਤਲਤ ਮਹਿਮੂਦ ਸਾਹਿਬ ਨੂੰ, ਅਤੇ ਉਸ ਨਾਮੀ ਕੰਪਨੀ ਨੇ ਆਪਣੇ ਟਰੈਕ ਜਿਹੜੇ ਨੇ, ਪੰਜ ਟਰੈਕ, ਪੰਜ ਗਾਣੇ, ਜਿਨ੍ਹਾਂ ਵਿੱਚੋਂ ਚਾਰ ਗਾਣੇ ਸੀ, ਇੱਕ ਚਾਰ ਗਜ਼ਲਾਂ ਸੀ, ਇੱਕ ਗਾਣਾ ਉਹਨਾਂ

ਲੋਕ ਗੁਆਇਆ, ਮਤਲਬ ਕਿ ਉਸ ਯੰਗਸਟਰ ਕੋਲੋਂ, ਮਤਲਬ ਉਹਦੀ ਗਾਇਕੀ ਤੋਂ ਇੰਨਾ ਇੰਪ੍ਰੈਸ ਹੋਏ ਉਹ ਕੰਪਨੀ ਵਾਲੇ ਕਿ ਉਹਨੂੰ ਔਫਰ ਦੇ ਦਿੱਤਾ 5 ਗਾਣਿਆਂ ਦਾ, ਔਰ ਰਿਕਾਰਡ ਬਣਿਆ। ਔਰ ਉਸ ਵੇਲੇ, ਉਸ 1941 ਦੀ ਗੱਲ ਹੈ, 1941 ਦੀ ਗੱਲ ਹੈ, ਅਤੇ ਉਸ ਵੇਲੇ ਉਹਨਾਂ ਨੂੰ ਇੱਕ ਗਾਣੇ ਦੇ ਗਾਉਣ ਦੇ 30 ਰੁਪਏ ਮਿਲੇ ਸੀ ਰਿਕਾਰਡਿੰਗ ਦੇ। ਬਹੁਤ ਵੱਡੀ ਗੱਲ ਸੀ, 30 ਰੁਪਏ ਬਹੁਤ ਜ਼ਿਆਦਾ ਹੁੰਦੇ ਸੀ ਉਸ ਵੇਲੇ, ਔਰ ਉਹਨਾਂ ਨੂੰ ਉਹ 30 ਰੁਪਏ ਮਿਲੇ ਅਤੇ ਉਹਨਾਂ ਦਾ ਨਾਮ ਵੀ ਵਧਿਆ। ਔਰ ਜਦੋਂ ਉਸ ਨਾਮੀ ਕੰਪਨੀ ਲਈ ਗਾਇਆ, ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬੋਲਬਾਲਾ, ਉਹਨਾਂ ਦੀ ਕਲਾ ਦੀ ਗੂੰਜ ਜਿਹੜੀ ਹੈ ਉਹ ਬਾਲੀਵੁੱਡ ਤੱਕ ਵੀ ਪਹੁੰਚੀ, ਯਾਨੀ ਕਿ ਫਿਲਮ ਇੰਡਸਟਰੀ ਤੱਕ ਪਹੁੰਚੀ। ਵੱਡੇ ਵੱਡੇ ਜੋ ਮਿਊਜ਼ਿਕ ਡਾਇਰੈਕਟਰ ਸੀ, ਲਿਖਣ ਵਾਲੇ ਸੀ, ਜਾਂ ਫਿਰ ਫਿਲਮ ਡਾਇਰੈਕਟਰ ਸੀ, ਐਕਟਰ ਸੀ, ਉਹਨਾਂ ਤੱਕ ਉਹ ਪਹੁੰਚ ਗਿਆ ਇਹ, ਮਤਲਬ ਪਤਾ ਲੱਗ ਗਿਆ, ਇਨਫੋਰਮੇਸ਼ਨ ਪਹੁੰਚ ਗਈ ਕਿ ਕੋਈ ਸ਼ਖਸ ਹੈਗਾ ਤਲਤ ਨਾਮ ਦਾ ਜੋ ਬੜਾ ਸੋਹਣਾ ਗਾਉਂਦਾ, ਨਵਾਂ ਟੈਲੈਂਟ ਹੈ ਲੜਕਾ, ਯੰਗਸਟਰ ਹੈ, ਬਹੁਤ ਸੋਹਣਾ ਗਾਉਂਦਾ। ਔਰ ਜਦੋਂ ਗਜ਼ਲਾਂ ਆ ਗਈਆਂ ਮਾਰਕੀਟ ਦੇ ਵਿੱਚ, ਫਿਰ ਤਾਂ ਹੋਰ ਨਾਮ ਹੋ ਗਿਆ। ਔਰ ਲਖਨਊ ਦੇ ਵਿੱਚ ਰਹਿੰਦਿਆਂ ਉਹਨਾਂ ਨੂੰ ਇਹ ਪਤਾ ਲੱਗ ਗਿਆ, ਜਦੋਂ ਉੱਥੋਂ ਮਿਊਜ਼ਿਕ ਦੀ ਸਟੱਡੀ ਵੀ ਕੀਤੀ, ਨਾਮ ਵੀ ਹੋ ਗਿਆ, ਤਾਂ ਫਿਰ ਸੋਚਿਆ ਕਿ ਹੁਣ ਚੱਲਦੇ ਹਾਂ ਕਲਕੱਤਾ। ਕਲਕੱਤਾ ਜਾਣ ਦੇ 2 ਰੀਜ਼ਨ ਸੀ। ਕੀ ਰੀਜ਼ਨ ਸੀ? ਪਹਿਲਾ ਰੀਜ਼ਨ ਤਾਂ ਇਹ ਕਿ ਇੰਡਸਟਰੀ ਉਸ ਵੇਲੇ ਕਲਕੱਤਾ ਦੇ ਵਿੱਚ ਸੈਟਲ ਸੀ। ਔਰ ਇੰਡਸਟਰੀ ਦੀ ਗੱਲ ਕਹਿਣ ਦਾ ਮਤਲਬ ਇਹ ਕਿ ਜਿਵੇਂ ਹੁਣ ਮੁੰਬਈ ਦੇ ਵਿੱਚ ਅਸੀਂ ਆਪਣੇ ਟੈਲੈਂਟ ਨੂੰ ਨਿਖਾਰਨ, ਮਤਲਬ ਹਿੱਟ ਹੋਣ ਦੇ ਲਈ, ਐਕਟਰ ਬਣਨ ਦੇ ਲਈ, ਮਿਊਜ਼ਿਕ ਡਾਇਰੈਕਟਰ ਬਣਨਾ, ਡਾਇਰੈਕਟਰ ਬਣਨਾ, ਸਾਨੂੰ ਬੰਬੇ ਜਾਣਾ ਪੈਂਦਾ, ਮੁੰਬਈ ਜਾਣਾ ਪੈਂਦਾ। ਬਟ ਉਸ ਵੇਲੇ ਇੰਡਸਟਰੀ ਜਿਹੜੀ ਹੈ ਉਹ ਕਲਕੱਤਾ ਦੇ ਵਿੱਚ ਸੀ। ਨਾਟਕ ਕਰਨਾ ਕਲਕੱਤਾ ਜਾਓ, ਸਿੰਗਰ ਬਣਨਾ ਕਲਕੱਤਾ ਜਾਓ, ਐਕਟਰ ਬਣਨਾ ਕਲਕੱਤਾ ਜਾਓ, ਫਿਲਮਾਂ ਉੱਥੇ ਬਣ ਰਹੀਆਂ ਸੀ, ਇੰਡਸਟਰੀ ਉੱਥੇ ਇਸਟੈਬਲਿਸ਼ ਸੀ ਉਸ ਵੇਲੇ। ਔਰ ਇਸੇ ਕਰਕੇ ਕਲਕੱਤਾ ਦੇ ਵਿੱਚ ਜਾਂਦੇ ਨੇ। ਦੂਸਰਾ ਰੀਜ਼ਨ ਕੀ ਸੀ ਉਹ ਵੀ ਤੁਹਾਨੂੰ ਦੱਸਾਂਗਾ। ਔਰ ਉੱਥੇ ਜਾ ਕੇ ਉਹਨਾਂ ਦੀ ਇੱਕ ਮਨੋਕਾਮਨਾ ਵੀ ਪੂਰੀ ਹੋਈ। ਕੀ ਸੀ ਉਹਨਾਂ ਦੀ ਚਾਹਤ ਜ਼ਰੂਰ ਦੱਸਾਂਗਾ, ਬਟ ਇਸ ਟਰੈਕ ਤੋਂ ਬਾਅਦ ਆ ਜਾਓ, ਇੱਕ ਗਾਣਾ ਸੁਣਦੇ ਹਾਂ ਅਤੇ ਫਿਰ ਵਾਪਸ ਆਉਣਾ ਤੁਹਾਡੇ ਕੋਲ। ਗੱਲ ਕਰ ਰਹੇ ਹਾਂ ਅਸੀਂ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਤਲਤ ਮਹਿਮੂਦ ਸਾਹਿਬ ਦੀ।

ਤੁਸੀਂ ਕਿਤੇ ਨਹੀਂ ਜਾਣਾ ਕਿਉਂਕਿ 102.7 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਫਿਲਮੀ ਦੁਨੀਆ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਗੱਲ ਕਰ ਰਹੇ ਹਾਂ ਤਲਤ ਮਹਿਮੂਦ ਜੀ ਦੀ। ਤਲਤ ਮਹਿਮੂਦ ਜੀ ਉਹ ਨਾਮ, ਉਹ ਸ਼ਖਸ, ਉਹ ਆਵਾਜ਼ ਜੋ ਹਮੇਸ਼ਾ ਗੂੰਜਦੀ ਰਹੇਗੀ ਔਰ ਬਾਲੀਵੁੱਡ ਦੇ ਵਿੱਚ ਉਹਨਾਂ ਨੇ ਆਪਣਾ ਪਰਚਮ ਲਹਿਰਾਇਆ ਔਰ ਆਪਣੇ ਗਾਣਿਆਂ ਦੇ ਨਾਲ, ਮਖਮਲੀ ਆਵਾਜ਼ ਦੇ ਨਾਲ ਉਹਨਾਂ ਨੇ ਸਭ ਦੇ ਦਿਲਾਂ ਨੂੰ ਜਿੱਤਿਆ। ਔਰ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਦੀ ਮਖਮਲੀ ਆਵਾਜ਼ ਬੜੀ ਪਿਆਰੀ ਆਵਾਜ਼ ਸੀ ਔਰ ਖਾਸ ਕਰ ਜਿਹੜੇ ਪਿਆਰ ਭਰੇ, ਰੋਮਾਂਟਿਕ ਜਾਂ ਸੈਡ ਕਹਿ ਲਓ ਜਾਂ ਗਜ਼ਲਸ ਕਹਿ ਲਓ, ਜਦੋਂ ਉਹਨਾਂ ਦੀ ਆਵਾਜ਼ ਦੇ ਵਿੱਚ ਉਹ ਰਿਕਾਰਡ ਹੁੰਦੀਆਂ ਸੀ ਤਾਂ ਜਦੋਂ ਮਾਰਕੀਟ ਦੇ ਵਿੱਚ ਆਉਂਦੀਆਂ ਸੀ, ਲੋਕਾਂ ਤੱਕ ਗਾਣੇ ਪਹੁੰਚਦੇ ਸੀ ਤਾਂ ਲੋਕ ਜਿਹੜੇ ਨੇ ਉਹਨਾਂ ਦੀ ਆਵਾਜ਼ ਨੂੰ ਸੁਣਦੇ ਸੀ ਔਰ ਫੈਨ ਬਣ ਜਾਂਦੇ ਸੀ ਉਹਨਾਂ ਦੇ। ਔਰ ਬਹੁਤ ਸਾਰੇ ਨਾਮੀ ਡਾਇਰੈਕਟਰ, ਐਕਟਰਸ ਔਰ ਖਾਸ ਕਰ ਪ੍ਰੋਡਿਊਸਰਸ, ਬੈਨਰਸ ਨੇ ਉਹਨਾਂ ਨੂੰ ਆਪਣੀਆਂ ਫਿਲਮਾਂ ਦੇ ਵਿੱਚ ਗਾਉਣ ਦਾ ਮੌਕਾ ਦਿੱਤਾ। ਤਲਤ ਮਹਿਮੂਦ ਸਾਹਿਬ ਨੂੰ ਇਹ ਚੀਜ਼ ਲੱਗਦੀ ਸੀ, ਜਿਵੇਂ ਮੈਂ ਕਿਹਾ ਕਿ ਉਹਨਾਂ ਦੀ ਸਾਰੇ ਜਿਹੜੇ ਮਤਲਬ ਉਹਨਾਂ ਦੀ ਮਖਮਲੀ ਆਵਾਜ਼ ਦੇ ਫੈਨ ਸੀ, ਬਟ ਇੱਕ ਟਾਈਮ ਇੱਦਾਂ ਦਾ ਸੀ ਜਦੋਂ ਉਹਨਾਂ ਨੂੰ ਇਹ ਚੀਜ਼ ਡਾਊਟ ਸੀ ਉਹਨਾਂ ਨੂੰ ਆਪਣੇ ਉੱਤੇ ਕਿ ਮੇਰੀ ਆਵਾਜ਼ ਦੇ ਵਿੱਚ ਨਾ ਇੱਕ ਕੰਪਨ ਹੈ, ਮਤਲਬ ਕੰਬਦੀ ਆਵਾਜ਼। ਉਹਨਾਂ ਨੂੰ ਲੱਗਦਾ ਸੀ ਕਿ ਇਹ ਜਿਹੜੀ ਕੰਬਦੀ ਹੋਈ ਆਵਾਜ਼ ਹੈ ਨਾ, ਇਹ ਉਹਨਾਂ ਦਾ ਡਰੋਬੈਕ ਹੈ, ਕਮੀ ਹੈ ਬਹੁਤ ਵੱਡੀ। ਔਰ ਜਿਹੜੇ ਮਿਊਜ਼ਿਕ ਡਾਇਰੈਕਟਰਸ ਹੋਣਗੇ ਜਾਂ ਕੰਮ ਦੇਣ ਵਾਲੇ, ਕੋਈ ਵੀ ਕੰਪਨੀ ਹੋਏਗੀ, ਸੁਣਨ ਵਾਲੇ ਹੋਣਗੇ, ਉਹਨਾਂ ਦੀ ਇਹ ਕਮੀ ਨੂੰ ਹਾਈਲਾਈਟ ਕਰਨਗੇ, ਮਤਲਬ ਇਹ ਉਹਨਾਂ ਦੀ ਬਹੁਤ ਵੱਡੀ ਕਮੀ ਉਹਨਾਂ ਨੂੰ ਮਹਿਸੂਸ ਹੁੰਦੀ ਸੀ। ਬਟ ਜਦੋਂ ਉਹ ਗਾਉਣ ਦੇ ਖੇਤਰ ਦੇ ਵਿੱਚ ਆਏ, ਯਾਨੀ ਕਿ ਪ੍ਰੋਫੈਸ਼ਨਲੀ ਇੱਕ ਸਿੰਗਰ ਬਣੇ, ਤਾਂ ਇਹੀ ਜਿਹੜੀ ਉਹਨਾਂ ਦੀ ਕਮੀ ਉਹਨਾਂ ਨੂੰ ਮਹਿਸੂਸ ਹੁੰਦੀ ਸੀ, ਇੱਕ ਕੰਬਦੀ ਹੋਈ ਆਵਾਜ਼, ਕੰਪਨ ਉਹਨਾਂ ਦੀ ਆਵਾਜ਼ ਦੇ ਵਿੱਚ, ਇਹੀ ਉਹਨਾਂ ਦਾ ਮੇਨ ਪੁਆਇੰਟ ਬਣੀ, ਯਾਨੀ USP ਬਣ ਗਈ ਕਿ ਉਹ ਸ਼ਖਸ ਕਮਾਲ ਦੀ ਫਿਰਕੀ ਲੈਂਦਾ ਯਾਰ, ਮਤਲਬ ਅਜੀਬ ਜਿਹੜੀ ਉਹਨਾਂ ਦੀ ਆਵਾਜ਼ ਦੇ ਵਿੱਚ ਇੱਕ ਰਵਾਨਗੀ ਸੀ, ਇਹੀ ਉਹਨਾਂ ਦੀ ਅਲੱਗ ਯੂਨੀਕਨੈਸ ਬਣੀ, USP ਬਣੀ, ਕਿ ਜੋ ਉਹਨਾਂ ਨੂੰ KL ਸਹਿਗਲ ਸਾਹਿਬ ਤੋਂ, ਕਿਉਂਕਿ ਬਹੁਤ ਜ਼ਿਆਦਾ KL ਸਹਿਗਲ ਸਾਹਿਬ ਨੂੰ ਸੁਣਿਆ ਉਹਨਾਂ ਨੇ। ਔਰ ਜਦੋਂ ਅਸੀਂ ਕਿਸੇ ਨੂੰ ਜ਼ਿਆਦਾ ਸੁਣਦੇ ਹਾਂ ਨਾ, ਤਾਂ ਉਹਦਾ ਪ੍ਰਭਾਵ ਨਜ਼ਰ ਆਉਂਦਾ, ਬਟ ਉਹਨਾਂ ਦੀ ਗਾਇਕੀ 'ਤੇ ਉਹ ਪ੍ਰਭਾਵ ਨਹੀਂ ਸੀ ਨਜ਼ਰ ਆਉਂਦਾ, ਕਿਉਂਕਿ ਉਹਨਾਂ ਦੀ ਆਪਣੀ ਇੱਕ ਅਲੱਗ ਵਰਸਟੈਲਿਟੀ, ਯੂਨੀਕਨੈਸ ਸੀ ਜੋ ਉਹਨਾਂ ਨੂੰ ਬਾਕੀਆਂ ਤੋਂ ਅਲੱਗ ਬਣਾਉਂਦੀ ਸੀ। ਔਰ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਕਲਕੱਤਾ ਦੇ ਵਿੱਚ ਪਹੁੰਚੇ, ਇੰਡਸਟਰੀ ਕਲਕੱਤਾ ਦੇ ਵਿੱਚ ਸੀ ਉਸ ਵੇਲੇ, ਫਿਲਮ ਇੰਡਸਟਰੀ ਉੱਥੇ ਹੀ ਸੀ, ਔਰ ਉੱਥੇ ਜਾਣ ਦੇ ਰੀਜ਼ਨ ਜਿਹੜੇ ਸੀ ਉਹਨਾਂ ਦੇ ਦੋ ਸੀ। ਪਹਿਲਾ ਇਹ ਕਿ ਇੰਡਸਟਰੀ ਉੱਥੇ ਸੀ, ਕੰਮ ਉੱਥੇ ਮਿਲਣਾ ਸੀ, ਉੱਥੇ ਹੀ ਕਰਨਾ ਸੀ, ਔਰ ਦੂਸਰਾ ਰੀਜ਼ਨ ਕਿ ਉਹਨਾਂ ਦੇ ਗੁਰੂ ਜਿਨ੍ਹਾਂ ਨੂੰ ਮਤਲਬ ਸੁਣ ਸੁਣ ਕੇ ਵੱਡੇ ਹੋਏ ਸੀ, KL ਸਹਿਗਲ ਸਾਹਿਬ ਉਦੋਂ ਕਲਕੱਤਾ ਦੇ ਵਿੱਚ ਹੀ ਸੀ, ਇੱਕ ਫਿਲਮ ਦੇ ਲਈ ਗਾਣੇ ਗਾ ਰਹੇ ਸੀ, ਐਕਟਿੰਗ ਵੀ ਕਰਦੇ ਸੀ ਨਾਲ ਨਾਲ, ਔਰ ਉੱਥੇ ਗਏ ਜਦੋਂ ਉਹਨਾਂ ਨੂੰ ਪਹਿਲਾਂ ਲੋਕ ਜਾਣਨ ਲੱਗ ਪਏ ਸੀ, ਜਦੋਂ ਉਹਨਾਂ ਨੇ ਉਸ ਨਾਮੀ ਵੱਡੀ ਕੰਪਨੀ ਦੇ ਲਈ ਗਾਣੇ ਗਾਏ ਸੀ, ਗਜ਼ਲਸ ਗਾਈਆਂ ਸੀ, ਉਹਨਾਂ ਦੀ ਆਵਾਜ਼ ਦੀ ਗੂੰਜ ਸਭ ਤੱਕ ਪਹੁੰਚ ਗਈ ਸੀ ਕਿ ਤਲਤ ਮਹਿਮੂਦ ਹੈ ਕੋਈ। ਜਦੋਂ ਉਸ ਸਟੂਡੀਓ ਦੇ ਵਿੱਚ ਪਹੁੰਚਦੇ ਨੇ ਜਿੱਥੇ KL ਸਹਿਗਲ ਸਾਹਿਬ ਸੀ, ਬੜੇ ਪਿਆਰ ਨਾਲ ਮਿਲੇ, ਅਦਬ ਨਾਲ ਮਿਲੇ ਔਰ ਆਸ਼ੀਰਵਾਦ ਦਿੱਤਾ ਕਿ ਤੂੰ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਨਾਂ ਜ਼ਰੂਰ ਬਣਾਏਗਾ। ਨਾਮ ਬਣਿਆ ਵੀ, ਔਰ ਉੱਥੇ ਜਾ ਕੇ ਉਹਨਾਂ ਨੂੰ ਕਮਲਦਾਸ ਗੁਪਤਾ ਮਿਲਦੇ ਨੇ, ਉਸ ਕੰਪਨੀ ਜਿਹੜੇ ਉਹਨਾਂ ਦੇ ਗਾਣੇ ਰਿਕਾਰਡ ਹੋਏ ਸੀ ਉਸ ਵੇਲੇ, ਉਸ ਗਾਣਿਆਂ ਨੂੰ ਬਣਾਉਣ ਵਾਲੇ, ਮਿਊਜ਼ਿਕ ਦੇਣ ਵਾਲੇ ਕਮਲਦਾਸ ਗੁਪਤਾ ਸੀ, ਔਰ ਕਮਲਦਾਸ ਗੁਪਤਾ ਨੂੰ ਤਲਤ ਮਹਿਮੂਦ ਇੰਨੇ ਪਸੰਦ ਆਏ ਕਿ ਉਹਨਾਂ ਨੇ ਕੁਝ ਬਾਂਗਲਾ ਫਿਲਮਾਂ ਦੇ ਲਈ, ਬਾਂਗਲਾ ਐਲਬਮਸ ਦੇ ਲਈ ਉਹਨਾਂ ਨੂੰ ਗਾਉਣ ਦਾ ਮੌਕਾ ਦਿੱਤਾ। ਔਰ ਉਹਨਾਂ ਨੂੰ ਉਸ ਵੇਲੇ ਬਾਂਗਲਾ ਭਾਸ਼ਾ ਆਉਂਦੀ ਨਹੀਂ ਸੀ, ਬਟ ਕਮਲਦਾਸ ਗੁਪਤਾ ਜੋ ਕਿ ਭਾਵੇਂ ਮਿਊਜ਼ਿਕ ਡਾਇਰੈਕਟਰ ਸੀ, ਪਰ ਉਸ ਤੋਂ ਵੱਧ ਕੇ ਉਹ ਇੱਕ ਗੁਰੂ ਸੀ ਜੋ ਮਿਊਜ਼ਿਕ ਟ੍ਰੇਨਰ ਵਜੋਂ ਜਾਣੇ ਜਾਂਦੇ ਸੀ, ਔਰ ਉਹਨਾਂ ਨੇ ਉਹ ਟ੍ਰੇਨਿੰਗ ਤਲਤ ਮਹਿਮੂਦ ਸਾਹਿਬ ਨੂੰ ਵੀ ਦਿੱਤੀ। ਕਹਿੰਦੇ ਨਾ ਕਿ ਜਿੱਥੋਂ ਕੁਝ ਸਿੱਖਣ ਦਾ ਮੌਕਾ ਮਿਲਦਾ, ਇਨਸਾਨ ਨੂੰ ਪੂਰੀ ਉਮਰ ਸਿੱਖਦੇ ਰਹਿਣਾ ਚਾਹੀਦਾ, ਭਾਵੇਂ ਤੁਸੀਂ ਕਿਸੇ ਵੀ ਖੇਤਰ ਦੇ ਵਿੱਚ ਮਾਹਰ ਹੋ, ਮਾਸਟਰ ਬਣ ਚੁੱਕੇ ਹੋ, ਟੀਚਰ ਹੋ, ਪ੍ਰੋਫੈਸਰ ਹੋ, ਜੋ ਵੀ ਮਤਲਬ ਆਪਣੀ ਫੀਲਡ ਦੇ ਵਿੱਚ ਤੁਸੀਂ ਮਹਾਨ ਹੋ, ਬਟ ਕਦੇ ਵੀ

ਸਿੱਖਣਾ ਨਾ ਛੱਡੋ। ਔਰ ਉਹਨਾਂ ਨੇ ਉਹ ਚੀਜ਼ ਨੂੰ ਨਹੀਂ ਛੱਡਿਆ ਔਰ ਕਮਲਦਾਸ ਗੁਪਤਾ ਕੋਲੋਂ ਬਾਂਗਲਾ ਭਾਸ਼ਾ ਸਿੱਖੀ ਔਰ ਉਹ ਉਹਨਾਂ ਨੂੰ ਕਹਿੰਦੇ ਸੀ ਕਿ ਉੱਚੀ ਉੱਚੀ ਉਹਨਾਂ ਲਫ਼ਜ਼ਾਂ ਨੂੰ ਬੋਲੋ ਔਰ ਉਹ ਪ੍ਰੈਕਟਿਸ ਕਰਦੇ ਸੀ। ਉਹਨਾਂ ਦੀ ਬਾਂਗਲਾ ਭਾਸ਼ਾ 'ਤੇ ਬੜੀ ਤਕੜੀ ਪਕੜ ਬਣ ਗਈ ਔਰ ਜਦੋਂ ਉਹਨਾਂ ਨੇ ਉਹ ਬਾਂਗਲਾ ਭਾਸ਼ਾ ਦੇ ਵਿੱਚ ਗਾਣੇ ਗਾਏ ਤਾਂ ਉਹ ਸੁਪਰ ਹਿੱਟ ਹੋ ਗਏ ਕਲਕੱਤਾ ਦੇ ਵਿੱਚ। ਔਰ ਉੱਥੇ ਰਹਿੰਦਿਆਂ ਦੇਖਣ ਦੇ ਵਿੱਚ ਬੜੇ ਜੈਂਟਲਮੈਨ ਕਿਸਮ ਦੇ ਆਦਮੀ ਸੀ, ਹਮੇਸ਼ਾ ਵੈਲ ਡਰੈਸਡ ਸੂਟ ਬੂਟ ਪਾ ਕੇ ਨਿਕਲਦੇ ਸੀ ਔਰ ਟਾਈ ਸ਼ਾਈ ਲਾ ਕੇ। ਉਹਨਾਂ ਨੂੰ ਕਿਸੇ ਨੇ ਕਿਹਾ ਕਿ ਯਾਰ ਮਤਲਬ ਸਿੰਗਰ ਤਾਂ ਤੁਸੀਂ ਬਾਕਮਾਲ ਹੈਗੇ ਹੀ ਹੋ, ਤੁਹਾਡੀ ਪਰਸਨੈਲਿਟੀ ਬੜੀ ਕਮਾਲ ਦੀ ਹੈ, ਤੁਸੀਂ ਐਕਟਰ ਕਿਉਂ ਨਹੀਂ ਬਣਦੇ? ਔਰ ਉਹਨਾਂ ਨੇ ਉਹ ਗੱਲ ਨੂੰ ਵੀ ਪੱਲੇ ਬੰਨਿਆ ਅਤੇ ਫਿਰ ਐਕਟਿੰਗ ਵੀ ਕੀਤੀ। ਰਾਜ ਲਕਸ਼ਮੀ ਫਿਲਮ ਦੀ ਗੱਲ ਕਰੀਏ ਜਾਂ ਸਮਾਪਤੀ ਫਿਲਮ ਦੀ ਗੱਲ ਕਰੀਏ, ਤੁਮ ਔਰ ਮੈਂ ਫਿਲਮ ਦੀ ਗੱਲ ਕਰਾਂ, ਇਹ ਤਿੰਨ ਫਿਲਮਾਂ ਉਹਨਾਂ ਨੇ ਕਲਕੱਤਾ ਰਹਿੰਦਿਆਂ ਹੀ ਕੀਤੀਆਂ ਸੀ ਔਰ 1941-45 ਦੇ ਵਿੱਚ ਔਰ 48 and 49 ਦੇ ਵਿੱਚ ਉਹਨਾਂ ਦੀ ਲਾਸਟ ਫਿਲਮ ਜਿਹੜੀ ਹੈ ਉਸ ਵੇਲੇ ਕਲਕੱਤਾ ਰਹਿੰਦਿਆਂ ਰਿਲੀਜ਼ ਹੋਈ ਸੀ। ਔਰ ਇਹ ਜਦੋਂ ਉਹਨਾਂ ਨੇ ਬਾਂਗਲਾ ਫਿਲਮ ਦੇ ਲਈ ਗਾਇਆ ਤਾਂ ਤਲਤ ਮਹਿਮੂਦ ਦੇ ਨਾਂ 'ਤੇ ਨਹੀਂ ਗਾਇਆ, ਹਾਂ ਤਲਤ ਮਹਿਮੂਦ ਤੋਂ ਜੁਦਾ ਨਾਮ ਸੀ ਉਹਨਾਂ ਦਾ, ਉਹ ਨਾਮ ਸੀ ਤਪਨ, ਤਪਨ ਕੁਮਾਰ ਦੇ ਨਾਂ 'ਤੇ ਗਾਇਆ। ਤਲਤ ਮਹਿਮੂਦ ਬਣ ਗਏ ਤਪਨ ਕੁਮਾਰ ਔਰ ਤਪਨ ਦੇ ਨਾਂ 'ਤੇ ਉਹਨਾਂ ਦੀ ਲਾਸਟ ਫਿਲਮ ਜਿਹੜੀ ਰਿਲੀਜ਼ ਹੋਈ ਸੀ ਉਹ ਸਮਾਪਤੀ ਸੀ। ਔਰ ਉਸ ਤੋਂ ਬਾਅਦ ਉਹਨਾਂ ਨੇ ਜਦੋਂ ਇੰਡਸਟਰੀ ਮੂਵ ਹੋਈ ਬੰਬੇ ਤਾਂ ਫਿਰ ਮੁੰਬਈ ਆਉਣ ਦਾ ਇਖਤਿਆਰ ਕੀਤਾ, ਮੁੰਬਈ ਪਹੁੰਚੇ ਔਰ ਮੁੰਬਈ ਆ ਕੇ ਉਹਨਾਂ ਨੂੰ ਮਿਲਦੇ ਨੇ ਅਨਿਲ ਬਿਸਵਾਸ ਔਰ ਉਹਨਾਂ ਨੂੰ ਪਹਿਲੀ ਵਾਰ ਗਾਣਾ ਗਾਉਣ ਦਾ ਮੌਕਾ ਜਿਹੜਾ ਉਹ ਮਿਲਦਾ ਅਨਿਲ ਬਿਸਵਾਸ ਦੇ ਡਾਇਰੈਕਸ਼ਨ ਹੇਠ। ਇੱਦਾਂ ਦੀਆਂ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਜੁੜੀਆਂ ਹੋਈਆਂ ਨੇ ਤਲਤ ਮਹਿਮੂਦ ਦੀ ਜ਼ਿੰਦਗੀ ਦੇ ਨਾਲ, ਕਰਾਂਗਾ ਬਟ ਇਸ ਵੇਲੇ ਇੱਕ ਹੋਰ ਟਰੈਕ ਇੰਜੋਏ ਕਰਦੇ ਹਾਂ ਅਤੇ ਗੱਲਾਂ ਤਾਂ ਚੱਲਦੀਆਂ ਰਹਿਣੀਆਂ ਮੇਰੀਆਂ। ਠੀਕ 11 ਵਜੇ ਤੱਕ ਫਿਲਹਾਲ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਫਿਲਮੀ ਦੁਨੀਆ ਔਰ ਗੱਲ ਕਰ ਰਹੇ ਹਾਂ ਆਪਾਂ ਤਲਤ ਮਹਿਮੂਦ ਜੀ ਦੀ।

107.7 FM ਰੇਨਬੋ ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਫਿਲਮੀ ਦੁਨੀਆ ਔਰ ਅਸੀਂ ਗੱਲ ਕਰ ਰਹੇ ਹਾਂ ਤਲਤ ਮਹਿਮੂਦ ਜੀ ਦੀ। ਤਲਤ ਮਹਿਮੂਦ ਜੀ ਦੇ ਗਾਏ ਹੋਏ ਫਿਲਮੀ ਗਾਣੇ ਵੀ ਮੈਂ ਸੁਣਾ ਰਿਹਾ ਔਰ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ, ਖੱਟੀਆਂ ਮਿੱਠੀਆਂ ਯਾਦਾਂ, ਕਿਵੇਂ ਉਹਨਾਂ ਦਾ ਮਹਾਨ ਬਣਨ ਦਾ ਸਫ਼ਰ ਰਿਹਾ, ਕਿਵੇਂ ਉਹਨਾਂ ਨੇ ਮੱਲਾਂ ਮਾਰੀਆਂ, ਕਿਵੇਂ ਪੌੜੀ ਦਰ ਪੌੜੀ ਚੜ੍ਹਦਿਆਂ ਚੜ੍ਹਦਿਆਂ ਉਹ ਉਸ ਮੁਕਾਮ ਤੱਕ ਪਹੁੰਚੇ ਜਿੱਥੇ ਪਹੁੰਚਣ ਦਾ ਸੁਪਨਾ ਹਰ ਸ਼ਖਸ ਵੇਖਦਾ, ਹਰ ਕਲਾਕਾਰ ਵੇਖਦਾ। ਔਰ ਮੁੰਬਈ ਦੇ ਵਿੱਚ ਜਦੋਂ ਆਏ ਤਾਂ ਅਨਿਲ ਬਿਸਵਾਸ ਨੇ ਉਹਨਾਂ ਕੋਲੋਂ ਗਾਣਾ ਗਵਾਇਆ ਔਰ ਤੁਹਾਨੂੰ ਦੱਸਦਿਆਂ

ਕਿਵੇਂ ਉਹਨਾਂ ਨੇ ਮੱਲਾਂ ਮਾਰੀਆਂ, ਕਿਵੇਂ ਪੌੜੀ ਦਰ ਪੌੜੀ ਚੜ੍ਹਦਿਆਂ ਚੜ੍ਹਦਿਆਂ ਉਹ ਉਸ ਮੁਕਾਮ ਤੱਕ ਪਹੁੰਚੇ ਜਿੱਥੇ ਪਹੁੰਚਣ ਦਾ ਸੁਪਨਾ ਹਰ ਸ਼ਖਸ ਵੇਖਦਾ, ਹਰ ਕਲਾਕਾਰ ਵੇਖਦਾ। ਔਰ ਮੁੰਬਈ ਦੇ ਵਿੱਚ ਜਦੋਂ ਆਏ ਤਾਂ ਅਨਿਲ ਬਿਸਵਾਸ ਨੇ ਉਹਨਾਂ ਕੋਲੋਂ ਗਾਣਾ ਗਵਾਇਆ। ਔਰ ਤੁਹਾਨੂੰ ਦੱਸਦਿਆਂ ਕਿ ਉਹਨਾਂ ਨੇ ਪਹਿਲੀ ਵਾਰ ਜਦੋਂ ਗਾਇਆ ਤਾਂ ਆਵਾਜ਼ ਦਿੱਤੀ ਸੀ ਉਸ ਵੇਲੇ ਉਹਨਾਂ ਨੇ ਦਿਲੀਪ ਕੁਮਾਰ ਜੀ ਨੂੰ, ਉਰਫ ਯੂਸਫ ਖਾਨ ਜੀ ਨੂੰ। ਔਰ ਉਸ ਫਿਲਮ ਦੇ ਵਿੱਚ ਜਦੋਂ ਉਹਨਾਂ ਨੇ ਗਾਇਆ, ਵੇਲਾ ਸੀ 1950s ਦਾ, ਔਰ ਜਦੋਂ 50s ਦੇ ਵਿੱਚ ਉਹ ਮੁੰਬਈ ਦੇ ਵਿੱਚ ਆਏ ਤਾਂ ਉਹਨਾਂ ਨੂੰ ਥੋੜ੍ਹਾ ਜਿਹਾ ਸਮਾਂ ਲੱਗਾ ਉੱਥੋਂ ਦਾ ਕਲਚਰ ਸਮਝਦਿਆਂ। ਅਤੇ ਜਦੋਂ ਅਨਿਲ ਬਿਸਵਾਸ ਨੇ ਉਹਨਾਂ ਨੂੰ ਬੁਲਾਇਆ, ਬਹੁਤ ਸਾਰੇ ਉਹਨਾਂ ਨੇ ਉਹ ਇੱਕ ਇੰਟਰਵਿਊ ਦੇ ਦੌਰਾਨ ਆਪ ਕਹਿੰਦੇ ਸੁਣਾਈ ਦਿੰਦੇ ਨੇ ਤਲਤ ਸਾਹਿਬ ਕਿ ਜਦੋਂ ਮੈਂ ਉੱਥੇ ਗਿਆ ਮੁੰਬਈ ਅਤੇ ਬਹੁਤ ਸਾਰੇ ਜਿਹੜੇ ਡਾਇਰੈਕਟਰ ਪ੍ਰੋਡਿਊਸਰ ਸੀ ਉਹ ਮਤਲਬ ਗਵਾਉਂਦੇ ਸੀ ਔਰ ਕਹਿੰਦੇ ਸੀ ਕਿ ਠੀਕ ਹੈ ਮਤਲਬ ਬਾਅਦ 'ਚ ਅਸੀਂ ਰਿਕਾਰਡਿੰਗ ਕਰਾਂਗੇ, ਮਤਲਬ ਸੋਚਦੇ ਸੀ। ਕੁਝ ਇੱਦਾਂ ਦਾ ਉਹਨਾਂ ਦੇ ਨਾਲ ਹੋਇਆ ਇੰਸੀਡੈਂਟ, ਇੱਕ ਅੱਧਾ ਇੰਸੀਡੈਂਟ, ਬਟ ਜਦੋਂ ਅਨਿਲ ਬਿਸਵਾਸ ਨੇ ਕਿਹਾ ਤਾਂ ਉਦੋਂ ਉਹਨਾਂ ਨੂੰ ਵੀ ਇੱਦਾਂ ਉਹਨਾਂ ਬਾਰੇ ਵੀ ਇੱਦਾਂ ਲੱਗਾ। ਬਟ ਅਨਿਲ ਬਿਸਵਾਸ ਨੇ ਦੋ ਤਿੰਨ ਮੈਸੇਜ ਭਿਜਵਾਏ, ਫਿਰ ਇੱਕ ਵਾਰ ਕਹਿੰਦੇ ਨੇ ਕਿ ਸੜਕ 'ਤੇ ਗੱਡੀ 'ਚ ਜਾ ਰਹੇ ਸੀ ਅਨਿਲ ਬਿਸਵਾਸ, ਔਰ ਉਹਨਾਂ ਨੇ ਦੇਖ ਲਿਆ ਤਲਤ ਮਹਿਮੂਦ ਜੀ ਨੂੰ, ਰੁਕ ਗਏ ਗੱਡੀ 'ਚ ਬਿਠਾਇਆ, ਕਿਹਾ ਕਿ ਯਾਰ ਮੈਂ ਬੁਲਾਇਆ ਆਇਆ ਕਿਉਂ ਨਹੀਂ, ਗਾਣਾ ਤਿਆਰ ਹੈ ਤੇਰੇ ਲਈ। ਉਹਨਾਂ ਨੇ ਕਿਹਾ ਕਿ ਮੈਨੂੰ ਲੱਗਾ ਕਿ ਤੁਸੀਂ ਵੀ ਬਾਕੀਆਂ ਵਾਂਗ ਇੱਦਾਂ ਹੀ ਕਹੋਗੇ, ਬਟ ਉਹਨਾਂ ਨੇ ਕਿਹਾ ਗਾਣਾ ਤਿਆਰ ਹੈ, ਗਾਣਾ ਤੁਹਾਡਾ ਹੀ ਹੈ, ਤੁਸੀਂ ਆ ਕੇ ਸਿਰਫ ਰਿਕਾਰਡ ਕਰਨਾ। ਰਿਕਾਰਡ ਕੀਤਾ ਗਾਣਾ, ਸੁਪਰ ਹਿੱਟ ਹੋ ਗਿਆ। ਔਰ ਉਸ ਤੋਂ ਬਾਅਦ 50s ਦੇ ਵਿੱਚ ਉਹਨਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ, ਉਹਨਾਂ ਨੂੰ ਬਹੁਤ ਸਾਰੇ ਔਫਰਸ ਆਏ, ਬਹੁਤ ਸਾਰੇ ਫਿਲਮਾਂ ਦੇ ਵਿੱਚ ਤਲਤ ਸਾਹਿਬ ਗਾਉਣ ਲੱਗ ਪਏ। ਔਰ KL ਸਹਿਗਲ ਸਾਹਿਬ ਤੋਂ ਬਾਅਦ ਉਹਨਾਂ ਦੀ ਆਵਾਜ਼ ਨੂੰ ਇੱਕ ਕਮਾਲ ਦੀ ਜਿਹੜੀ ਹੈ ਉਹ ਜਗ੍ਹਾ ਮਿਲੀ। ਔਰ ਤੁਹਾਨੂੰ ਦੱਸ ਦਿਆਂ ਕਿ ਤਲਤ ਮਹਿਮੂਦ ਸਾਹਿਬ ਨੇ ਲਤਾ ਜੀ, ਆਸ਼ਾ ਜੀ, ਸ਼ਮਸ਼ਾਦ ਬੇਗਮ, ਉਸ ਵੇਲੇ ਦੀਆਂ ਨਾਮੀ ਸਾਰੀਆਂ ਗਾਇਕਾਵਾਂ ਦੇ ਨਾਲ ਗਾਣੇ ਗਾਏ, ਔਰ ਸਾਰੇ ਗਾਣੇ ਤਕਰੀਬਨ ਸੁਪਰ ਹਿੱਟ ਉਸ ਵੇਲੇ ਦੇ। ਤੁਹਾਨੂੰ ਦੱਸ ਦਈਏ ਕਿ ਉਹ ਗੋਲਡਨ ਇਰਾ ਦੇ ਗਾਣੇ ਜਿਹੜੇ ਨੇ, ਜਿਨ੍ਹਾਂ ਦੇ ਲਵਜ਼ ਪੋਇਟਰੀ ਲਿਰਿਕਸ ਜਿਹੜੇ ਸੀ, ਅੱਜ ਵੀ ਲੋਕਾਂ ਦੇ ਦਿਲਾਂ 'ਤੇ ਠਾ ਕਰਕੇ ਵੱਜਦੇ ਨੇ, ਕਿਉਂਕਿ ਉਹਨਾਂ ਦਾ ਅਰਥ ਮੀਨਿੰਗ ਉਸ ਵੇਲੇ ਹੁੰਦਾ ਸੀ, ਔਰ ਅੱਜ ਵੀ ਉਹ ਸਾਨੂੰ ਆਪਣੀ ਲਾਈਫ ਦੇ ਨਾਲ ਰਿਲੇਟਿਵ ਲੱਗਦੇ ਨੇ, ਹੈ ਕਿ ਨਹੀਂ। ਔਰ ਤਲਤ ਮਹਿਮੂਦ ਸਾਹਿਬ ਜਦੋਂ ਮਤਲਬ ਤੁਹਾਨੂੰ ਦੱਸਦਿਆਂ ਕਿ ਦਲੀਪ ਸਾਹਿਬ ਦੀ ਆਵਾਜ਼ ਤਲਤ ਮਹਿਮੂਦ ਸਾਹਿਬ ਉਸ ਵੇਲੇ ਮੰਨੀ ਜਾਣ ਲੱਗ ਪਈ ਸੀ, ਬਟ ਅੱਗੇ ਆਉਂਦੇ ਆਉਂਦੇ ਟਾਈਮ ਆਇਆ, ਕਿਉਂਕਿ ਉਸ ਵੇਲੇ ਜਦੋਂ 50s ਦੇ ਵਿੱਚ ਉਹਨਾਂ ਨੇ ਆਪਣਾ ਇੱਕ ਅਲੱਗ ਦੌਰ ਜਿਹੜਾ ਮਾਣਿਆ, ਸੁਪਰ ਸਟਾਰ ਦੀ ਤਰ੍ਹਾਂ ਗਾਇਕੀ ਨੂੰ ਲਿਆ, ਔਰ ਨਾਲ ਨਾਲ ਲੋਕਾਂ ਨੇ ਜਿਵੇਂ ਕਲਕੱਤਾ ਦੇ ਵਿੱਚ ਕਿਹਾ, ਬੰਬੇ ਦੇ ਵਿੱਚ ਵੀ ਕਿਹਾ ਕਿ ਤੁਸੀਂ ਫਿਲਮਾਂ ਵੀ ਕਰੋ, ਫਿਲਮਾਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। 60s ਦੇ ਵਿੱਚ ਆਉਂਦੇ ਆਉਂਦੇ ਉਹ ਗਾਇਕੀ ਵੀ ਕਰ ਰਹੇ ਸੀ, ਫਿਲਮਾਂ ਵੀ ਕਰ ਰਹੇ ਸੀ, ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹ ਐਕਟਰ ਬਤੌਰ ਐਕਟਰ ਨਜ਼ਰ ਆਏ, ਔਰ ਉਹ ਫਿਲਮਾਂ ਲਗਭਗ 9 ਫਿਲਮਾਂ ਉਹਨਾਂ ਨੇ ਕੀਤੀਆਂ, ਔਰ ਫਿਲਮਾਂ ਜਿਹੜੀਆਂ ਸੁਪਰ ਹਿੱਟ ਨਹੀਂ ਹੋਈਆਂ, ਮਤਲਬ ਹਿੱਟ ਹੀ ਨਹੀਂ ਹੋਈਆਂ, ਸੁਪਰ ਹਿੱਟ ਤਾਂ ਦੂਰ ਦੀ ਗੱਲ ਹੈ। ਔਰ ਇਸ ਤਰ੍ਹਾਂ ਉਹਨਾਂ ਦੀ 60s ਦੇ ਵਿੱਚ ਮੁਲਾਕਾਤ ਹੁੰਦੀ ਹੈ ਸ਼ੰਮੀ ਕਪੂਰ ਦੇ ਨਾਲ। ਸ਼ੰਮੀ ਕਪੂਰ ਜੀ ਕਹਿੰਦੇ ਨੇ ਕਿ ਤੁਸੀਂ ਇੰਨੇ ਕਮਾਲ ਦੇ ਗਾਇਕ ਹੋ ਯਾਰ, ਮਹਾਨ ਗਾਇਕ ਹੋ, ਤੁਸੀਂ ਕਿਹੜੇ ਪਾਸੇ ਆ ਗਏ ਹੋ, ਤੁਹਾਡਾ ਖੇਤਰ ਗਾਇਕੀ ਹੈ, ਐਕਟਿੰਗ ਨਾ ਕਰੋ, 9-10 ਫਿਲਮਾਂ ਕੀਤੀਆਂ, ਸਾਰੀਆਂ ਫਲੋਪ ਹੋਈਆਂ ਤੁਹਾਡੀਆਂ, ਤੁਹਾਨੂੰ ਆਪਣੇ ਖੇਤਰ ਦੇ ਵਿੱਚ ਫੋਕਸ ਕਰਨਾ ਚਾਹੀਦਾ। ਫਿਰ ਉਹਨਾਂ ਨੇ ਫੋਕਸ ਕਰਨਾ ਸ਼ੁਰੂ ਕੀਤਾ, 60s ਦਾ ਦੌਰ ਆ ਗਿਆ ਸੀ, ਬਟ ਇਰਾ ਬਦਲ ਰਿਹਾ ਸੀ, ਕਹਿੰਦੇ ਨਾ ਕਿ ਦੌਰ ਬਦਲਦਾ। ਉਹਨਾਂ ਨੇ ਇੱਕ ਦੌਰ ਮਾਣਿਆ ਆਪਣਾ, ਪੂਰਾ ਦਹਾਕਾ ਹੀ ਨਹੀਂ, 2 ਦਹਾਕੇ ਮਾਣੇ, 40s ਤੋਂ ਲੈ ਕੇ 50s ਤੱਕ, 60s ਤੱਕ, ਔਰ ਉਸ ਤੋਂ ਬਾਅਦ 60s ਦਾ ਦੌਰ ਆਇਆ, ਗਾਇਕੀ ਚੇਂਜ ਹੋਈ, ਵੈਸਟਰਨਾਈਜੇਸ਼ਨ ਆਉਣੀ ਸ਼ੁਰੂ ਹੋਈ ਗਾਣਿਆਂ ਦੇ ਵਿੱਚ, ਮਾਹੌਲ ਚੇਂਜ ਹੋਇਆ, ਪੈਪੀ ਮਾਹੌਲ ਆ ਗਿਆ, ਔਰ ਯਾਹੂ ਜੰਗਲੀ ਹੂੰ ਚਾਹੇ ਕੋਈ ਮੁਝੇ ਜੰਗਲੀ ਕਹੇ ਵਰਗੇ ਇੱਦਾਂ ਦੇ ਗਾਣੇ ਆਏ, ਸ਼ੰਮੀ ਕਪੂਰ ਸਾਹਿਬ ਆਏ, ਔਰ ਇੱਕ ਹੋਰ ਨਾਮੀ ਸਿੰਗਰ ਦੀ ਐਂਟਰੀ ਹੋਈ, ਰਫੀ ਸਾਹਿਬ ਦੀ ਐਂਟਰੀ ਹੋਈ। ਉਸ ਵੇਲੇ ਮਾਹੌਲ ਚੇਂਜ ਹੋਇਆ ਔਰ ਉਹਨਾਂ ਨੂੰ ਥੋੜ੍ਹਾ ਥੋੜ੍ਹਾ ਕੰਮ ਮਿਲਣਾ ਘੱਟ ਗਿਆ, ਬਟ ਉਹਨਾਂ ਨੇ ਆਪਣੇ ਸ਼ੋਅਜ਼ ਜਾਰੀ ਰੱਖੇ, ਆਪਣੇ ਵਰਲਡ ਟੂਰਸ ਜਾਰੀ ਰੱਖੇ, ਔਰ ਹੌਲੀ ਹੌਲੀ ਫਿਲਮਾਂ ਤੋਂ ਉਹ ਦੂਰ ਹੁੰਦੇ ਗਏ, ਬਟ ਉਹਨਾਂ ਦੀ ਜੋ ਸ਼ਖਸੀਅਤ ਸੀ, ਜੋ ਉਹਨਾਂ ਦਾ ਰੁਤਬਾ ਸੀ, ਉਹ ਫਿਲਮ ਇੰਡਸਟਰੀ ਦੇ ਵਿੱਚ ਉਦਾਂ ਹੀ ਬਤੌਰ ਕਾਇਮ ਰਿਹਾ। ਔਰ ਤੁਹਾਨੂੰ ਦੱਸਦਿਆਂ ਕਿ ਫਿਲਮ ਇੰਡਸਟਰੀ ਨੇ ਉਹਨਾਂ ਨੂੰ ਕਾਫੀ ਪਿਆਰ ਦਿੱਤਾ। ਹਾਂ, ਕਹਿੰਦੇ ਨੇ ਜਦੋਂ ਦੌਰ ਚੇਂਜ ਹੁੰਦਾ, ਨਵੇਂ ਚੀਜ਼ਾਂ ਆਉਂਦੀਆਂ ਨੇ, ਤਾਂ ਹੌਲੀ ਹੌਲੀ ਨਵਿਆਂ ਨੂੰ ਚਾਂਸ ਮਿਲਣੇ ਸ਼ੁਰੂ ਹੋ ਜਾਂਦੇ ਨੇ, ਕਿਉਂਕਿ ਦੌਰ ਬਦਲਦਾ, ਚੇਂਜ ਹੁੰਦਾ, ਔਰ ਚੇਂਜ ਜਿਹੜਾ ਉਹ ਸਮਾਂ ਮੰਗਦਾ, ਔਰ ਕੁਝ ਇੱਦਾਂ ਦਾ ਹੀ ਹੋਇਆ। ਔਰ ਨਵੇਂ ਸਿੰਗਰਸ ਉਸ ਵੇਲੇ ਕਿਸ਼ੋਰ ਦਾ, ਮੁਹੰਮਦ ਰਫੀ ਸਾਹਿਬ, ਮੁਕੇਸ਼ ਜੀ, ਇਹ ਆਉਣੇ ਜਦੋਂ ਸ਼ੁਰੂ ਹੋਏ ਤਾਂ ਹੌਲੀ ਹੌਲੀ ਉਹਨਾਂ ਦੇ ਕੋਲ ਕੰਮ ਜਿਹੜਾ ਉਹ ਘੱਟ ਗਿਆ, ਬਟ ਉਹਨਾਂ ਕੋਲ ਆਪਣਾ ਜਿਹੜਾ
ਸ਼ੋਅਜ਼ ਦਾ ਕੰਮ

ਸੀ ਉਹ ਹੋਰ ਵੱਧ ਗਿਆ। ਔਰ ਇੱਕ ਇੱਦਾਂ ਦਾ ਫਿਰ ਦੌਰ ਆਇਆ 1998 ਦੇ ਵਿੱਚ, ਇੱਕ ਬਿਮਾਰੀ ਦੀ ਵਜ੍ਹਾ ਦੇ ਨਾਲ ਡਾਕਟਰਸ ਨੇ ਉਹਨਾਂ ਨੂੰ ਗਾਉਣ ਤੋਂ ਮਨਾ ਕੀਤਾ ਔਰ ਉਹਨਾਂ ਨੇ ਕਿਹਾ ਕਿ ਗਾਇਕੀ ਤਾਂ ਮੇਰੀ ਲਾਈਫ ਹੈ, ਜੇ ਮੈਂ ਗਾ ਹੀ ਨਹੀਂ ਸਕਦਾ ਤਾਂ ਮੇਰੀ ਲਾਈਫ ਦਾ ਕੀ ਫਾਇਦਾ। ਔਰ ਕੁਝ ਸਮੇਂ ਬਾਅਦ ਉਹ ਇਸ ਜਹਾਨ ਨੂੰ 1998 ਦੇ ਵਿੱਚ ਅੱਜ ਹੀ ਦੇ ਦਿਨ 9 ਮਈ ਨੂੰ ਇਸ ਜਹਾਨ ਨੂੰ ਛੱਡ ਕੇ ਚਲੇ ਗਏ। ਚਲੇ ਜ਼ਰੂਰ ਗਏ ਬਟ ਉਹਨਾਂ ਦੀ ਆਵਾਜ਼ ਹਮੇਸ਼ਾ ਹਮੇਸ਼ਾ ਦੇ ਲਈ ਗੂੰਜਦੀ ਰਹੇਗੀ। ਅੱਜ ਅਸੀਂ ਯਾਦ ਕੀਤਾ ਤਲਤ ਮਹਿਮੂਦ ਸਾਹਿਬ ਨੂੰ, ਆਪਣੇ ਪ੍ਰੋਗਰਾਮ ਫਿਲਮੀ ਦੁਨੀਆ ਦੇ ਜ਼ਰੀਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ 102.7 FM ਰੇਨਬੋ 'ਤੇ, ਔਰ ਉਹਨਾਂ ਨੂੰ ਯਾਦ ਕੀਤਾ, ਉਹਨਾਂ ਦੇ ਗਾਣੇ ਸੁਣੇ ਔਰ ਮੈਂ ਉਹਨਾਂ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਆਜੋ ਇੱਕ ਟਰੈਕ ਸੁਣਦੇ ਹਾਂ ਔਰ ਉਸ ਤੋਂ ਬਾਅਦ ਇੱਕ ਹੋਰ ਪਰਸਨੈਲਿਟੀ ਦੀ ਗੱਲ ਕਰਾਂਗੇ ਆਪਾਂ।

107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਸ਼ੋਅ ਚੱਲ ਰਿਹਾ ਹੈ ਤੁਹਾਡਾ ਫੇਵਰੇਟ ਫਿਲਮੀ ਦੁਨੀਆ। ਤਲਤ ਮਹਿਮੂਦ ਜੀ ਦੀ ਗੱਲ ਕੀਤੀ ਔਰ ਅੱਗੇ ਵੱਧਦੇ ਹਾਂ, ਗੱਲ ਕਰਦੇ ਹਾਂ ਇੱਕ ਹੋਰ ਸਿੰਗਰ ਦੀ, ਇੱਕ ਹੋਰ ਐਕਟਰ ਦੀ, ਜੋ ਸਿੰਗਰ ਤਾਂ ਹੈਗਾ ਹੀ ਹੈ ਬਟ ਐਕਟਰ ਵੀ ਬਣ ਗਿਆ ਹੈ। ਔਰ ਤੁਹਾਨੂੰ ਦੱਸਦੇ ਹਾਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਹਨੇ ਆਪਣਾ ਇੱਕ ਐਸਾ ਨਾਮ ਬਣਾ ਲਿਆ, ਉਹ ਨਾਮ ਨੂੰ ਬਣਾਉਣ ਲਈ ਵੀ ਬਹੁਤ ਲੋਕ ਤਰਸਦੇ ਨੇ। ਔਰ ਖਾਬ ਤਾਂ ਹਰ ਕੋਈ ਵੇਖਦਾ ਬਟ ਖਾਬ ਕਿਸੇ ਵਿਰਲੇ ਦੇ ਪੂਰੇ ਹੁੰਦੇ ਨੇ, ਔਰ ਉਹਨਾਂ ਦੇ ਖਾਬ ਪੂਰੇ ਹੋਏ ਨੇ। ਉਹ ਸ਼ਖਸ ਜਿਹਨੂੰ ਲੱਗਦਾ ਸੀ ਕਿ ਉਹਦਾ ਗਾਣਾ ਤਾਂ ਕੋਈ ਮਤਲਬ ਦਰਬਾਨ ਵੀ ਨਹੀਂ ਸੁਣ ਕੇ ਰਾਜੀ। ਕਹਿਣ ਦਾ ਮਤਲਬ ਇਹ ਕਿ ਜਦੋਂ ਕਿਸੇ ਵੱਡੇ ਆਫਿਸ ਦੇ ਵਿੱਚ ਜਾਂਦੇ ਸੀ, ਬਾਹਰ ਕੋਈ ਪੀਅਨ ਬੈਠਾ ਹੁੰਦਾ ਸੀ ਤਾਂ ਉਹ ਪੀਅਨ ਨੂੰ ਗਾਣਾ ਸੁਣਾਉਂਦੇ ਸੀ ਤਾਂ ਉਹ ਵੀ ਉਹਨੂੰ ਧੱਕੇ ਮਾਰਦਾ ਸੀ ਕਿ ਚੱਲ ਚੱਲ ਬਈ ਰਾਹ ਨਾਪ ਆਪਣਾ, ਸਾਹਿਬ ਨਹੀਂ ਤੇਰੇ ਨੂੰ ਮਿਲਣਾ ਚਾਹੁੰਦੇ, ਚਲੋ ਤੇਰੀ ਆਵਾਜ਼ ਨਹੀਂ ਹੈਗੀ ਕਿਸੇ ਕੰਮ ਦੀ। ਇੱਦਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਸੁਣਨ ਨੂੰ ਮਿਲੀਆਂ, ਬਟ ਉਹ ਸ਼ਖਸ ਨੇ ਹਿੰਮਤ ਨਹੀਂ ਹਾਰੀ ਔਰ ਆਪਣੇ ਖਾਬ ਨੂੰ ਪੂਰਾ ਕੀਤਾ। ਔਰ ਤੁਹਾਨੂੰ ਦੱਸਦੇ ਹਾਂ ਕਿ 11 ਮਈ 1992 ਨੂੰ ਉਸ ਸ਼ਖਸ ਦਾ ਜਨਮ ਹੋਇਆ ਸੀ। ਫਿਲਮਾਂ ਵੇਖਦੇ ਵੇਖਦੇ, ਗਾਣੇ ਸੁਣਦੇ ਸੁਣਦੇ ਉਹ ਚਾਹੁੰਦਾ ਸੀ ਕਿ ਉਹ ਵੀ ਇੱਕ ਨਾਮੀ ਗਾਇਕ ਬਣੇ ਅਤੇ ਗਾਇਕ ਤੋਂ ਬਾਅਦ ਐਕਟਰ ਬਣੇ। ਐਕਟ ਮਤਲਬ ਵੱਡੇ ਪਰਦੇ 'ਤੇ ਆਉਣਾ ਕਿਹਦਾ ਖਾਬ, ਟੀ ਵੀ 'ਚ ਆਉਣਾ ਕਿਹਦਾ ਖਾਬ ਨਹੀਂ ਹੁੰਦਾ, ਉਹਦਾ ਵੀ ਖਾਬ ਸੀ। ਮੈਂ ਗੱਲ ਕਰ ਰਿਹਾ ਐਮੀ ਵਿਰਕ ਦੀ, ਪੰਜਾਬ ਦਾ ਮਾਣ, ਪੰਜਾਬ ਦਾ ਪੁੱਤਰ ਔਰ ਪੰਜਾਬੀ ਗਾਇਕ, ਐਂਡ ਹੁਣ ਬਾਲੀਵੁੱਡ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੀਆਂ ਫਿਲਮਾਂ ਕਰ ਲਈਆਂ ਨੇ। ਉਹਨਾਂ ਦਾ ਖਾਬ ਸੀ ਜਾਂ ਤਾਂ ਕ੍ਰਿਕਟਰ ਬਣਨਾ ਜਾਂ ਫਿਰ ਸਿੰਗਰ ਬਣਨਾ, ਔਰ ਹੁਣ ਦੋਨੇ ਪੂਰੇ ਹੋ ਗਏ ਨੇ। ਦੋਨੇ ਇਸ ਤਰ੍ਹਾਂ ਸਿੰਗਰ ਤਾਂ ਬਣ ਗਏ, ਸੁਪਰ ਸਟਾਰ ਸਿੰਗਰ ਬਣ ਗਏ, ਬਟ ਕ੍ਰਿਕਟਰ ਬਣਨ ਦਾ ਖਾਬ ਉਹਨਾਂ ਦਾ ਪੂਰਾ ਹੋਇਆ ਜਦੋਂ ਉਹਨਾਂ ਨੇ 1983 ਫਿਲਮ ਕੀਤੀ ਰਣਵੀਰ ਸਿੰਘ ਦੇ ਨਾਲ, ਬਾਲੀਵੁੱਡ ਦੀ ਫਿਲਮ। ਉਸ ਵਿੱਚ ਉਹਨਾਂ ਨੇ ਮਹਿੰਦਰ ਸਿੰਘ ਦਾ ਜਿਹੜਾ ਕਰੈਕਟਰ ਹੈ ਉਹ ਅਦਾ ਕੀਤਾ ਸੀ, ਔਰ ਉਸ ਵਿੱਚ ਉਹਨਾਂ ਨੂੰ ਕ੍ਰਿਕਟ ਖੇਡਣ ਨੂੰ ਵੀ ਮਿਲੀ। ਮਤਲਬ ਕਿ ਜੋ ਖਾਬ ਵੇਖਿਆ ਸੀ ਬਚਪਨ ਦੇ ਵਿੱਚ ਕਿ ਮੈਂ ਕ੍ਰਿਕਟਰ ਬਣਾ ਜਾਂ ਸਿੰਗਰ ਬਣਾ ਦੋਵਾਂ 'ਚੋਂ ਇੱਕ, ਬਟ ਉਹਨਾਂ ਦੇ ਦੋਵੇਂ ਖਾਬ ਪੂਰੇ ਹੋਏ। ਦੇਖੋ ਜਦੋਂ ਰੱਬ ਦਿੰਦਾ ਤਾਂ ਫਿਰ ਪੂਰੀ ਤਰ੍ਹਾਂ ਦੇ ਨਾਲ ਛੱਪੜ ਫਾੜ ਕੇ ਦਿੰਦਾ, ਔਰ ਮਿਹਨਤ ਜਿਹੜਾ ਸ਼ਖਸ ਕਰਦਾ ਉਹਦੀ ਮਿਹਨਤ ਦਾ ਫਲ ਉਹਨੂੰ ਜ਼ਰੂਰ ਮਿਲਦਾ, ਔਰ ਫਲ ਉਹ ਹੁਣ ਐਮੀ ਵਿਰਕ ਸਾਹਿਬ ਮਾਣ ਰਹੇ ਨੇ। ਔਰ ਤੁਹਾਨੂੰ ਦੱਸਦੇ ਹਾਂ ਕਿ ਉਹਨਾਂ ਨੇ ਜਦੋਂ ਗਾਇਕੀ ਦੇ ਵਿੱਚ, ਗਾਇਕੀ ਦੇ ਖੇਤਰ ਦੇ ਵਿੱਚ ਆਉਣ ਦਾ ਖਾਬ ਵੇਖਿਆ ਸੀ ਤਾਂ ਕਹਿੰਦੇ ਨੇ ਕਿ ਬਹੁਤ ਸਾਰੇ ਆਫਿਸਿਸ ਦੇ ਚੱਕਰ ਲਾਏ ਪਰ ਕਿਤੇ ਕੋਈ ਗੱਲ ਨਹੀਂ ਬਣੀ। ਜਦੋਂ ਆਫਿਸ ਜਾਣਾ ਤਾਂ ਜਿਵੇਂ ਪਹਿਲਾਂ ਦੱਸਿਆ ਕਿ ਕੋਈ ਵੀ ਉਹਨਾਂ ਨੂੰ ਤਵੱਜੋ ਦੇ ਕੇ ਰਾਜ਼ੀ ਨਹੀਂ ਸੀ, ਬਟ ਫਿਰ ਕੀ ਹੋਇਆ ਉਹਨਾਂ ਦੇ ਨਾਲ, ਉਹਨਾਂ ਨੂੰ ਕੋਈ ਸ਼ਖਸ ਮਿਲਿਆ, ਉਹ ਸ਼ਖਸ ਸੀ ਬੀ ਪ੍ਰਾਕ। ਔਰ ਤੁਹਾਨੂੰ ਦੱਸਦੇ ਹਾਂ ਕਿ ਉਹ ਉਹਨਾਂ ਦੇ ਨਾਲ ਉਹਨਾਂ ਨੇ ਇੱਕ ਗਾਣਾ ਕੀਤਾ ਔਰ ਗਾਣਾ ਸੁਪਰ ਹਿੱਟ ਹੋਇਆ,

ਫਿਰ ਲੋਕ ਉਹਨਾਂ ਨੂੰ ਜਾਣਨ ਲੱਗੇ ਅਤੇ ਹੌਲੀ ਹੌਲੀ ਕਰਦਿਆਂ ਕਰਦਿਆਂ ਹੋਰ ਕੈਸੇਟਸ ਆਈਆਂ, ਸਿੰਗਲਸ ਆਏ ਅਤੇ ਫਿਰ ਸਿੰਗਰ ਤੋਂ ਬਣ ਗਏ ਐਕਟਰ। ਪੰਜਾਬੀ ਐਕਟਿੰਗ ਦੇ ਖੇਤਰ ਦੇ ਵਿੱਚ ਉਹਨਾਂ ਦਾ ਇੱਕ ਅਲੱਗ ਰੁਤਬਾ ਹੈ ਅੱਜ, ਔਰ ਵੱਡੀਆਂ ਵੱਡੀਆਂ ਫਿਲਮਾਂ ਕੀਤੀਆਂ ਨੇ, ਸੁਪਰ ਹਿੱਟ ਫਿਲਮਾਂ, ਸੁਪਨਾ ਫਿਲਮ ਹੋਵੇ, ਕਿਸਮਤ ਫਿਲਮ ਹੋਵੇ, ਕਿਸਮਤ 2 ਫਿਲਮ ਹੋਵੇ, ਹੋਰ ਵੀ ਬਹੁਤ ਲੰਬੀ ਲਿਸਟ ਹੈ, ਬੰਬੂ ਕਾਟ ਫਿਲਮ ਹੋਵੇ, ਹਰ ਫਿਲਮ ਦੇ ਵਿੱਚ ਉਹਨਾਂ ਨੂੰ ਲੋਕਾਂ ਨੇ ਪਸੰਦ ਕੀਤਾ, ਉਹਨਾਂ ਦੇ ਗਾਣੇ ਪਸੰਦ ਕਰਦੇ ਨੇ, ਔਰ ਅੱਜ ਉਹ ਉਸ ਜਗ੍ਹਾ 'ਤੇ ਨੇ, ਉਸ ਮੰਜ਼ਿਲ 'ਤੇ ਨੇ ਜਿੱਥੇ ਪਹੁੰਚਣ ਲਈ ਉਹਨਾਂ ਨੇ ਵਾਕਈ ਸੰਘਰਸ਼ ਕੀਤਾ, ਔਰ ਉਹ ਸੰਘਰਸ਼ ਉਹਨਾਂ ਦਾ ਅੱਜ ਕੰਮ ਆਇਆ, ਔਰ ਉਹ ਉਹਨਾਂ ਨੂੰ ਮਿੱਠਾ ਮਿੱਠਾ ਫਲ ਦੇ ਰਿਹਾ। ਆ ਜਾਓ ਉਹਨਾਂ ਦੀ ਆਵਾਜ਼ ਦਾ ਇਹ ਡੁਇਟ ਗਾਣਾ ਇੰਜੋਏ ਕਰਦੇ ਹਾਂ ਆਪਾਂ।

ਫਿਲਮ ਵਾਕਈ ਉਹਨਾਂ ਦੀ ਬਣ ਗਈ ਔਰ ਫਿਲਮ ਤਾਂ ਬਣੀ, ਨਾਮੀ ਸਿੰਗਰ ਬਣੇ, ਪੰਜਾਬੀ ਇੰਡਸਟਰੀ ਦੇ ਵਿੱਚ ਨਾਂ ਬਣਾਇਆ, ਬਾਲੀਵੁੱਡ ਦੇ ਵਿੱਚ ਵੀ ਆਪਣਾ ਪਰਚਮ ਲਹਿਰਾਇਆ। ਔਰ ਉਹ ਗਾਣਾ ਜਿਸ ਗਾਣੇ ਨੂੰ ਉਹਨਾਂ ਨੇ ਬੀ ਪ੍ਰਾਕ ਦੇ ਨਾਲ ਬਣਾਇਆ ਸੀ, ਉਸ ਗਾਣੇ ਦੇ ਨਾਲ ਤੁਹਾਨੂੰ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਵਾਇੰਡ ਅਪ ਕਰਦੇ ਹਾਂ ਔਰ ਤੁਹਾਡੇ ਲਈ ਉਹ ਗਾਣਾ ਪਲੇ ਕਰ ਰਿਹਾ ਮੈਂ। ਔਰ ਤੁਹਾਡਾ ਮੇਰਾ ਇਹ ਸਫ਼ਰ ਇਸੇ ਤਰ੍ਹਾਂ ਚੱਲਦਾ ਰਹੇਗਾ 11 ਵਜੇ ਤੱਕ। ਫਿਲਹਾਲ ਫਿਲਮੀ ਦੁਨੀਆ ਨੂੰ ਇੱਥੇ ਕਰਦੇ ਹਾਂ ਆਪਾਂ ਖਤਮ।

ਕੀਤੀ ਹੈ। ਪੰਜਾਬ ਦੇ ਸਨਅਤ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਮਨੀ ਲਾਂਡਰਿੰਗ ਮਾਮਲੇ 'ਚ ਈਡੀ ਵੱਲੋਂ ਚੰਡੀਗੜ੍ਹ ਸਥਿਤ ਉਹਨਾਂ ਦੇ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ 'ਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਤੇ ਪਟਿਆਲਾ ਸਟੇਸ਼ਨ ਨੇ ਅੱਜ ਵਾਕਾਥੋਨ ਕਰਵਾਈ। ਹੁਸ਼ਿਆਰਪੁਰ 'ਚ ਇੱਕ ਬੇਕਾਬੂ ਟਰੱਕ ਹਾਦਸੇ 'ਚ ਇੱਕ ਔਰਤ ਸਮੇਤ 3 ਲੋਕਾਂ ਦੀ ਮੌਤ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 'ਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਜਾਈ ਰਕਬਾ 29,488 ਏਕੜ ਤੋਂ ਵੱਧ ਕੇ 85,447 ਏਕੜ ਹੋ ਗਿਆ ਏ। ਸਪੀਕਰ ਪੰਜਾਬ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਸਾਹਿਲ ਜਾਧਵ ਨੇ ਅੱਜ ਚੀਨ ਦੇ ਸ਼ੰਘਾਈ 'ਚ ਤੀਰਅੰਦਾਜ਼ੀ ਵਿਸ਼ਵ ਕੱਪ 2026 ਪੜਾਅ 2 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ 'ਚ ਕਾਂਸੇ ਦਾ ਪਦਕ ਜਿੱਤਿਆ। ਇਸ ਨਾਲ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ, ਨੈੱਟ ਵਾਣੀ।

ਹੈਲੋ ਹਾਏ ਨਮਸਕਾਰ ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਇਸਤਕਬਾਲ ਕਰ ਰਿਹਾ ਸਵਾਗਤ ਕਰ ਰਿਹਾ ਜੀ ਤੁਹਾਡਾ ਸ਼ੋ ਸਟਾਰਟ ਹੋ ਚੁੱਕਾ ਹੈ ਔਰ ਮੈਂ ਤੁਹਾਡੇ ਨਾਲ ਹਾਂ ਹਰੀਸ਼ ਇਸ ਵੇਲੇ ਐਫ ਐਮ ਘੜੀ 'ਤੇ 8:02 ਅਤੇ 59 ਸੈਕਿੰਡ ਹੋ ਚੁੱਕੇ ਨੇ ਤੁਹਾਡਾ ਮੇਰੇ ਨਾਲ ਸਫ਼ਰ ਜਿਹੜਾ ਉਹ 7 ਵਜੇ ਆਗਾਜ਼ ਇਸ ਸਫ਼ਰ ਦਾ ਹੋਇਆ ਸੀ ਔਰ 11 ਵਜੇ ਤੱਕ ਇਸੇ ਤਰ੍ਹਾਂ ਇਹ ਸਫ਼ਰ ਜਾਰੀ ਰਹੇਗਾ ਔਰ ਇਸ ਸਫ਼ਰ ਦਾ ਦੂਸਰਾ ਪੜਾਅ ਮਹਾਰਾਜ ਇਸ ਸਫ਼ਰ ਦੇ ਵਿੱਚ ਦੂਜਾ ਪੜਾਅ ਆ ਚੁੱਕਾ ਹੈ ਮੈਨੂੰ ਪਤਾ ਹੈ ਕਿ ਤੁਸੀਂ ਮਤਲਬ ਕੋਈ ਮੰਗ ਨਹੀਂ ਕਰ ਰਹੇ ਕਿਸੇ ਵੀ ਪਾਣੀ ਦੀ ਤੁਹਾਨੂੰ ਲੋੜ ਨਹੀਂ ਹੈਗੀ ਕਿਉਂਕਿ ਤੁਹਾਡੇ ਅੰਦਰ ਐਨਰਜੀ ਇੰਨੀ ਭਰੀ ਹੋਈ ਹੈ ਕਿ ਹੁਣ ਨਹੀਂ ਲੋੜ ਤੁਹਾਨੂੰ ਪਾਣੀ ਧਾਣੀ ਨਹੀਂ ਚਾਹੀਦਾ ਬਟ ਮੈਂ ਲੈ ਕੇ ਤੁਹਾਡੇ ਕੋਲ ਆ ਚੁੱਕੇ ਹਾਂ ਜੀ ਨੈੱਟ ਵਾਣੀ ਔਰ ਇਹ ਗੱਲਬਾਤ ਦਾ ਸਿਲਸਿਲਾ ਜਿਸ ਵਿੱਚ ਐਂਟਰਟੇਨਮੈਂਟ ਵੀ ਹੋਏਗੀ ਇਨਫੋਟੇਨਮੈਂਟ ਵੀ ਹੋਏਗੀ ਬਹੁਤ ਸਾਰੀ ਜਾਣਕਾਰੀ ਤੁਹਾਡੇ ਲਈ ਇਕੱਠੀ ਕਰਕੇ ਲੈ ਕੇ ਆਇਆ ਮੈਂ ਭਾਵੇਂ ਗੱਲ ਮੇਰੀ ਨਹੀਂ ਬਣੀ ਪਰ ਤੁਹਾਡੀ ਗੱਲ ਮੈਂ ਜ਼ਰੂਰ ਬਣਾਵਾਂਗਾ ਜਨਾਬ ਕਹਿਣ ਦਾ ਮਤਲਬ ਇਹ ਹੈ ਕਿ ਇਨਫੋਰਮੇਸ਼ਨ ਦੇ ਨਾਲ ਭਰਿਆ ਹੋਇਆ ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਲਈ ਨੈੱਟ ਵਾਣੀ ਨੈੱਟ ਤਾਂ ਅਸੀਂ ਬਹੁਤ ਚਲਾਉਂਦੇ ਹਾਂ ਕੰਮ ਦੀਆਂ ਗੱਲਾਂ ਉਹਦੇ ਵਿੱਚ ਘੱਟ ਹੀ ਸਾਨੂੰ ਵੇਖਣ ਨੂੰ ਮਿਲਦੀਆਂ ਮਤਲਬ ਅਸੀਂ ਵੇਖਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਆਪਣੇ ਆਪ ਨੂੰ ਐਂਟਰਟੇਨ ਕਰਨਾ ਚਾਹੁੰਦੇ ਹਾਂ ਔਰ ਉਸ ਐਂਟਰਟੇਨ ਦੇ ਚੱਕਰ ਦੇ ਵਿੱਚ ਜ਼ਰੂਰੀ ਹੈ ਮਹਾਰਾਜ ਹਾਸਾ ਮਖੌਲ ਕਾਮੇਡੀ ਫਨੀ ਮੂਮੈਂਟ ਐਵਰੀਥਿੰਗ ਸਭ ਕੁਝ ਜ਼ਰੂਰੀ ਹੈ ਬਟ ਉਹਦੇ ਨਾਲ ਨਾਲ ਇਨਫੋਰਮੇਸ਼ਨ ਹੋਣੀ ਬੜੀ ਲਾਜ਼ਮੀ ਹੈ ਜਾਣਕਾਰੀ ਰੱਖਣੀ ਬੜੀ ਜ਼ਰੂਰੀ ਹੈ ਆਪਣੇ ਆਲੇ ਦੁਆਲੇ ਵਾਪਰ ਕੀ ਰਿਹਾ ਸਾਡੇ ਇਰਦ ਗਿਰਦ ਕੀ ਹੋ ਰਿਹਾ ਸਾਡੇ ਆਸ ਪਾਸ ਹੋਣ ਕੀ ਵਾਲਾ ਹੈ ਮਤਲਬ ਵਾਤਾਵਰਨ ਦੀ ਗੱਲ ਕਰ ਲਈਏ ਮੌਸਮ ਦੀ ਗੱਲ ਕਰ ਲਈਏ ਜਾਂ ਫਿਰ ਦੇਸ਼ ਵਿਦੇਸ਼ ਦੀ ਗੱਲ ਕਰ ਲਈਏ ਜਾਂ ਕਿਹੜੀ ਚੀਜ਼ ਨਵੀਂ ਆ ਰਹੀ ਹੈ ਟੈਕਨੋਲੋਜੀ ਕਿਹੜੀ ਨਵੀਂ ਆ ਰਹੀ ਹੈ ਕੀ ਤੁਹਾਨੂੰ ਸਿਹਤ ਦੇ ਲਈ ਜ਼ਰੂਰੀ ਹੈ ਕੀ ਨਹੀਂ ਜ਼ਰੂਰੀ ਹੈ ਕਿਉਂ ਅੱਜ ਕੱਲ੍ਹ ਮੌਸਮ ਦੀ ਤਬਦੀਲੀ ਦੇ ਨਾਲ ਸਾਡੀ ਸਿਹਤ ਦੇ ਵਿੱਚ ਵੀ ਬਦਲਾਅ ਆਉਣੇ ਸ਼ੁਰੂ ਹੋ ਗਏ ਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਹਰੀਸ਼ ਤੁਹਾਡੇ ਤੱਕ ਪਹੁੰਚਾਏਗਾ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਬਹੁਤ ਕੁਝ ਹੈਗਾ ਹੋਰ ਵੀ ਦੱਸਾਂਗਾ ਨਾ ਮਹਾਰਾਜ ਸਭ ਕੁਝ ਹੁਣੇ ਦੱਸ ਦਿਆਂਗਾ ਅਤੇ ਫਿਰ ਗਾਣੇ ਕੌਣ ਸੁਣਾਏਗਾ ਤੁਹਾਨੂੰ 107 ਐਫ ਐਮ ਰੇਨਬੋ 'ਤੇ ਮੇਰੇ ਨਾਲ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਕਿਉਂਕਿ ਬਹੁਤ ਸਾਰੇ ਗਾਣੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਸੁਣਨ ਨੂੰ ਮਿਲਣਗੀਆਂ ਮੇਰੇ ਵੱਲੋਂ ਆ ਜਾਓ ਫਿਰ ਇੱਕ ਇੱਕ ਤੜਕਦਾ ਭੜਕਦਾ ਗਾਣਾ ਪਲੇ ਹੋ ਰਿਹਾ ਤੁਹਾਡੇ ਲਈ ਸੁਣਦੇ ਆ ਵਾਪਸ ਆਉਣਾ

ਤੁਸੀਂ ਸੋਚਾਂ ਦੇ ਵਿੱਚ ਪੈ ਗਏ ਹੋਵੋਗੇ ਕਿ ਆ ਮੈਨੂੰ ਕੀ ਹੋ ਗਿਆ, ਬਟ ਮੈਂ ਵੈਸੇ ਹੀ ਟਰਾਈ ਕਰ ਰਿਹਾ ਸੀ ਅਲੱਗ ਬਣਨ ਦੀ, ਕੁਝ ਅਲੱਗ ਤਰ੍ਹਾਂ ਦੇ ਨਾਲ ਬੋਲਣ ਦੀ। ਮਤਲਬ ਆ ਕੋਈ ਅਫੀਸ਼ੀਅਲ ਲੈਂਗੁਏਜ ਨਹੀਂ ਹੈਗੀ, ਨਾ ਹੀ ਕਿਸੇ ਹੋਰ ਦੇਸ਼ ਦੀ ਲੈਂਗੁਏਜ ਹੈਗੀ ਹੈ, ਨਾ ਹੀ ਕਿਸੇ ਸਾਡੇ ਪੜੋਸੀ ਕਿਸੇ ਸਟੇਟ ਦੀ ਲੈਂਗੁਏਜ ਹੈਗੀ ਹੈ। ਮਤਲਬ ਇੱਦਾਂ ਦੀ ਐਕਸੈਂਟ ਤੁਹਾਨੂੰ ਲੱਗ ਸਕਦਾ, ਬਟ ਇਹਦੇ ਵਿੱਚ ਕੋਈ ਮਤਲਬ ਸਮਝਣ ਵਾਲੀ ਕੋਈ ਗੱਲ ਨਹੀਂ ਹੈਗੀ, ਨਾ ਹੀ ਸਮਝ ਆ ਸਕਦੀ ਹੈ, ਕਿਉਂਕਿ ਇਹ ਕਿਸੇ ਹੋਰ ਹੀ ਗ੍ਰਹਿ ਦੀ ਭਾਸ਼ਾ ਮਹਾਰਾਜ। ਔਰ ਕਿਸੇ ਹੋਰ ਹੀ ਗ੍ਰਹਿ ਦੀ ਭਾਸ਼ਾ ਸਮਝਣ ਦੇ ਲਈ ਸਾਨੂੰ ਕਿਸੇ ਹੋਰ ਗ੍ਰਹਿ ਦੇ ਬੰਦੇ ਨਾਲ ਮਿਲਣਾ ਪੈਣਾ ਹੈ ਕਿ ਨਹੀਂ? ਔਰ ਅਸੀਂ ਉਹ ਕਿਵੇਂ ਮਿਲ ਸਕਦੇ ਹਾਂ? ਪਤਾ ਨਹੀਂ ਕਿਵੇਂ ਮਿਲ ਸਕਦੇ ਹਾਂ, ਬਟ ਕਿਹਾ ਜਾ ਰਿਹਾ ਕਿ ਕਿਸੇ ਹੋਰ ਗ੍ਰਹਿ ਦੇ ਲੋਕ ਜਿਹੜੇ ਨੇ ਉਹ ਧਰਤੀ 'ਤੇ ਆ ਰਹੇ ਨੇ। ਮਤਲਬ ਮੈਂ ਤਾਂ ਸੋਚਾਂ ਦੇ ਵਿੱਚ ਇਹ ਪਿਆਂ ਵੀ ਕਿਸੇ ਹੋਰ ਗ੍ਰਹਿ ਦੇ ਲੋਕ ਜਿਹੜੇ ਏਲੀਅਨ ਜਿਹਨੂੰ ਕਹਿੰਦੇ ਨੇ ਧਰਤੀ 'ਤੇ ਆਉਣਗੇ, ਅਤੇ ਫਿਰ ਇੱਥੇ ਤਾਂ ਵੈਸੇ ਕੜਮਸ ਪਿਆ ਹੋਇਆ, ਉਹ ਵਿਚਾਰੇ ਕਿੱਥੇ ਰਹਿਣਗੇ, ਕਿੱਦਾਂ ਰਹਿਣਗੇ, ਮਤਲਬ ਕਿਉਂ ਆ ਰਹੇ ਨੇ, ਇਹਦੇ ਬਾਬਤ ਮੈਨੂੰ ਕੁਝ ਨਹੀਂ ਪਤਾ। ਬਟ ਕਿਹਾ ਜਾ ਰਿਹਾ ਕਿ UFOs ਜਿਹੜੇ ਨੇ ਉਹ ਵੇਖੇ ਗਏ ਨੇ, ਉਤਰਦੇ ਵੀ ਵੇਖੇ ਗਏ ਨੇ, ਕੁਝ ਪ੍ਰਾਣੀ ਜਿਹੜੇ ਨੇ ਉਹ ਕਹਿੰਦੇ ਨੇ ਕਿ ਇੱਥੇ ਧਰਤੀ 'ਤੇ ਆਏ ਵੀ ਨੇ। USA ਦੇ ਵਿੱਚ ਏਜੰਸੀਜ਼ ਦੇ ਵੱਲੋਂ ਇਹਦੇ 'ਤੇ ਰਿਸਰਚ ਚੱਲ ਰਹੀ ਹੈ, ਔਰ ਰਿਸਰਚ ਕਹਿੰਦੇ ਨੇ, ਸਿਰਫ ਰਿਸਰਚ ਨਹੀਂ ਚੱਲ ਰਹੀ, ਉਹਨਾਂ ਕੋਲ ਪੁਖਤਾ ਸਬੂਤ ਨੇ। ਔਰ ਕਹਿੰਦੇ ਨੇ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਸੀ ਉਹਨਾਂ ਵੱਲੋਂ ਪੂਰੀ ਜਾਣਕਾਰੀ ਜਿਹੜੀ ਹੈ ਕੁਝ ਏਜੰਸੀਆਂ ਵੱਲੋਂ ਨਹੀਂ ਦਿੱਤੀ ਗਈ, ਬਟ ਉਹ ਕਹਿੰਦੇ ਨੇ ਕਿ ਹੁਣ ਸਾਰੀ ਜਾਣਕਾਰੀ ਜਿਹੜੀ ਹੈ ਉਹ ਪਹੁੰਚਾਈ ਜਾ

ਆਏਗੀ ਲੋਕਾਂ ਤੱਕ, ਜਨ ਤੱਕ ਕੀਤੀ ਜਾਏਗੀ। ਔਰ ਬਹੁਤ ਸਾਰੀਆਂ ਫਾਈਲਸ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਦੱਸੀਆਂ ਜਾਣਗੀਆਂ, ਮਤਲਬ ਫਾਈਲਸ ਅਪਲੋਡ ਹੋਣਗੀਆਂ ਜਿਵੇਂ ਨਿਊਜ਼ ਸਾਡੇ ਤੱਕ ਪਹੁੰਚਦੀ ਆ ਉਵੇਂ ਪ੍ਰੋਪਰ, ਔਰ ਉਹ ਕਹਿੰਦੇ ਨੇ ਵਿਦ ਫੋਟੋਜ਼, ਔਰ ਉੱਥੋਂ ਅਸੀਂ ਦੇਖ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਲੋਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਇਹ ਗੱਲਾਂ ਸਹੀ ਨੇ ਕਿ ਸਿਰਫ ਕਹਾਣੀਆਂ ਨੇ। ਔਰ ਬਹੁਤ ਸਾਰੀਆਂ ਪਹਿਲਾਂ ਵੀ ਇਹ ਗੱਲਾਂ ਸਾਹਮਣੇ ਆਇਆ ਸੀ ਕਿਸੇ ਹੋਰ ਗ੍ਰਹਿ ਦੇ ਮਤਲਬ ਉੜਨਤ ਅਸ਼ਤਰੀ ਜਿਵੇਂ ਮਤਲਬ ਉੱਦਾਂ ਦਾ ਕੋਈ ਸ਼ਖਸ ਜਿਹੜਾ ਉਹ ਧਰਤੀ 'ਤੇ ਆਇਆ ਜਾਂ ਨਹੀਂ ਆਇਆ, ਆਉਣ ਵਾਲਾ ਨਹੀਂ ਆਇਆ, ਕਿਹਨੇ ਵੇਖਿਆ। ਏਜੰਸੀਜ਼ ਕਹਿ ਰਹੀਆਂ ਨੇ ਕਿ ਉਹਨਾਂ ਨੇ ਵੇਖੇ ਨੇ, ਔਰ ਪਹਿਲਾਂ ਵੀ ਇਹ ਜਾਣਕਾਰੀਆਂ ਸਾਹਮਣੇ ਆਈਆਂ ਸੀ। ਔਰ ਜਦੋਂ ਉਹ ਧਰਤੀ 'ਤੇ ਆਉਂਦੇ ਨੇ ਤਾਂ ਕਿੱਦਾਂ ਦਾ ਮਹਿਸੂਸ ਹੁੰਦਾ ਕਰਦੇ ਨੇ, ਮੈਨੂੰ ਲੱਗਦਾ ਕਿ ਉਹ ਵੀ ਕਹਿੰਦੇ ਹੋਣੇ ਕਿ ਯਾਰ ਕੀ ਇੱਥੇ ਮਤਲਬ ਕੋਈ ਹਰ ਬੰਦਾ ਹੀ ਮੋਬਾਈਲਾਂ ਦੇ ਵਿੱਚ ਰੁੱਝਿਆ ਪਿਆ ਸਿਰ 'ਤੇ ਇਹਨਾਂ ਦੇ ਉਠੰਨੀੜੇ, ਹੈਂ ਆਪਣੇ ਆਪ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਬਿਜ਼ੀ ਕੀਤਾ ਹੋਇਆ, ਕੀ ਗੱਲਬਾਤ ਕਰਨੀ ਇਹਨਾਂ ਦੇ ਨਾਲ, ਹੈਂ ਇਹ ਥੱਕੇ ਥੱਕੇ ਇਹ ਟੈਨਸ਼ਨ ਦੇ ਮਾਰੇ ਬੰਦਿਆਂ ਦੇ ਨਾਲ, ਹੈ ਕਿ ਨਹੀਂ। ਜਾਂ ਫਿਰ ਉਹ ਇਹ ਸੋਚਣਗੇ ਕਿ ਯਾਰ ਇਹਨਾਂ ਨੂੰ ਤਾਂ ਕੋਈ ਲੈਣਾ ਦੇਣਾ ਹੈ ਨਹੀਂ ਆਪਣੇ ਨਾਲ, ਨਾ ਆਪਣੀ ਸਿਹਤ ਨਾਲ ਕੋਈ ਲੈਣਾ ਦੇਣਾ ਹੈਗਾ, ਮਤਲਬ ਉਹ ਗ੍ਰਹਿ ਛੱਡੋ ਇੱਥੇ ਆਓ, ਇਹਨਾਂ ਨੂੰ ਕਰੋ ਸਾਈਡ 'ਤੇ, ਜੇ ਇੱਦਾਂ ਹੋ ਜੇ ਜ਼ਰਾ ਸੋਚੋ। ਮਤਲਬ ਫਿਲਹਾਲ ਤਾਂ ਇਹ ਇੱਕ ਰਹੱਸੀ ਬਣਿਆ ਹੋਇਆ, ਔਰ ਲੋਕ ਜਿਹੜੇ ਨੇ ਇਹ ਜਾਣਨ ਦੇ ਬੜੇ ਚਾਹਵਾਨ ਹੁੰਦੇ ਨੇ ਕਿ ਆਖਰ ਉਹ ਦੂਸਰੇ ਪਾਸੇ ਹੈ ਕੀ, ਜਿਹੜੀਆਂ ਤਸ਼ਤਰੀਆਂ ਜਾਂਦੀਆਂ ਰੋਕਟ ਜਾਂਦੇ ਨੇ ਉੱਪਰ, ਉਸ ਤੋਂ ਪਾਰ ਕੀ ਹੈਗਾ, ਮਤਲਬ ਜਿਹੜੇ ਸਪੇਸ ਸ਼ਿਪਸ ਜਾਂਦੇ ਨੇ ਔਰ ਸਾਇੰਟਿਸਟ ਜਿਹੜੇ ਦੂਸਰੇ ਉਹ ਗ੍ਰਹਿਾਂ 'ਤੇ ਜਾਂਦੇ ਨੇ, ਜਾਂ ਉਸ ਤੋਂ ਵੀ ਪਾਰ ਕੁਝ ਹੈਗਾ, ਉਹ ਚੀਜ਼ਾਂ ਜਿਹੜੀਆਂ ਲੱਭਣ ਦੀ ਕੋਸ਼ਿਸ਼ ਹੋ ਰਹੀ ਆ। ਔਰ ਕਿਹਾ ਜਾ ਰਿਹਾ ਕਿ ਉੱਦਾਂ ਦੇ ਜੀਵ ਜਿਹੜੇ ਵੇਖੇ ਗਏ ਨੇ, ਹੁਣ ਪਤਾ ਨਹੀਂ ਉਹ ਕਿਹੜੇ ਜੀਵ ਨੇ ਜਿੱਦੇ ਇੱਦਾਂ ਦੀ, ਮੈਨੂੰ ਲੱਗਦਾ ਇੱਦਾਂ ਦੀ ਭਾਸ਼ਾ ਬੋਲਦੇ ਹੋਣਗੇ। ਔਰ ਜੇਕਰ ਇਹ ਭਾਸ਼ਾ ਵਾਲਾ ਜੀਵ ਤੁਹਾਨੂੰ ਕੋਈ ਮਿਲੇ ਤਾਂ ਜ਼ਰਾ ਸੰਭਲ ਕੇ ਐਵੇਂ ਕਿਤੇ ਆਪਣੇ ਗਲ ਫਾਹ ਨਾ ਪਾ ਲਿਓ। ਔਰ ਚਲੋ ਫਿਰ ਯਾਰ, ਟੈਨਸ਼ਨ ਨਹੀਂ ਲੈਣੀ ਮਹਾਰਾਜ, ਰਿਲੈਕਸ ਹੋਣਾ ਕਿਉਂਕਿ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਇਨਫੋਰਮੇਸ਼ਨ ਐਂਡ ਐਂਟਰਟੇਨਮੈਂਟ ਦੇ ਨਾਲ ਭਰਪੂਰ ਨੈੱਟ ਵਾਣੀ। ਆ ਜੋ ਇਹ ਟਰੈਕ ਇੰਜੋਏ ਕਰਦੇ ਹਾਂ, ਫਿਰ ਵਾਪਸ ਆਉਣਾ ਇੱਕ ਹੋਰ ਐਂਟਰਟੇਨਿੰਗ ਐਂਡ ਇਨਫੋਰਮੇਟਿਵ ਨਿਊਜ਼ ਦੇ ਨਾਲ।

ਉਹ ਜਾ ਯਾਰ, ਨਹੀਂ ਲਿਖਦੀ ਉਹ ਨਾ, ਨਹੀਂ ਲਿਖਦੀ ਨਾ, ਫਿਰ ਕੀ ਕਰ ਲਏਗਾ ਤੂੰ? ਤੂੰ ਪੁਆਈ ਚੱਲ ਮੋਰਨੀ ਆ, ਹੈਂ? ਪੱਟ ਤੇ ਮੋਰਨੀ ਪੁਆਲੀ, ਫਿਰ ਕੀ ਹੋ ਗਿਆ? ਹੁਣ ਜ਼ਰੂਰੀ ਹੈ ਕਿ ਸ਼ਰਤ ਰੱਖਣੀ ਹੈ, ਮਤਲਬ ਉਹ ਵੀ ਮਹਿੰਦੀ ਦੇ ਉੱਤੇ ਤੇਰਾ ਨਾਂ ਲਿਖਾਵੇ? ਇਹ ਕਿਹੜੀਆਂ ਗੱਲਾਂ ਤੋਂ ਗੱਲ, ਇਹ ਕਿਹੜੀ ਸ਼ਰਤ ਹੋਈ? 107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ, ਔਰ ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਨੈੱਟ ਵਾਣੀ। ਵੈਸੇ ਮਹਾਰਾਜ, ਇਹ ਲੈਣ ਦੇਣ ਦਾ ਪ੍ਰੋਗਰਾਮ ਜਿਹੜਾ ਇਹੀ ਅੱਜ ਕੱਲ੍ਹ ਚੱਲ ਰਿਹਾ, ਇਸ ਹੱਥ ਲੈ ਉਸ ਹੱਥ ਦੇ, ਔਰ ਜੇਕਰ ਤੂੰ ਮੇਰੇ ਲਈ ਇਹ ਕਰੇਗਾ ਮੈਂ ਤੇਰੇ ਲਈ ਇਹ ਕਰਾਂਗਾ, ਔਰ ਪਿਆਰ ਵੀ ਅੱਜ ਕੱਲ੍ਹ ਇੱਦਾਂ ਦਾ ਹੀ ਹੈ ਮਹਾਰਾਜ। ਔਰ ਜੇਕਰ ਪਿਆਰ ਦੇ ਵਿੱਚੋਂ ਕੁਝ ਲੱਭਦਾ ਹੋਏ ਤਾਂ ਹੀ ਪਿਆਰ ਹੁੰਦਾ, ਜੇਕਰ ਨਾ ਤਾਂ ਫਿਰ ਅੱਜ ਕੱਲ੍ਹ ਮਤਲਬ ਮਟੀਰੀਅਲਿਸਟਿਕ ਪਿਆਰ, ਜਿਹੜਾ ਮਟੀਰੀਅਲਿਸਟਿਕ ਵਾਲਾ ਹੋਈ ਜਾ ਰਿਹਾ। ਹੁਣ ਇੱਥੋਂ ਅੰਦਾਜ਼ਾ ਲਾ ਲਓ, ਮੈਂ ਮੋਰਨੀ ਪੁਆਈ ਪੱਟ ਦੇ, ਤੂੰ ਮਹਿੰਦੀ ਤੇ ਨਾ ਲਿਖਾ, ਨਾ ਨਾ ਲਿਖਾਇਆ ਤਾਂ ਫਿਰ ਨਾ ਨਾ ਹੀ ਸਮਝੋ, ਹੈ ਕਿ ਨਹੀਂ? ਨਾ ਹੀ ਸਮਝੋ ਫਿਰ, ਮਤਲਬ ਤੂੰ ਮੇਰਾ ਨਾਂ ਨਹੀਂ ਲਿਖਾਇਆ ਤਾਂ ਫਿਰ ਨਾ ਹੀ, ਜਾਂ ਫਿਰ ਤੂੰ ਆਪਣੇ ਰਾਹ ਤਾਂ ਮੈਂ ਆਪਣੇ ਰਾਹ, ਇਹ ਕੁਝ ਚੱਲਣ ਡਿਆ। ਪਰ ਇਸ ਵੇਲੇ ਕੁਝ ਹੋਰ ਵੀ ਚੱਲ ਰਿਹਾ, ਤੁਹਾਨੂੰ ਦੱਸਦੇ ਹਾਂ ਕਿ ਇੱਕ ਕਰੂਜ਼ ਸ਼ਿਪ ਜਿਹੜਾ ਉਹ ਨਿਕਲਿਆ ਸੀ ਆਪਣੀ ਯਾਤਰਾ 'ਤੇ, ਪਰ ਉਸ ਕਰੂਜ਼ ਸ਼ਿਪ ਦੇ ਉੱਤੇ ਨਾ ਕੁਝ ਅਲੱਗ ਜਿਹਾ ਘਟ ਗਿਆ। ਇੱਕ ਵਾਇਰਸ ਨੇ ਉਸ ਕਰੂਜ਼ ਸ਼ਿਪ ਦੇ ਵਿੱਚ ਦਸਤਕ ਦਿੱਤੀ, ਜਿਹਦੀ ਵਜ੍ਹਾ ਦੇ ਨਾਲ ਜਿਹੜੇ ਕਈ ਯਾਤਰੀ ਸੀ ਉਸ ਵਾਇਰਸ ਦੀ ਚਪੇਟ ਦੇ ਵਿੱਚ ਆ ਗਏ ਨੇ। ਨਹੀਂ ਨਹੀਂ, ਕਰੋਨਾ ਵਾਇਰਸ ਦੀ ਗੱਲ ਨਹੀਂ ਕਰ ਰਿਹਾ, ਨਾਮ ਨਾ ਲਓ ਯਾਰ, ਪਰ ਕੁਝ ਇੱਦਾਂ ਦਾ ਵਾਇਰਸ ਹੈ ਜਿਹਦੇ ਨਾਲ ਉਹ ਯਾਤਰੀ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ। ਕਰੇਬੀਅਨ ਪ੍ਰਿੰਸਿਸ ਕਰੂਜ਼ ਸ਼ਿਪ ਹੈ ਜਿਹੜਾ, ਜਿਹਦੇ ਵਿੱਚ ਨਾ ਨੋਰੋ ਵਾਇਰਸ ਆ ਗਿਆ। ਨੋਰੋ ਵਾਇਰਸ, ਇਸ ਵਾਇਰਸ ਦੀ ਵਜ੍ਹਾ ਨਾਲ ਉਹਨਾਂ ਜਿਹੜੇ ਪ੍ਰਭਾਵਿਤ ਹੋਏ ਨੇ ਇਸ ਵਾਇਰਸ ਤੋਂ, ਉਹਨਾਂ ਨੂੰ ਉਲਟੀਆਂ, ਦਸਤ ਵਰਗੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨਾਲ ਉਹ ਜੂਝ ਰਹੇ ਨੇ। ਔਰ ਲਗਭਗ 3,116 ਲੋਕ ਯਾਤਰੀ ਜਿਹੜੇ ਸੀ ਉਸ ਵਿੱਚ ਸਵਾਰ ਸੀ, ਔਰ 102 ਯਾਤਰੀ ਜਿਹੜੇ ਨੇ ਇਸ ਬਿਮਾਰੀ ਦੀ ਚਪੇਟ ਦੇ ਵਿੱਚ ਆ ਗਏ ਨੇ, ਇਸ ਵਾਇਰਸ ਦੀ ਚਪੇਟ ਦੇ ਵਿੱਚ ਆਏ, ਜਿਸ ਵਿੱਚ 13 ਕਰੂ ਮੈਂਬਰ ਵੀ ਨੇ। ਔਰ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਹਾ ਜਾ ਰਿਹਾ ਕਿ 28 ਅਪ੍ਰੈਲ ਤੋਂ ਸ਼ੁਰੂ ਹੋ ਕੇ 11 ਮਈ ਤੱਕ ਇਹ ਜਿਹੜਾ ਕਰੂਜ਼ ਸ਼ਿਪ ਹੈ ਉਹ ਚੱਲਿਆ ਸੀ ਫੋਰਟ ਲੌਡਰੇਲ ਤੋਂ, ਔਰ ਇਹਨੇ ਪਹੁੰਚਣਾ ਹੈ ਪੋਰਟ ਕੈਨਾਵਰੇਲ ਦੇ ਵਿੱਚ। ਔਰ ਕੈਨਾਵਰੇਲ ਦੇ ਦੌਰਾਨ ਇਹਨੇ ਬਹੁਤ ਸਾਰੇ ਕਹਿੰਦੇ ਸੋਹਣੀਆਂ ਸੋਹਣੀਆਂ ਥਾਵਾਂ ਦੀ ਯਾਤਰਾ ਕੀਤੀ ਹੈ, ਜਿੱਥੇ ਰੁਕਿਆ ਸੀ ਇਹ, ਲੋਕਾਂ ਨੇ ਉਹ ਸੋਹਣੀਆਂ ਥਾਵਾਂ ਮਾਣੀਆਂ। ਔਰ ਜਹਾਜ਼ ਅਰੂਬਾ, ਬਨੇਰ, ਪਿਊਟਰੋ ਰੀਕੋ ਔਰ ਬਾਹਾਮਾਸ ਦੇ ਵਿੱਚ ਰੁਕਿਆ ਸੀ, ਔਰ CDC ਯਾਨੀ ਕਿ ਸੈਂਟਰ ਫੋਰ ਡਿਜ਼ੀਜ਼ ਕੰਟਰੋਲ ਬੋਰਡ ਜਿਹੜਾ ਹੈ ਉਹਨੇ ਇਹ ਕਿਹਾ ਕਿ ਜਿਵੇਂ ਜਿਹੜਾ ਇਹ ਵਾਇਰਸ ਹੈ, ਨੋਰੋ ਵਾਇਰਸ ਹੈ, ਇਹਦੀ ਜਿਹੜੀ ਖਾਸ ਗੱਲ ਇਹ ਹੈ ਕਿ ਇਹ ਜਦੋਂ ਕਿਸੇ ਬੰਦ ਕਮਰੇ ਦੇ ਵਿੱਚ ਜਿਹੜੇ ਲੋਕ ਹੋਣ ਤਾਂ ਉੱਥੇ ਜ਼ਿਆਦਾ ਮਾਰ ਕਰਦਾ। ਔਰ ਕਰੂਜ਼ ਸ਼ਿਪ ਦੇ ਵਿੱਚ ਤਾਂ ਲੋਕ ਬਾਹਰ ਹੁਣ ਸਮੁੰਦਰ ਦੇ ਵਿੱਚ ਛਾਲਾਂ ਮਾਰਨ ਨੂੰ ਰਹੇ ਵਿਚਾਰੇ, ਔਰ ਇਸੇ ਕਰਕੇ ਉੱਥੇ ਇਹ ਜਿਹੜੀ ਤਾਦਾਦ ਪਹਿਲਾਂ 1-2 ਨੂੰ ਸੀ, ਔਰ ਕਿਹਾ ਜਾ ਰਿਹਾ ਸੀ ਕਿ ਨੋਰਮਲ ਹੈ, ਕਿਸੇ ਨੂੰ ਉਲਟੀ ਹੋਈ ਜਾਂ ਦਸਤ ਹੋਈ, ਪਰ ਹੌਲੀ ਹੌਲੀ ਵੱਧ ਰਿਹਾ ਔਰ ਇਹ ਨੰਬਰ ਜਿਹੜਾ ਉਹ ਜ਼ਿਆਦਾ ਹੋ ਰਿਹਾ। ਇਸ ਕਰਕੇ 11 ਤਰੀਕ ਨੂੰ ਇਹ ਯਾਤਰਾ ਜਿਹੜੀ ਹੈ ਉਹ ਖਤਮ ਹੋਣੀ ਹੈ, ਔਰ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਤਾਦਾਦ ਜਿਹੜੀ ਹੈ ਨਾ ਵਧੇ ਹੋਰ ਜ਼ਿਆਦਾ, ਔਰ ਲੋਕ ਜਿਹੜੇ ਨੇ ਇਸ ਤੋਂ ਘੱਟ ਪ੍ਰਭਾਵਿਤ ਹੋਣ। ਹਰੀਸ਼ ਦੇ ਨਾਲ ਤੁਸੀਂ ਜੁੜੇ ਹੋਏ 107 FM ਰੇਨਬੋ 'ਤੇ, ਜਿੱਥੇ ਸ਼ੋਅ ਚੱਲ ਰਿਹਾ ਇਸ ਵੇਲੇ ਤੁਹਾਡਾ ਫੇਵਰੇਟ ਨੈੱਟ ਵਾਣੀ, ਔਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਐਂਟਰਟੇਨਿੰਗ ਤੁਹਾਡੇ ਲਈ ਲੈ ਕੇ ਮੈਂ ਹਾਜ਼ਰ ਹਾਂ ਜੀ। ਫਿਲਹਾਲ ਇੱਕ ਹੋਰ ਟਰੈਕ ਇੰਜੋਏ ਕਰਦੇ ਹਾਂ ਅਤੇ ਫਿਰ ਵਾਪਸ ਆਉਂਦੇ ਹਾਂ ਇੱਥੇ ਹੀ ਅਤੇ ਵਜਾਉਂਦੇ ਹਾਂ ਬੈਂਡ।

ਨੂੰ ਸੋਸ਼ਲ ਮੀਡੀਆ 'ਤੇ ਉਹ ਨਜ਼ਰ ਆਏਗਾ। ਸੀਰੀਅਸਲੀ ਮਹਾਰਾਜ, ਇਹ ਟੈਕਨੀਕ ਹੈਗੀ ਹੈ, ਮਤਲਬ ਇਹ ਸਾਡੇ ਹੱਥ ਦੇ ਵਿੱਚ ਜੋ ਗੈਜਟ ਇਸ ਵੇਲੇ ਫੜਿਆ ਨਾ ਅਸੀਂ, ਇਹਦੀ ਮਹਾਨਤਾ ਕਹਿ ਲਓ, ਇਹਦਾ ਡਰੋਬੈਕ ਕਹਿ ਲਓ, ਜਾਂ ਇਹ ਸਾਡੀ ਮਾੜੀ ਕਿਸਮਤ ਕਹਿ ਲਓ, ਕਿ ਸਾਡੀਆਂ ਜਿਹੜੀਆਂ ਪਰਸਨਲ ਸਾਡੀ ਥਿੰਕਿੰਗ ਵੀ ਹੈ ਨਾ, ਉਹ ਵੀ ਇਹ ਜਾਣਦਾ ਕਿ ਅਸੀਂ ਸੋਚ ਕੀ ਰਹੇ ਹਾਂ ਇਸ ਵੇਲੇ, ਔਰ ਇਸੇ ਕਰਕੇ ਇਹ ਸਭ ਸਾਨੂੰ ਉਹੀ ਚੀਜ਼ਾਂ ਵਿਖਾਉਂਦਾ ਜੋ ਅਸੀਂ ਇਮੈਜਿਨ ਕਰਦੇ ਹਾਂ, ਸੋਚਦੇ ਹਾਂ, ਜੋ ਵੀ ਅੱਖਾਂ ਬੰਦ ਕਰਕੇ ਸੋਚੋ ਸਭ ਕੁਝ ਸਾਡੇ ਸਾਹਮਣੇ ਹੋਏਗਾ। ਸਿਰ ਪੀੜ ਦੀ ਗੱਲ ਕਰੋ, ਸਿਰ ਪੀੜ ਦੀਆਂ ਵੀਡੀਓ ਵਿਖਾਏਗਾ ਮਹਾਰਾਜ ਤੁਹਾਨੂੰ, ਤੁਸੀਂ ਬਿਮਾਰ ਹੋਣ ਦੀ ਵੀਡੀਓ, ਮਤਲਬ ਬਿਮਾਰ ਹੋਣ ਬਾਰੇ, ਜਾਂ ਫਲਾਣਾ ਬਿਮਾਰ ਹੈ, ਫਲਾਣੀ ਚੀਜ਼ ਜਾਂ ਫਲਾਣੇ ਡਿਜ਼ੀਜ਼ ਨਾਲ ਬਿਮਾਰ ਹੈ, ਉਹਦੀਆਂ ਵੀਡੀਓਜ਼ ਤੁਹਾਨੂੰ ਮਿਲਣਗੀਆਂ, ਵੇਖਣ ਨੂੰ ਮਿਲਣਗੀਆਂ। ਮਤਲਬ ਕਿ ਤੁਸੀਂ ਇਹ ਨਾ ਸਮਝੋ ਕਿ ਤੁਸੀਂ ਦੀਵਾਰਾਂ ਦੇ ਵਿੱਚ ਬੈਠੇ, ਮਤਲਬ ਕਮਰੇ ਦੇ ਵਿੱਚ ਬੈਠੇ ਹੋ, ਔਰ ਕਹਿੰਦੇ ਨਾ ਕਿ ਦੀਵਾਰਾਂ ਦੇ ਵੀ ਕੰਨ ਹੁੰਦੇ ਆ, ਕਹਿੰਦੇ ਸੀ ਨਾ ਪਹਿਲਾਂ ਕਿ ਕੰਧਾਂ ਦੇ ਕੰਨ ਹੁੰਦੇ ਆ, ਹੌਲੀ ਬੋਲੋ। ਹੁਣ ਤਾਂ ਮਹਾਰਾਜ ਕੰਨ ਸਾਡੇ ਨਾਲ ਨਾਲ ਘੁੰਮਣ ਡਏ ਨੇ, ਭਾਵੇਂ ਬੰਦ ਵੀ ਕਰ ਲਓ ਤਾਂ ਵੀ, ਮਤਲਬ ਆਹ ਇੱਕ ਕੰਨ ਜਿਹੜਾ ਨਾ, ਇਹ ਬੜਾ ਡਿਜੀਟਲ ਕੰਨ ਹੈ ਜਿਹਦੀ ਇੰਨੀ ਤਗੜੀ ਰੇਂਜ ਹੈ, ਭਾਵੇਂ ਤੁਸੀਂ ਬੋਲੋ ਵੀ ਨਾ, ਇਹ ਤਾਂ ਵੀ ਸਮਝ ਜਾਂਦਾ ਐਸੀ ਗੱਲਬਾਤ ਹੈ ਇਹਦੀ। ਮਤਲਬ ਐਵੇਂ ਨਹੀਂ ਮਹਾਰਾਜ, ਇਹ ਸਾਰੀਆਂ ਟੈਕਨੀਕਸ ਜਿਹੜੀਆਂ ਨੇ ਸਾਡੇ ਹੱਥ ਦੇ ਵਿੱਚ ਹੈਗੀਆਂ ਨੇ, ਭਾਵੇਂ ਅਸੀਂ ਜਿੰਨੀਆਂ ਮਰਜ਼ੀ ਐਪਲੀਕੇਸ਼ਨ ਜਿਹੜੀਆਂ ਨੇ ਆਪਣੇ ਫੋਨ ਦੇ ਵਿੱਚ ਸਟੋਰ ਕੀਤੀਆਂ ਹੋਈਆਂ, ਅਸੀਂ ਕਹਿੰਦੇ ਹਾਂ ਕਿ ਸਾਡੀ ਮੁੱਠੀ ਦੇ ਵਿੱਚ ਸਾਰਾ ਜਹਾਨ ਆ, ਸਾਡੀ ਮੁੱਠੀ ਦੇ ਵਿੱਚ ਪੂਰਾ ਵਰਲਡ ਆ, ਅਸੀਂ ਇੱਥੇ ਬੈਠੇ ਪੂਰੇ ਵਰਲਡ ਨਾਲ ਗੱਲਬਾਤ ਕਰ ਸਕਦੇ ਹਾਂ, ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹਾਂ। ਬਟ ਇਹਦਾ ਡਰੋਬੈਕ ਵੀ ਹੈ ਕਿ ਸਾਰੀ ਜਾਣਕਾਰੀ ਸਾਡੀ ਇਹਦੇ ਕੋਲ ਹੈ, ਬਿਲਕੁਲ, ਔਰ ਇਹ ਗੱਲ ਮੰਨਣੀ ਪੈਣੀ ਹੈ। ਅੱਜ ਦੇ ਟਾਈਮ ਦੇ ਵਿੱਚ ਜੇਕਰ ਸਾਨੂੰ ਕੋਈ ਸ਼ਖਸ ਸਭ ਤੋਂ ਬਿਹਤਰ, ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ, ਕੌਣ ਹੈ ਉਹ ਭਲਾ? ਕੌਣ ਹੈ ਮਹਾਰਾਜ? ਆਹੀ ਤਾਂ ਹੈ ਪੱਕਾ ਸਾਥੀ। ਜੇਕਰ ਪੱਕਾ ਸਾਥੀ ਮਾੜਾ ਜਿਹਾ ਇੱਧਰ ਉੱਧਰ ਹੋ ਜੇ ਤਾਂ ਫਿਰ ਪੈਂਦੀ ਹੈ ਨਾ ਭਾਜਣਾ। 1017 FM ਰੇਨਬੋ ਅਤੇ ਹਰੀਸ਼ ਨਾਲ ਹੈ ਤੁਹਾਡੇ, ਔਰ ਸ਼ੋਅ ਚੱਲ ਰਿਹਾ ਜੀ ਇਸ ਵੇਲੇ ਨੈੱਟਵਾਣੀ, ਔਰ ਗੱਲਾਂ ਬਾਤਾਂ ਚੱਲ ਰਹੀਆਂ ਨੇ ਨੈੱਟ ਦੇ ਨਾਲ ਰਿਲੇਟਿਡ, ਨੈੱਟਵਾਣੀ ਦੀਆਂ ਇਨਫੋਰਮੇਟਿਵ ਐਂਡ ਐਂਟਰਟੇਨਿੰਗ।

ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ 20 ਮਈ 2026 ਹੈ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

107 FM ਰੇਨਬੋ ਤੇ ਹਰੀਸ਼ ਹਾਜ਼ਰ ਹੈ ਔਰ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨੈੱਟਵਾਣੀ ਔਰ ਮੈਂ ਨਾਲ ਹਾਂ ਤੁਹਾਡੇ ਦੋਸਤੋਂ। ਅੱਜ ਕੱਲ੍ਹ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਸੀਂ ਦੇਖਦੇ ਹਾਂ, ਜਾਣਦੇ ਹਾਂ, ਪਛਾਣਦੇ ਹਾਂ ਔਰ ਜਾਣਦੇ ਤਾਂ ਹੈਗੇ ਹਾਂ, ਮਤਲਬ ਦੇਖਦੇ ਹਾਂ ਸਾਰੀਆਂ ਚੀਜ਼ਾਂ, ਬਟ ਕੀ ਤੁਹਾਨੂੰ ਪਤਾ ਕਿ ਜੋ ਅਸੀਂ ਚੀਜ਼ ਵੇਖ ਰਹੇ ਹਾਂ ਉਹ ਰੀਅਲ ਹੈ ਜਾਂ ਫੇਕ ਹੈ? ਮਤਲਬ ਕਹਿਣ ਦਾ ਇਹ ਕਿ ਅੱਜ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਫੇਕ ਬਣ ਰਹੀਆਂ ਨੇ, ਮਤਲਬ ਸਾਨੂੰ ਨਜ਼ਰ ਤਾਂ ਆਉਂਦੀਆਂ ਨੇ ਯਾਰ ਕਮਾਲ ਦੀ ਵੀਡੀਓ ਹੈ, ਆਹਾ ਹਾ ਕਿਆ ਬਾਤ ਹੈ, ਕੁਝ ਇੱਦਾਂ ਦੀਆਂ ਵੀਡੀਓਜ਼ ਵੀ ਔਰ ਕੁਝ ਇੱਦਾਂ ਦੇ ਹੋਰ ਬਹੁਤ ਸਾਰੇ ਨਿਊਜ਼ ਕਹਿ ਲਓ ਜਾਂ ਵੀਡੀਓਜ਼ ਕਹਿ ਲਓ ਜਾਂ ਫੋਟੋਜ਼ ਕਹਿ ਲਓ, ਪੋਸਟਾਂ ਕਹਿ ਲਓ, ਸਾਡੇ ਸਾਹਮਣੇ ਆਉਂਦੀਆਂ ਨੇ, ਨਜ਼ਰ ਆਉਂਦੀਆਂ ਨੇ ਅਲੱਗ ਅਲੱਗ ਪਲੇਟਫਾਰਮਸ 'ਤੇ, ਵਟਸਐਪ ਰਾਹੀਂ ਵੀ ਵੀਡੀਓਜ਼ ਕੁਝ ਸ਼ੇਅਰ ਹੁੰਦੀਆਂ ਰਹਿੰਦੀਆਂ ਨੇ ਔਰ ਖਾਸ ਕਰ ਇੰਸਟਾ ਦੀ, ਫੇਸਬੁੱਕ ਦੀ ਗੱਲ ਕਰੀਏ ਤਾਂ ਉੱਥੇ ਕੁਝ ਵੀ ਤੁਹਾਨੂੰ ਲੱਗਦਾ ਕਿ ਅਸਲੀ ਹੈ। ਮੈਨੂੰ ਲੱਗਦਾ ਕਿ ਅਸੀਂ ਫੇਕਬੁੱਕ ਦੀ ਫਲਾਣਾ ਇੱਦਾਂ ਗੱਲਾਂ ਕਰਦੇ ਸੀ, ਬਟ ਹੁਣ ਐਕਚੁਅਲ ਦੇ ਵਿੱਚ ਫੇਕਨੈਸ ਜਿਹੜੀ ਆ ਉਹ ਜ਼ਿਆਦਾ ਸਾਡੇ ਸਾਹਮਣੇ ਸਾਨੂੰ ਨਜ਼ਰ ਆਉਂਦੀ ਹੈ, ਬਟ ਸਾਨੂੰ ਪਤਾ ਨਹੀਂ ਲੱਗਦਾ ਉਸ ਚੀਜ਼ ਦਾ, ਖਾਸ ਕਰਕੇ ਜਿਹੜੇ ਸਾਡੇ ਤੋਂ ਥੋੜ੍ਹੇ ਜਿਹੇ ਉਮਰ ਦੇ ਵਿੱਚ ਵੱਡੇ ਕਹਿ ਲਓ, ਸਾਡੇ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਹੱਥ 'ਚ ਇਹ ਮੋਬਾਈਲ ਜਿਹੜੇ ਨੇ ਉਹ ਜਦੋਂ ਮਤਲਬ ਹੈਗੇ ਹੀ ਨੇ ਔਰ ਉਹ ਵੀਡੀਓਜ਼ ਦੇਖਦੇ ਨੇ, ਸੋਸ਼ਲ ਮੀਡੀਆ ਚਲਾਉਂਦੇ ਨੇ, ਤਾਂ ਬਹੁਤ ਸਾਰੀ ਚੀਜ਼ਾਂ ਨੂੰ ਉਹ ਸਹੀ ਸਮਝ ਪੈਂਦੇ ਨੇ। ਮੇਰੇ ਨਾਲ ਖੁਦ ਨਾਲ ਇੱਦਾਂ ਹੁੰਦਾ ਔਰ ਜਦੋਂ ਮੈਂ ਘਰ ਆਉਂਦਾ ਤਾਂ ਫਾਦਰ ਸਾਹਿਬ ਕਹਿੰਦੇ ਨੇ ਕਿ ਆਹ ਦੇਖ ਯਾਰ, ਆਹ ਬੰਦੇ ਨੇ ਆਹ ਕਿਹਾ ਯਾਰ, ਹੈਂ ਇਹ ਕਿੱਦਾਂ ਹੋ ਗਿਆ, ਉਹ ਫਲਾਣਾ ਮੰਤਰੀ ਤਾਂ ਇਹ ਕਹਿ ਰਿਹਾ, ਫਲਾਣਾ ਉਹ ਇਹ ਕਹਿ ਰਿਹਾ, ਇਹ ਕਹਿ ਰਿਹਾ। ਮਤਲਬ ਜਦੋਂ ਅਸੀਂ ਵੀਡੀਓ, ਮੈਂ ਕਹਿੰਦਾ ਦਿਖਾਓ ਕੀ ਗੱਲ ਹੈ, ਕਿਹੜੀ ਵੀਡੀਓ ਦੀ ਗੱਲ ਕਰਨ ਡਏ ਹੋ, ਦੇਖੀ ਦੀ ਆ ਵੀਡੀਓ ਤਾਂ ਉੱਥੇ ਮਾਹੌਲ ਕੁਝ ਹੋਰ ਹੀ ਹੁੰਦਾ, ਯਾਨੀ ਕਿ AI ਦੇ ਨਾਲ, ਟੈਕਨੀਕ ਦੇ ਨਾਲ ਅੱਜ ਕੱਲ੍ਹ ਬਹੁਤ ਕੁਝ ਚੇਂਜ ਹੋ ਰਿਹਾ। ਔਰ ਜੇਕਰ ਅਸੀਂ ਆਪਣੀ ਗੱਲ ਕਰੀਏ ਤਾਂ ਅਸੀਂ ਆਪਣੀਆਂ ਵੀਡੀਓਜ਼, ਖਾਸ ਕਰਕੇ ਜਿਹੜਾ ਸਾਡਾ ਪਰਸਨਲ ਡਾਟਾ ਹੈ, ਉਹ ਕਿਸੇ ਦੇ ਨਾਲ ਸ਼ੇਅਰ, ਖਾਸ ਕਰਕੇ ਫੋਟੋਜ਼ ਜਾਂ ਫਿਰ ਆਪਣੀਆਂ ਵੀਡੀਓਜ਼ ਜਿਹੜੀਆਂ ਨੇ ਆਪਣੇ ਜਿਹੜੇ ਨੋਨ ਲੋਕ ਨੇ, ਜੇਕਰ ਬਹੁਤ ਖਾਸ ਹੈ ਵੈਸੇ ਤਾਂ ਅੱਜ ਕੱਲ੍ਹ, ਮਤਲਬ ਇਹ ਚੀਜ਼ ਜਿਹੜੀ ਆ ਕਦੋਂ ਕੌਣ ਕਿੱਥੇ ਫੋਟੋਜ਼ ਦਾ ਇਸਤੇਮਾਲ ਹੋ ਜਾਵੇ ਪਤਾ ਨਹੀਂ ਲੱਗਦਾ, ਇਸ ਲਈ ਖਾਸ ਕਰਕੇ ਜਿਹੜੀਆਂ ਐਪਸ ਨੇ ਜਦੋਂ ਅਸੀਂ ਡਾਊਨਲੋਡ ਕਰਦੇ ਹਾਂ ਤਾਂ ਉਹਨਾਂ ਐਪਸ ਦੇ ਵਿੱਚ ਬਹੁਤ ਸਾਰੀਆਂ ਪਰਮਿਸ਼ਨਸ ਜਿਹੜੀਆਂ ਨੇ, ਵੈਸੇ ਤਾਂ ਅਸੀਂ ਐਟ ਰਿਸਕ ਹੈਗੇ ਹਾਂ ਆਲਰੇਡੀ, ਕਿਉਂਕਿ ਬਹੁਤ ਸਾਰੀਆਂ ਐਪਸ ਜਿਹੜੀਆਂ ਸਾਡੇ ਮੋਬਾਈਲ ਦੇ ਵਿੱਚ ਹੈਗੀਆਂ ਨੇ, ਸਾਡਾ ਡੇਟਾ ਉਹਨਾਂ ਦੇ ਕੋਲ ਹੈਗਾ, ਬਹੁਤ ਸਾਰੇ ਜੋ ਅਸੀਂ ਪਲੇਟਫਾਰਮ ਚਲਾ ਰਹੇ ਹਾਂ ਉਹਨਾਂ ਕੋਲ ਵੀ ਸਾਡਾ ਡੇਟਾ ਹੈਗਾ, ਬਟ ਕਿਸੇ ਹੱਦ ਤੱਕ ਜਿਹੜੀਆਂ ਸਹੀ ਐਪਸ ਨੇ ਉਹ ਉਸ ਡਾਟੇ ਦਾ ਗਲਤ ਇਸਤੇਮਾਲ ਨਹੀਂ ਕਰਦੀਆਂ, ਬਟ ਕੁਝ ਐਪਸ ਜਿਹੜੀਆਂ ਨੇ ਉਹ ਉਸ ਡੇਟੇ ਦਾ ਗਲਤ ਇਸਤੇਮਾਲ ਕਰਦੀਆਂ ਨੇ। ਔਰ ਜੇਕਰ ਸਾਡੀ ਕੋਈ ਵੀ ਫੋਟੋ ਕਿਤੇ ਪਹੁੰਚ ਜਾਂਦੀ ਹੈ ਜਾਂ ਸਾਨੂੰ ਬਲੈਕਮੇਲ ਵੀ ਕੀਤਾ ਜਾ ਸਕਦਾ, ਔਰ ਖਾਸ ਕਰਕੇ ਜਦੋਂ ਉਹ ਵੀਡੀਓ ਦੇ ਵਿੱਚ ਸਾਨੂੰ ਕੋਈ ਆਪਣਾ ਨਜ਼ਰ ਆਉਂਦਾ ਤਾਂ ਦੁੱਖ ਲੱਗਦਾ, ਔਰ ਬਹੁਤ ਸਾਰੀਆਂ ਚੀਜ਼ਾਂ ਇੱਦਾਂ ਵਾਪਰਦੀਆਂ ਨੇ ਔਰ ਤੁਹਾਡੇ ਨਾਲ ਇਹ ਚੀਜ਼ਾਂ ਨਾ ਵਾਪਰਨ, ਇਸ ਕਰਕੇ ਆਪਣਾ ਪਰਸਨਲ ਡਾਟਾ ਜਿਹੜਾ ਹੈ ਉਹ ਅੱਜ ਕੱਲ੍ਹ ਦੇ ਜਿਹੜੇ ਡਿਜੀਟਲਾਈਜੇਸ਼ਨ ਦਾ ਯੁੱਗ ਹੈ ਇਹਦੇ ਵਿੱਚ ਬਚਾ ਕੇ ਰੱਖਣਾ ਚਾਹੀਦਾ। ਔਰ AI ਇੰਨੀ ਖਤਰਨਾਕ ਹੈ, ਇੰਨਾ ਮਤਲਬ ਖਤਰਨਾਕ ਇਸ ਪਾਸੇ ਤੋਂ, ਜੇਕਰ ਅਸੀਂ ਚੰਗੀਆਂ ਚੀਜ਼ਾਂ ਵੇਖੀਏ ਉਹਦੀਆਂ ਤਾਂ ਬੜਾ ਬਹੁਤ ਸ਼ਾਤਰ ਹੈ, ਔਰ ਆਫਿਸ ਦੇ ਵਿੱਚ ਜੇਕਰ ਇਹਦਾ ਇਸਤੇਮਾਲ ਕਰਨਾ ਜਾਂ ਆਪਣੇ ਕੰਮਕਾਜ ਦੇ ਵਿੱਚ ਇਹਦਾ ਇਸਤੇਮਾਲ ਕਰਨਾ ਤਾਂ ਮੈਂ ਕਹਿੰਦਾ ਇਹਦਾ ਆਸਾਨੀ ਕੋਈ ਨਹੀਂ ਹੈਗਾ, ਔਰ ਜੇਕਰ ਤੁਸੀਂ ਕੁਝ ਕ੍ਰੀਏਟ ਕਰਨਾ ਤਾਂ ਇਹਦੇ ਤੋਂ ਵੱਡਾ ਸਪੋਰਟਰ ਤੁਹਾਡਾ ਕੋਈ ਨਹੀਂ ਹੈਗਾ। ਜੇਕਰ ਤੁਸੀਂ ਕੁਝ ਬਣਾਉਣਾ, ਮਤਲਬ ਸੋਚ ਰਹੇ ਹੋ, ਲਿਖ ਰਹੇ ਹੋ ਤਾਂ ਉਹਦੇ ਵਿੱਚ ਤੁਹਾਡੀ ਹੈਲਪ ਕਰੇਗਾ, ਪੂਰੀ ਰਿਸਰਚ ਵਰਕ ਕਰ ਰਹੇ ਹੋ ਤਾਂ ਉਹ ਤੁਹਾਡੇ ਨਾਲੋਂ ਪਹਿਲਾਂ ਠਾ ਠਾ ਕਰਦੀ ਰਿਸਰਚ ਜਿਹੜੀ ਆ ਉਹ ਪੂਰੀ ਪੂਰੇ ਈਅਰਸ ਦੀ ਜਿੱਥੋਂ ਤੱਕ ਤੁਸੀਂ ਕਰਨੀ ਚਾਹੁੰਦੇ ਹੋ, ਜੋ ਜਾਣਨਾ ਚਾਹੁੰਦੇ ਹੋ ਤੁਹਾਡੇ ਸਾਹਮਣੇ ਲੈ ਕੇ ਰੱਖ ਦੇਗਾ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਤਾਂ ਬਹੁਤ ਵੈਲ ਐਂਡ ਗੁੱਡ ਨੇ, ਬਟ ਜਿੱਥੇ, ਕਿਉਂਕਿ ਇਹ ਤਾਂ ਹੈ ਤਾਂ ਮਸ਼ੀਨ ਹੈ ਨਾ, ਮਤਲਬ ਹੈ ਤਾਂ ਇੱਕ ਐਪ ਹੈ, ਸਿਸਟਮ ਹੈ ਜਿਹਦਾ ਕੋਈ ਆਪਣਾ ਦਿਮਾਗ ਨਹੀਂ ਹੈ, ਜਿੱਦਾਂ ਦੀ ਕਮਾਂਡ ਮਿਲੇਗੀ ਉਹਨੇ ਵਰਕ ਕਰਨਾ, ਔਰ ਕਮਾਂਡਾਂ ਦੇਣ ਵਾਲੇ ਕੁਝ ਸ਼ਖਸ ਦੇ ਹੱਥ ਜੇਕਰ ਸਾਡਾ ਪਰਸਨਲ ਡੇਟਾ ਲੱਗਦਾ ਜੋ ਇਹਨਾਂ ਪੁੱਠੇ ਕੰਮਾਂ ਦੇ ਵਿੱਚ ਜ਼ਿਆਦਾ ਹੁੰਦੇ ਨੇ ਤਾਂ ਫਿਰ ਚੀਜ਼ਾਂ ਰੋਂਗ ਹੋ ਸਕਦੀਆਂ, ਔਰ ਉਸ ਰੋਂਗਨੈਸ ਤੋਂ ਹੀ ਅਸੀਂ ਬਚਣਾ। ਔਰ ਖਾਸ ਕਰਕੇ ਜਦੋਂ ਸਾਨੂੰ ਕੁਝ ਇੱਦਾਂ ਦੀਆਂ ਫੇਕ ਕਾਲਸ ਆਉਣ ਜਾਂ ਕੋਈ ਵੀਡੀਓ ਕਾਲ ਆਵੇ ਤਾਂ ਉੱਥੇ ਤੁਸੀਂ ਬਚਣਾ। ਜੇਕਰ ਤੁਹਾਨੂੰ ਕੋਈ ਵੀ ਅਨਨੋਨ ਨੰਬਰ ਤੋਂ ਵੀਡੀਓ ਕਾਲ ਆਉਂਦੀ, ਪਹਿਲੀ ਗੱਲ ਤਾਂ ਵੀਡੀਓ ਕਾਲ ਚੱਕਣੀ ਨਹੀਂ ਚਾਹੀਦੀ, ਔਰ ਕਦੇ ਕਦੇ ਅਸੀਂ ਕਿਤੇ ਬਿਜ਼ੀ ਹੁੰਦੇ ਹਾਂ, ਵੀਡੀਓ ਕਾਲ ਵੇਖ ਕੇ ਅਸੀਂ ਨੰਬਰ ਵੱਲ ਧਿਆਨ ਨਹੀਂ ਦਿੰਦੇ ਅਤੇ ਠਾਹ ਕਰਦੀ ਚੱਕ ਲੈਂਦੇ ਹਾਂ, ਫਿਰ ਅੱਗੋਂ ਕੁਝ ਹੋਰ ਵਾਪਰ ਸਕਦਾ। ਔਰ ਇੱਦਾਂ ਦੇ ਬਹੁਤ ਸਾਰੇ ਕੇਸਿਸ ਸਾਹਮਣੇ ਆਉਂਦੇ ਨੇ ਜਿੱਥੇ ਜਦੋਂ ਵੀਡੀਓ ਕਾਲ ਚੱਕੀ ਗਈ, ਸਾਹਮਣੇ ਫੇਸ ਆਉਂਦਾ ਤਾਂ ਸਾਡਾ ਫੇਸ ਆਉਂਦਾ, ਬਟ ਉਸ ਤੋਂ ਬਾਅਦ

ਵੀਡੀਓ ਜਿਹੜੀ ਆ ਉਹ ਆਪੱਤੀਜਨਕ ਵੀਡੀਓ ਜਿਹੜੀ ਹੈ ਚੱਲਦੀ ਹੈ, ਔਰ ਉਸ ਵੀਡੀਓ ਨੂੰ ਰਿਕਾਰਡ ਕਰਕੇ ਬਾਅਦ 'ਚ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਨਿਊਜ਼ ਦੇ ਵਿੱਚ ਵੀ ਇੱਦਾਂ ਦੀਆਂ ਬਹੁਤ ਸਾਰੀਆਂ ਖਬਰਾਂ ਵਾਇਰਲ ਹੋਈਆਂ ਜਿਹਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕ੍ਰੀਏਟ ਹੋਈਆਂ, ਔਰ ਉਸ ਤੋਂ ਬਾਅਦ ਬੰਦਾ ਬਲੈਕਮੇਲ ਹੁੰਦਾ, ਉਹ ਡਰਦਾ ਬੰਦਾ ਫਿਰ ਪੈਸੇ ਦਿੰਦਾ, ਔਰ ਪੈਸੇ ਦੇਣ ਇੱਕ ਵਾਰ ਦੇ ਤੇ ਤਾਂ ਫਿਰ ਅਕਾਊਂਟ ਖਾਲੀ ਹੁੰਦਾ। ਜਿੰਨੀ ਦੇਰ ਤੱਕ ਅਕਾਊਂਟ ਖਾਲੀ ਨਹੀਂ ਹੁੰਦਾ ਉਨੀ ਦੇਰ ਤੱਕ ਸਿਲਸਿਲਾ ਚੱਲਦਾ ਰਹਿੰਦਾ, ਔਰ ਇਹ ਵੱਡੇ ਵੱਡੇ ਜਿਹੜੇ ਵਾਈਟ ਕਾਲਰ ਮਤਲਬ ਅੱਛੀ ਪੋਸਟਾਂ 'ਤੇ ਬੈਠੇ ਲੋਕ ਉਹਨਾਂ ਤੱਕ ਨਾਲ ਇਹ ਚੀਜ਼ਾਂ ਵਾਪਰੀਆਂ ਨੇ, ਤੁਹਾਡੇ ਨਾਲ ਨਾ ਵਾਪਰੇ, ਇਸ ਲਈ ਅਲਰਟ ਕਰ ਰਿਹਾ। ਔਰ ਮੈਨੂੰ ਪਤਾ ਬਹੁਤ ਸਮਝਦਾਰ ਹੋ ਤੁਸੀਂ ਜਨਾਬ, ਤੁਹਾਨੂੰ ਮਤਲਬ ਮੈਂ ਕਿਹਨੂੰ ਨਾ ਸਮਝਾਉਣ ਵਾਲਾ, ਬਟ ਮੈਂ ਤਾਂ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਰਿਹਾ, ਔਰ ਇਹ ਇਨਫੋਰਮੇਸ਼ਨ ਤੁਸੀਂ ਵੀ ਅੱਗੇ ਆਪਣੇ ਪਿਆਰਿਆਂ ਤੱਕ ਪਹੁੰਚਾਓ, ਔਰ ਕੋਈ ਵੀ ਇਸ ਤਰ੍ਹਾਂ ਦੇ ਪਚੜੇ ਦੇ ਵਿੱਚ ਨਾ ਫਸੇ।

107 FM Rainbow ਤੇ ਹਰੀਸ਼ ਹਾਜ਼ਰ ਹੈ। ਔਰ ਦੋਸਤੋ, ਸਿਹਤ ਜਿਹੜੀ ਹੈ ਸਾਡੀ ਬੜੀ ਲਾਜ਼ਮੀ ਹੈ, ਔਰ ਜਦੋਂ ਸਿਹਤ ਦੇ ਨਾਲ ਕੋਈ ਖਿਲਵਾੜ ਕੀਤਾ ਜਾਂਦਾ ਤਾਂ ਫਿਰ ਸਿਹਤ ਵੀ ਆਪਣਾ ਖਿਲਵਾੜ ਸਾਨੂੰ ਕਰਕੇ ਵਿਖਾਉਂਦੀ ਹੈ। ਤੂੰ ਕਿੱਥੇ ਜਾਵੇਂਗਾ ਮੇਰੇ ਨਾਲ ਇੱਦਾਂ ਕਰ ਰਿਹਾ, ਮਤਲਬ ਕਹਿਣ ਦਾ ਹੈ ਕਿ ਨਾ ਸੌਣ ਦਾ ਟਾਈਮ, ਨਾ ਰਾਤ ਨੂੰ ਖਾਣ ਦਾ ਟਾਈਮ, ਔਰ ਨਾ ਹੀ ਸਵੇਰੇ ਉੱਠਣ ਦਾ ਟਾਈਮ, ਨਾ ਹੀ ਦੁਪਹਿਰ ਦੀ ਰੋਟੀ ਦਾ ਟਾਈਮ। ਮਤਲਬ ਜਦੋਂ ਦਿਲ ਕੀਤਾ ਉਦੋਂ ਖਾਧਾ ਜਾ ਰਿਹਾ, ਜਦੋਂ ਦਿਲ ਕੀਤਾ ਉਦੋਂ ਸੋਇਆ ਜਾ ਰਿਹਾ, ਜਦੋਂ ਦਿਲ ਕੀਤਾ ਉਦੋਂ ਉੱਠਿਆ ਜਾ ਰਿਹਾ, ਜਦੋਂ ਦਿਲ ਕੀਤਾ ਉਦੋਂ ਨਹਾਇਆ ਜਾ ਰਿਹਾ। ਵੈਸੇ ਨਹਾ, ਮਤਲਬ ਕਈ ਇੱਦਾਂ ਦੇ ਹੈਗੇ ਨੇ ਸ਼ਖਸ ਜਿਹੜੇ ਕਦੇ ਕਦਾਈ ਨਹਾਉਂਦੇ ਨੇ, ਬਟ ਅੱਜ ਕੱਲ੍ਹ ਤਾਂ ਗਰਮੀ ਹੈ ਔਰ ਗਰਮੀ ਦੇ ਮੌਸਮ ਦੇ ਵਿੱਚ ਹਰ ਰੋਜ਼ ਨਹਾਉਣਾ ਚਾਹੀਦਾ।

ਜੇਕਰ ਅਸੀਂ ਨੌਰਥ ਦੀ ਗੱਲ ਕਰੀਏ ਤਾਂ ਇੱਥੇ ਤਾਂ ਫਿਰ ਵੀ ਮੌਸਮ ਜਿਹੜਾ ਉਹ ਥੋੜ੍ਹਾ ਜਿਹਾ ਠੀਕ ਹੈ, ਪਰ ਕੁਝ ਇੱਦਾਂ ਦੇ ਗਰਮ ਜਾਂ ਬਹੁਤ ਜ਼ਿਆਦਾ ਠੰਡੇ ਕੁਝ ਇੱਦਾਂ ਦੇ ਇਲਾਕੇ ਹੈ ਜਿੱਥੇ ਜਿਹੜਾ ਲੋਕਾਂ ਦਾ ਜਿਹੜਾ ਲਾਈਫ ਜਿਹੜੀ ਲਾਈਫ ਹੈ ਉਹਨਾਂ ਦੀ ਉਹ ਥੋੜ੍ਹੀ ਜਿਹੀ ਔਖੀ ਹੁੰਦੀ, ਬਟ ਇੱਥੇ ਮਾਹੌਲ ਜਿਹੜਾ ਸਾਨੂੰ ਸਾਡੇ ਮੁਤਾਬਕ ਮਿਲਦਾ ਔਰ ਠੀਕ ਹੈ। ਮੌਸਮ ਜਿਹੜਾ ਉਹ ਚੇਂਜ ਹੁੰਦਾ ਔਰ ਉਸ ਚੇਂਜ ਦੇ ਮੁਤਾਬਕ ਸਾਨੂੰ ਮਤਲਬ ਆਪਣੀ ਸਿਹਤ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ, ਕਿਉਂਕਿ ਅੱਜ ਕੱਲ੍ਹ ਜਿਵੇਂ ਮੌਸਮ ਚੇਂਜ ਹੋ ਰਿਹਾ ਬੁਖਾਰ ਜਿਹੜਾ ਉਹ ਲੋਕਾਂ ਨੂੰ ਬਹੁਤ ਹੋ ਰਿਹਾ ਔਰ ਇਸ ਤਬਦੀਲੀ ਦੇ ਕਰਕੇ ਆਪਣਾ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਿਆਣਿਆਂ ਦਾ, ਕਿਉਂਕਿ ਅੱਜ ਕੱਲ੍ਹ ਕਈ ਇੱਦਾਂ ਦੇ ਸਕੂਲ ਨੇ ਜਿੱਥੇ ਛੁੱਟੀਆਂ ਜਿਹੜੀਆਂ ਹੋਣ ਵਾਲੀਆਂ ਨੇ, ਬਟ ਕੁਝ ਇੱਦਾਂ ਦੇ ਸਕੂਲ ਨੇ ਜੇਕਰ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਇਗਜ਼ਾਮਸ ਚੱਲ ਰਹੇ ਨੇ, ਇਗਜ਼ਾਮਸ ਦੇ ਦਿਨਾਂ ਦੇ ਵਿੱਚ ਬੱਚਾ ਬਿਮਾਰ ਹੋਵੇ ਤਾਂ ਫਿਰ ਭਾਵੇਂ ਕੱਚੇ ਪੇਪਰੀ ਹੈ ਮਹਾਰਾਜ, ਪਰ ਫਿਰ ਵੀ ਇਗਜ਼ਾਮਸ ਤਾਂ ਇਗਜ਼ਾਮਸ ਨੇ, ਕਿਉਂਕਿ ਮਤਲਬ ਬੱਚਾ ਛੋਟਾ ਵੀ ਹੋਵੇ ਨਾ। ਹੁਣ ਮੈਂ ਗੱਲ ਦੱਸਦਾ ਆਪਣੀ ਸਿਸਟਰ ਦੀ,

ਜੇਕਰ ਪ੍ਰਾਈਵੇਟ ਸੈਕਟਰ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਇਗਜ਼ਾਮਸ ਚੱਲ ਰਹੇ ਨੇ, ਇਗਜ਼ਾਮਸ ਦੇ ਦਿਨਾਂ ਦੇ ਵਿੱਚ ਬੱਚਾ ਬਿਮਾਰ ਹੋਵੇ ਤਾਂ ਫਿਰ ਭਾਵੇਂ ਕੱਚੇ ਵੀ ਭਰੀ ਹੈ ਮਹਾਰਾਜ, ਪਰ ਫਿਰ ਵੀ ਇਗਜ਼ਾਮਸ ਤਾਂ ਇਗਜ਼ਾਮਸ ਨੇ, ਕਿਉਂਕਿ ਮਤਲਬ ਬੱਚਾ ਛੋਟਾ ਵੀ ਹੋਵੇ ਨਾ। ਹੁਣ ਮੈਂ ਗੱਲ ਦੱਸਦਾ ਆਪਣੀ ਸਿਸਟਰ ਦੀ, ਆਪਾਂ ਹਰ ਕੋਈ ਚਾਹੁੰਦਾ ਹੈ ਕਿ ਘਰ ਦੇ ਵਿੱਚ ਪ੍ਰਾਹੁਣੇ ਆਉਣ, ਖਾਰ ਕਰਕੇ ਮਤਲਬ ਜੇਕਰ ਸਿਸਟਰ ਦੂਰ ਵਿਆਹੀ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਛੁੱਟੀਆਂ ਪੈਣ ਵਾਲੀਆਂ, ਮਤਲਬ ਛੁੱਟੀਆਂ ਪੈ ਗਈਆਂ ਹੋਣੀਆਂ, ਆ ਜਾਓ ਹੁਣ ਉਹਦੇ ਉਹਨਾਂ ਦੇ ਇਗਜ਼ਾਮਸ ਹੈ। ਬਟ ਅਸੀਂ ਕਹਿੰਦੇ ਹਾਂ ਕਿ ਇਗਜ਼ਾਮ ਕਿਹੜਾ, ਉਹਨੇ ਬੀ ਏ ਦੇ ਪੇਪਰ ਦੇਣੇ ਆ, ਫਿਰ ਕੀ ਹੋ ਗਿਆ, ਛੱਡਿਆ ਵੀ ਜਾ ਸਕਦਾ ਇੱਕ ਇਗਜ਼ਾਮ। ਬਟ ਨਹੀਂ, ਬਟ ਇਸੇ ਤਰ੍ਹਾਂ ਹਰ ਚੀਜ਼ ਦਾ ਜੇਕਰ ਅਸੀਂ ਧਿਆਨ ਰੱਖਦੇ ਹਾਂ ਤਾਂ ਬੱਚਿਆਂ ਦੀ ਸਿਹਤ ਦਾ ਧਿਆਨ ਵੀ ਰੱਖਣਾ ਚਾਹੀਦਾ, ਔਰ ਟਾਈਮ ਟੂ ਟਾਈਮ ਉਹਨਾਂ ਦੀ ਹਰ ਡਾਈਟ ਦਾ ਧਿਆਨ, ਔਰ ਉਹਨਾਂ ਦੀ ਡਾਈਟ ਦਾ ਧਿਆਨ ਅਸੀਂ ਤਾਂ ਹੀ ਰੱਖਾਂਗੇ ਜਦੋਂ ਅਸੀਂ ਆਪਣਾ ਧਿਆਨ ਰੱਖਾਂਗੇ। ਔਰ ਅੱਜ ਕੱਲ੍ਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਅਸੀਂ ਰਾਤ ਨੂੰ ਲੇਟ ਖਾਂਦੇ ਹਾਂ, ਔਰ ਕੀ ਖਾਂਦੇ ਹਾਂ ਇਹ ਬਹੁਤ ਜ਼ਿਆਦਾ ਜਿਹੜਾ ਉਹ ਡਿਪੈਂਡ ਕਰਦਾ ਚੀਜ਼ ਸਾਡੇ ਸਵੇਰੇ ਉੱਠਣ ਦੇ ਉੱਤੇ ਔਰ ਸਿਹਤ ਠੀਕ ਰਹਿਣ ਦੇ ਉੱਤੇ। ਜਦੋਂ ਅਸੀਂ ਭਰ ਪੇਟ ਰਾਤ ਨੂੰ 11-12 ਵਜੇ ਤੁੰਨ ਤੁੰਨ ਕੇ ਖਾਂਦੇ ਹਾਂ, ਇੱਕ ਦਿਨ ਚੱਲਦਾ, ਦੋ ਦਿਨ ਚੱਲਦਾ, ਤਿੰਨ ਦਿਨ ਚੱਲਦਾ, ਬਟ ਇੱਕ ਦਿਨ ਇੱਦਾਂ ਦਾ ਆਉਂਦਾ ਜਦੋਂ ਸਵੇਰੇ ਪੇਟ ਜਿਹੜਾ ਕਹਿੰਦਾ ਕਿ ਨਾ ਬਈ ਨਾ, ਮੈਂ ਨਹੀਂ ਉੱਠਦਾ, ਤੂੰ ਉੱਠ ਗਿਆ ਪਰ ਮੈਂ ਨਹੀਂ ਉੱਠਦਾ, ਪੇਟ ਮਾਰਾ ਗੁੰਮ ਹੋਇਆ ਹੁੰਦਾ ਪੂਰੀ ਤਰ੍ਹਾਂ, ਪੂਰੀ ਤਰੀਕੇ ਦੇ ਨਾਲ, ਔਰ ਸਾਨੂੰ ਲੱਗਦਾ ਕਿ ਪੇਟ ਦਾ ਮੇਰਾ ਨਾ ਮਤਲਬ ਗੁੰਮ ਗੁੰਮ ਜਿਹਾ ਲੱਗਣ ਡਿਆ, ਇੱਦਾਂ ਲੱਗਦਾ ਪਤਾ ਨਹੀਂ ਕੁਛ ਭਰਿਆ ਪਕਾ, ਮਤਲਬ ਹਵਾ ਜੀ ਭਰੀ ਹੋਈ ਹੈ ਪੇਟ ਦੇ ਅੰਦਰ, ਕੁਝ ਇੱਦਾਂ ਕਦੀ ਲੱਗਦਾ। ਔਰ ਜੇਕਰ ਇੱਦਾਂ ਲੱਗਦਾ ਤਾਂ ਉਹ ਗੈਸ ਦੀ ਵਜ੍ਹਾ ਦੇ ਨਾਲ, ਮਤਲਬ ਉਲਟਾ ਸਿੱਧਾ ਖਾਣ ਦੀ ਵਜ੍ਹਾ ਦੇ ਨਾਲ ਹੁੰਦਾ, ਔਰ ਦੋ ਤਿੰਨ ਵਾਰੀ ਤਾਂ ਸਹਾਰ ਲੈਂਦਾ ਵਿਚਾਰਾ, ਹਿੰਮਤ ਹੈਗੀ ਉਹਦੇ ਅੰਦਰ ਦੋ ਤਿੰਨ ਦਿਨਾਂ ਦੀ, 4-5 ਦਿਨਾਂ ਦੀ, ਬਟ ਜੇਕਰ ਹਰ ਵਾਰ ਉਹਦੇ ਨਾਲ ਜ਼ਿਆਦਤੀ ਹੋਏਗੀ ਤਾਂ ਫਿਰ ਉਹ ਆਪਣਾ ਅਸਰ ਰੰਗ ਦਿਖਾਉਂਦਾ, ਔਰ ਆਪਣੇ ਹੱਥ ਜਦੋਂ ਉਹ ਖੜ੍ਹੇ ਕਰ ਲੈਂਦੇ ਤਾਂ ਫਿਰ ਇੱਦਾਂ ਦੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ। ਖਾਸ ਕਰਕੇ ਕਿਹਾ ਜਾਂਦਾ ਕਿ ਜੇਕਰ ਤੁਸੀਂ ਚਲੋ ਵੀਕਐਂਡ ਦੇ ਜਾਂ ਕਦੀ ਕਦੀ ਤਾਂ ਚੱਲਦਾ, ਬਟ 6 ਵਜੇ ਤੋਂ ਬਾਅਦ ਡਿਨਰ ਨਾ ਕਰੋ ਤਾਂ ਬੈਟਰ ਹੈ। ਜੇਕਰ ਤੁਸੀਂ ਕਰਦੇ ਹੋ ਤਾਂ ਹਲਕਾ ਫੁਲਕਾ ਲਓ, ਟੋਮੈਟੋ ਸੂਪ ਲੈ ਸਕਦੇ ਹੋ, ਔਰ ਨਹੀਂ ਤਾਂ ਫਿਰ ਕੁਝ ਹੋਰ ਤੁਸੀਂ ਜਿਹੜਾ ਹਲਕੀ ਚੀਜ਼ਾਂ, ਖਿਚੜੀ ਲੈ ਸਕਦੇ ਹੋ, ਦਲੀਆ ਲੈ ਸਕਦੇ ਹੋ, ਇਹ ਹਲਕੀਆਂ ਚੀਜ਼ਾਂ ਨੇ, ਇਹਨਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ। ਔਰ ਜੇਕਰ ਕਿਸੇ ਦਾ ਨਹੀਂ ਸਰਦਾ 6 ਵਜੇ ਤੋਂ ਬਾਅਦ, ਫਿਰ ਰਾਤ ਨੂੰ 12 ਵਜੇ ਖਾ ਲਿਆ ਕਰੋ ਉੱਠ ਕੇ, ਕੋਈ ਗੱਲ ਨਹੀਂ ਹੁੰਦਾ ਇੱਦਾਂ। ਮੇਰਾ ਦੋਸਤ ਹੈ ਇੱਕ, ਰਾਤ ਨੂੰ ਉਹ ਮੈਨੂੰ ਕਹਿੰਦਾ ਯਾਰ ਮੈਂ ਡਾਇਟਿੰਗ ਸ਼ੁਰੂ ਕੀਤੀ ਹੈ, ਮੈਂ ਕਿੰਨੇ ਦਿਨ ਹੋਏ, ਕਹਿੰਦਾ ਕੱਲ੍ਹ ਹੀ ਸ਼ੁਰੂ ਕੀਤੀ ਯਾਰ, ਅਤੇ ਕਹਿੰਦਾ ਯਾਰ ਭੰਗ ਵੀ ਹੋ ਗਈ। ਮੈਂ ਕਿਹਾ ਉਹ ਕਿੱਦਾਂ? ਕਹਿੰਦਾ ਯਾਰ ਅਸੀਂ ਤਾਂ 5:30 ਵਜੇ ਮਤਲਬ ਮੈਂ ਕਰ ਲਿਆ ਸੀ ਆਪਣਾ ਡਿਨਰ ਕਰ ਲਿਆ, ਪਰ ਜਦੋਂ ਵੱਜੇ ਨਾ 11:30 ਅਤੇ ਮੈਨੂੰ ਯਾਰ ਢਿੱਡ ਨੂੰ ਪਵੇ ਖੋਈ, ਅਤੇ ਮੈਂ ਫਿਰ ਆਪਣੀ ਵਾਈਫ ਨੂੰ ਉਠਾਇਆ ਕਿ ਯਾਰ ਕਿਉਂ ਨਾ ਆਪਾਂ ਆਲੂ ਵਾਲੇ ਪਰੌਂਠੇ ਨਾ ਬਣਾਈਏ। ਮੈਂ ਵਾਈਫ ਨੂੰ ਕਿਹਾ ਕਿ ਤੂੰ ਲੇਟ ਅਤੇ ਮੈਂ ਬਣਾਉਣਾ। ਮਹਾਰਾਜ ਬਣਾਉਣ ਗਿਆ, ਦਿਲ ਕੀਤਾ ਨਹੀਂ, ਅਤੇ ਫਿਰ ਔਡਰ ਕਰਕੇ ਮੰਗਵਾਏ ਨੇ ਪਰੌਂਠੇ, ਅਤੇ ਦੋਨਾਂ ਨੇ ਫਿਰ ਰੱਜ ਰੱਜ ਕੇ ਖਾਧੇ ਨੇ, ਔਰ ਫਿਰ ਕਿਤੇ ਜਾ ਕੇ ਕਹਿੰਦਾ ਮੇਰੇ ਢਿੱਡ ਨੂੰ ਸਕੂਨ ਆਇਆ। ਇਸ ਕਰਕੇ ਇਹ ਦਿਲ ਨੂੰ ਮਨਾਉਣਾ ਪੈਂਦਾ ਮਹਾਰਾਜ, ਢਿੱਡ ਨੂੰ ਵੀ ਔਰ ਦਿਲ ਨੂੰ ਵੀ, ਸਮਝ ਰਹੀ ਨਹੀਂ? ਇਹ ਚੀਜ਼ ਬੜੀ ਜ਼ਰੂਰੀ ਹੈ, ਔਰ ਢਿੱਡ ਨੂੰ ਮਨਾਉਣਾ ਬੜਾ ਜ਼ਰੂਰੀ ਹੈ। ਜੇਕਰ ਇਹ ਢਿੱਡ ਨੂੰ ਔਰ ਇਹ ਮੂੰਹ ਨੂੰ ਬੰਦ ਰੱਖੋਗੇ ਤਾਂ ਸਭ ਕੁਝ ਚੱਲੇਗਾ, ਔਰ ਇਸੇ ਕਰਕੇ ਫਿਰ ਸਾਡਾ ਪੇਟ, ਸਿਹਤ, ਐਵਰੀਥਿੰਗ ਠੀਕ ਰਹੇਗੀ, ਔਰ ਅਸੀਂ ਠੀਕ ਰਹਾਂਗੇ ਅਤੇ ਬੱਚਿਆਂ ਦਾ ਵੀ ਪਾਲਣ ਪੋਸ਼ਣ ਸਹੀ ਤਰੀਕੇ ਦੇ ਨਾਲ ਕਰ ਪਾਵਾਂਗੇ, ਹੈ ਕਿ ਨਹੀਂ? ਇਹ ਸਰਕਲ ਹੈ ਮਹਾਰਾਜ, ਹਰ ਚੀਜ਼ ਸਰਕਲ ਦੇ ਵਿੱਚ ਘੁੰਮਦੀ ਹੈ। ਆਓ ਟਰੈਕ ਸੁਣਦੇ ਹਾਂ ਪਹਿਲਾਂ।

ਉਹ ਰੋਕ ਲਓ, ਇਹ ਰੋਕ ਲਓ, ਬਚਾ ਲਓ, ਬਚਾ ਲਓ, ਬਾਂਵਰੀਆ ਹੋ ਗਈ ਜੇ ਵਿਚਾਰੀ। 107 FM ਰੇਨਬੋ 'ਤੇ ਹਰੀਸ਼ ਨਾਲ ਤੁਹਾਡੇ ਔਰ ਪ੍ਰੋਗਰਾਮ ਚੱਲ ਰਿਹਾ ਨੈੱਟ ਵਾਣੀ। ਔਰ ਦੋਸਤੋ, ਅਸੀਂ ਨਾ ਵੈਸੇ ਕੁਝ ਵੀ ਸਾਨੂੰ ਮਿਲੇ ਤਾਂ ਅਸੀਂ ਫਰੀ ਦਾ ਮਤਲਬ ਫਟਾਫਟ ਕਹਿੰਦੇ ਹਾਂ ਕਿ ਮਿਲ ਜੇ ਸਾਨੂੰ, ਸਾਡੇ ਕੋਲ ਆ ਜੇ, ਮਤਲਬ ਅਸੀਂ ਜਾਂਦੇ ਹਾਂ ਕਿਤੇ ਲੰਗਰ ਲੱਗਾ ਹੋਏ ਤਾਂ ਅਸੀਂ ਲੰਗਰ ਵੀ ਖਾ ਹੀ ਲੈਂਦੇ ਹਾਂ, ਔਰ ਖਾਣਾ ਚਾਹੀਦਾ ਮਹਾਰਾਜ। ਬਟ ਡਿਜੀਟਲਾਈਜੇਸ਼ਨ ਦੇ ਯੁੱਗ ਦੇ ਵਿੱਚ ਫੋਨ ਦੇ ਨਾਲ, ਇਹਨਾਂ ਮਸ਼ੀਨਾਂ ਦੇ ਨਾਲ, ਸੈਟਿੰਗਸ ਦੇ ਨਾਲ ਕਦੇ ਵੀ ਮਾੜਾ ਮੋਟਾ ਕੀਤਾ ਮਜ਼ਾਕ ਵੀ ਮਹਿੰਗਾ ਪੈ ਸਕਦਾ ਹੈ। ਔਰ ਬਹੁਤ ਸਾਰੀਆਂ ਐਪਲੀਕੇਸ਼ਨਸ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕਰਦਾ ਕਿ ਅਸੀਂ ਆਪਣੇ ਫੋਨਸ ਦੇ ਵਿੱਚ ਸਟੋਰ ਕਰਦੇ ਹਾਂ, ਇੰਸਟਾਲ ਕਰਦੇ ਹਾਂ, ਔਰ ਖਾਸ ਕਰਕੇ ਪਲੇ ਸਟੋਰ ਤੋਂ ਬਹੁਤ ਸਾਰੀਆਂ ਚੀਜ਼ਾਂ, ਖਾਸ ਕਰ ਜ਼ਿਆਦਾਤਰ ਉਹ ਤੋਂ ਹੀ ਅਸੀਂ ਡਾਊਨਲੋਡ ਕਰਦੇ ਹਾਂ। ਐਂਡਰੋਇਡ ਫੋਨਸ ਦੀ ਜੇਕਰ ਖਾਸ ਕਰ ਗੱਲ ਕਰੀਏ ਤਾਂ ਐਂਡਰੋਇਡ ਫੋਨ ਦੇ ਵਿੱਚ ਅਸੀਂ ਜੇਕਰ ਅਸੀਂ ਕਿਸੇ ਹੋਰ ਪਲੇ ਸਟੋਰ ਤੋਂ ਇਲਾਵਾ, ਯਾਨੀ ਗੂਗਲ ਤੋਂ ਡਾਊਨਲੋਡ ਕਰਦੇ ਹਾਂ, ਹੈ ਨਾ, ਮਤਲਬ ਜੇਕਰ ਸਾਨੂੰ ਕੋਈ ਕਿਸੇ ਹੋਰ ਐਪਲੀਕੇਸ਼ਨ ਤੋਂ ਸਾਨੂੰ ਸਾਡਾ ਕੋਈ ਫਰੈਂਡ ਲਿੰਕ ਭੇਜਦਾ, ਡਾਊਨਲੋਡ ਕਰ ਲਓ, ਅੱਛੀ ਐਪ ਹੈ, ਜਾਂ ਕੋਈ ਫਿਲਮ ਵੇਖਣ ਲਈ, ਜਾਂ ਹੋਰ ਵੀ ਥਰਡ ਪਾਰਟੀ ਕੁਛ ਵੀ, ਤਾਂ ਉਸ ਵੇਲੇ ਅਸੀਂ ਡਾਇਰੈਕਟ ਉਹਨੂੰ ਡਾਊਨਲੋਡ ਕਰ ਲੈਂਦੇ ਹਾਂ, ਏ ਪੀ ਕੇ ਫਾਈਲ ਜਿਹੜੀ ਹੈ। ਬਟ ਹੁਣ ਏ ਪੀ ਕੇ ਫਾਈਲ ਜਿਹੜੀ ਹੈ ਡਾਇਰੈਕਟ ਇਸ ਤਰ੍ਹਾਂ ਡਾਊਨਲੋਡ ਨਹੀਂ ਹੋਏਗੀ, ਮਤਲਬ ਕੁਝ ਹੋਰ ਸੈਟਿੰਗਸ ਕਰਨੀਆਂ ਪੈਣਗੀਆਂ। ਗੂਗਲ ਨੇ ਥੋੜ੍ਹਾ ਜਿਹਾ ਚੇਂਜ ਓਵਰ ਲਿਆਂਦਾ, ਐਂਡਰੋਇਡ ਫਲੋ ਸਿਸਟਮ ਨੂੰ ਲਾਗੂ ਕੀਤਾ, ਮਤਲਬ ਇਹ ਕਿ ਹੁਣ ਏ ਪੀ ਕੇ ਫਾਈਲਾਂ ਤੁਸੀਂ ਈਜ਼ੀਲੀ ਯੂਜ਼ ਨਹੀਂ ਕਰ ਪਾਓਗੇ, ਉਹਦੇ ਲਈ ਪਹਿਲਾਂ ਡਿਵੈਲਪਰ ਮੋਡ ਜਿਹੜਾ ਤੁਹਾਨੂੰ ਔਨ ਕਰਨਾ ਪੈਣਾ, ਉਸ ਤੋਂ ਬਾਅਦ ਔਨ ਸਕਰੀਨ ਵੈਰੀਫਿਕੇਸ਼ਨ ਦੇਣੀ ਪੈਣੀ ਹੈ ਕਿ ਮੈਂ ਹੀ ਹਾਂ ਜੀ, ਮੈਂ ਹੀ ਕਰ ਰਿਹਾ ਜੀ, ਮੈਨੂੰ ਕੋਈ ਧੱਕੇ ਨਾਲ ਨਹੀਂ ਕਰਵਾ ਰਿਹਾ ਜੀ, ਸੈਟਿੰਗ ਜਿਹੜੀ ਚੇਂਜ ਉਹ ਕਰਵਾਈ ਜਾ ਰਹੀ ਹੈ, ਮਤਲਬ ਉਹਦੇ ਦਰਮਿਆਨ 24 ਘੰਟੇ ਦਾ ਟਾਈਮ ਲੱਗੇਗਾ, ਫਿਰ ਜਾ ਕੇ ਤੁਸੀਂ ਇੱਕ ਐਪ ਇੰਸਟਾਲ ਕਰ ਪਾਓਗੇ। ਹੈਗਾ ਇੰਨਾ ਸਬਰ ਨਹੀਂ, ਹੈਗਾ ਤੁਹਾਡੇ ਅੰਦਰ ਇੰਨਾ ਸਬਰ 24 ਘੰਟਿਆਂ ਦਾ ਇੱਕ ਐਪ ਦੇ ਲਈ? ਮੈਨੂੰ ਨਹੀਂ ਲੱਗਦਾ। ਜਿਹੜੇ ਸ਼ਖਸ ਕੋਲ 20 ਸੈਕਿੰਡ ਦਾ ਟਾਈਮ ਨਹੀਂ ਹੈਗਾ ਕਿ 20 ਸੈਕਿੰਡ ਇੱਕ ਰੀਲ ਨੂੰ ਟਕਾ ਕੇ ਵੇਖ ਲਈਏ, ਨਾ ਨਾ, ਠਾ ਠਾ ਕਰਦੀਆਂ ਨਿਕਲਦੀਆਂ ਮਹਾਰਾਜ, ਠਾ ਠਾ ਕਰਦੀਆਂ, ਅੰਗੂਠਾ ਠਾ ਠਾ ਕਰਦਾ ਚੱਲਦਾ, ਤੁਸੀਂ 24 ਘੰਟੇ ਦਾ ਸਬਰ ਕਰ ਲਓਗੇ? ਮਤਲਬ ਟੈਕਨੀਕ ਦਾ ਜ਼ਮਾਨਾ, ਕੋਈ ਨਾ ਕੋਈ ਟੈਕਨੀਕ ਤੁਸੀਂ ਕੱਢ ਹੀ ਲੈਣੀ ਹੈ। ਖੈਰ, ਕ੍ਰੀਏਟੀਵਿਟੀ ਹੋਣੀ ਚਾਹੀਦੀ ਸ਼ਖਸ ਦੇ ਅੰਦਰ, ਔਰ ਕ੍ਰੀਏਟੀਵਿਟੀ ਹਮੇਸ਼ਾ ਸਹੀ ਦਿਸ਼ਾ, ਸਹੀ ਟਰੈਕ ਔਰ ਸਹੀ ਕੰਮ ਵੱਲ ਹੀ ਲਗਾਉਣੀ ਚਾਹੀਦੀ ਹੈ, ਤਾਂ ਹੀ ਉਸ ਕ੍ਰੀਏਟੀਵਿਟੀ ਦਾ ਫਾਇਦਾ, ਬੈਨੀਫਿਟ ਹੈ ਤੁਹਾਡਾ ਅਤੇ ਬਾਕੀਆਂ ਦਾ। 107 FM ਰੇਨਬੋ 'ਤੇ ਹਰੀਸ਼ ਨਾਲ ਹੈ ਤੁਹਾਡੇ ਔਰ ਸ਼ੋਅ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਨੈੱਟ ਵਾਣੀ, ਔਰ ਨੈੱਟ ਵਾਣੀ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ। ਇਹ ਟਰੈਕ ਇੰਜੋਏ ਕਰਦੇ ਹਾਂ ਔਰ ਉਸ ਤੋਂ ਬਾਅਦ ਵਾਪਸ ਆਉਣਾ ਮੈਂ ਤੁਹਾਡੇ ਨਾਲ ਇੱਥੇ ਹੀ।

7 FM Rainbow ਤੇ ਹਰੀਸ਼ ਦੇ ਨਾਲ ਤੁਸੀਂ ਬਣੇ ਹੋਏ ਹੋ ਔਰ ਨੈਟਵਾਣੀ ਪ੍ਰੋਗਰਾਮ ਅਸੀਂ ਇੰਜੋਏ ਕਰ ਰਹੇ ਸੀ ਮਿਲ ਕੇ ਇਕੱਠੇ ਔਰ ਬਹੁਤ ਸਾਰੀ ਇਨਫੋਰਮੇਸ਼ਨ ਐਂਟਰਟੇਨਮੈਂਟ ਤੁਹਾਡੇ ਨਾਲ ਸ਼ੇਅਰ ਕੀਤੀ ਔਰ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਹੀ ਖਤਮ ਕਰਨਾ ਪੈਣਾ ਹੈ ਔਰ ਟੈਨਸ਼ਨ ਨਹੀਂ ਲੈਣੀ ਮੈਂ ਇੱਥੇ ਹੀ ਹਾਂ ਮੈਂ ਕਿਤੇ ਨਹੀਂ ਚੱਲਿਆ ਮਹਾਰਾਜ ਸਫ਼ਰ 11 ਵਜੇ ਤੱਕ ਇਸੇ ਤਰ੍ਹਾਂ ਚੱਲਦਾ ਰਹੇਗਾ ਐਂਟਰਟੇਨਮੈਂਟ ਦੇ ਨਾਲ ਭਰਪੂਰ ਸਟੇ ਟਿਊਨਡ ਵਿਦ ਮੀ

ਰਾਸ਼ਟਰੀ ਕਾਨੂੰਨੀ ਸੇਵਾਵਾਂ ਅਥਾਰਟੀ ਨਾਲਸਾ ਵੱਲੋਂ ਅੱਜ ਦੇਸ਼ ਭਰ 'ਚ ਇਸ ਸਾਲ ਦੀ ਦੂਜੀ ਰਾਸ਼ਟਰੀ ਲੋਕ ਅਦਾਲਤ ਲਗਾਈ ਗਈ। ਪੰਜਾਬ ਭਰ 'ਚ ਵੀ ਲੋਕ ਅਦਾਲਤਾਂ ਲਾਈਆਂ ਗਈਆਂ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਨੂੰ ਮਨਾਉਣ ਲਈ ਰਾਸ਼ਟਰੀ ਲੋਕ ਪ੍ਰਸਾਰਕ ਦੇ ਜਲੰਧਰ ਤੇ ਪਟਿਆਲਾ ਸਟੇਸ਼ਨਾਂ ਨੇ ਅੱਜ ਵਾਕਾਥੋਨ ਕਰਾਈ। ਤਰਨ ਤਾਰਨ ਪੁਲਿਸ ਦੇ CIA ਸਟਾਫ ਨੇ ਇੱਕ ਅਫਰੀਕੀ ਔਰਤ ਨੂੰ 3 ਕਿਲੋ ਹੈਰੋਇਨ ਤੇ ਇੱਕ ਕਾਰ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ 2025-26 'ਚ ਰੋਪੜ ਨਹਿਰੀ ਨੈੱਟਵਰਕ ਹੇਠ ਸਿੰਜਾਈ ਰਕਬਾ 29,488 ਕਰੋੜ ਤੋਂ ਵੱਧ ਕੇ 85,447 ਏਕੜ ਹੋ ਗਿਆ ਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਡਾਕਟਰ ਹਰੀ ਸਿੰਘ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਵਿਖੇ ਕ੍ਰਿਕਟ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ ਤੇ ਖੇਡ ਮੈਦਾਨ ਦੇ ਵਿਕਾਸ ਕਾਰਜ ਲਈ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ। ਭਾਰਤ ਦੇ ਸਾਹਿਲ ਜਾਧਵ ਨੇ ਚੀਨ ਦੇ ਸ਼ੰਘਾਈ 'ਚ ਤੀਰਅੰਦਾਜ਼ੀ ਵਿਸ਼ਵ ਕੱਪ 2026 'ਚ ਮਰਦਾਂ ਦੇ ਵਿਅਕਤੀਗਤ ਕੰਪਾਊਂਡ ਮੁਕਾਬਲੇ 'ਚ ਕਾਂਸੇ ਦਾ ਪਦਕ ਜਿੱਤਿਆ ਏ। ਇਸ ਸਨ FM ਨਿਊਜ਼ ਹੈਡਲਾਈਨਸ। ਹੁਣ ਤੋਂ ਕੁਝ ਕੁ ਪਲਾਂ ਬਾਅਦ ਤੁਸੀਂ ਸਾਡਾ ਅਗਲਾ ਪ੍ਰੋਗਰਾਮ ਇੰਜੋਏ ਕਰੋਗੇ, ਦਿਲ ਚਾਹਤਾ ਹੈ।

I know ਕਿ ਤੁਸੀਂ ਇੰਤਜ਼ਾਰ ਦੇ ਵਿੱਚ ਹੋ, ਇੰਤਜ਼ਾਰ ਦੀਆਂ ਘੜੀਆਂ ਸਮਾਪਤ ਹੋ ਚੁੱਕੀਆਂ ਨੇ, ਖਤਮ ਹੋ ਚੁੱਕੀਆਂ ਨੇ ਮਹਾਰਾਜ। ਔਰ ਹਰੀਸ਼ ਹਾਜ਼ਰ ਆ ਇੱਕ ਵਾਰ ਫਿਰ ਤੋਂ, ਸਭ ਦਾ ਸਵਾਗਤ ਕਰਦਾ, ਸਭ ਦਾ ਇਸਤਕਬਾਲ ਕਰਦਾ। ਔਰ ਮਹਾਰਾਜ ਤੁਹਾਨੂੰ ਪਤਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੋਅ ਕਿਹੜਾ ਹੈ, ਤੁਹਾਡਾ ਫੇਵਰੇਟ ਵਾਲਾ ਸ਼ੋਅ ਜਿਸ ਵਿੱਚ ਤੁਹਾਡੀਆਂ ਗੱਲਾਂ ਹੁੰਦੀਆਂ, ਤੁਹਾਡੀਆਂ ਗੱਲਾਂ ਮੰਨੀਆਂ ਜਾਂਦੀਆਂ ਨੇ ਮਹਾਰਾਜ। ਤੁਹਾਡੀ ਗੱਲਾਂ ਮੰਨ ਕੇ ਮੈਂ ਉਹ ਗਾਣੇ ਪਲੇ ਕਰਦਾ, ਔਰ ਜੋ ਤੁਸੀਂ ਇਸ ਵੇਲੇ ਦਿਲ ਤੋਂ ਸੋਚ ਰਹੇ ਹੋ ਉਹ ਮੇਰੇ ਦਿਲ ਤੱਕ ਪਹੁੰਚ ਰਿਹਾ। ਪਹੁੰਚ ਰਿਹਾ ਨਹੀਂ ਮਹਾਰਾਜ, ਪਹੁੰਚ ਗਿਆ ਵੇ, ਔਰ ਇਹ ਪਹੁੰਚ ਗਿਆ ਮੇਰੇ ਤੱਕ ਤੁਹਾਡੇ ਮੈਸੇਜਿਸ ਰਾਹੀਂ, ਵਟਸਐਪ ਮੈਸੇਜਿਸ ਰਾਹੀਂ, ਕਿਉਂਕਿ ਸਾਡਾ ਇਹ ਪ੍ਰੋਗਰਾਮ ਜਿਸਦਾ ਦਸਤੂਰ ਹੈ ਦਿਲ ਤੋਂ ਦਿਲ ਤੱਕ ਮੈਸੇਜਿਸ ਪਹੁੰਚਾਉਣ ਦਾ ਪ੍ਰੋਗਰਾਮ, ਦਿਲ ਚਾਹਤਾ ਹੈ, ਤੁਹਾਡੇ ਦਿਲ ਨੇ ਜੋ ਚਾਹਿਆ ਮੇਰੇ ਤੱਕ ਪਹੁੰਚਾਇਆ ਤੁਸੀਂ, ਅਤੇ ਮੈਂ ਉਸਨੂੰ ਤੁਹਾਡੇ ਤੱਕ ਪਹੁੰਚਾਇਆ ਪਲੇ ਕਰਕੇ ਤੁਹਾਡਾ ਫੇਵਰੇਟ ਵਾਲਾ ਗਾਣਾ। ਇਸ ਲਈ ਤੁਸੀਂ ਬਾਲੀਵੁੱਡ ਪੋਲੀਵੁੱਡ 'ਚੋਂ ਕੋਈ ਵੀ ਆਪਣਾ ਫੇਵਰੇਟ ਟਰੈਕ ਮੇਰੇ ਤੱਕ ਭੇਜੋ। 9855 10 10 27 ਸਾਡਾ ਵਟਸਐਪ ਨੰਬਰ, ਜੋ ਤੁਹਾਨੂੰ ਰਟਿਆ ਪਿਆ, ਔਰ ਜਿਨ੍ਹਾਂ ਨੂੰ ਨਹੀਂ ਰਟਿਆ ਮੇਰੇ ਲਿਸਨਰ ਜੋ ਇਸ ਵੇਲੇ ਮੇਰੇ ਨਾਲ ਹੁਣੇ ਹੁਣੇ ਜੁੜੇ ਨੇ, ਇਸ ਵੇਲੇ FM ਕੜੀ 'ਤੇ 9:04:45 ਹੋ ਚੁੱਕੇ ਨੇ, ਔਰ ਤੁਹਾਡੀਆਂ ਫਰਮਾਇਸ਼ਾਂ ਦਾ ਸਿਲਸਿਲਾ ਸਟਾਰਟ ਹੋ ਚੁੱਕਾ। ਤੁਸੀਂ ਚਾਹੁੰਦੇ ਹੋ ਤੁਹਾਡਾ ਫੇਵਰੇਟ ਟਰੈਕ ਪਲੇ ਹੋਵੇ, ਤੁਸੀਂ ਸੁਣੋ ਤਾਂ ਮੈਨੂੰ ਵਟਸਐਪ ਮੈਸੇਜ ਕਰੋ। 9855 10 10 27 ਸਾਡਾ ਵਟਸਐਪ ਨੰਬਰ ਹੈ, ਔਰ ਇਸ ਵਟਸਐਪ ਨੰਬਰ 'ਤੇ ਭੇਜ ਦਿਓ ਆਪਣਾ ਫੇਵਰੇਟ ਵਾਲਾ ਗਾਣਾ। ਫਿਲਹਾਲ ਇਹ ਟਰੈਕ ਪਲੇ ਹੋ ਰਿਹਾ, ਇਸ ਤੋਂ ਬਾਅਦ ਵਾਪਸ ਆਉਣਾ ਅਤੇ ਤੁਹਾਡੀਆਂ ਹੀ ਗੱਲਾਂ ਹੋਣਗੀਆਂ।

ਨਹੀਂ ਨਹੀਂ ਨਹੀਂ ਨਹੀਂ ਬਿਲਕੁਲ ਨਹੀਂ, ਨਹੀਂ ਬਿਲਕੁਲ ਨਹੀਂ, ਰੋਣਾ ਨਹੀਂ, ਰੋਣਾ ਨਹੀਂ ਮੇਰੇ ਬਿੱਟੇ, ਰੋਣਾ ਨਹੀਂ, ਕਿਉਂਕਿ ਇੱਥੇ ਪ੍ਰੋਗਰਾਮ ਜਿਹੜਾ ਇਸ ਵੇਲੇ ਕਹਾਣੀਆਂ ਪੂਰੀਆਂ ਕਰਨ ਵਾਲਾ ਹੈ ਮਹਾਰਾਜ, ਫਰਮਾਇਸ਼ਾਂ ਪੂਰੀਆਂ ਕਰਨ ਵਾਲਾ, ਅਧੂਰਾ ਕੰਮ ਅਸੀਂ ਕੋਈ ਨਹੀਂ ਕਰਨਾ। ਔਰੰਡ ਬੰਦ 7 FM ਰੇਨਬੋ 'ਤੇ ਦਿਲ ਚਾਹਤਾ ਹੈ ਪ੍ਰੋਗਰਾਮ, ਜਿਸ ਦਾ ਆਗਾਜ਼ ਹੋ ਚੁੱਕਾ ਹੈ, ਤੁਹਾਡੀਆਂ ਫਰਮਾਇਸ਼ਾਂ ਜਿਹੜੀਆਂ ਨੇ ਹੁਣ ਸਟਾਰਟ ਹੋਣ ਵਾਲੀਆਂ ਨੇ ਮਹਾਰਾਜ। ਪਹਿਲਾ ਮੈਸੇਜ ਪੜ੍ਹਦੇ ਹਾਂ ਜੀ, ਪ੍ਰੋਗਰਾਮ ਦਿਲ ਚਾਹਤਾ ਪੇਸ਼ ਕਰਤਾ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਰਦਿਕ ਅਭਿਨੰਦਨ, ਹਮੇ ਬਹੁਤ ਅੱਛਾ ਲੱਗਤਾ ਹੈ ਜਬ ਪ੍ਰੋਗਰਾਮ ਮੈਂ ਆਪਕੀ ਪ੍ਰਸਤੁਤੀ ਸੁਣਤੇ ਹੈ ਤੋ ਹਮਾਰੀ ਪਸੰਦ ਪੂਰੀ ਕਰਨਾ ਜੀ, ਆਪਕੀ ਬੜੀ ਮਿਹਰਬਾਨੀ ਹੋਗੀ, ਬਹੁਤ ਬਹੁਤ ਧੰਨਵਾਦ ਜੀ। ਫਿਲਮ ਦੀਵਾਨਾ, ਗੀਤ ਕੇ ਬੋਲ, ਤੇਰੀ ਉਮੀਦ ਤੇਰਾ ਇੰਤਜ਼ਾਰ, ਆਵਾਜ਼ ਕੁਮਾਰ ਸਾਨੂੰ, ਸਾਧਨਾ ਸਰਗਮ, ਔਰ ਭੇਜਿਆ ਜੀ ਇਹ ਮੈਸੇਜ ਰਘੂਨਾਥ ਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਸੇ, ਲਾਲਗਿਰੀ ਗੋਸਵਾਮੀ, ਹੇਮਲਤਾ, ਹਿਨਾ, ਹਰਸ਼ਿਤ, ਖੁਸ਼ੀ ਗੋਸਵਾਮੀ, ਇਹ ਮੈਸੇਜ ਮੇਰੇ ਤੱਕ ਪਹੁੰਚਿਆ ਹੈ। ਅਤੇ ਫਿਰ ਚਲੋ ਇਹ ਪਹਿਲੀ ਫਰਮਾਇਸ਼ ਜਿਹੜੀ ਸਾਡੇ ਤੱਕ ਪਹੁੰਚੀ ਹੈ ਅਸੀਂ ਪੜ੍ਹੀਏ ਅਤੇ ਪੂਰੀ ਕਰ ਦਿੰਦੇ ਹਾਂ ਜੀ, ਆ ਜਾਓ ਫਿਰ।

ਨਹੀਂ ਨਹੀਂ ਨਹੀਂ ਨਹੀਂ ਉਹ ਐਤ ਉਹ ਝੂਠ ਬੋਲਣ ਡਿਆ, ਮੈਂ ਗਰੰਟੀ ਦੇ ਸਕਦਾ ਝੂਠ ਬੋਲਣ ਡਿਆ, ਹੈਂ? ਸਿਰਫ ਤੁਮਸੇ ਪਿਆਰ ਕਰਤੇ ਹੈ, ਸਿਰਫ ਤੁਮਸੇ ਪਿਆਰ ਕਰਤੇ ਹੈ, ਹੈਂ? ਉਹ ਇਹ ਮਤਲਬ ਹਰ ਟਾਈਮ 'ਤੇ ਮੋਬਾਇਲ 'ਤੇ ਲੱਗਾ ਰਹਿੰਦਾ, ਰੀਲਾਂ ਦੇ ਵਿੱਚ ਲੱਗਾ ਰਹਿੰਦਾ, ਇਹ 'ਤੇ ਟਾਈਮ ਪਾਸ ਹੋਣ ਡਿਆ ਵੈ। ਨਹੀਂ ਨਹੀਂ ਨਹੀਂ, ਮੇਰਾ ਮਕਸਦ ਕਿਸੇ ਦਾ ਵੀ ਪਿਆਰ ਤੋੜਨ ਦਾ ਨਹੀਂ ਹੈ, ਇਹ ਤਾਂ ਦਿਲ ਤੋਂ ਨਿਕਲੀਆਂ ਹੋਈਆਂ, ਦਿਲ ਦੀਆਂ ਗਹਿਰਾਈਆਂ ਤੋਂ ਨਿਕਲੇ ਹੋਏ ਜਜ਼ਬਾਤ ਨੇ ਜਿਹੜੇ ਦਿਲ ਤੱਕ ਪਹੁੰਚ ਰਹੇ ਨੇ, ਉਹ ਤੁਹਾਡੇ ਜਜ਼ਬਾਤ ਵੀ ਮੇਰੇ ਤੱਕ ਪਹੁੰਚੇ ਨੇ, ਔਰ ਇਹ ਜਜ਼ਬਾਤ ਜਿਹੜੇ ਨੇ ਇਹ ਪੂਰੇ ਕਰ ਰਿਹਾ ਮੈਂ ਮੈਸੇਜਿਸ ਪੜ੍ਹ ਕੇ। ਆਓ ਇੱਕ ਹੋਰ ਮੈਸੇਜ ਪੜ੍ਹਦੇ ਹਾਂ। ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਬਿੱਟੂ, ਲਾਡੀ, ਮੋਹਨ ਮਾਸਟਰ, ਜਨਕ ਨਗਰ ਜਲੰਧਰ ਤੋਂ, ਫਿਲਮ ਖਾਨਦਾਨ ਕਾ ਕੋਈ ਗੀਤ ਇਹ ਕਹਿ ਰਹੇ ਨੇ ਮੈਨੂੰ, ਅਤੇ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਅਸੀਂ ਜ਼ਰੂਰ ਪੂਰੀ ਕਰਾਂਗੇ। ਕੋਈ ਵੀ ਗੀਤ ਕਹਿੰਦੇ ਨੇ ਕਿ ਖਾਨਦਾਨ ਫਿਲਮ ਦਾ ਚਲਾ ਦਿਓ, ਅਤੇ ਫਿਰ ਅਸੀਂ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਖਾਨਦਾਨ ਫਿਲਮ ਦਾ ਇਹ ਟਰੈਕ ਇੰਜੋਏ ਕਰਦੇ ਹਾਂ।

ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਕੰਮ ਤਾਂ ਕੋਈ ਹੋਰ ਹੈ, ਬਹਾਨੇ ਬਹੂਨੇ, ਇਹ ਬਹਾਨੇ ਵਾਲਾ ਹੀ ਕੰਮ ਹੈ ਮਹਾਰਾਜ, ਕੰਮ ਤਾਂ ਕੋਈ ਹੋਰ ਜਾਣਾ ਸੀ, ਇਹ ਪਿਆਰ ਸ਼ਿਆਰ ਤਾਂ ਸਿਰਫ ਬਹਾਨਾ ਹੀ ਹੈ ਮਿਲਣਾ ਮਿਲਾਉਣਾ। ਖੈਰ 107 FM ਰੇਨਬੋ 'ਤੇ ਹਰੀਸ਼ ਤੁਹਾਡੇ ਨਾਲ ਹੈ ਔਰ ਸ਼ੋਅ ਚੱਲ ਰਿਹਾ ਹੈ ਇਸ ਵੇਲੇ ਦਿਲ ਚਾਹਤਾ ਹੈ, ਔਰ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀ ਫਰਮਾਇਸ਼ ਵੀ ਪੂਰੀ ਹੋਵੇ, ਤੁਹਾਡਾ ਫੇਵਰਟ ਟਰੈਕ ਚੱਲੇ 102.7 FM ਰੇਨਬੋ 'ਤੇ, ਤਾਂ 9855101027 ਸਾਡਾ ਵਟਸਐਪ ਨੰਬਰ ਹੈ, ਇਸ ਵਟਸਐਪ ਨੰਬਰ 'ਤੇ ਤੁਸੀਂ ਭੇਜ ਸਕਦੇ ਹੋ ਆਪਣਾ ਫੇਵਰਟ ਗਾਣਾ ਲਿਖ ਕੇ, ਅਤੇ ਮੈਂ ਪਲੇ ਕਰਾਂਗਾ। ਜਿਵੇਂ ਹੁਣ ਪਲੇ ਕਰਨ ਵਾਲਾ ਇੱਕ ਹੋਰ ਫਰਮਾਇਸ਼ ਪੂਰੀ, ਫਿਲਮ ਅਨਾੜੀ ਬੋਲ ਕਿਸੀ ਕੀ ਮੁਸਕਰਾਹਟੋ ਪੇ ਹੋ ਨਿਸਾਰ, ਉੱਤਮ ਨਗਰ ਦਿੱਲੀ ਸੇ ਬੋਧ ਰਾਜ ਖੋਰਵਾਲ।

0: ਪਿਆਰ ਕਾ।
1: ਵੈਸੇ ਇੱਕ ਗੱਲ ਹੈਗੀ ਹੈ, ਜਿਵੇਂ ਦੀ ਆਵਾਜ਼ ਹੈ ਮੁਕੇਸ਼ ਸਾਹਿਬ ਦੀ, ਇੱਦਾਂ ਲੱਗਣ ਡਿਆ ਇਹ ਸੱਚ ਕਹਿਣ ਡੇ ਨੇ, ਭਾਵੇਂ ਝੂਠ ਬੋਲਦੇ ਸੀ ਨਾ, ਮਤਲਬ ਸੱਚ ਹੀ ਬੋਲਦੇ ਸੀ, ਪਰ ਇੱਦਾਂ ਲੱਗਦਾ ਸੀ ਕਿ ਬੰਦਾ ਸੱਚ ਬੋਲਦਾ। ਅੱਜ ਕੱਲ੍ਹ ਕਈ ਬੰਦੇ ਇੱਦਾਂ ਦੇ ਨੇ ਵਿਚਾਰੇ, ਉਹ ਕੁਝ ਵੀ ਕਹਿਣ 'ਤੇ ਇੱਦਾਂ ਲੱਗਦਾ ਕਿ ਯਾਰ ਇਹ ਸੱਚ ਬੋਲ ਹੀ ਨਹੀਂ ਸਕਦਾ, ਮਜਾਲ ਹੈ ਕਿ ਇਹ ਬੰਦਾ ਸੱਚ ਬੋਲ ਜੇ। ਕਈਆਂ ਵਿਚਾਰਿਆਂ ਦੀ ਆਵਾਜ਼ ਹੀ ਇੱਦਾਂ ਦੀ ਹੁੰਦੀ ਹੈ, ਕਈਆਂ ਦੀ ਸ਼ਕਲ ਇੱਦਾਂ ਦੀ ਹੁੰਦੀ ਹੈ। ਖੈਰ, ਦਿਲ ਚਾਹਤਾ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਔਰ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਮੈਂ ਪੂਰੀਆਂ ਕਰ ਰਿਹਾ। ਆ ਜਾਓ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਕਿਸ ਕਾਰਨ ਨਈਆ ਡੋਲੀ, ਆਸ਼ਾ ਭੋਸਲੇ, ਸੁਰੇਸ਼ ਵਾੜਕਰ, ਫਿਲਮ ਡਕੈਤ, ਸੈਕਟਰ 67, ਮੋਹਾਲੀ, ਚੰਡੀਗੜ੍ਹ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਸੇ ਸ਼ੁਭਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ, ਇਹ ਮੈਸੇਜ ਸਾਡੇ ਤੱਕ ਪਹੁੰਚਾ ਰਹੇ ਨੇ, ਅਤੇ ਇਹਨਾਂ ਦੀ ਫਰਮਾਇਸ਼ ਦਾ ਗਾਣਾ ਫਿਰ ਸੁਣਾਉਂਦੇ ਆਪਾਂ, ਆਸ਼ਾ ਜੀ ਔਰ ਸੁਰੇਸ਼ ਜੀ ਦੀ ਆਵਾਜ਼ ਦੇ ਵਿੱਚ। ਕਿਸ ਕਾਰਨ ਨਹੀਂ ਆ ਡੋਲੀ।

ਨਾ ਮੈਨੂੰ ਸਮਝ ਨਹੀਂ ਆਉਣ ਡਿਆ, ਕਿੰਨੇ ਬਚਕਾਨੇ ਬਚਕਾਨੇ ਸਵਾਲ ਮਤਲਬ ਇੱਕ ਦੂਸਰੇ ਕੋਲ ਪੁੱਛੇ ਜਾ ਰਹੇ ਨੇ, ਕਿਸ ਕਾਰਨ ਡੂਬੀ ਨਈਆ, ਮਤਲਬ ਨਈਆ ਤੁਹਾਨੂੰ ਪਤਾ ਲੱਗਾ ਤੁਹਾਡੇ ਭਾਰ ਜ਼ਿਆਦਾ ਹੋਣਗੇ ਜਾਂ ਕੋਈ ਛੇਕ ਛੂਕ ਹੋਏਗਾ ਨਾਵ ਦੇ ਵਿੱਚ, ਹੈ ਕਿ ਨਹੀਂ? ਮਤਲਬ ਹੁਣ ਬੰਦਾ ਪੁੱਛੇ ਕਿਸ ਕਾਰਨ ਰੋਟੀ ਖਾਧੀ, ਕਿਸ ਕਾਰਨ ਰੋਟੀ ਖਾਧੀ, ਤੁਹਾਨੂੰ ਨਹੀਂ ਪਤਾ ਤੁਹਾਨੂੰ ਭੁੱਖ ਲੱਗੀ ਤੁਸੀਂ ਤਾਂ ਖਾਧੀ ਰੋਟੀ ਯਾਰ, ਹੈ ਕਿ ਨਹੀਂ? ਕਿਸ ਕਾਰਨ ਝੁਮਕਾ ਹਿੱਲੇ ਹਵਾ, ਮਤਲਬ ਮੂੰਹ ਲਾਵਾਂਗੇ ਤਾਂ ਝੁਮਕਾ ਹਿੱਲੇਗਾ ਯਾਰ, ਓਬਵੀਅਸਲੀ ਹਿੱਲੇਗਾ, ਕੈਸੇ? ਖੈਰ ਤੁਹਾਡੀਆਂ ਫਰਮਾਇਸ਼ਾਂ ਵਾਲੇ ਗਾਣੇ ਅਸੀਂ ਪਲੇ ਕਰ ਰਹੇ ਹਾਂ ਔਰ ਇੰਜੋਇਮੈਂਟ ਐਂਟਰਟੇਨਮੈਂਟ ਚੱਲ ਰਹੀ ਹੈ ਔਰ ਨਾਲ ਨਾਲ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਹੋ ਰਹੀਆਂ ਨੇ। ਇੱਕ ਹੋਰ ਮੈਸੇਜ ਅਸੀਂ ਪੜ੍ਹਦੇ ਹਾਂ ਔਰ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ। ਆ ਜੋ ਇਹ ਮੈਸੇਜ ਪੜ੍ਹੀਏ, ਇਹ ਮੈਸੇਜ ਮੇਰੇ ਤੱਕ ਪਹੁੰਚਿਆ ਜੀ। ਨਮਸਕਾਰ ਜੀ, ਫਿਲਮ ਆਹੂਤੀ ਗੀਤ ਸਾਥੀ ਮੇਰੇ ਸਾਥੀ ਰੁੱਤ ਮਜਨੂੰ ਕਟੀਲਾ ਸੇ, ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਔਰ ਰਤਨਾ ਐਮ ਪੀ ਸੇ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ। ਔਰ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਜੀ। ਦਿਲ ਚਾਹਤਾ ਹੈ ਮੁਹੱਬਤ ਜ਼ਿੰਦਾਬਾਦ ਕੋਈ ਵੀ ਗੀਤ ਵਿੱਚ ਸ਼ਾਮਿਲ ਕਰੋ ਜੀ। ਚੱਕ 15 ਪੀ ਐੱਸ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ। ਸਰਵਜੀਤ ਸਿੰਘ ਜੋਸਨ, ਸਰਵਜੀਤ ਕੌਰ ਜੋਸਨ, ਗੁਰਮਨ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਇਹ ਸਾਡੇ ਤੱਕ ਮੈਸੇਜ ਪਹੁੰਚਾ ਰਹੇ ਨੇ, ਥੈਂਕ ਯੂ ਸੋ ਮੱਚ। ਅਤੇ ਤੁਹਾਡਾ ਮੈਸੇਜ ਸ਼ਾਮਿਲ ਹੋ ਗਿਆ ਜੀ, ਥੈਂਕ ਯੂ ਇਹ ਮੈਸੇਜ ਭੇਜਣ ਦੇ ਲਈ। ਅਤੇ ਫਿਰ ਤੁਹਾਡੀ ਪਸੰਦ ਦਾ ਟਰੈਕ ਵੀ ਸੁਣਾਉਂਦੇ ਹਾਂ ਜਿਹੜਾ ਪਹਿਲਾਂ ਸਾਡੇ ਤੱਕ ਸਤਨਾ ਐਮ ਪੀ ਤੋਂ ਮੈਸੇਜ ਆਇਆ ਜੀ, ਸਾਥੀ ਮੇਰੇ ਸਾਥੀ।

107 FM ਰੇਨਬੋ ਤੇ ਹਰੀਸ਼ ਨਾਲ ਤੁਹਾਡੇ ਔਰ ਐਂਟਰਟੇਨਿੰਗ ਸਿਲਸਿਲਾ ਚੱਲ ਰਿਹਾ ਇਸ ਵੇਲੇ ਤੁਹਾਡੀਆਂ ਫਰਮਾਇਸ਼ਾਂ ਦਾ ਔਰ ਮੇਰੇ ਲਿਸਨਰਸ ਜੋ ਇਸ ਵੇਲੇ ਹੁਣੇ ਹੁਣੇ ਜੁੜੇ ਨੇ ਔਰ ਮੈਸੇਜ ਨਹੀਂ ਭੇਜਿਆ 9855 10 10 27 ਸਾਡਾ ਵਟਸਐਪ ਨੰਬਰ ਹੈ ਇਸ ਵਟਸਐਪ ਨੰਬਰ 'ਤੇ ਤੁਸੀਂ ਮੇਰੇ ਤੱਕ ਪਹੁੰਚਾ ਸਕਦੇ ਹੋ ਆਪਣਾ ਕੋਈ ਵੀ ਦਿਲ ਦੇ ਕਰੀਬ ਗਾਣਾ ਔਰ ਮੈਂ ਦਿਲ ਚਾਹਤਾ ਪ੍ਰੋਗਰਾਮ ਦੇ ਵਿੱਚ ਉਹ ਤੁਹਾਡੇ ਦਿਲ ਦੇ ਕਰੀਬ ਗਾਣਾ ਤੁਹਾਡੇ ਦਿਲ ਤੱਕ ਪਹੁੰਚਾਵਾਂਗਾ ਪਲੇ ਕਰਾਂਗਾ ਉਸ ਟਰੈਕ ਨੂੰ ਤੁਹਾਡੀ ਫਰਮਾਇਸ਼ ਪੂਰੀ ਕਰਾਂਗਾ ਇੱਕ ਹੋਰ ਮੈਸੇਜ ਪੜ੍ਹਦੇ ਹਾਂ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਇਹ ਮੈਸੇਜ ਆਇਆ ਮਹਿਰ ਅਰੋੜਾ ਮਮਤਾ ਅਰੋੜਾ ਕੀਰਤੀ ਅਰੋੜਾ ਭੂਮਿਕਾ ਅਰੋੜਾ ਮੂਵੀ ਮਾਚਿਸ ਟਰੈਕ ਚੱਪਾ ਚੱਪਾ ਚਰਖਾ ਚਲੇ ਆ ਜਾਓ ਫਿਰ ਇਹ ਹਰੀਹਰਨ ਅਤੇ ਸੁਰੇਸ਼ ਵਾਡਕਰ ਦੀ ਆਵਾਜ਼ ਦੇ ਵਿੱਚ ਬਿਊਟੀਫੁਲ ਟਰੈਕ ਇੰਜੋਏ ਕਰਦੇ ਹਾਂ ਆਪਾਂ

ਕਿਆ ਬਾਤ ਹੈ, ਕਿਆ ਬਾਤ ਹੈ ਮਹਾਰਾਜ, ਕ੍ਰੀਏਟੀਵਿਟੀ ਦੇਖੋ, ਚਰਖਾ ਚਲਾ ਚਲਾ ਕੇ ਵੀ ਉਹਦੀ ਧੁੰਨ 'ਤੇ ਵੀ ਨੱਚਿਆ ਜਾ ਸਕਦਾ। ਇਸ ਗਾਣੇ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਚੱਪਾ ਚੱਪਾ ਜਿੱਦਾਂ ਜਿੱਦਾਂ ਚੱਕ ਚੱਕ ਚੱਕ ਚੱਪਾ ਚੱਪਾ, ਮਤਲਬ ਇਹ ਜਿੱਦਾਂ ਜਿੱਦਾਂ ਚਰਖਾ ਚਲਾਇਆ ਜਾ, ਮਤਲਬ ਚਰਖਾ ਕੌਣ ਚਲਾਉਂਦਾ ਅੱਜ ਕੱਲ੍ਹ, ਚਲਾਉਂਦੇ ਹੋ ਤੁਸੀਂ? ਮਤਲਬ ਅੱਜ ਕੱਲ੍ਹ ਤਾਂ ਮਹਾਰਾਜ ਹੱਥੀਂ ਕੰਮ ਕਰਕੇ ਅਸੀਂ ਰਾਜ਼ੀ ਨਹੀਂ ਹੈਗੇ, ਅਤੇ ਚਰਖੇ ਕਿੱਥੋਂ ਚਲਾਉਣੇ ਆ, ਅਤੇ ਕਿੱਥੋਂ ਚਰਖੇ ਚਲਾ ਕੇ ਤੁਸੀਂ ਨੱਚਣਾ? ਅੱਜ ਕੱਲ੍ਹ ਹਰ ਇੱਕ ਕੋਲ ਆਪਣਾ ਪਰਸਨਲ DJ ਹੈਗਾ ਨੱਚਣ ਦੇ ਲਈ। ਖੈਰ ਹੈ, ਬਿਊਟੀਫੁਲ ਟਰੈਕ ਤੁਸੀਂ ਇੰਜੋਏ ਕੀਤਾ ਮੱਚ ਇਸ ਫਿਲਮ ਦਾ, ਔਰ ਅਸੀਂ ਅੱਗੇ ਵੱਧਦੇ ਹਾਂ, ਔਰ ਤੁਹਾਡੇ ਲਈ ਇੱਕ ਹੋਰ ਟਰੈਕ ਮੈਂ ਪਲੇਅ ਕਰਾਂਗਾ ਮਹਾਰਾਜ, ਜੋ ਫਰਮਾਇਸ਼ ਹੋਏਗੀ ਅਗਲੇ ਲਿਸਨਰ ਦੀ। ਮੈਸੇਜ ਪੜ੍ਹਦੇ ਹਾਂ, ਆਕਾਸ਼ਵਾਣੀ ਦੇ ਪੱਕੇ ਸਰੋਤੇ ਸ਼ਹਿਰ ਬਾਘਾ ਪੁਰਾਣਾ ਤੋਂ, ਸਰਦਾਰ ਪਰਮਜੀਤ ਸਿੰਘ ਬਾਘਾ ਪੁਰਾਣਾ, ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ, ਰੱਬ ਤੁਹਾਨੂੰ ਰਾਜ਼ੀ ਰੱਖੇ, ਰੂਹ ਤੁਹਾਡੀ ਤਾਜ਼ੀ ਰੱਖੇ। ਅੱਛਾ ਜੀ, ਤੁਹਾਡਾ ਬਹੁਤ ਸਾਰਾ ਧੰਨਵਾਦ ਜੀ, ਖੁਸ਼ ਰਹੋ ਜੀ, ਤੁਸੀਂ ਵੀ ਖੁਸ਼ ਰਹੋ ਮਹਾਰਾਜ। ਆਕਾਸ਼ਵਾਣੀ ਦੇ ਪੱਕੇ ਸਰੋਤੇ ਹਾਂ ਜੀ ਅਸੀਂ, ਸਤਿ ਸ਼੍ਰੀ ਅਕਾਲ। ਤੁਸੀਂ ਗੁਲਾਬ ਦੇ ਫੁੱਲਾਂ ਵਾਂਗ ਖਿੜੇ ਰਹੋ ਜੀ, ਤੁਸੀਂ ਖੁਸ਼ੀਆਂ ਦੇ ਨਾਲ ਖੇਡਦੇ ਰਹੋ ਜੀ, ਤੁਸੀਂ ਖੁਸ਼ੀਆਂ ਦੇ ਪਿਆਲੇ ਪਿਆਰ ਭਰ ਭਰ ਪੀਓ ਜੀ, ਰੱਬ ਕਰੇ ਤੁਸੀਂ ਕਈ ਯੁਗਾਂ ਤੱਕ ਜੀਓ ਜੀ। ਸ਼ਹਿਰ ਬਾਘਾ ਪੁਰਾਣਾ ਤੋਂ ਮੈਸੇਜ ਭੇਜ ਰਹੇ ਨੇ, ਥੈਂਕ ਯੂ। ਪੰਜਾਬੀ ਗੀਤ ਕੋਈ ਵੀ ਗਾਇਕ ਨਰਿੰਦਰ ਬੀਬਾ ਸ਼ਹਿਰ ਬਾਘਾ ਪੁਰਾਣਾ ਤੋਂ ਵੱਲੋਂ ਪਰਮਜੀਤ ਸਿੰਘ ਬਾਘਾ ਪੁਰਾਣਾ ਪ੍ਰੋਗਰਾਮ ਦਿਲ ਚਾਹਤਾ ਹੈ। ਇਹ ਲੰਬਾ ਜਿਹਾ ਮੈਸੇਜ ਸਾਡੇ ਤੱਕ ਪਹੁੰਚਿਆ ਜੀ, ਅਤੇ ਅਸੀਂ ਪੋਲੀਵੁੱਡ ਯਾਨੀ ਪੰਜਾਬੀ ਫਿਲਮੀ ਗਾਣੇ ਵੀ ਤੁਹਾਡੀਆਂ ਫਰਮਾਇਸ਼ਾਂ 'ਤੇ ਪਲੇਅ ਕਰਦੇ ਹਾਂ ਜੀ, ਅਤੇ ਨਰਿੰਦਰ ਬੀਬਾ ਜੀ ਦੀ ਇਹ ਫਰਮਾਇਸ਼ ਪੂਰੀ ਕਰਦੇ ਹਾਂ ਆਪਾਂ, ਤੇਰੀ ਮੇਰੀ ਇੱਕ ਜਿੰਦਰੀ ਫਿਲਮ ਦਾ ਗਾਣਾ ਨਰਿੰਦਰ ਬੀਬਾ ਜੀ ਦੀ ਆਵਾਜ਼ ਦੇ ਵਿੱਚ ਪਲੇਅ ਹੈ ਜੀ।

ਯਾਦ ਹੈ ਮਹਾਰਾਜ ਕਿ ਜਦੋਂ ਤੁਸੀਂ ਗਾਣਾ ਗਵਾਇਆ ਅਤੇ ਉਦੋਂ ਸਿੰਗਰਸ ਨੂੰ ਪਾਣੀ ਕਿਉਂ ਨਹੀਂ ਪਿਲਾਇਆ ਗਿਆ, ਕਿਉਂ ਨਹੀਂ ਪਿਆਇਆ ਗਿਆ ਪਾਣੀ? ਯਾਰ ਮੈਂ ਹੈਰਾਨ ਹਾਂ ਕਿ ਕਿਉਂ ਇਹ ਮਤਲਬ ਹਿਚਕੀ ਲੱਗੀ ਮੈਡਮ ਜੀ ਨੂੰ ਔਰ ਪਾਣੀ ਨਹੀਂ ਪਿਆ। ਯਾਰ ਤੁਸੀਂ, ਯਾਰ ਗਲਤ ਗੱਲ ਹੈ ਯਾਰ, ਮੈਂ ਇੰਨਾ ਸੋਹਣਾ, ਇੰਨੀ ਖੂਬਸੂਰਤ ਆਵਾਜ਼ ਹੈ ਉਹਨਾਂ ਦੀ ਔਰ ਤੁਸੀਂ ਮਤਲਬ ਪਾਣੀ ਨਹੀਂ ਪਿਲਾਇਆ ਯਾਰ ਉਹਨਾਂ ਨੂੰ, ਇੱਦਾਂ ਹੀ ਗਾਣਾ ਰਿਕਾਰਡ ਕਰੀ ਗਏ। ਵਿਚਾਰੀਆਂ ਨੇ ਕਿੰਨੀ ਹਿਚਕੀਆਂ ਲਈਆਂ ਨੇ ਗਾਣੇ ਦੇ ਵਿੱਚ। ਐਰ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਹੋ ਹਰੀਸ਼ ਦੇ ਨਾਲ, ਔਰ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰ ਰਿਹਾ ਮੈਂ। ਆ ਜਾਓ ਇੱਕ ਹੋਰ ਫਰਮਾਇਸ਼ ਪੂਰੀ ਕਰਦੇ ਹਾਂ ਆਪਾਂ। ਸ ਪ੍ਰੇਮ ਨਮਸਕਾਰ, ਹਾਰਦਿਕ ਅਭਿਨੰਦਨ। ਗੀਤ ਜਬ ਜਬ ਪਿਆਰ ਪੇ ਪਹਿਰਾ ਹੁਆ ਹੈ, ਪਿਆਰ ਔਰ ਵੀ ਗਹਿਰਾ ਹੁਆ ਹੈ। ਫਿਲਮ ਸੜਕ, ਆਵਾਜ਼ ਅਨੁਰਾਧਾ ਪੌਡਵਾਲ, ਕੁਮਾਰ ਸਾਨੂ, ਗਾਓ ਨਾਈਵਾਲਾ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਸੇ ਵੇਦ ਮਿੱਡਾ, ਅਲਕਾ ਮਿੱਡਾ, ਸਰ ਧੰਨਵਾਦ, ਥੈਂਕ ਯੂ ਸੋ ਮਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਤੁਹਾਡੀ ਫਰਮਾਇਸ਼ ਜਿਹੜੀ ਹੈ ਉਹ ਪੂਰੀ ਹੋਣ ਲੱਗੀ ਹੈ ਮਹਾਰਾਜ, ਥੈਂਕ ਯੂ ਇਹ ਮੈਸੇਜ ਤੁਸੀਂ ਮੇਰੇ ਤੱਕ ਪਹੁੰਚਾਇਆ। ਕਰਮਵੀਰ ਹਾਊਸ ਭੁੱਚੋ ਕੈਂਚੀਆਂ ਬਠਿੰਡਾ ਪੰਜਾਬ ਸੇ, ਨਮਸਕਾਰ ਜੀ। ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਸਿਮੂ, ਏਕਮ, ਦਮਨ, ਅਭਿਜੀ, ਅਭਿਜੋਤ, ਕਿਸੇ ਵੀ ਗੀਤ ਮੇ ਸ਼ਾਮਿਲ ਕੀਆ ਜਾਏ ਜੀ, ਧੰਨਵਾਦ ਜੀ, ਤੁਸੀਂ ਸ਼ਾਮਿਲ ਹੋ ਗਏ ਹੋ ਜੀ, ਥੈਂਕ ਯੂ ਸੋ ਮੱਚ। ਆਦਰਣੀਯ ਪ੍ਰਸਾਰਕ ਜੀ ਨਮਸਕਾਰ, ਅਗਲਾ ਮੈਸੇਜ ਹੈ ਜੀ। ਆਦਰਣੀਯ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੇ ਵੀ ਗੀਤ ਕੇ ਸਾਥ ਸ਼ਾਮਿਲ ਕਰ ਲੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ ਜੀ, ਥੈਂਕ ਯੂ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ ਲਕਸਰ, ਹਰਿਦੁਆਰ ਸੇ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਥੈਂਕ ਯੂ ਸੋ ਮੱਚ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਤੁਹਾਡੇ ਮੈਸੇਜਿਸ ਬੜੇ ਪਿਆਰੇ ਮੇਰੇ ਤੱਕ ਪਹੁੰਚੇ ਨੇ ਅਤੇ ਫਰਮਾਇਸ਼ ਪੂਰੀ ਕਰਦੇ ਹਾਂ ਜੀ ਹੁਣ ਅਸੀਂ। ਜਬ ਜਬ ਪਿਆਰ ਪੇ ਪਹਿਰਾ ਹੁਆ ਹੈ, ਔਰ ਵੀ ਗਹਿਰਾ ਹੋ

ਇਹ ਫਿਰ ਸਹੀ ਗੱਲ ਤਾਂ ਨਹੀਂ ਨਾ ਹੋਈ ਆ ਸੱਜਣਾ, ਇਹ ਕੋਈ ਸਹੀ ਗੱਲ ਤਾਂ ਨਹੀਂ ਹੋਈ ਨਾ। ਤੁਸੀਂ ਮੰਨਦੇ ਨਹੀਂ ਕਿਸੇ ਦੀ ਕੋਈ ਗੱਲ ਅਤੇ ਇਹ ਕੋਈ ਗੱਲ ਤਾਂ ਨਹੀਂ ਨਾ। ਬਿਲਕੁਲ ਜੀ ਬਿਲਕੁਲ, ਹੁਣ ਪਿਆਰ ਕੀਤਾ ਅਤੇ ਫਿਰ ਕਿਸੇ ਦੀ ਗੱਲ ਮੰਨ ਲੈਣੀ ਚਾਹੀਦੀ ਹੈ ਨਾ। ਹੁਣ ਸਖਤੀ ਹੋਰ ਹੋਏਗੀ ਅਤੇ ਪਿਆਰ ਹੋਰ, ਮਤਲਬ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਚੀਜ਼ ਤੋਂ ਕਿਸੇ ਨੂੰ ਰੋਕਿਆ ਟੋਕਿਆ ਜਾਂਦਾ ਅਤੇ ਉਹ ਚੀਜ਼ ਹਮੇਸ਼ਾ ਹੋਰ ਵੱਧ ਜਾਂਦੀ ਹੈ। ਇਸ ਲਈ ਨਹੀਂ ਰੋਕਣਾ ਚਾਹੀਦਾ, ਨਹੀਂ ਟੋਕਣਾ ਚਾਹੀਦਾ, ਆਪ ਹੀ ਮਤਲਬ ਜਿਹੜੀ ਮੱਛੀ ਹੈ ਪੱਥਰ ਚੜ ਕੇ ਵਾਪਸ ਆਉਂਦੀ ਹੈ। ਮਤਲਬ ਇੱਦਾਂ ਦਾ ਕੁਝ ਅੱਜ ਕੱਲ੍ਹ ਹੋ ਵੀ ਰਿਹਾ ਔਰ ਪਤਾ ਵੀ ਲੱਗ ਰਿਹਾ ਕਿ ਆਖਰ ਇਹਦਾ ਅੰਜਾਮ ਕੀ ਹੈ। ਫਿਰ ਪਤਾ ਲੱਗਦਾ ਕਿ ਇਹ ਪਿਆਰ ਸ਼ਿਆਰ ਦੇ ਵਿੱਚ ਕੁਛ ਨਹੀਂ ਰੱਖਿਆ। ਖੈਰ, ਮੈਂ ਕਿਸੇ ਨੂੰ ਪਿਆਰ ਕਰਨ ਤੋਂ ਮਨਾ ਨਹੀਂ ਕਰ ਰਿਹਾ। ਪਿਆਰ ਬੜੀ ਖੂਬਸੂਰਤ ਸ਼ੈ ਮਹਾਰਾਜ, ਕਰੋ ਔਰ ਆਬਾਦ ਰਹੋ, ਖੁਸ਼ ਰਹੋ। ਮੈਸੇਜ ਪੜ੍ਹਦੇ ਹਾਂ ਆਪਾਂ। ਗੁੱਡ ਈਵਨਿੰਗ ਰਿਸਪੈਕਟਿਡ ਹੋਸਟ ਜੀ, ਥੈਂਕ ਯੂ ਜੀ, ਜਨਕਪੁਰੀ ਸਹਾਰਨਪੁਰ ਸੇ। ਜੌਨ ਡਿਕੈਸਟਰਾ, ਰੋਜ਼ੀ ਡਿਕੈਸਟਰਾ, ਪਰਲ ਡਿਕੈਸਟਰਾ, ਵਿਲਿਸ ਡਿਕੈਸਟਰਾ, ਸੌਂਗ ਅਰੇ ਯਾਰ ਮੇਰੀ ਤੁਮ ਵੀ, ਮੂਵੀ ਤੀਨ ਦੇਵੀਆਂ, ਲਤਾ ਜੀ, ਕਿਸ਼ੋਰ ਕੁਮਾਰ ਜੀ ਦੀ ਆਵਾਜ਼, ਈਅਰ 1965, ਥੈਂਕਸ। ਜਾਂ ਆਪ ਹਮੇ ਕਿਸੇ ਵੀ ਗੀਤ ਮੈਂ ਸ਼ਾਮਿਲ ਕਰ ਲੈਣਾ, ਤੁਹਾਡੀ ਫਰਮਾਇਸ਼ ਪੂਰੀ ਹੋ ਰਹੀ ਹੈ ਮਹਾਰਾਜ। ਥੈਂਕ ਯੂ ਸੋ ਮਚ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ, ਔਰ ਸੁਣੋ ਫਿਰ ਆਪਣੀ ਪਸੰਦ ਦਾ ਟਰੈਕ।

0: ਓਹੋ ਯਾਰ, ਜਦੋਂ ਯਾਰੀ ਦੋਸਤੀ ਲਾਈ ਹੈ ਤਾਂ ਉਦੋਂ ਡਰੈਸ ਡੁਰੈਸ ਵੀ ਲੈ ਲੈਣਾ ਸੀ। ਹੈਂ, ਉਹ ਕਿਹੜਾ ਬੰਦਾ, ਉਹ ਬੰਦਾ ਮੋਬਾਈਲ 'ਤੇ ਲੈ ਲੈਂਦਾ, ਗੱਲਬਾਤ ਕਰ ਲੈਂਦਾ, ਘਰ ਦਾ ਪਤਾ ਪੁਤਾ, ਮਤਲਬ ਬਿਨਾਂ ਨਾਮ ਲੈ ਕੇ ਲੱਭਣ ਤੁਰ ਪਏ ਹੋ। ਹੁਣ ਨੀਨਾ, ਮੀਨਾ, ਸ਼ੀਨਾ, ਰੀਮਾ, ਰੀਆ ਨਾਮ ਦੇ ਕਿੰਨੇ ਨਾਮ ਨੇ, ਹੈਂ, ਕਿੰਨੇ ਲੋਕਾਂ ਦੇ ਨਾਮ ਹੋਣਗੇ। ਹੁਣ ਹਰ ਕਿਸੇ ਦਾ ਬੂਹਾ ਖੜਕਾਉਂਦੇ ਫਿਰੋਂਗੇ, ਇੱਦਾਂ ਤਾਂ ਫਿਰ ਗਲਤ ਗੱਲ ਹੋਈ ਨਾ ਮਿੱਤਰ ਪਿਆਰੇ, ਇਹ ਤਾਂ ਗਲਤ ਗੱਲ ਆ ਯਾਰ। ਸਤਿ ਸ਼੍ਰੀ ਅਕਾਲ, ਇਹ ਮੈਸੇਜ ਪੜ੍ਹ ਰਿਹਾ ਜੀ ਮੈਂ। ਸਤਿ ਸ਼੍ਰੀ ਅਕਾਲ, ਦਿਲ ਚਾਹਤਾ ਹੈ ਵਿੱਚ ਹਰੀਸ਼ ਜੀ, ਬਰਵਿੰਦਰ ਸਰਾਂ, ਗੁਣਤਾਸ, ਰਸਨਦੀਪ, ਮਨਿੰਦਰ ਸਰਾਂ, ਪਿੰਡ ਕੁਝ ਮੋਰਜੰਡ ਸਿੱਖਾਂ, ਹਨੂੰਮਾਨਗੜ੍ਹ, ਕੋਈ ਵੀ ਗੀਤ। ਥੈਂਕ ਯੂ ਇਹ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਅਗਲਾ ਮੈਸੇਜ ਹੈ ਜੀ ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ, ਐਨੀ ਸੌਂਗ। ਥੈਂਕ ਯੂ ਜੀ ਮੈਸੇਜ ਮੇਰੇ ਤੱਕ ਪਹੁੰਚਾਉਣ ਦੇ ਲਈ। ਔਰ ਅਗਲਾ ਮੈਸੇਜ ਮੇਰੇ ਤੱਕ ਪਹੁੰਚਿਆ ਜੀ, ਨਮਸਕਾਰ ਸਰ ਜੀ, ਸੀਮਾ ਮਿੱਤਲ, ਭਾਰਗੋ ਨਗਰ, ਜਲੰਧਰ। ਰੂਠੇ ਰੱਬ ਕੋ ਮਨਾਨਾ ਆਸਾਨ ਹੈ, ਮਜਬੂਰ, ਫਿਲਮ ਦਾ ਇਹ ਟਰੈਕ ਅਤੇ ਆਸਾਨ ਹੈ, ਫਿਰ ਆ ਜਾਓ ਮਨਾ ਹੀ ਲੈਂਦੇ ਹਾਂ ਜੀ। ਸੁਣਾਉਂਦੇ ਹਾਂ ਤੁਹਾਡਾ ਫੇਵਰੇਟ ਟਰੈਕ ਕਿਸ਼ੋਰ ਸਾਹਿਬ ਦੀ ਆਵਾਜ਼ 'ਚ।
1: ਮੈਂ ਲੋਗੋ ਕੇ ਪਿਆਰ ਕੇ ਕਿੱਸੇ ਸੁਣ ਕਰ ਹੰਸਤਾ ਰਹਿਤਾ ਥਾ, ਤੁਮ ਸੰਗ

ਕਿਉਂ ਕਿਉਂ ਕਿਉਂ ਮੁਸ਼ਕਲ ਹੈ? ਮੈਂ ਦੱਸਦਾ ਮਹਾਰਾਜ, ਇੱਕ ਗਿਫਟ ਲੈ ਕੇ ਜਾਓ ਜਾਂ ਕੋਈ ਸੋਹਣਾ ਜਿਹਾ 2500 3000 ਨਹੀਂ, ਚਲੋ ਘਟਾ ਦਿੰਦੇ ਹਾਂ ਬਜਟ, 2000 ਵਾਲਾ ਸੂਟ ਲੈ ਕੇ ਜਾਓ, ਕਿੱਦਾਂ ਨਹੀਂ ਮੰਨਦਾ ਸੱਜਣ, ਇੱਦਾਂ ਮੰਨੇਗਾ ਮਹਾਰਾਜ ਇੱਦਾਂ? ਮੈਸੇਜ ਪੜ੍ਹਦੇ ਹਾਂ ਅਸੀਂ ਅਗਲਾ, ਔਰ ਇਹ ਮੈਸੇਜ ਮੇਰੇ ਤੱਕ ਕਿੱਥੋਂ ਆਇਆ। प्रिय प्रस्तुतकर्ता जी, आपको व पूरी टीम को सप्रेम नमस्कार। नमस्कार जी, गांव नलोई तहसील सिवानी मंडी जिला हिसार से सज्जन कुमार जांगड़ा, राजबाला, नवीन, मंदीप, प्रियंका, सपना, नीतू, कार्तिक व वेदांश जांगड़ा, फिल्म लाखों में एक, चंदा ओ चंदा सॉन्ग। थैंक्स जी, कभी तो हमारा मैसेज भी शामिल कर लिया करो जी। शामिल हो गया जी, थोड़ा मैसेज शामिल हो गया, और ਬਹੁਤ ਸਾਰੇ ਮੈਸੇਜਿਸ ਹੁੰਦੇ ਆ, ਕਦੇ ਕਦਾਈ ਮੈਸੇਜ ਰਹਿ ਵੀ ਜਾਂਦਾ ਜੀ, ਔਰ ਅੱਜ ਤੁਹਾਡਾ ਮੈਸੇਜ ਪੜ੍ਹਿਆ ਗਿਆ ਔਰ ਫਰਮਾਇਸ਼ ਵੀ ਪੂਰੀ ਹੋਣ ਲੱਗੀ ਹੈ। ਖੁਸ਼ ਹੋਵੋ ਮਹਾਰਾਜ, ਚਿਹਰੇ 'ਤੇ ਸਮਾਈਲ, ਆਹ ਆਹ ਬਣੀ ਨਾ ਗੱਲ।

ਗਮੇ ਇਸ਼ਕ ਨੂੰ ਵੀ ਪਿਆਰ ਦੇ ਵਿੱਚ ਤਬਦੀਲ ਕਰ ਦਿੰਦੀ ਹੈ, ਜਿਸ ਦਾ ਕੋਸਾ ਕੋਸਾ ਸਕੂਨ ਗਮੇ ਇਸ਼ਕ ਦਾ ਹੀ ਨਾਲ ਨਾਲ ਮਿਲਦਾ ਰਹਿੰਦਾ ਹੈ।

FM ਬੈਂਡ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਇਸ ਵੇਲੇ ਰਾਤ ਦੇ 11 ਵੱਜ ਚੁੱਕੇ ਨੇ ਅਤੇ ਸਾਡੀ ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਖਤਮ ਹੁੰਦੇ ਨੇ। ਸਵੇਰੇ 5:55 'ਤੇ ਤੁਹਾਡੀ ਸੇਵਾ 'ਚ ਮੁੜ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ, ਸ਼ੁਭ ਰਾਤਰੀ, ਜੈ ਹਿੰਦ।